सुख सागर गुर पाया, तां सहसा सगल मिटाया।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, ਮੈਂ ਕਰਾਂ ਨਾ ਸਰ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤ ਗੁਰ ਪ੍ਰਸਾਦ। ਆਨੰਦ ਪਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇਤੀ, ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਨੀ ਵਸਾਇਆ, ਕਹੇ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ, ਹਰਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ ਅੰਗੀਕਾਰੋ ਕਰੇ ਤੇਰਾ ਕਰ ਸਭ ਸੁਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰੋਹਰ ਨਾਲੇ। ਸਾਚੀ ਸਾਹਿਬਾ ਕਿਆ ਨਹੀਂ ਕਰ ਤੇਰਾ ਹੈ, ਕਰਤਾ ਤੇਰਾ ਸਭ ਕਿਛ ਹੈ, ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ। ਨਾਮ ਮਨ ਵਸਾਵੇ, ਨਾਮ ਜਿਨ ਕੇ ਮਨ ਵਸਿਆ, ਵਾਜੀ ਸ਼ਬਦ ਕਨੇਰੇ, ਕਹੇ ਨਾਨਕ ਸੱਚੀ ਸਾਹਿਬ ਕਿਆ ਨਹੀਂ ਕਰ ਤੇਰੇ, ਸੱਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਨਿਸ਼ਾਂ ਸਭ ਪੂਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਬਿਟੋ, ਜਿਸ ਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸੱਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੇ, ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰਤਾਰੀਆ। ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟ ਕੁਮਾਰਿਆ, ਤੁਰ ਕਰਮ ਪਇਆ ਤੁਧ ਜਿਨ ਕੋ, ਸੇ ਨਾਮ ਹਰਿ ਕੇ ਲਾਗੇ, ਕਹੇ ਨਾਨਕ ਤਹਿ ਸੁਖ ਹੋਆ। ਤਿਤ ਕਰ ਅਨਹਦ ਵਾਜੇ, ਆਨੰਦ ਸੁਣੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਿਆ ਪਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਪਰ ਪੂਰੇ, ਬੈਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਾਹਿਬ ਜੀ ਤੇਰਾ ਕੀਤਾ ਜਤੋ ਨਾਹੀ ਮੈਨੂੰ ਜੋਗ ਕੀ ਤੋਈ ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ ਆਪੇ ਤਰਸ ਪਇਓਈ ਤਰਸ ਪਿਆ ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ

ਧੰਨ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ। ਗੁਰਪੂਰੈ ਚਰਨੀ ਲਾਇਆ, ਹਰ ਸੰਗ ਸਹਾਈ ਪਾਇਆ। ਜਹਿ ਜਾਈਐ ਤਹਾਂ ਸੁਹਿਲੇ, ਕਰ ਕਿਰਪਾ ਪ੍ਰਭ ਮਿਲੇ। ਗੁਰਪੂਰੈ ਚਰਨੀ ਲਾਇਆ, ਹਰ ਸੰਗ ਸਹਾਈ ਪਾਇਆ।

ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲਖਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਇ ਰਹਾਂ ਲਿਵਤਾਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿਸ ਸਿਆਣਪਾਂ ਲੱਖ ਹੋਈ ਤਾਂ ਇੱਕ ਨਾ ਚੱਲੇ ਨਾਲ ਕਿਵ ਸਚਿਆਰਾਂ ਹੋਈ ਐ ਕਿ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਿਹਾ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੇ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਭਵਾਈ ਹੈ ਹੁਕਮ ਅੰਦਰ ਸਭ

ਆਈ। ਜੇ ਜੁਗ ਚਾਰੇ ਆਰਜਾ ਹੋਰ ਦਸੋਣੀ ਹੋਏ, ਨਵਾ ਖੰਡਾ ਵਿੱਚ ਜਾਣੀ ਐ ਨਾਲ ਚਲੇ ਸਭ ਕੋਈ, ਚੰਗਾ ਨਾਉਰ ਖਾਏ ਕੈ ਜਸ ਕੀਰਤ ਜਾਗਲੇ। ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੇ ਕੇ ਕੀਟਾਂ ਅੰਦਰ ਕੀਟ ਕਰ, ਦੋਸ਼ੀ ਦੋਸ਼ ਤਰੇ ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ ਤੇ ਹਾ ਕੋਈ ਨਾ ਸੁਜਈ। ਜੇ ਤਿਸ ਗੁਣ ਕੋਈ ਕਰੇ ਸੁਣੇ ਸਿੱਧ ਪੀਰ ਸੁਰਨਾਥ, ਸੁਣੇ ਧਰਤ ਧਵਲ ਆਕਾਸ਼, ਸੁਣੇ ਦੀਪ ਲੋਪ ਤਾਲ, ਸੁਣੇ ਪੋ ਨ ਸਕੇ ਕਾਲ। ਨਾਨਕ ਭਗਤਾਂ ਸਦਾ ਵਿਗਾਸ, ਸੁਣੈ ਦੁਖ ਪਾਪ ਕਾ ਨਾਸ, ਸੁਣੈ ਈਸ਼ਰ ਬ੍ਰਹਮਾ ਇੰਦ, ਸੁਣੈ ਮੁਖ ਸਲਾਹਣ ਮੰਦ, ਸੁਣੈ ਜੋਗ ਜੁਗਤ ਤਨ ਭੇਦ, ਸੁਣੈ ਸਾਸਤ ਸਿਮਰਤ ਵੇਦ। ਨਾਨਕ ਭਗਤਾਂ ਸਦਾ ਵਿਗਾਸ, ਸੁਣੈ ਦੁਖ ਪਾਪ ਕਾ ਨਾਸ, ਸੁਣੈ ਸਤ ਸੰਤੋਖ ਗਿਆਨ, ਸੁਣੈ ਅੱਠ ਸੱਠ ਕਾ ਇਸ਼ਨਾਨ, ਸੁਣੈ ਪੜਪੜ ਪਾਵੇ ਮਾਨ, ਸੁਣੈ ਲਾਗੇ ਸਹਿਜ ਧਿਆਨ। ਨਾਨਕ ਭਗਤਾਂ ਸਦਾ ਵਿਗਾਸ, ਸੁਣੈ ਦੁਖ ਪਾਪ ਕਾ ਨਾਸ, ਸੁਣੈ ਸਰਾ ਗੁਣਾ ਕੇ ਗਾ, ਸੁਣੈ ਸ਼ੇਖ ਪੀਰ ਪਾਤ ਸ਼ਾਹ, ਸੁਣੈ ਅੰਧੇ ਪਾਵੇ ਰਾਹ, ਸੁਣੈ ਹਾਥ ਹੋਵੇ ਅਸਗਾ। ਨਾਨਕ ਭਗਤਾਂ ਸਦਾ ਵਿਗਾਸ, ਸੁਣੈ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿਛੇ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾਵੇ ਕਰਨ ਵਿਚਾਰੂ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਮੰਨੇ ਸੁਰਤ ਹੋਵੇ ਮਨ ਬੁੱਧ, ਮੰਨੇ ਸਗਲ ਭਾਉਣ ਕੀ ਸ਼ੁੱਧਾ, ਮੰਨੇ ਮੋਹ ਚੋਟਾ ਨਾ ਖਾਏ, ਮੰਨੇ ਜਮ ਕੈ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਮੰਨੇ ਮਾਰਗ ਠਾਕ ਨਾ ਪਾਏ, ਮੰਨੇ ਪਤ ਸਿਉ ਪ੍ਰਗਟ ਜਾਏ, ਮੰਨੇ ਮਗ ਨਾ ਚੱਲੇ ਪੰਥ, ਮੰਨੇ ਧਰਮ ਸਿਤੀ ਸੰਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਮੰਨੇ ਭਾਵੇ ਮੋਦਵਾਰ, ਮੰਨੇ ਪਰਵਾਰੇ ਸਾਧਾਰ, ਮੰਨੇ ਤਰੈ ਤਾਰੇ ਗੁਰਸਿੱਖ, ਮੰਨੇ ਨਾਨਕ ਭਵੇ ਨ ਭਿੱਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ।

ਸੂਤਾ ਕੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹਿ ਪਿਛੇ ਪਛਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਾਂ ਸਿਧਾ ਕੀ ਸ਼ੁੱਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਤ ਮਹਾਮਲ ਸੂਰ ਤਨਮੈ ਰਾਮ ਰਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾਕੇ ਰੂਪ ਨ ਕਥਨੇ ਜਾਹੇ ਨਾ ਉਹ ਮਰੈ ਨਾ ਠਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਤਿੱਥੈ ਭਗਤ ਵਸੇ ਕੇ ਲੋ ਕਰੇ ਆਨੰਦ ਸੱਚਾ ਮਨ ਸੋਏ ਸੱਚਖੰਡ ਵਸੇ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੇ ਖੰਡ ਮੰਡਲ ਵਰ ਭੰਡ ਜੇ ਕੋ ਕਥੇ ਤਾਂ ਅੰਤ ਨਾ ਅੰਤ ਤਿੱਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੇ ਤਿਵਕਾਰ ਵੇਖੇ ਵਿਖਸੇ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਅਹਿਰਣ ਮਤ ਵੇਦ ਹਥਿਆਰ

ਖਸਮ ਵਿਸਾਰ ਹੈ ਤੇ ਕਮ ਜਾਤ, ਨਾਨਕ ਨਾਵੇ ਬਾਜ ਸਨਾਤ। ਰਾਗ ਗੁਜਰੀ ਮਹੱਲਾ ਚੌਥਾ। ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰ ਪਾਸ, ਹਮ ਕੀਰੇ ਕਿਰਮ, ਸਤਿਗੁਰ ਸਰਣਾਈ ਕਰ ਦਿਆਨ ਪ੍ਰਗਾਸ। ਮੇਰੇ ਮੀਤ ਗੁਰਦੇਵ ਮੁਖ ਰਾਮ ਨਾਮ ਪ੍ਰਗਾਸ, ਗੁਰਮਤ ਨਾਮ ਮੇਰਾ ਪ੍ਰਾਨ ਸਖਾਈ, ਹਰ ਕੀਰਤ ਹਮਰੀ ਰਹਿਰਾਸ। ਰਹਾਉ ਹਰ ਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸ਼ਰਧਾ ਹਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਤਾਸਹ ਮਿਲ ਸੰਗਤ ਗੁਣ ਪ੍ਰਗਾਸ। ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ, ਤੇ ਭਾਗਹੀਣ ਜਮ ਪਾਸ, ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲਿਖਾਸ, ਧਨ ਧਨ ਸਤ ਸੰਗਤ ਜਿਤ ਹਰਸ ਪਾਇਆ, ਮਿਲ ਜਾ ਨਾਨਕ ਨਾਮ ਪ੍ਰਗਾਸ। ਰਾਗ ਗੁਜਰੀ ਮਹੱਲਾ ਪੰਜਵਾਂ। ਕਾਹੇ ਰੇ ਮਨ ਚਿਤ ਵਹਿ ਉਦਮ, ਜਯਾ ਹਰ ਹਰ ਜੀਉ ਪਰਿਆ, ਸੈਲ ਪੱਥਰ ਮੈਂ ਜੰਤੂ ਪਾਏ, ਤਾਂ ਘਰੇ ਜਕੇ ਆਗੇ ਕਰ ਧਰਿਆ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੁਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ, ਸੁਕੇ ਕਾਸ਼ਟ ਹਰਿਆ ਰਹਾਉ। ਜਨਨ ਪਿਤਾ ਲੋਕ ਸੋਤੁ ਬਨਿਤਾ, ਕੋਈ ਨ ਕਿਸ ਕੀ ਧਰਿਆ, ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਪੋ ਕਰਿਆ, ਊਡੇ ਊਡ ਆਵੈ, ਸਹਿ ਕੋਸਾ ਤਿਸ ਪਾਛੈ ਬਚਰੇ ਸ਼ਰਿਆ।

ਦਾਸੀ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ ਸਭ ਧਿਆਵੇਂ ਸਭ ਧਿਆਵੇਂ ਤੋ ਦੂਜੀ ਅਰ ਸੱਚੇ ਸਿਰਜਨ ਹਾਰਾ ਸਭ ਜੀ ਤੂੰ ਮਾਰੇ ਜੀ ਤੂੰ ਜੀਆਂ ਕਾਹਦਾ ਤਾਰਾ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਣ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਇੱਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵੇ ਤੂੰ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵੈ ਹਰ ਧਿਆਵੈ ਤੁਧ ਜੀ ਸੇ ਜਨ ਜੁਗ ਮੈਂ ਸੁਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੁਟੀ ਜਮਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਣ ਤੁਧ ਜੀ ਹਰ ਅਨਿਕ ਅਨੇਕ ਅਨੰਤਾ ਤੇਰੀ ਅਨਿਕ ਕਰੇ ਹਰ ਪੂਜਾ ਜੀ ਤਪ ਤਪ ਹੈ ਜਪੇ ਬੇਅੰਤਾ ਤੇਰੇ ਅਨੇਕ ਪੜੇ ਬੋ ਸਿਮਰਤ ਸਾਸਤ ਜੀ ਕਰ ਕਿਰਿਆ ਖੱਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ

ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਚਲ ਕਰਤਾ ਸੋਈ ਤੂੰ ਦੇ ਆਪੇ ਭਾਵ ਹੈ ਸੋਈ ਵਰਤਾ ਹੈ ਜੀ ਤੂੰ ਆਪੇ ਕਰ ਹੈ ਸੋ ਹੋਈ ਤੋਦੇ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੋਦੇ ਆਪੇ ਸਿਰਜ ਸਭ ਗੋਈ ਜਨਾਨ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾਜਣ ਹੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈ ਜੋ ਤੋ ਭਾਵੇ ਸੋਈ ਥੀ ਸੀ ਜੋ ਤੂੰ ਦੇਹੇ ਸੋਈ ਹੋ ਪਾਈ ਰਹਾਓ ਸਭ ਤੇਰੀ ਤੂੰ ਸਭ ਨੀ ਧਿਆਇਆ ਜਿਸਨੂੰ ਕਿਰਪਾ ਕਰੇ ਤੇ ਨਾਮ ਰਤਨ ਪਾਇਆ ਗੁਰਮੁਖ ਲਾਧਾ ਮਨ ਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਬਰਿਆ ਉਹ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਅਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਾਣੇ ਹਰ ਗੁਣ ਸਦ ਹੀ ਆਖ ਵਖਾਣੇ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨਾ ਕੋਏ ਤੂੰ ਕਰ ਕਰ ਵੇਖੀ ਜਾਣੀ ਸੋਏ ਜਾਂ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਲੇ ਪਹਿਲੇ ਨੇ ਵਾਸਾ ਪਾਣੀ ਪਾਵਕ ਤਿਨੇ ਕੀਆ ਪੰਕਜ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਹ ਡੂਬਿਆ ਲੈ ਮਨ ਏਕ ਨ ਚੇਤ ਸਮੂੜ ਮਨ ਹਰ ਬਿਸਰਤ ਤੇਰੇ ਗੁਣ ਗੱਲਿਆ ਰਹਾਉ ਨਾ ਹੋ ਜਤੀ ਸਤੀ ਨੀ ਪੜਿਆ ਮੂਰਖ ਮੁਗਧਾ ਜਨਮ ਪਿਆ ਪ੍ਰਣਵਤ ਨਾਨਕ ਤਿਨਕੀ ਸਰਨਾ ਜਿਨ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ

लाग भव जल तरण कै जनम वृथा जात रंग माया कह रहाओ जप तप संयम धर्म।

ਸਾਰਾ ਗੌੜੀ ਦੀਪ ਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀ ਐ ਕਰਤੇ ਕਾ ਹੋਏ ਵਿਚਾਰੋ ਤਿਤ ਘਰ ਗਾ ਬਹੋ ਸੋਹੇਲਾ ਸਿਮਰਿਓ ਸਿਰਜਣਹਾਰੋ ਤੁਮ ਗਾਵੋ ਮੇਰੀ ਨਿਰਭਉ ਕਾ ਸੋਹੇਲਾ ਹੋਂ ਵਾਰੀ ਜਿਤ ਸੋਹੇਲਾ ਸਦਾ ਸੁਖ ਹੋਏ ਰਹਾਓ।

ਸੰਬਤ ਸਾਹਾਂ ਲਿਖਿਆ ਅਮਲ ਕਿਰਪਾ ਵੋ ਤੇਲ ਦੇਹੋ ਸੱਜਣ ਅਸੀਸੜੀਆਂ ਜੋ ਹੋਵੇ ਸਾਹਿਬ ਸੁਮੇਲਾ ਕਰ ਕਰ ਇਹੋ ਪਾਹੋ ਚਾਂ ਸਦੜੇ ਨਿਤ ਪਵਨ ਸੱਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਅਵਨ ਰਾਗ ਆਸਾ ਮਹੱਲਾ ਪਹਿਲਾ ਸ਼੍ਰੀ ਘਰ ਸ਼੍ਰੀ ਗੁਰ ਸ਼੍ਰੀ ਉਪਦੇਸ਼ ਗੁਰੂ ਗੋਰੇ ਕੋਵੇ ਸਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਹਾਓ ਵਿਸਵੇ ਚਸਿਆ ਘੜੀਆਂ ਪੈਰਾਂ ਥਿੱਤੀ ਵਾਰੀ ਮਾਹੋ ਹੋਵਾ ਸੂਰਜ ਕੁਰੂ ਤਨੇਕ ਨਾਨਕ ਕਰਤੇ ਕੇ ਕਿਤੇ ਵੇਸ ਰਾਗ ਤੁਨਾ ਸ੍ਰੀ ਮਹੱਲਾ ਪਹਿਲਾ ਗਗਨ ਮੈਂ ਥਾਲੇ ਰਬ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲ ਆਣ ਲੋ ਪਵਣ ਚਵਰੋ ਕਰੇ ਸਗਲ ਬਨ ਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਭਾਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਓ ਸਹਿਸਤਾਵ ਨੈਨ ਨਨ ਨੈਨ ਹੈ ਤੋਹੇ ਕੋ ਸਹਸ ਮੂਰਤ ਨਾਇਕ ਤੋਹੀ ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸਤਾਵ ਗੰਧ ਏਵ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੈ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੇ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਆਨਿਦਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇ ਨਾਨ ਸਾਰੰ ਕੋਹੇ ਜਾਤੇ ਤੇਰੇ ਨਾਏ ਵਾਸਾ ਰੰਗੋੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬੋ ਭਰਿਆ ਮਿਲ ਸਾਧੂ ਖੰਡਲ ਖੰਡਾਈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾਏ ਕਰ ਸਾਧੂ ਅੰਜਲੀ ਪੁਨ ਵੱਡਾ ਹੇ ਕਾ ਡੰਡੋਤ ਪੁਨ ਵੱਡਾ ਹੇ ਰਹਾਓ ਸਾਕਤ ਹਰ ਰਸ ਸਾਧਨ ਜਾਣਿਆ ਤਿੰਨ ਅੰਤਰ ਹੋਮੇ ਕੰਡਾਈ ਜਿਉਂ ਜਿਉਂ ਚੱਲ ਹੈ ਚੁਭ ਹੈ ਦੁੱਖ ਪਾਵੇ ਜਮ ਕਾਲ ਸਹਿ ਸੀ ਡੰਡਾਹੀ ਹਰ ਜਨ ਹਰ ਹਰ ਨਾਮ ਸੁਮਾਣੀ ਦੁੱਖ ਜਨਮ ਮਰਨ ਪਉ ਖੰਡਾਈ

ਨਾਮ ਗਰੀਬ ਮਸ਼ਕੀਨ ਪ੍ਰਭ ਤੇਰੇ ਹਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੋ ਮੰਡਾ ਹੈ ਰਾ ਗੋੜੀ ਪੂਰਬੀ ਮਹੱਲਾ ਪੰਜਵਾਂ ਕਰੋ ਬੇਨਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾਂ ਖਾਟ ਚਲੋ ਹਰਲਾਹ ਆਗੇ ਬਸਨ ਸੁਹੇਲਾ ਔਦ ਘਟੈ ਦਿਨ ਸੋ ਰਹਿਣਾ ਰੇ ਮਨ ਗੁਰਮਿਲਕਾ ਸਵਾਰੇ ਰਹਾਉ ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸਹਿ ਜਗਾਏ ਪੀ ਆਵੇ ਇਹੋ ਰਾਸੀ ਅਕਤ ਕਥਾ ਤਿੰਨ ਜਾਨੀ ਜਾ ਕੋ ਆਏ ਸੋਈ ਬਿਹਾਜੋ ਹਰ ਗੁਰਤੇ ਮਨਹਿ ਬਸੇਰਾ ਨਿਜ ਘਰ ਮਹਿਲ ਪਾਵੋ ਸੁ ਸਹਿਜੇ ਬਹੁਰ ਨ ਹੋਏ ਗੋ ਫੇਰਾ

ਦਾਸ ਜਿਤ ਬੋਲੀਐ ਪਤ ਪਾਈਐ ਸੋ ਬੋਲਿਆ ਪ੍ਰਵਾਨ ਫਿੱਕਾ ਬੋਲ ਵੇ ਗੁਚਣਾ ਸੁਣ ਮੂਰਖ ਮਨ ਅਜਾਣ ਜੋ ਤਿਸ ਪਾਵੇ ਸੇ ਭਲੇ ਹੋਰ ਕੇ ਕਹਿਣ ਵਖਾਣ ਤਿੰਨ ਮਤ ਤਿੰਨ ਪਤ ਤਿੰਨ ਧਨ ਪੱਲੇ ਜਿਨ ਹਿਰਦੇ ਰਿਆ ਸਮਾਏ ਤਿੰਨ

ਸ੍ਰੀ ਵਾਹਿਗੁਰੂ ਸਾਹਿਬ ਜੀ ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰ ਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲਏ ਛਡਾਇਆ ਸਲੋਕ ਮਹੱਲਾ ਪਹਿਲਾ ਦੁਖਦਾਰੂ ਸੁਖ ਰੋਗ ਭਇਆ ਜਾ ਸੁਖ ਤਾਮਨਾ ਹੋਈ

रहाओ। जात मह जोत, जोत मह जाता, अकल कला भरपूर रहया। तू सच्चा साहिब,

ਸਾਥ ਜੋ ਕਿਛ ਕਰਨਾ ਸੋ ਕਰ ਰਹਿਆ ਸੋ ਦਰ ਰਾਗ ਆਸਾ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਵਹ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾਂ ਕਿਤੇ ਤੇਰੇ ਵਾਮਣ ਹਾਰੇ ਕਿਤੇ ਤੇਰੇ ਰਾਗ ਪਰੀ ਸਿਉਂ ਕਹੀ ਹੈ ਕਿਤੇ ਤੇਰੇ ਗਾਵਣ ਹਾਰੇ ਗਾਵਣ ਤੁਧਨੂੰ ਪਵਨ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਣ ਤੁਧਨੂੰ ਚਿੱਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਣ ਤੁਧਨੂੰ ਈਸ਼ਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸਵਾਰੇ ਗਾਵਣ ਤੁਧਨੂੰ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਣ ਤੁਧਨੂੰ ਸਿੱਧ ਸਮਾਧੀ ਅੰਦਰ ਗਾਵਣ ਤੁਧਨੂੰ ਸਾਧ ਵਿਚਾਰੇ

ਪੰਡਿਤ ਪੜਨਰ ਖੀਸਰ ਜੁਗ ਜੁਗ ਵੇਦਾ ਨਾਲੇ ਗਾਵਣ ਤੁਦਨੋ ਮੋਹਣੀਆਂ ਮਨ ਮੋਹਨ ਸਵਰਗ ਮਾਛ ਪਿਆਲੇ ਗਾਵਣ ਤੁਦਨੋ ਰਤਨੋ ਪਾਏ ਤੇਰੇ ਅੱਠ ਸੱਠ ਤੀਰਥ ਨਾਲੇ

ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੇ ਤੇਰਾ ਕੀਤਾ ਕੇਵਲ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਬ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਦ ਬਿਨ ਸਿੱਧੀ ਕਿਰੇ ਨਾ ਪਾਈਆ ਕਰਮ ਮਿਲੈ ਨਾਹੀ ਠਾਕਰ ਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰ ਨਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਊਂ ਆਖਣ ਔਖਾ ਸਾਚਾ ਨਾਊਂ ਸਾਚੇ ਨਾਮ ਕੀ ਲਾਗੈ ਭੁੱਖ ਉਤ ਭੁੱਖੈ ਖਾਏ ਚੱਲੀਐ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਹੇ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥਕੇ ਕੀਮਤ ਨਹੀਂ ਪਾਈ

ਭੋਗ ਦਿੰਦਾ ਰਹੇ ਨਾ ਚੁੱਕੈ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਵਾ ਨਾ ਕੋ ਹੋਏ ਜੇਵੜ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਕਸਮ ਸਾਰੇ ਤੇ ਕਮਜਾਤ ਨਾਨਕ ਨਾਮ ਬਾਜ ਸਨਾਦਰਾ ਗੁਜਰੀ ਮਹੱਲਾ ਚੌਥਾ ਅਰਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸ਼ਰਨਾਈ।

ਆਸ ਗੁਰਮਤ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਓ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸੈ ਮਿਲ ਸੰਗਤ ਗੁਣ ਪਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿਤਵੈ ਉਦਮ ਜਾ ਆਹਰ ਹਰ ਜੀਓ ਪਰਿਆ ਸੈਲ ਪਥਰ ਮੈਂ ਜੰਤ ਉਪਾਏ ਤਾਕ ਰਿਜਕ ਆਗੈ ਕਰ ਧਰਿਆ ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੁੱਕੇ ਕਾਸ਼ਟ ਹਰਿਆ ਰਹਾਓ ਜਨਨ ਪਿਤਾ ਲੋਕ ਸੁਤ ਬਨਤਾ ਕੋਏ ਨ ਕਿਸ ਕੀ ਧਰਿਆ ਸਿਰ ਸਿਰ ਰਿਜਗ ਸੁਬਾਹੇ ਠਾਕੁਰ ਕਾਹੇ ਮਨ ਭਾਉ ਕਰਿਆ ਉਡੇ ਊਡ ਆਵੈ ਸੈ ਕੋਸਾ ਤਿਸ ਪਾਛੈ ਬਚਰੇ ਸ਼ਰਿਆ ਤਿਨ ਕਵਨ ਖਲਾਵੈ ਕਵਨ ਚੁਗਾਵੈ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰਤਲ ਧਰਿਆ ਜਨ ਨਾਨਕ ਬਲ ਬਲ ਸਦਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ

ਕਰਮਾ ਸਰਨ ਪਰੇ ਕੀ ਰਾਖੋ ਸਰਮਾ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੌਪਈ ਅਮਰੀ ਕਰੋ ਹੱਦ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤ ਪਾਰਾ ਅਮਰੇ ਦੁਸ਼ਟ ਸਬੈ ਤੁਮ ਘਾਵੋ ਆਪ ਹਾਦੈ ਮੋਹੇ ਬਚਾਵੋ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਬੈ ਕਰਤਾਰਾ ਮੋਰ ਅੱਛਾ ਨਿਜ ਕਰਦੈ ਕਰਿਆ ਸਭ ਬੈਰਣ ਕੋ ਆਸੰਗਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਛਾੜ ਕੋਈ ਅਵਰ ਨਾ ਧਿਆਉਂ ਜੋਬਰ ਚਾਹੂੰ ਸੋ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀਆ ਹੈ ਚੁਨ ਚੁਨ ਸਤਰ ਹਮਾਰੇ ਮਾਰੀਆ ਹੈ ਆਪ ਹਾਦੈ ਮੁਝੇ ਉਭਰਿਆ ਮਰਨ ਕਾਲ ਕਾ ਤ੍ਰਾਸ ਨਿਵਰਿਆ ਉਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੁਜੂ ਕਰਿਓ ਰੱਛਾ ਰਾਖ ਲਿਓ ਮੋਏ ਰਾਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੋ ਪੁਰੀ ਚਤੁਰ ਦਸ ਕੰਥਾ ਕਾਲ ਪਾਏ ਬ੍ਰਹਮਾ ਭਵਤਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸ਼ਾ ਜਮਨ ਕਾਲ ਜੋਗੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੋਤੀਓ ਜਮਨ ਕਾਲ ਸਭ ਲੋਕ ਸਵਾਰਾ ਨਮਸ਼ਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੈਂਤ ਜਸ਼ਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸ਼ਕਾਰ ਤਸੀ ਕੋ ਹਮਾਰੀ ਸਗਲ ਪ੍ਰਜਾਜਨ ਆਪ ਸਵਾਰੀ ਸੇਵਕਨ ਕੋ ਸੇਵਕਨ ਸੁਖ ਦੀਓ ਸਤਰਣ ਕੋ ਬਲ ਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰਿਆ ਸਥੂਲਾ ਸਫਰ ਕਿਰਪਾ ਦੁਸ਼ਟ ਕਰ ਫੁੱਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਗਏ ਬਡ ਬਡ ਕੀ ਜਾਣੈ ਜਬਦ ਕਰਖ ਕਰਾ ਕਰ ਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਆ ਕਰਖ ਕਰਤ ਹੋ ਕਬਹੂੰ ਤੁਮੈ ਮਿਲਤ ਦੇਹ ਤਰ ਸਭਹੂੰ ਜੇਤੇ ਬਦਨ ਸਿਠ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਨਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਵਿਕਾਰ ਨਿਰਲੰਬ ਆਦ ਅਨੀਲ ਅਨਾਦ ਅਸੰਭ ਤਾਕਾ ਮੂੜ ਉਚਾਰਤ ਭੇਦਾ ਜਾਕੋ ਭੇਵਨਾ ਪਾਵਤ ਬੇਦਾ ਤਾਕੋ ਕਿਰਪਾਹਨ ਅਨੁਮਾਨਤ ਮਹਾਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਹਿ ਬਹਿਵ ਆਪ ਆਪਣੀ ਬੁਧ ਹੈ ਜੇਤੀ ਵਰਨਤ ਭਿੰਨ ਭਿੰਨ ਤੋਏ ਥੇਤੀ ਤੁਮਰਾ ਲਖਾ ਨਾ ਜਾਹੇ ਪਸਾਰਾ ਕੇ ਬਿਧ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਭਇਓ ਰਾਵ ਕਹੀ ਭੁੱਪਾ ਅੰਡ ਜੇਰ ਸੇਤਜ ਕੀਨੀ ਉਤ ਬੁਝ ਖਾਨ ਬਹੁ ਰਚ ਦੀਨੀ ਕਹੂੰ ਫੂਲ ਰਾਜਾ ਹਵੇ ਬੈਠਾ ਕਹੂੰ ਸਿਮਟ

ਕਰੇ ਕੈਠਾ ਸਗਰੀ ਸਿਸ਼ਟ ਦਿਖਾਏ ਅਚੰਭਵ ਆਦ ਜੁਗਾਦ ਸਰੂਪ ਸਿਅੰਭਵ ਅਵਰਛਾ ਮੇਰੀ ਤੁਮ ਕਰੋ ਸਿੱਖ ਉਭਾਰ ਅਸਿਖ ਸੰਗਰੋ ਦੁਸ਼ਟ ਜਿਤੇ ਉਠਵਾ ਤੂੰ ਤਪਾਤਾ ਸਗਲ ਮਲੇਸ਼ ਕਰੋ ਰਣਘਾਤਾ ਜੇ ਅਸਤੁਤਵ ਸ਼ਰਣੀ ਪਰੇ ਤਿਨਕੇ ਦੁਸ਼ਟ ਦੁਖਿਤ ਹਾਵੇ ਮਰੇ ਪੁਰਖ ਜਮਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋਈ ਕਬਾਰ ਧਿਆਇ ਹੈ ਤਾਂ ਕਿ ਕਾਲ ਨਿਕਟ ਨਹਿ ਐ ਹੈ ਰੱਛਾ ਹੋਏ ਤਾਂ ਹੀ ਸਭ ਕਾਲਾ ਦੁਸ਼ਟ ਅਰਿਸ਼ਟ ਟਰੇ ਤਤਕਾਲਾ ਕਿਰਪਾ ਦੁਸ਼ਟਨ ਜਾਏ ਨੇ ਹਰਹੋ ਤਾਂ ਕਿ ਤਾਪ ਤਨਕ ਮੈਂ ਹਰਹੋ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਛਾ ਸ਼ਬਾ ਸਕੇ ਨ ਕੋਈ ਏਕ ਬਾਰ ਜਿਨ ਤੁਮੇ ਸੰਭਾਰਾ ਕਾਲ ਫਾਸਤੇ ਤਾਹੇ ਉਭਾਰਾ ਜਿਨਰ ਨਾਮ ਤਿਹਾਰੋ ਕਹਾ ਦਾਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸਰਨ ਤਿਹਾਰੀ ਆਪ ਹੱਦ ਲਿਓ ਉਭਾਰੀ ਸਰਬ ਠਾਉਰ ਮੋਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਕਿਰਪਾ ਕਰੀ ਹਮ ਪ੍ਰਜਗ ਮਾਤਾ ਗ੍ਰੰਥ ਕਰਾ ਪੂਰਨ ਸੁਬਰਾਤਾ ਕਿਲਬਿਕ ਸਕਲ ਦੇਹੇ ਕੋ ਹਰਤਾ ਦੁਸ਼ਟ ਤੋਖਿਅਨ ਕੋ ਸ਼ੈ ਕਰਤਾ ਸ੍ਰੀ ਅਸਤੁਜਾ ਪਹੇ ਦਯਾਲਾ ਪੂਰਨ ਕਰਾ ਗ੍ਰੰਥ ਤਕਾਲਾ ਮਨ ਬਾਂਛਤ ਫਲ ਪਾਵੈ ਸੋਈ ਦੁਖ ਨਾ ਦਸੇ ਬਿਆਪਤ ਕੋਈ ਅੜਿਲ ਸੁਨੇ ਗੁੰਜੋ ਯਾਹੇ ਸੁਰਸ ਨਾ ਪਾਵਈ ਸੁਨੇ ਮੂੜ ਚਿਤ ਲਾਏ ਚਤੁਰਤਾ ਆਵਈ ਦੁਖ ਦਰਦ ਭਾਉ ਨਿਗੜਨਾ ਤਿਨ ਨਰ ਕੇ ਰਹਿ ਉਹ ਜੋ ਯਾਕੀ ਏਕ ਬਾਰ ਚੌਪਈ ਕੋ ਕਹਿ ਚੌਪਈ ਸੰਮਤ ਸਤਰਾ ਸਹਿਸ ਪਣਜੈ ਅਰਧ ਸਹਿਸ ਪੁਨ ਤੀਨ ਕਹਿਜੈ ਭਾਦਰਵ ਸੁਧੀ ਅਸ਼ਟਮੀ ਰਵ ਵਾਰਾ ਤੀਰਥ ਤਦਰਵ ਗ੍ਰੰਥ ਸੁਧਾਰਾ ਇਤ ਸ੍ਰੀ ਚਰਿਤ੍ਰੋ ਪਖਿਆ ਨੇ ਤ੍ਰਿਆ ਚਰਿਤ੍ਰੇ ਮੰਤਰੀ ਭੁਵ ਸੰਵਾਦੇ 405 ਚਰਿਤ੍ਰ ਸਮਾਪਤਮ ਸਤ ਸ਼ਬਮ ਸਤ ਅਭਜੋ ਦੋਹਰਾ ਦਾ ਜਾਨਕਰ ਦਾਸ ਪਰ ਕੀਜੈ ਕਿਰਪਾ ਅਪਾਰ ਆਪ ਹਾਦੈ ਰਾਖ ਮੋਹੇ ਮਨ ਕ੍ਰਮ ਬਚਨ ਵਿਚਾਰ ਚੌਪਈ ਮੈਂ ਨਾ ਗ੍ਰਹਿਸ਼ ਪ੍ਰਥਮ ਮਨਾਉ ਕਿਸ਼ਨ ਬਿਸ਼ਨ ਕਬੂ ਨੈ ਧਿਆਉ ਕਾਨ ਸੁਨੈ ਪਹਿਚਾਨ ਨਾ ਤਨਸਾਉ ਲਿਬਲਾਗੀ ਮੋਰੀ ਪਗ ਇਨਸਾਉ ਮਹਾਂਕਾਲ ਰਖਵਾਰ ਹਮਾਰੋ ਮਹਾਲੋ ਮੈਂ ਕਿੰਕਰ ਥਾਰੋ ਅਪਨਾ ਜਾਨ ਕਰੋ ਰਖਵਾਰ ਬਾਹ ਗਹਿ ਕੀ ਲਾਜ ਵਿਚਾਰ ਅਪਨਾ ਜਾਨ ਮਜੇ ਪ੍ਰਤ ਪ੍ਰਿਯੈ ਚੁਨ ਚੁਨ ਸਤੁਰ ਹਮਾਰੇ ਮਰੀਐ ਦੇਗ ਤੇਗ ਜਗ ਮੈਂ ਦਉ ਚੱਲੈ ਰਾਖਾ ਮਹਿ ਔਰ ਨਾ ਦਲੈ ਤੁਮ ਮਮ ਕਰੋ ਸਦਾ ਪ੍ਰਤ ਪਾਰਾ ਤੁਮ ਸਾਹਿਬ ਮੈਂ ਦਾਸ ਤਿਹਾਰ ਜਾਨ ਆਪਣਾ ਮੁਝੇ ਨਿਵਾਜ ਆਪ ਕਰੋ ਹਮਰੇ ਸਭ ਕਾਜ ਤੁਮ ਹੋ ਸਭ ਰਾਜਨ ਕੇ ਰਾਜਾ ਆਪੇ ਆਪ ਗਰੀਬ ਨਿਵਾਜਾ ਦਾ ਜਾਨ ਕਰ ਕਿਰਪਾ ਕਰਹੁ ਮੋਹੇ ਹਾਰ ਪਰਾਮਿਆਨ ਦੁਆਰ ਤੁਹੇ ਆਪਣਾ ਜਾਨ ਕਰੋ ਪ੍ਰਤਪਾਰਾ ਤੁਮ ਸਾਹਿਬ ਮੈਂ ਕਿੰਕਰ ਥਾਰਾ ਦਾ ਜਾਣਦਾ ਹਾਥ ਉਭਾਰੋ ਅਮਰੇ ਸਭ ਐਰੀਅਨ ਸੰਘਾਰੋ ਪ੍ਰਥਮ ਧਰੋ ਭਗਵਤ ਕੋ ਧਿਆਨਾ ਬਾਹੁਰ ਕਰੋ ਕਵਿਤਾ ਬਿਦਨਾਨਾ ਕਿਸ਼ਨ ਜਥਾ ਮਤ ਚਰਿਤ੍ਰ ਉਚਾਰੋ ਚੂ ਕੋਏ ਕਬ ਲਿਹੋ ਸੁਧਾਰੋ ਕਬਿ ਬਾਜ ਤੁਹਰਾ ਜੋ ਨਿਜ ਬ੍ਰਹਮੋ ਸੋ ਕਹਾ ਸੋ ਕਹੇ ਹੋ ਜਗ ਮਾਹੇ ਜੋ ਤੇ ਪ੍ਰਭ ਕੋ ਧਿਆਏ ਹੈ ਅੰਤ ਸਵਰਗ ਕੋ ਜਾਹੇ ਦੁਹਰਾ ਹਰ ਹਰ ਜਨ ਦੁਈ ਏਕ ਹੈ ਬਿਬ ਵਿਚਾਰ ਕਛ ਨਾਹੇ ਜਲ ਤੇ ਉਬਜ ਤਰੰਗ ਜਿਉ ਜਲ ਹੀ ਬਿਖੇ ਸਮਾਹੇ ਦੁਹਰਾ ਜਬ ਆਏ ਸ ਪ੍ਰਭ ਕੋ ਭਇਓ ਜਨਮ ਧਰਾ ਜਗ ਆਏ ਅਮੈ ਕਥਾ ਸੰਸ਼ੇਪ ਤੇ ਸਭ ਹੂੰ ਕਹਿਤ ਸੁਣਾਏ ਕਬ ਬਾਜ ਦੁਹਰਾ ਠਾਠ ਭਇਓ ਮੈਂ ਜੋਰ ਕਰ ਬਚਨ ਕਹਾਂ ਸਿਰਨ ਆਏ ਪੰਥ ਚਲੈ ਤਬ ਜਗਤ ਮੈਂ
जब तुम करो सहाय दोहरा जे जे तुमरे ध्यान कौ नितुड़ त्याय है संत अंत लहेंगे मुक्त फल पावेंगे भगवंत दोहरा कालपुर की देह मोह कोटक बिशन महेश ओट इंद्र ब्रह्मा किते राव सस करो रजरे दोहरा राम कथा जुग जुग अटल सब कोई भागत नेत स्वर्गवास रघुबर करा सगरी पुरी समेत चौपाई जो ये कथा सुने अर गावे दुख पाप तह निकट न आवे विष्णु भगत की ए फल होई आद ब्याद शब सके न कोई सम्मत सत्रह सहस पचावन हाड बदी प्रथम सुखदावन त्व प्रसाद कर ग्रंथ सुधारा भूल पर ही लो लिहो सुधारा दोहरा नेत्र तुंके चरण तर सद्रव तीर तरंग श्री भगवत पूर्ण कियो रघुबर कथा प्रसंग दोहरा साध असाध जानो नहीं बाद सुबाद विबाद ग्रंथ सगल पूर्ण कियो भगवत कृपा प्रसाद सवैया पाए गहे जब ते तुमरे तब ते गौ आंग तरे नहीं आन्यो राम रहीम पुराण कुरान अनेक कह मत एक ना मान्यो सिमरत शास्त्र वेद सबै बहु भेद गहे हम एक ना जान्यो श्री असमान कृपा तुमरी कर मैं ना कहो सब तुहे बखान्यो दोहरा सगल द्वार को छाड़ कह

ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਨ ਆਈਆਂ ਸ਼ਬਦ ਉਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ ਕਰਤਾ ਤੇਰਾ ਸਭ ਕੁਛ ਹੈ ਜਿਸਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰਸਾਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਟਹੋ ਜਿਸ ਦੀਆਂ ਇਹ ਵਡਿਆਈਆਂ ਕਹੈ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੋ ਤੁਤ ਵਸ ਕੀਤੇ ਕਾਲ ਕੰਟ ਕੁਮਾਰਿਆ ਤੁਰ ਗਰਮ ਪਾਇਆ ਤੁਧ ਜਿਨ ਕਾਹੋ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤੈ ਸੁਖ ਹੋਵਾ ਤਿਤ ਕਰ ਅਨਹਦ ਵਾਜੇ ਅਨ ਸੁਨੋ ਬਟ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ

ਗੁਰ ਕਾ ਪਇਓ ਜਿਸ ਕਾ ਸਬਸ ਆਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਅਵਸਥ ਜੀ ਨੈ ਜਾਈ ਨਿਤ ਨਿਤ ਰਾ ਗੁਰਧਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ।

ਦਗਾਹੇ ਸਭ ਸਾਹ ਨੂੰ ਕਿਰਪਾਲ ਸੰਭਾਲੇ ਸਾਹ ਸਾਹੇ ਬਿਰਥਾ ਕੋਈ ਨਾ ਜਾਏ ਜੇ ਆਵੇ ਤੁਧਿਆਹੇ ਸਲੋਕ ਮਹੱਲਾ ਪੰਜਵਾਂ ਅੰਤਰ ਗੁਰ ਆਰਾਧਣਾ ਜੇਵਾ ਜਪ ਗੁਰਨਾਮੋ ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਣਨਾ ਗੁਰਨਾਮ ਸਤਿਗੁਰ ਸੇਤੀ ਰਤਿਆ ਦਰਗਾਹ ਪਾਈਏ ਠਾਉ ਕਹੁ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਾਧੇ ਜਗ ਮੈਂ ਉੱਤਮ ਕਾਢੀ ਹੈ ਵਿਰਲੇ ਕਈ ਕੇ ਮਹੱਲਾ ਪੰਜਵਾਂ ਰੱਖੇ ਰੱਖਣ ਹਾਰਾ ਪੁਭਾਰਿਅਨ ਗੁਰ ਕੀ ਪੈਰੀ ਪਾਏ ਕਾਜ ਸਵਾਰਿਅਨ ਵਾ ਆਪ ਦਿਆਲ ਮਨੋ ਨਾ ਵਿਸਾਰਿਅਨ ਸਾਧ ਜਨਾ ਕੇ ਸੰਗ ਭਵ ਜਲ ਤਾਰਿਅਨ ਸਾਖਿਤ ਨਿੰਦਕ ਦੁਸ਼ਟ ਕਿਰ ਮਾਹਿ ਬਿਦਾਰਿਅਨ ਤੇ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸ ਸਿਮਰਤ

ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੈ ਸਹਾਏ ਅਰਜਨ ਹਰ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਬਣ ਸਕਿਆ ਦੇਗ ਚਲਾਈ ਤੇ ਗਵਾਹੀ ਦੇ ਕੇ ਅੰਡਿਟ ਕੀਤਾ ਆਦਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੁੱਪਰੀਆਂ ਲਵਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਵੈ ਚੇਤੇ ਆਵਣਗਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬਤਾ ਤਰਸ਼ਿਆ ਰਿਆਇਤ ਦੇਗ ਤੇਗ ਫਤਿਹ ਬਿਰਦਗੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਗੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰੱਖਾ ਬਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਬੰਦ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾਨ ਮੇਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਂ ਨਿਵਟਿਆਂ ਦੀ ਓੜ ਸੱਸੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੇ ਬਾਰ ਮੇਰਾ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਵਿੱਚ ਬੁੱਧਵਾਰ ਦੇ ਹਫ਼ਤਾ ਵਾਲੇ ਸੰਧਾ ਵੇਲੇ ਸੁੰਦਰ ਦੀਵਾਨ ਸਾਜ ਰਹੇ ਹਨ ਸਾਜ ਰਹੇ ਦੀਵਾਨਾਂ ਦੀ ਆਰੰਭਤਾ ਵਿੱਚ ਬੀਬੀਆਂ ਵੱਲੋਂ ਸੰਗਤ ਨੂੰ ਸੁਖਮਨੀ ਸਾਹਿਬ ਜੀ ਦੇ ਪਾਠ ਪ੍ਰੰਸ ਉਧਰ ਦੇ ਪਾਠ ਹੋਏ ਗੁਰਬਾਣੀ ਪਾਠ ਕਰਦਿਆਂ ਹੋਇਆ ਹੋਈਆਂ ਅਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਗਾਂ ਵਾਸਤੇ ਸੁਧ ਸਪਸ਼ਟ ਬਾਣੀ ਬਣਨ ਦੀ ਦਾਤ ਬਖਸ਼ਣ ਗੁਰਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਰਤਾਰਥ ਕਰਨਾ ਆਈ ਸੰਗਤ ਦੀ ਹਾਜ਼ਰੀ ਤਿਲਫੜ ਭੇਟਾ ਕੀਤੀ ਦਰਕਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲ ਦਾਤਾ ਬਖਸ਼ਣਾ ਮਨਜੀਤ ਕੌਰ ਵੱਲ ਆਪਣੇ ਬੇਟੇ ਜਤਿੰਦਰ ਪਾਲ ਸਿੰਘ ਦੇ ਜਨਮਦਿਨ ਦੀ ਖੁਸ਼ੀ ਅਰਦਾਸ ਬੇਨਤੀ ਕਰਨ ਕਿਰਪਾ ਕਰਨੀ ਬੱਚੇ ਦੇ ਸਿਰ 'ਤੇ ਮਿਹਰ ਪ੍ਰਾਪਤ ਰੱਖਣਾ ਮਨਜੀਤ ਕੌਰ ਵੱਲ ਆਪਣੇ ਬੇਟੇ ਗੁਰਿੰਦਰ ਸਿੰਘ ਦੇ ਸੰਯੋਗ ਕਰਨ ਵਾਸਤੇ ਅਰਦਾਸ ਬੇਨਤੀ ਕਰਦੇ ਹਨ ਹਰਤਾਜ ਸਿੰਘ ਜੌਲ ਜਸਪ੍ਰੀਤ ਕੌਰ ਜੌਲ ਵੱਲੋਂ ਆਪਣੇ ਬੇਟੇ ਅਰਜਨ ਸਿੰਘ ਜੌਲ ਦੇ ਜਨਮਦਿਨ ਦੀ ਖੁਸ਼ੀ ਅਰਦਾਸ ਬੇਨਤੀ ਕਰਦੇ ਹਨ ਕਿਰਪਾ ਕਰਨੀ ਬੱਚੇ ਸਿਰ 'ਤੇ ਮਿਹਰ ਪ੍ਰਾਪਤ ਹੱਥ ਰੱਖਣਾ ਪਰਿਵਾਰ ਦੀਆਂ ਬੇਨਤੀਆਂ ਗੁਰਮਸਾਰ ਪ੍ਰਵਾਨ ਕਰਨੀਆਂ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਹੈ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ ਤਰ ਪ੍ਰਵਾਨ ਹੋਵੇ ਪ੍ਰਵਾਨਿਆ ਪ੍ਰਸ਼ਾਦ ਸੰਗਤ 'ਚ ਵਰਤਾਉਣ ਦੀ ਅੱਗੇ ਬਖਸ਼ਿਸ਼ ਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਦਿਆਂ ਬਖਸ਼ੁਲਾਈ ਸ੍ਰੀ ਮੁਖਬਾ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਨਸਾ ਕਰ ਸਿਮਰਨ ਤੁਜੈ ਨਾਰ ਕਾਮ ਕ੍ਰੋਧ ਮਿਟਿਓ ਜੋ ਤਿਨੰ ਬਾਚਾ ਕਰ ਸਿਮਰਨ ਤੁਜੈ ਤਿਨ ਦੁੱਖ ਦਰਿਦਰ ਮਿਟਿਓ ਜੋ ਖਿਨੰ ਕਰਮ ਕਰਤੋ ਦਰਸ ਪਰਸ ਪਾਰ ਸਾਰ ਬਲ ਭੱਟ ਜਸ

ਦਇਆਲ ਪੁਰਖ ਭਗਵਾਨ ਹੈ, ਨਾਨਕ ਲਿਪਤ ਨ ਮਾਇਆ, ਭਾਹੇ ਬਲੰਦੜੀ ਬੁਝ ਗਈ, ਰਖੰਦੜੋ ਪ੍ਰਭ ਆਪ, ਜਿਨ ਉਪਾਈ ਮੇਦਨੀ, ਨਾਨਕ ਸੋ ਪ੍ਰਭ ਜਾਪ ਪਾਉੜੀ।

ਇੱਕ ਧਿਆਇਆ ਨਿਰਮਲ ਭਏ ਸਰੀਰ ਜਨ ਧੂਰੀ ਨਾਹਿਆ ਮੰਤਨ ਭਏ ਸੰਤੋਖ ਪੂਰਨ ਪ੍ਰਭ ਪਾਇਆ।

ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਜੁੜ ਜੁੜ ਬੈਠੀ ਸਾਧ ਸੰਗਤ ਜੀਵਨ ਭਾਗੀ ਆਪ ਜੀ ਬੁੱਧਵਾਰ ਦੇ ਹਫ਼ਤਾਵਾਰੀ ਸੰਧਾ ਦਿਵਾਨ 'ਚ ਹਾਜ਼ਰੀਆਂ ਭਰ ਰਹੇ ਹੋ। ਹਰ ਬੁੱਧਵਾਰ ਤਰ੍ਹਾਂ ਪ੍ਰਥਮ ਬੀਬੀਆਂ ਵੱਲੋਂ ਸੰਗਤ ਰੂਪ ਸੁਖਮਨੀ ਸਾਹਿਬ ਜੀ ਦੇ ਪਾਠ ਹੋਏ, ਉਪਰੰਤ ਸੋਦਰ ਦੇ ਪਾਠ, ਪਿੱਤਰ ਹੁਕਮਨਾਮੇ, ਪਿੱਤਰ ਹੁਕਮ ਅਰਦਾਸ ਪੰਥੀ ਆਪ ਜੀ ਸਰਵਣ ਕੀਤੇ ਹਨ। ਆਵਨ ਕੀਰਤਨ ਦੀ ਰਮਤਾ ਹੋਣ ਜਾ ਰਹੀ ਹੈ, ਕੀਰਤਨ ਰਾਹੀਂ ਜੁੜਨਾ ਕਰੋ ਜੀ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਨ ਹਾਰੇ ਧਾਰਿਆ। ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਪਰਸੋਂ ਦੇ ਰੋਜ਼ ਸ਼ੁੱਕਰਵਾਰ ਵਾਲੇ ਦਿਨ ਆ ਰਹੇ ਹਨ, ਇਸੇ ਖੁਸ਼ੀਆਂ ਸੰਬੰਧਮਾਨ ਸਾਜਰੇ ਹਨ। ਵਿਸ਼ੇਸ਼ ਤੌਰ 'ਤੇ ਪਰਸੋਂ ਸ਼ੁੱਕਰਵਾਰ ਨੂੰ ਵਿਸ਼ੇਸ਼ ਅੰਮ੍ਰਿਤ ਵੇਲੇ ਦੀਵਾਨ ਸਜਣਗੇ ਹਰ ਸਾਲ ਦੀ ਤਰ੍ਹਾਂ, ਜੋ ਕਿ ਇਸ ਸਥਾਨ 'ਤੇ ਅੰਮ੍ਰਿਤ ਵੇਲੇ 4 ਵਜੇ ਤੱਕ ਪਰਸੋਂ ਸ਼ੁੱਕਰਵਾਰ ਨੂੰ ਸਿਮਰਨ ਹੁੰਦੇ ਹਨ, ਸਿਮਰਨ ਹੋਣਗੇ। 4 to 5 ਵੀ ਕੀਰਤਨ ਰੂਪ 'ਚ ਸਿਮਰਨ ਹੋਣਗੇ ਅਤੇ 5 ਵਜੇ ਸ੍ਰੀ ਆਸਾ ਕੀ ਵਾਰ ਦੇ ਕੀਰਤਨ ਪ੍ਰਾਰੰਭ ਹੋਣਗੇ। 6:45 ਵਜੇ ਗੁਰੂ ਮਹਾਰਾਜ ਸਵਾਰੀ ਆਵੇਗੀ, ਫੁੱਲਾਂ ਦੀ ਵਰਖਾ, ਸਵਈਏ ਪੜੇ ਜਾਣਗੇ, ਸ੍ਰੀ ਹਰਿਮੰਦਰ ਸਾਹਿਬ ਦੀ ਤਰ੍ਹਾਂ ਪ੍ਰਕਾਸ਼ ਹੋਵੇਗਾ। ਆਪ ਜੀ ਨੇ ਹਾਜ਼ਰੀਆਂ ਭਰਨੀਆਂ ਜੀ ਪਰਿਵਾਰਾਂ ਸਹਿਤ, ਅਤੇ ਅੱਜ ਸ਼ਾਮ ਨੂੰ 5 ਵਜੇ ਸ੍ਰੀ ਅਖੰਡ ਸਾਹਿਬ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਨ ਕੁਛ ਪ੍ਰਾਰੰਭ ਹੋਇਆ ਹੈ। ਸ਼ੁੱਕਰਵਾਰ ਸ਼ਾਮ ਨੂੰ 5 ਵਜੇ ਸੰਪੂਰਨਤਾ ਉਪਰੰਤ ਕੀਰਤਨ ਦਰਬਾਰ ਸਜਣਗੇ ਅਤੇ ਐਤਵਾਰ ਦੇ ਆਉਣ ਵਾਲੇ ਐਤਵਾਰ ਦੀਵਾਨ ਵੀ ਇਸੇ ਖੁਸ਼ੀਆਂ ਸੰਬੰਧ ਸਾਜਰੇ ਹਨ। ਆਪ ਜੀ ਨੇ ਸਾਰਿਆਂ ਦੀਵਾਨਾਂ 'ਚ ਹਾਜ਼ਰੀ ਕਰ ਭਰ ਕੇ ਲਾਹੇ ਪ੍ਰਾਪਤ ਕਰਨੇ ਜੀ। ਨਵੰਬਰ ਮਹੀਨੇ ਵਿੱਚ 21 ਨਵੰਬਰ ਨੂੰ ਦਿਨ ਸ਼ੁੱਕਰਵਾਰ ਗੁਰਦੁਆਰਾ ਸਾਹਿਬ ਵਿਖੇ ਸਵੇਰੇ 10 ਵਜੇ ਅੰਮ੍ਰਿਤ ਸੰਚਾਰ ਹੋ ਰਹੇ ਹਨ। ਅੰਮ੍ਰਿਤ ਦਾ ਬਾਟਾ ਤਿਆਰ ਹੋ ਰਿਹਾ, ਜਿਹਨਾਂ ਪ੍ਰਾਣੀਆਂ ਨੇ ਗੁਰੂ ਵਾਲੇ ਬੰਨਾ ਹੈ ਆਪਣੇ ਨਾਮ ਲੈਬ 'ਚ ਲਿਖਾ ਸਕਦੇ ਹੋ ਜੀ। ਅੰਮ੍ਰਿਤ ਦਾਤ ਨਾਮ ਦੀ ਦਾਤ ਪ੍ਰਾਪਤ ਕਰਕੇ ਜਨਮ ਸਵੇਲਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਾਰਾ ਪ੍ਰਕਾਸ਼ ਹੋਵੇਗਾ ਆਪ ਜੀ ਨੇ ਪ੍ਰੋਗਰਾਮ ਸਾਹਿਬ ਸਾਜ ਨੇ ਪੁਰਨੀਆ ਜੀ ਆਉਣ ਕਥਾ ਰਹੀ ਜੁੜਨਾ ਕਰੋ ਵਾਹਿਗੁਰੂ ਜੀ ਕਾ ਖਾਲਸਾ।

ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤਖਤ ਬਖਤ ਪ੍ਰਗਟ ਪਹਾਰਾ ਰਾਗ ਦੋਖ ਨਿਰਵੈਰ ਹੈ ਰਾਜ ਯੋਗ ਵਰਤੀ ਵਰਤਾਰਾ ਮਨਸਾ ਬਾਚਾ ਕਰਮਣਾ ਮਰਮ ਨਾ ਜਾਪੈ ਅਪਰ ਅਪਾਰਾ ਦਾਤਾ ਭੁਗਤਾ ਦੇਨ ਹਾਰ ਦੇਵ ਸਥਲ ਸਤ ਸੰਗ ਉਧਾਰਾ ਸਹਿਜ ਸਮਾਧ ਅਗਾਧ ਬੋਧ ਸਤਿਗੁਰ ਸੱਚ ਸਵਾਰਨ ਹਾਰਾ ਗੁਰ ਅਮਰਹੋ ਗੁਰ ਰਾਮਦਾਸ ਜੋਤੀ ਜੋਤ ਜਗਾਵਨ ਹਾਰਾ ਸ਼ਬਦ ਸੁਰਤ ਗੁਰਸਿੱਖ ਹੋਏ ਅਨਹਦ ਬਾਣੀ ਨਿਚਰ ਧਾਰਾ ਤਖਤ ਬਖਤ ਪ੍ਰਗਟ ਪਹਾਰਾ ਹਰ ਕੀ ਵਡਿਆਈ ਹਉ ਆਖ ਨਾ ਸਾਕਾਂ ਹਉ ਮੂਰਖ ਮੁਗਦਨੀ ਜਾਣ ਜਨ ਨਾਨਕ ਕੋ ਹਰ ਬਖਸ਼ ਲੈ ਮੇਰੇ ਸਵਾਮੀ ਸਰਨਾਗਤ ਪਿਆ

राग आसा महला पहला शांत घर।

ਸਤ ਗੁਰ ਪ੍ਰਸਾਦ ਤੂੰ ਸਭਣੀ ਥਾਈ ਜਿੱਥੇ ਹੋ ਜਾਈ

0: एक घड़ी में खोवै। हंस से हंसा, बग से बगा, घट घट करे विचार जियो। तू सबनी थाई जिथे हो जाई, साचा सिरजन हार जियो। हंस से हंसा, बग से बगा, घट घट करे विचार जियो। तू सबनी थाई जिथे हो जाई, साचा सिरजन हार जियो। वाहिगुरु जी का खालसा, वाहिगुरु जी की फतह। गुरु रूप गुरु की साची नवाजी साध संगत, वड्डियां भागां वाले होए जे सतगुरु साहिब जी दी पावन पवित्र चरण सरण विच हाजरियां भर के, सतगुरु साहिब जी दे इस इलाही दरबार विच, सतगुरु साहिब जी दी इलाही बाणी दे लेडी वार विचार आसा राग दे विच छंता दी चाल विच दूजे घर सुपताल दे विच गौण वाले इलाही फरमान करीमो करीम रहीमो रहीम फहीमो फहीम अजीमो अजीम दानश पजीर मकीनो मकां जमीनो जमा पीरान पीर दस्तगीर मुर्शद उल आलमीन जाहर पीर जगत गुर बाबा आद गुरु धन धन साहिब श्री गुरु नानक देव जी महाराज साहब जी मुबारक रसना तो फुरमाए हुए इलाही फुरबान की बख्शिश होई है, जिस दे उत्ते सतगुरु साहिब जी ने संखेप दे विच मूल मंत्र ना मंगलाचार किया। इलाही बाणी च सब तो वध सतगुरु साहिब जी ने यह फरमाया है, एक ओंकार सतगुर प्रसाद, कारण के जो भी इस दुनिया दे उत्ते आया सी ऋषि मुनि जोगी कोई रहबर आया पैगंबर आया, एक दा उपदेश किसे ने नहीं दिता। सतगुरु साहिब जी ने सब तू वद इलाही बाणी च आके कि उस एक तू बिना दूजा कोई नहीं है। दूजा दा मतलब ए सी कि ओ सारी दुनिया सब जहान जेड़ा है उस एक वाहिगुरु दा बनाया, उस एक दा इको जिहा है, उहदे विच भिन्न भेप जेड़ा पाया होया सी ओ एक ओंकार ओ अंग संग होके सहायता कर सकदा, उहदे तो बिना कोई अंग संग सहायता नहीं हो सकदा। ओ परम अद्भुत, कार दा मतलब हुंदा बेअंत, बेअंते सत उस सदीव काल होंद वाला रहन वाला है, जिवें साडे ते बचपन सी जवानी सी बढ़ेपा सी उहदा इओनी ओ एक है, ओ सदा एक रस रहन वाला है। गुरप्रसाद उस दी प्राप्ति उस दी रहमत गुरु कृपा ना कोई समाया जा सकता है। इस दुनिया दे विच ਇਹ ਨਹੀਂ ਕਿਸੇ ਨੇ ਕਿਹਾ ਕਿ ਖੁਦਾ ਹਰ ਥਾਂ ਹੈ, ਰੱਬ ਹਰ ਥਾਂ ਹੈ। ਹਿੰਦੂ ਮਤ ਨੇ ਰੱਬ ਨੂੰ ਕੁਛ ਥਾਵਾਂ ਤੱਕ ਨਿਯਤ ਕਰਤਾ, ਦੱਖਣ ਦੇਸ਼ ਹਰੀਕਾ ਵਾਸਾ, ਇਸਲਾਮ ਦੀ ਦੁਨੀਆਂ ਨੇ ਪੱਛਮ ਤੱਕ ਨੀਅਤ ਕਰਤਾ, ਪੱਛਮ ਵਾਲੇ ਮੁਕਾਮਾਂ। ਯਹੂਦੀਆਂ ਨੇ ਕੇਵਲ ਤੂਰ ਦੀ ਪਹਾੜੀ ਤੱਕ ਸੀਮਤ ਕਰਤਾ ਕਿ ਖੁਦਾ ਦੇ ਨਾਲ ਸਾਡੇ ਪੈਗੰਬਰ ਦੀ ਵਿਚਾਰ ਹੁੰਦੀ ਏ ਉਹ ਤੂਰ ਦੀ ਪਹਾੜੀ ਤੱਕ। ਪਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਨੇ ਇਸ ਦੁਨੀਆਂ ਤੇ ਆ ਕੇ ਦੱਸਿਆ ਸੀ ਕਿ ਉਹ ਵਾਹਿਗੁਰੂ ਅਕਾਲ ਪੁਰਖ ਹਰ ਥਾਂ ਤੇ ਹੈ। ਗੁਰੂ ਨੇ ਨਿਆਰੀ ਮੱਤ ਦਿੱਤੀ ਕਿਤੇ ਸਿੱਖ ਤੇ ਮੌਕਾ ਆਇਆ ਤੇ ਸਿੱਖ ਨੇ ਨਿਆਰਾ ਵਚਨ ਕੀਤਾ। ਪ੍ਰੋਫੈਸਰ ਪੂਰਨ ਸਿੰਘ ਸੁਨਿਆਸੀ ਹੋ ਗਿਆ ਸੀ ਜਦੋਂ ਉਹਨੂੰ ਭਾਈ ਵੀਰ ਸਿੰਘ ਦੀ ਸੰਗਤ ਹੋਈ। ਉਸ ਤੋਂ ਬਾਅਦ ਉਹਨੇ ਜਪਾਨ ਵਿੱਚੋਂ ਆਪਣੇ ਸਰਟੀਫਿਕੇਟ ਲੈ ਕੇ ਆਉਣਾ ਸੀ। ਹੁਣ ਉਹਦੇ ਕੋਲ ਗੁਰੂ ਨਾਨਕ ਦੀ ਮੱਤ ਸੀ। ਉਸ ਯੂਨੀਵਰਸਿਟੀ ਕਾਲਜ ਦਾ ਅਸੂਲ ਸੀ ਕਿ ਜਿਸ ਦਿਨ ਉਸ ਬੱਚੇ ਨੇ ਉੱਥੋਂ ਰਿਲੀਵ ਹੋਣਾ ਹੈ ਉਹਦੀ ਮਨ ਮਰਜ਼ੀ ਦਾ ਸੰਗੀਤ ਸੁਣਾਇਆ ਜਾਂਦਾ ਹੈ। ਬੱਚਿਆਂ ਦੀ ਲਾਈਨ ਲੱਗੀ ਹੋਈ ਸੀ, ਜਿਹੜਾ ਕੋਈ ਸੰਗੀਤ ਕਹਿ ਰਿਹਾ ਸੀ ਉਹੀ ਉਹਨੂੰ ਸੁਣਾਇਆ ਜਾ ਰਿਹਾ ਸੀ। ਪ੍ਰੋਫੈਸਰ ਪੂਰਨ ਸਿੰਘ ਨੂੰ ਪੁੱਛਿਆ ਗਿਆ ਵੀ ਤੁਸੀਂ ਕਿਹੜਾ ਸੁਣਨਾ ਹੈ। ਉਹਨੇ ਕਿਹਾ ਮੈਨੂੰ ਉਹ ਸੰਗੀਤ ਸੁਣਾਓ ਜਿਹੜਾ ਧਰਤੀ ਤੋਂ ਲੈ ਕੇ ਆਕਾਸ਼ ਮੰਡਲ ਤੱਕ ਟੱਚ ਕਰਦਾ। ਉਹ ਹੈਰਾਨ ਹੋ ਗਏ ਵੀ ਇਹੋ ਜਿਹਾ ਸੰਗੀਤ ਵੀ ਕੋਈ ਹੈ ਜਿਹੜਾ ਧਰਤੀ ਤੋਂ ਲੈ ਕੇ ਆਕਾਸ਼ ਮੰਡਲ ਤੱਕ ਟੱਚ ਕਰਦਾ ਹੋਵੇ। ਪ੍ਰੋਫੈਸਰ ਸਾਹਿਬ ਨੂੰ ਪੁੱਛਿਆ ਗਿਆ ਵੀ ਕੋਈ ਇਹੋ ਜਿਹਾ ਹੈ, ਕਹਿੰਦੇ ਹਾਂ ਹੈ। ਉਹ ਤੇ ਕਹਿੰਦੇ ਫਿਰ ਤੁਸੀਂ ਉਹ ਨਗਮਾ ਸੁਣਾ ਸਕੋ ਤੇ ਪ੍ਰੋਫੈਸਰ ਪੂਰਨ ਸਿੰਘ ਨੇ ਉਸ ਦਿਨ ਗਗਨ ਮਹਿਤਾਲ ਰਵ ਚੰਦ ਦੀਪਕ ਬਣੇ ਤਾਰੇ ਕਾ ਮੰਡਲ ਜਨਕ ਮੋਤੀ ਧੂਪ ਮਲਿਆਲੋ ਪਵਨ ਚਬਰੋ ਕਰੇ ਸਗਲ ਬਨਰਾਏ ਫੁਲੰਤ ਜੋਤੀ। ਸਤਿਗੁਰ ਦੀ ਇਲਾਹੀ ਬਾਣੀ ਦਾ ਇਹ ਫਰਮਾਨ ਸੁਣਾਇਆ। ਭਾਰਤ ਦੇ ਡਾਕਟਰ ਰਵਿੰਦਰ ਨਾਥ ਟੈਗੋਰ ਨੂੰ ਵੀ ਕਿਹਾ ਗਿਆ ਸੀ ਇਹੋ ਜਿਹਾ ਗੀਤ ਬਣਾਓ ਜਿਹੜਾ ਸਰਬ ਸਾਂਝੀ ਵਾਲਤਾ ਦਾ ਉਪਦੇਸ਼ ਦੇਵੇ। ਰਵਿੰਦਰ ਨਾਥ ਟੈਗੋਰ ਨੇ ਵੀ ਕਿਹਾ ਸੀ ਕਿ ਬਣਾਉਣ ਦੀ ਲੋੜ ਨਹੀਂ, ਬਣਿਆ ਹੋਇਆ ਹੈ ਜਿਹੜਾ ਹੱਦਾਂ ਤੋਂ ਬਾਹਰ ਹੈ। ਰਵਿੰਦਰ ਨਾਥ ਟੈਗੋਰ ਨੂੰ ਪੁੱਛਿਆ ਗਿਆ ਵੀ ਕਿਹੜਾ ਹੈ ਤੇ ਉਸ ਨੇ ਵੀ ਸਤਿਗੁਰ ਸਾਹਿਬ ਜੀ ਦਾ ਇਹ ਫਰਮਾਨ ਗਾਇਆ ਸੀ ਗਗਨ ਮਹਿਤਾਲ। ਆਮ ਤੌਰ ਤੇ ਪਾਠ ਆਪਾਂ ਮੈਂ ਕਰਦੇ ਹਾਂ, ਮੈਂ ਨਹੀਂ ਹੈਗਾ, ਬਿਨਾਂ ਬਿੰਦੀ ਤੋਂ ਮੈਂ ਹੁੰਦਾ ਵਿੱਚ। ਗਗਨ ਮਹਿਤਾਲ ਰਵ ਚੰਦ ਦੀਪਕ ਨੇ ਤਾਰੇ ਕਾ ਮੰਡਲ ਚਣਕ ਮੋਤੀ। ਇਹ ਆਵਾਜ਼ ਦੁਨੀਆਂ ਵਿੱਚ ਸਭ ਤੋਂ ਪਹਿਲਾਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਨੇ ਦਿੱਤੀ। ਜੇ ਆਵਾਜ਼ ਇਲਾਹੀ ਬਾਣੀ ਦੀ ਪਹਿਲਾਂ ਆਈ ਤੇ ਉਹ ਪ੍ਰਗਟ ਨਹੀਂ ਸੀ ਹੋਈ, ਉਸ ਨੂੰ ਸੁਣਿਆ ਨਹੀਂ ਕਿਸੇ ਨੇ, ਉਸ ਨੂੰ ਪ੍ਰਗਟ ਕੀਤਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ। ਇਸਲਾਮ ਦੀ ਸ਼ਰੀਅਤ ਦੇ ਮੁਤਾਬਕ ਮੰਦੇ ਬੰਦੇ ਇਸ ਦੁਨੀਆਂ ਚ ਹੈ ਨਹੀਂ, ਭਾਵੇਂ ਕੋਸ਼ਾਂ ਦੇ ਵਿੱਚ ਮੋਮਨ ਦੇ ਅਰਥ ਪਾਕ ਪਵਿੱਤਰ ਇਨਸਾਨ ਨੇ, ਪਰ ਇਸਲਾਮ ਦੀ ਦੁਨੀਆਂ ਕੇਵਲ ਮੁਸਲਮਾਨ ਨੂੰ, ਉਹ ਵੀ ਸੁੰਨੀ ਨੂੰ, ਉਹਦੇ ਤੋਂ ਬਿਨਾਂ ਜਿੰਨੀ ਦੁਨੀਆਂ ਸਭ ਨੂੰ ਕਾਫਰ ਮੰਨਦੀ ਹੈ। ਜੇ ਤੁਸੀਂ ਵੀ ਪੁੱਛੋਗੇ ਕਿਸੇ ਨੂੰ, ਮੇਰੇ ਪੰਜ ਚਾਰ ਮੁਸਲਮਾਨ ਮਿੱਤਰ ਨੇ, ਜਦੋਂ ਉਹਨਾਂ ਨੂੰ ਪੁੱਛਾਂ ਫਿਰ ਅਸੀਂ ਤੁਹਾਡੇ ਵਾਸਤੇ ਕੀ ਹਾਂ, ਉਹ ਕਹਿੰਦੇ ਗੁੱਸਾ ਨਾ ਕਰੋ, ਹੈ ਤਾਂ ਤੁਸੀਂ ਕਾਫਰ ਜੇ। ਇਸਲਾਮ ਦੀ ਦੁਨੀਆਂ ਜਿਹੜੀ ਇਹ ਸ਼ਰੀਅਤ ਏ ਕਿ ਸੁੰਨੀ ਮੁਸਲਮਾਨ ਤੋਂ ਬਿਨਾਂ ਸਭ ਕਾਫਰ ਨੇ, ਲੇਕਿਨ ਜਿੱਥੇ ਉਸ ਅਕਾਲ ਪੁਰਖ ਨਾਲ ਤਾਰ ਜੁੜੀ ਉਥੋਂ ਇਲਾਹੀ ਬਾਣੀ ਦੀ ਆਵਾਜ਼ ਆਈ ਸੀ, ਫਰੀਦਾ ਖਾਲਕ ਖਲਕ ਮੈਂ ਖਲਕ ਵਸੇ ਰੱਬ ਮਾਹੇ, ਮੰਦਾ ਕਿਸ ਨੂੰ ਆਖੀਏ ਜਾਂ ਤਿਸ ਬਿਨ ਕੋਈ ਨਾਹੀ। ਵੀ ਉਸ ਵਾਹਿਗੁਰੂ ਤੋਂ ਬਿਨਾ ਕੋਈ ਨੀ, ਸਾਰੇ ਉਸ ਵਾਹਿਗੁਰੂ ਅਕਾਲ ਪੁਰਖ ਦੇ ਨੇ। ਭਗਤ ਕਬੀਰ ਜੀ ਨੇ ਬੇਦ ਕਿਤੇਬ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ, ਜਿੰਨੀਆਂ ਉਹਨਾਂ ਨੇ ਭਗਤ ਕਬੀਰ ਜੀ ਨੇ ਹਿੰਦੂ ਮਤ ਦੀਆਂ ਕਿਤਾਬਾਂ ਤੇ ਇਸਲਾਮ ਦੀਆਂ ਕਿਤਾਬਾਂ, ਉਹਨੇ ਕਿਹਾ ਇਹ ਤੁਹਾਡੇ ਦਿਲ ਦਾ ਸੰਸਾ ਦੂਰ ਨਹੀਂ ਕਰ ਸਕਦੀਆਂ, ਤੁਹਾਨੂੰ ਸੰਸੇ ਵਿੱਚੋਂ ਕੱਢ ਦੇਣ ਇਹ ਨਹੀਂ ਹੋ ਸਕਦਾ, ਪਰ ਟੁਕਦਮ ਕਰਾਰੀ ਜੋ ਕਰੇ ਹਾਜ਼ਰ ਹਜ਼ੂਰ ਖੁਦਾਏ, ਜੇ ਤੂੰ ਦੁਨੀਆਂ ਦੀਆਂ ਆਸਾਂ ਵੱਲੋਂ ਰੁਕ ਜਾਏ, ਤੂੰ ਆਪਣੇ ਮਨ ਤੇ ਰੋਕ ਲਵੇਂ ਤੇ ਉਹ ਵਾਹਿਗੁਰੂ ਤੇਰੇ ਕੋਲੇ ਹਾਜ਼ਰ ਤੇਰੇ ਸਾਹਮਣੇ ਹੋਏਗਾ, ਤੇਰੇ ਦੁਨੀਆਂ ਦੀਆਂ ਆਸਾਂ ਰੋਕਣ ਦੇਰੀ ਹੋ ਸਕਦੀ ਏ ਤੇ ਉਹਦੇ ਦੀਦਾਰ ਬਖਸ਼ਣ ਵਿੱਚ ਤੈਨੂੰ ਦੇਰੀ ਜਿਹੜੀ ਏ ਨਹੀਂ ਹੋ ਸਕਦੀ। ਇਸੇ ਪ੍ਰਮਾਣ ਦੀ ਪੰਕਤੀ ਹੈ, ਅਸਮਾਨ ਮਿਆਨੇ ਲਹੰਗ ਦਰਿਆ ਗੁਸਲ ਕਰਦਨ ਬੂਦ, ਅਸਮਾਨ ਤੇ ਅੰਬਰਾਂ ਦੇ ਅਰਥ ਗੁਰੂ ਕੀ ਬਾਣੀ ਦੇ ਵਿੱਚ ਉਸ ਰੂਟ ਦੇ ਸ਼ਬਦ ਦੇ ਸਿਧਾਂਤ ਦੇ ਮੁਤਾਬਕ ਨੇ। ਜਿਵੇਂ ਸਤਿਗੁਰ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਫਰਮਾਇਆ ਹੋਇਆ ਹੀ ਏ, ਅੰਬਰ ਕੂੰਜਾਂ ਕੁਰਲੀਆਂ ਬੱਗ ਬੈਠੇ ਆਏ, ਇੱਥੇ ਅੰਬਰ ਦਾ ਮਤਲਬ ਏ ਆਕਾਸ਼ ਸਿਰ, ਕੂੰਜਾਂ ਤੋਂ ਭਾਵ ਇੱਕ ਅੱਧੇ ਵਾਲ ਚਿੱਟੇ ਹੋ ਗਏ ਅੱਧੇ ਕਾਲੇ ਹੋ ਗਏ, ਬੱਗ ਦਾ ਮਤਲਬ ਇਹ ਆ ਕਿ ਸਾਰੇ ਵਾਲ ਚਿੱਟੇ ਹੋ ਗਏ, ਜਿਹੜਾ ਅੱਗੇ ਜਾਣ ਦਾ ਸੁਨੇਹਾ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਅਸਮਾਨ ਤੋਂ ਭਾਵ ਕਿ ਉੱਚੀ ਆਤਮਿਕ ਅਵਸਥਾ, ਮਿਆਨੇ ਕਹਿੰਦੇ ਵਿੱਚ ਨੂੰ, ਕਹਿੰਦੇ ਇੱਕ ਇਲਾਹੀ ਦਰਿਆ ਲੰਘਦਾ ਹੈ, ਗੁਸਲ ਕਰਦਨ ਬੂਦ, ਉਸ ਆਤਮਕ ਮੰਡਲ ਦਰਿਆ ਦੇ ਵਿੱਚ ਜਦੋਂ ਤੂੰ ਇਸ਼ਨਾਨ ਕਰੇਗਾ, ਕਾਰ ਫੱਕਰ ਲਾਏ ਚਸ਼ਮੇ ਦਾਇਮ ਜਹਿ ਤਹਿ ਮੌਜੂਦ, ਫੱਕਰ ਸ਼ਬਦ ਫਕੀਰ ਦੇ ਕੁਰੂਕੀ ਬਾਣੀ ਵਿੱਚ ਵੀ ਸ਼ਬਦ ਦੇ ਰੂਟ ਦੇ ਮੁਤਾਬਕ ਨੇ। ਜਿੱਥੇ ਪੰਕਤੀ ਆਉਂਦੀ ਏ ਜਿਨ ਕੇ ਪੱਲੇ ਧਨ ਵਸੇ ਤਿਨਕਾ ਨਾਉ ਫਕੀਰ, ਉੱਥੇ ਫਕੀਰ ਦੇ ਅਰਥ ਨੇ ਕੰਗਾਲ, ਦੁਨੀਆਂ ਦੀਆਂ ਕੌਡੀਆਂ ਹੋਣ ਜੇ ਉਹਦੇ ਕੋਲੇ ਨਾਮ ਧਨ ਨਾ ਹੋਵੇ ਤੇ ਕੰਗਾਲ ਏ, ਪਰ ਇੱਥੇ ਫਕਰ ਦੇ ਅਰਥ ਨੇ ਕਿ ਫਣਾ ਫਿੱਲਾ ਆਪਣੇ ਆਪ ਨੂੰ ਖਤਮ ਕਰ ਲਵੇ ਤੇ ਤੇਰੀਆਂ ਅੱਖਾਂ ਦੇ ਉੱਤੇ ਇਹੋ ਜਿਹਾ ਚਸ਼ਮਾ, ਤੇਰੀਆਂ ਅੱਖਾਂ ਚ ਇਹੋ ਜਿਹਾ ਦਰਸ ਆ ਜਾਏਗਾ ਕਿ ਜਿੱਥੇ ਤੂੰ ਵੇਖੇਗਾ ਉੱਥੇ ਤੈਨੂੰ ਉਸ ਵਾਹਿਗੁਰੂ ਅਕਾਲ ਪੁਰਖ ਹਾਜ਼ਰ ਦਿਸੇਗਾ, ਤੂੰ ਸਭਨੀ ਥਾਈ ਜਿੱਥੇ ਹੋ ਜਾਈ ਸਾਚਾ ਸਿਰਜਣਹਾਰ ਜੀਉ, ਜਿਹੜਾ ਉਹ ਸੱਚਾ ਸ੍ਰਿਸ਼ਟੀ ਦਾ ਸਿਰਜਣਹਾਰ ਜਿਸਨੇ ਇਹ ਸ੍ਰਿਸ਼ਟੀ ਸਿਰਜੀ ਹੋਈ ਹੈ, ਇਹ ਉਹਦੀ ਕਿਰਪਾ ਹੈ। ਕਿਸੇ ਨੂੰ ਤਤ ਸ਼ਿਨ ਦੇ ਵਿੱਚ ਤੇ ਨਹੀਂ ਤੇ ਅਭਿਆਸ ਦੇ ਨਾਲ, ਜਿਵੇਂ ਕੱਲ ਸਵਈਏ ਦੀ ਇੱਕ ਪੰਕਤੀ ਸਾਂਝੀ ਕੀਤੀ ਸੀ, ਪੇਖਤ ਪੇਖਤ ਪੇਖਤ ਜੈਸੇ ਰਤਨ ਪਾਰਖ ਹੋਤ, ਕੋਈ ਇੱਕੋ ਦਿਨ ਆਖੇ ਮੈਂ ਜੌਹਰੀ ਬਣ ਜਾਵਾਂ, ਨਹੀਂ, ਜਦੋਂ ਉਹ ਜੌਹਰੀ ਦੇ ਨਾਲ ਜਾਂਦਾ ਹੈ ਉਹਨੂੰ ਫਿਰ ਹੀਰਿਆਂ ਦੀ ਪਛਾਣ ਹੋਣੀ ਸ਼ੁਰੂ ਹੋ ਜਾਂਦੀ, ਇਹ ਹੀਰਾ ਕਿਹੜਾ ਇਹ ਕਿਹੜਾ ਹੈ। ਸੁਣਤ ਸੁਣਤ ਜੈਸੇ ਪੰਡਿਤ ਪ੍ਰਵੀਨ ਹੈ, ਇੱਕ ਦਿਨ ਸੁਣਿਆ ਚਾਰ ਦਿਨ ਸੁਣਿਆ, ਜਦੋਂ ਰੋਜ਼ ਸੁਣਦਾ ਹੈ ਤੇ ਪੜ੍ਹਨ ਵਾਲੇ ਨਾਲੋਂ ਵੀ ਅੱਗੇ ਉਹ ਵਿਦਵਾਨ ਪੰਡਿਤ ਬਣ ਜਾਂਦਾ ਹੈ। ਸੁੰਗਤ ਸੁੰਗਤ ਜੈਸੇ ਤੋਂ ਸੁਬਾਸੀ ਹੋਤ, ਸੂੰਗਾ ਜਦੋਂ ਜੰਗਲ ਜਾਂਦਾ ਹੈ, ਲੱਕੜਾਂ ਨੂੰ ਸੁੰਘਦਾ ਹੈ, ਉਹਨੂੰ ਅਰਨਾ ਕਿਹੜੀ ਏ, ਚੰਦਨ ਕਿਹੜੀ ਏ, ਉਹ ਸਾਰਿਆਂ ਦੀ ਵਾਸ਼ਨਾ ਤੁਸੀਂ ਮੁੜ ਕੇ ਜਾਣ ਲੈਂਦਾ ਹੈ ਕਿ ਆਹ ਲੱਕੜ ਫਲਾਣੀ ਏ। ਗਾਵਤ ਗਾਵਤ ਜੈਸੇ ਗੁਨੀਨ ਹੈ, ਜਿਹੜਾ ਰੋਜ਼ ਗਾਉਂਦਾ ਹੈ, ਗਾਉਂਦਿਆਂ ਗਾਉਂਦਿਆਂ ਉਹਨੂੰ ਰਾਗ ਤਾਲ ਸੰਗੀਤਾਂ ਦਾ ਗਿਆਨ ਹੋ ਜਾਂਦਾ ਹੈ। ਲਿਖਤ ਲਿਖਤ ਲਿਖਤ ਜੈਸੇ ਤੋਂ ਲੇਖਤ ਹੋਤ, ਅੱਜ ਲੇਖ ਲਿਖਿਆ, ਕੱਲ ਲਿਖਿਆ, ਹੌਲੀ ਹੌਲੀ ਉਹ ਲੇਖਕ ਬਣ ਜਾਂਦਾ ਹੈ ਤੇ ਉਸ ਨੂੰ ਲੇਖਕ ਕਹਿ ਦਿੰਦੇ ਨੇ। ਚਾਖਤ ਚਾਖਤ ਚਾਖਤ ਭੋਗੀ ਰਸ ਪੀਣ ਹੈ, ਜਿਹੜਾ ਰੋਜ਼ ਚੱਖਣ ਵਾਲਾ ਹੁੰਦਾ ਹੈ। ਆਰਮੀ ਦੇ ਵਿੱਚ ਨਾਇਬ ਸੂਬੇਦਾਰ ਹੁੰਦਾ ਹੈ, ਜਿਹਨੇ ਰੋਜ਼ ਜਾ ਕੇ ਖਾਣੇ ਚੈੱਕ ਕਰਨੇ ਹੋਣ, ਉਹ ਇੱਕ ਚਿਮਚਾ ਲਾ ਕੇ ਦੱਸ ਦਿੰਦਾ ਹੈ ਕਿ ਸਹੀ ਹੈ ਕਿ ਨਹੀਂ। ਇਸ ਤਰ੍ਹਾਂ ਭਾਈ ਗੁਰਦਾਸ ਜੀ ਨੇ ਚੌਥੀ ਪੰਕਤੀ ਚ ਆਖਿਆ, ਚਲਤ ਚਲਤ ਜੈਸੇ ਠਿਕਾਣੇ ਪਹੁੰਚ, ਤੁਰਦਿਆਂ ਹੋਇਆਂ ਤੁਰਦਿਆਂ ਹੋਇਆਂ ਉਹ ਟਿਕਾਣੇ ਪਹੁੰਚ ਜਾਂਦਾ ਹੈ। ਇਵੇਂ ਹੀ ਜਿਹੜਾ ਗੁਰੂ ਕੇ ਪ੍ਰਮਾਣ ਦਾ, ਗੁਰੂ ਕੇ ਸ਼ਬਦ ਦਾ ਖੋਜੀਏ, ਖੋਜਤ ਖੋਜਤ ਖੋਜਤ ਗੁਰ ਸ਼ਬਦ ਲਿਵ ਲੀਨ ਹੈ, ਖੋਜਦਿਆਂ ਖੋਜਦਿਆਂ ਇੱਕ ਦਿਨ ਉਹ ਲਿਵ ਲੀਨ ਹੁੰਦਾ ਹੈ, ਪਰ ਜੇ ਉਹਦਾ ਧਿਆਨ ਰੋਜ਼ ਹੋਵੇ। ਤੇ ਭਾਈ ਗੁਰਦਾਸ ਜੀ ਨੇ ਫਰਮਾਇਆ ਹੈ, ਸ੍ਰੀ ਗੁਰੂ ਦਰਸ ਧਿਆਨ, ਜਿਹਦਾ ਧਿਆਨ ਗੁਰੂ ਨਾਲ ਆਪਣੇ ਧਿਆਨ ਦੀ ਪ੍ਰੈਕਟਿਸ ਅਭਿਆਸ ਕਰਨ ਲੱਗ ਪਿਆ, ਉਹ ਗੁਰੂ ਦਰਸ ਦੇ ਧਿਆਨ ਧਰਨ ਵਾਲਾ ਜਿਹੜਾ ਹੈ, ਖੱਟ ਦਰਸ ਨਾ ਦੇਖੇ, ਜਿਹੜੇ ਛੇ ਸ਼ਾਸਤਰ ਨੇ ਉਹਨਾਂ ਦੇ ਧਿਆਨ ਧਰਨ ਵਾਲਿਆਂ ਨੂੰ ਜੋ ਨਹੀਂ ਦੱਸਿਆ, ਸਕਲ ਦਰਸ ਸਮ ਦਰਸ ਦਿਖਾਏ ਹੈ, ਸੁੰਦਰ ਚਤੁਰ ਤਤ ਕਾ ਬੇਤਾ ਸਮਦਰਸੀ ਏਕ ਦ੍ਰਿਸ਼ਟੇਤਾ, ਉਹਦੇ ਅੰਦਰੋਂ ਵੈਰ ਭਾਵ ਮੁੱਕ ਕੇ ਉਹਨੂੰ ਸਾਰੇ ਇੱਕ ਦਿਸਦੇ ਨੇ, ਤੇ ਫਿਰ ਉਹਦੇ ਅੰਦਰ ਉਹ ਬਿਰਤੀ ਆਉਂਦੀ ਕਿ ਉਹ ਗੁਰੂ ਕਹਿੰਦਾ ਗੁਰੂ ਸ਼ਬਦ, ਸ੍ਰੀ ਗੁਰ ਸ਼ਬਦ, ਪੰਚ ਸ਼ਬਦ ਗਿਆਨ ਗਮ, ਸਰਬ ਸ਼ਬਦ ਅਨਹਦ ਸਮਝਾਏ ਹੈ। ਕਹਿੰਦੇ ਗੁਰੂ ਸ਼ਬਦ ਨੇ, ਪੰਚ ਦੇ ਸੱਜਣ ਕਈ ਅਰਥ ਕਰਦੇ, ਪਰ ਸਾਡੇ ਉਸਤਾਦ ਜੀ ਕਹਿੰਦੇ ਸੀ ਪੰਚ ਗੁਰਮੁਖ, ਗੁਰਮੁਖ ਜੋ ਗੁਰੂ ਨੇ ਇਲਾਹੀ ਬਾਣੀ ਬਖਸ਼ੀ ਏ, ਜੋ ਇਲਾਹੀ ਨਾਂ ਦੇ ਉਹਦੇ ਨਾਲ ਸਾਰੇ ਸ਼ਬਦ ਜਿਹੜੇ ਆ ਸਮਝ ਆਉਂਦੇ ਆ। ਮੰਤਰ ਉਪਦੇਸ਼ ਆਵੇਸ਼ ਕੇ ਹਿਰਦੇ ਆਦੇਸ਼, ਬ੍ਰਹਮ ਬ੍ਰਹਮਾਏ ਹੈ। ਜਦੋਂ ਗੁਰੂ ਕਾ ਸ਼ਬਦ ਉਪਦੇਸ਼ ਉਹ ਆਵੇਸ਼ ਕਰਦਾ, ਉਹਦੇ ਹਿਰਦੇ ਚ ਉਹ ਬ੍ਰਹਮ ਦਾ ਰੂਪ ਹੁੰਦਾ ਹੋਇਆ ਉਹਦੇ ਅਰਗਾ ਹੋ ਜਾਂਦਾ ਹੈ। ਜਦੋਂ ਉਹਦੇ ਅਰਗਾ ਹੁੰਦਾ ਹੈ ਉਦੋਂ ਗਿਆਨ ਧਿਆਨ ਸਿਮਰਨ ਪ੍ਰੇਮ ਰਸ ਲੰਘ ਏਕ ਔਰ ਅਨੇਕ ਕੇ ਵਿਵੇਕ ਪ੍ਰਾਏ ਹੈ, ਉਹਨੂੰ ਇੱਕ ਕਿਵੇਂ ਆ, ਅਨੇਕ ਹੈ ਫਿਰ ਏਕ ਹੈ ਦਾ ਗਿਆਨ ਕਿ ਉਹਨੂੰ ਸਾਰੇ ਪਾਸੇ ਉਹ ਹੀ ਦਿਸਦਾ ਹੈ। ਇਸੇ ਗੱਲ ਨੂੰ ਭਾਈ ਸਾਹਿਬ ਭਾਈ ਆਨੰਦ ਲਾਲ ਜੀ ਨੇ, ਜਦੋਂ ਭਾਈ ਸਾਹਿਬ ਕੋਲ ਸਵਾਲ ਆਇਆ ਕਿ ਭਾਈ ਸਾਹਿਬ ਜੀ ਜੇ ਖੁਦਾ ਦੇ ਨਾਲ ਗੱਲਾਂ ਕਰਨੀਆਂ ਨੇ ਤੇ ਤੁਹਾਨੂੰ ਤੂਰ ਦੀ ਪਹਾੜੀ ਤੇ ਜਾਣਾ ਪਏਗਾ, ਤੇ ਭਾਈ ਸਾਹਿਬ ਨੇ ਜਵਾਬ ਦਿੱਤਾ ਕਿ ਜੇ ਤੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੇ ਦਰ ਤੇ ਆਵੇਂ, ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੀ ਦਰ ਦੀ ਚਰਨਾਂ ਦਾ ਧੂੜ ਦਾ ਸੁਰਮਾ ਆਪਣੀਆਂ ਅੱਖਾਂ ਚ ਪਾਵੇਂ, ਜਿਹਨੂੰ ਸੁਖਮਨੀ ਸਾਹਿਬ ਚ ਇਉਂ ਪਿਆ, ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ, ਗਿਆਨ ਅੰਜਨ ਜਾਂ ਕੀ ਨੇਤਰੀ ਪੜਿਆ, ਬਰਾਏ ਰੋਸ਼ਨੀ ਚਸ਼ਮੇ ਦਿਲ ਅਗਰ ਖਾਹੀ, ਜੇ ਤੂੰ ਚਾਹੇ ਕਿ ਮੇਰੀ ਜਿਹੜੀ ਦਿਲ ਦੀ ਅੱਖ ਏ ਉਹ ਖੁੱਲੇ ਤੇ ਫੇਰ ਤੈਨੂੰ ਬਾ ਖਾਕ ਦਰਗਾਹ ਹੇ ਤੂਤੀਆ ਨਾ ਰਸਦ, ਤੈਨੂੰ ਮੇਰੇ ਗੁਰੂ ਦੀ ਕਚਹਿਰੀ ਚ ਆ ਕੇ, ਗੁਰੂ ਦੇ ਦਰਬਾਰ ਚ ਆ ਕੇ ਇਸ ਦਿਰ ਦੀ ਖਾਕ ਦਾ ਸੁਰਮਾ ਪਾਏਗਾ, ਫਿਰ ਤੇਰੇ ਅੰਦਰ ਇੱਕ ਤੇਰੇ ਦਿਲ ਦੀ ਅੱਖ ਖੁੱਲੇਗੀ। ਦਿਲ ਅਗਰ ਦਾਨਾ ਬਵਦ ਅੰਦਰ ਕਿਨਾਰਸ਼ ਯਾਰਸਤ, ਤੇਰੇ ਦਿਲ ਦੀ ਅੱਖ ਖੁੱਲੀ, ਜਿਹੜਾ ਦੁਨੀਆਂ ਦੀ ਸਿਆਣਪ ਇਹ ਨਹੀਂ ਸੱਚ ਜਾਣੀ ਕਿ ਤੇਰੇ ਦਿਲ ਨੂੰ ਉਸ ਗੁਰੂ ਨੇ ਸਿਆਣਾ ਕਰਤਾ, ਫਿਰ ਉਹ ਤੇਰਾ ਪਿਆਰਾ ਤੇਰੀ ਬੁੱਕਲ ਵਿੱਚ ਤੈਨੂੰ ਅੰਦਰੋਂ ਮਿਲੇਗਾ, ਜਿਹਨੂੰ ਸਤਿਗੁਰ ਸਾਹਿਬ ਜੀ ਨੇ ਇਉਂ ਫਰਮਾਇਆ, ਘੱਟ ਘੱਟ ਮੇ ਹਰ ਜੂ ਵਸੇ ਸੰਤਨ ਕਿਹੋ ਪੁਕਾਰ, ਜਿਹਨੂੰ ਇਉਂ ਫਰਮਾਇਆ ਹੈ ਸਭਨੀ ਘਟੀ ਸੌ ਵਸੈ ਸਹਿਬਿਣ ਘੱਟ ਨਾ ਹੋਏ, ਨਾਨਕ ਤੇ ਸੁਹਾਗਣੀ ਜਿਨ੍ਹਾਂ ਗੁਰਮੁਖ ਪ੍ਰਗਟ ਹੋਏ। ਦਿਲ ਅਗਰ ਦਾਨਾ ਬਵਦ ਅੰਦਰ ਕਿਨਾਰਸ਼ ਯਾਰਸਤ, ਤੈਨੂੰ ਅੰਦਰੋਂ ਮਿਲ ਗਿਆ ਤੇ ਫਿਰ ਤੇਰੀਆਂ ਇਹਨਾਂ ਅੱਖਾਂ ਦੇ ਵਿੱਚ ਵੀ ਗਿਆਨ ਆ ਗਿਆ। ਚਸ਼ਮੇ ਗਰ ਬੀਨਾ ਬਵਦ, ਤੇਰੀ ਆ ਚਸ਼ਮ ਫਿਰ ਤੇਰੀ ਇਹ ਅੱਖ ਵੇਖਣ ਵਾਲੀ ਹੋਗੀ। ਦਰ ਹਰ ਤਰਫ ਦੀਦਾਰ ਅਸਤ, ਤੂੰ ਜਿਹੜੇ ਪਾਸੇ ਵੀ ਦੇਖੇਗਾ ਤੈਨੂੰ ਉਸ ਮਾਲਕ ਵਾਹਿਗੁਰੂ ਦਾ ਦੀਦਾਰ ਹੋਏਗਾ। ਫਿਰ ਕਿਸੇ ਨੂੰ ਕਾਫਰ ਨਹੀਂ ਆਖੇਗਾ, ਕਿਸੇ ਨੂੰ ਮਲੇਸ਼ ਨਹੀਂ ਆਖੇਗਾ, ਫਿਰ ਬਾਬੇ ਫਰੀਦ ਵਾਲੀ ਬੋਲੀ ਬੋਲੇਗਾ ਕਿ ਫਰੀਦਾ ਖਾਲ ਖਲਕ ਮੈਂ ਖਲਕ ਵਸੇ ਰੱਬ ਮਾਹੇ, ਮੰਦਾ ਕਿਸ ਨੂੰ ਆਖੀ ਜਾਂ ਤਿਸ ਬਿਨ ਕੋਈ ਨਾਹੀ। ਜੇ ਕੇਵਲ ਤੂਰ ਨਹੀਂ ਹਰ ਤਰਫ ਤੂਰ ਅਸਤ, ਤੁਸੀਂ ਮੈਨੂੰ ਇਹ ਕਹਿੰਦੇ ਜੇ ਕਿ ਤੂਰ ਦੀ ਪਹਾੜੀ ਤੇ ਜਾਣਾ ਪਏਗਾ ਖੁਦਾ ਨਾਲ ਗੱਲਾਂ ਕਰਨ ਵਾਸਤੇ, ਲੇਕਿਨ ਸੱਚ ਜਾਣਿਓ ਹਰ ਪਾਸੇ ਤੂਰ ਦੀ ਪਹਾੜੀ ਏ। ਅਮਾ ਬੀਨਾ ਏ ਕੁਜਾ ਅਸਤ, ਤੇਰੇ ਕੋਲੇ ਉਹ ਵੇਖਣ ਵਾਲੀ ਅੱਖ ਨਹੀਂ ਹੈਗੀ। ਜੇ ਤੇਰੇ ਕੋਲੇ ਵੇਖਣ ਵਾਲੀ ਅੱਖ ਹੋਵੇ ਤੇ ਹਰ ਤਰਫ ਤੂਰ ਅਸਤ, ਛੋਲੇ ਅਨਵਾਰ ਹਸਤ, ਛੋਲੇ ਪ੍ਰਕਾਸ਼, ਉਹਦਾ ਪ੍ਰਕਾਸ਼ ਤਾਂ ਹਰ ਥਾਂ ਹੋ ਰਿਹਾ ਹੈ, ਪਰ ਤੇਰੇ ਕੋਲੇ ਵੇਖਣ ਵਾਲੀ ਅੱਖ ਨਹੀਂ ਹੈਗੀ, ਤੂੰ ਉਹ ਅੱਖ ਨਹੀਂ ਬਣਾਈ। ਜੇ ਤੂੰ ਵੇਖਣਾ ਚਾਹੁੰਦਾ ਹੈ ਤੇ ਫਿਰ ਸਾਰ ਅਗਰ ਦਾਰੀ ਬਿਰੋ, ਜੇ ਤੂੰ ਸਿਰ ਰੱਖਦਾ ਹੈ ਤੇ ਸਭ ਤੋਂ ਪਹਿਲਾਂ ਜੇ ਤੇਰੀ ਇਹ ਚਾਹਣਾ ਹੈ ਤੇ ਸਿਰ ਉਹਨੂੰ ਭੇਟ ਕਰਨਾ ਪੈਣਾ। ਇਸੇ ਕਰਕੇ ਹੀ ਜਦੋਂ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਜਾਂਦਾ ਹੈ, ਆਮ ਅਸੀਂ ਕਹਿੰਦੇ ਹਾਂ ਫ੍ਰੀ ਮਿਲ ਗਿਆ, ਨਹੀਂ ਫ੍ਰੀ ਨਹੀਂ ਮਿਲਿਆ ਸਾਨੂੰ। ਉਦੋਂ ਪੰਜ ਪਿਆਰੇ ਕਹਿੰਦੇ ਆ ਕਿ ਇਹਦੀ ਫੀਸ ਸਤਿਗੁਰ ਸਾਹਿਬ ਜੀ ਨੇ ਸੀਸ ਰੱਖੀ ਹੋਈ ਏ, ਜੇ ਸੀਸ ਦੇਣ ਨੂੰ ਤਿਆਰ ਏ ਤੇ ਫਿਰ ਤੈਨੂੰ ਅਸੀਂ ਇਹ ਅੰਮ੍ਰਿਤ ਦੀ ਦਾਤ ਦਿਆਂਗੇ। ਤੇ ਗੁਰੂ ਕਿਰਪਾ ਕਰ ਦਿੰਦਾ ਹੈ, ਜਦੋਂ ਕੋਟਕਪੂਰੇ ਵਾਲਾ ਕਾਂਡ ਹੋਇਆ, ਗੁਰੂ ਸਾਹਿਬ ਦੀ ਬੇਅਦਬੀ ਹੋਈ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪੰਜਾਂ ਪਿਆਰੇ ਅੰਮ੍ਰਿਤ ਸੰਚਾਰ ਤੇ ਸੀ, ਜਦੋਂ ਉਹਨਾਂ ਇਹ ਗੱਲ ਪੁੱਛੀ ਤੇ ਬਾਹਰ ਨਿਕਲ ਕਹਿੰਦੇ ਪੁੱਛੀ ਜਾਂਦੇ ਹਾਂ ਏਡੀ ਬੇਵਦਗੀ ਹੋ ਗਈ, ਆਪਾਂ ਸੀਸ ਕਦੋਂ ਦੇਣੀ ਹੈ, ਤੇ ਉਸ ਦਿਨ ਹੀ ਸੱਚ ਦਾ ਹੋਕਾ ਦਿੱਤਾ ਸੀ ਬਹੁਤ ਵੱਡੇ ਆਪਣੇ ਆਪ ਨੂੰ ਖੱਬੀ ਖਣ ਕੁਆਉਣ ਵਾਲੇ ਤੋਂ। ਇਸ ਵਾਸਤੇ ਕਹੇ ਜੇ ਤੂੰ ਇਹ ਵੇਖਣਾ ਚਾਹੁੰਦਾ ਹੈ ਤੇ ਉਹਨੂੰ ਸਿਰ ਦੀ ਭੇਟਾ ਦੇਣੀ ਪੈਣੀ ਏ, ਸਿਰ ਬਣਨਾ ਏ। ਸਾਰ ਅਗਰ ਦਾਰੀ ਬਰੋ, ਸਰ ਰਾਹ ਬਣੇ ਬਰਪਾ ਹਸਤ, ਸਿਰ ਬਣਨਾ ਹੀ ਉਦੋਂ ਏ ਜਦੋਂ ਤੂੰ ਸਿਰ ਉਹਦੇ ਚਰਨਾਂ ਦੇ ਉੱਤੇ ਰੱਖ ਦਿੱਤਾ। ਜੇ ਉਹਦੇ ਚਰਨਾਂ ਤੇ ਸਿਰ ਨਹੀਂ ਰੱਖਿਆ ਤੇ ਇਹ ਸਿਰ ਨਹੀਂ ਕੇਵਲ ਮਾਸ ਦਾ ਇੱਕ ਲੋਥੜਾ। ਜਾਂ ਅਗਰ ਦਾਰੀ ਬਰੋ, ਜੇ ਤੂੰ ਇਹ ਜਾਣ ਰੱਖਦਾ ਏ ਤੇ ਜਾਣ ਤਾਂ ਬਣਨੀ ਏ। ਨਿਸ਼ਾਰ ਕੁੰਨ ਦਰਕਾਰ ਹਸਤ, ਇਹ ਜਾਣ ਜਿਹੜੀ ਏ ਉਹਦੇ ਤੂੰ ਵਾਰ ਦੇਵੇਂ ਤੇ ਇਹ ਜਾਣ ਨੇ ਜਾਣ ਬਣਨਾ ਹੈ, ਨਹੀਂ ਤੇ ਜਿਹੋ ਜਿਹਾ ਇਸ ਦੁਨੀਆਂ ਤੇ ਆਇਆ ਉਹੋ ਜਿਹਾ ਨਾ ਆਇਆ। ਦਸਤ ਅਗਰ ਕਾਰੀ ਬਰੋ, ਜੇ ਤੂੰ ਹੱਥ ਰੱਖਦਾ ਹੈ ਤੇ ਹੱਥ ਤਾਂ ਨੇ, ਦਸਤ ਅਗਰ ਕਾਰੀ ਬਰੋ, ਦਾਮਣ ਜਾਨਾ ਵਾਗੀਰ ਹਸਤ ਦਾਮਣ ਪੱਲਾ ਤੂੰ ਉਹਦਾ ਪੱਲਾ ਪਕੜ ਲਵੇ ਤੇ ਬਗੀਰ ਕਹਿੰਦੇ ਆ ਬਗਲਗੀਰ ਨੂੰ ਹਮ ਅੰਧਲੇ ਕੋ ਗੁਰ ਅੰਚਲ ਦੀਜੈ ਕਿ ਹੱਥ ਤੇਰੇ ਤਾਂ ਬਣਨੇ ਆ ਜੇ ਤੂੰ ਉਹਦਾ ਪੱਲਾ ਪਕੜ ਲਵੇ ਜੇ ਉਹਦਾ ਪੱਲਾ ਨਹੀਂ ਪਕੜਦਾ ਤੇ ਕੇਵਲ ਮਾਸ ਤਾਂ ਹੋਰ ਕੁਛ ਵੀ ਜੇ ਇਹ ਨਹੀਂ ਹੈਗਾ ਸੂਏ ਅਗਰ ਉਹ ਮੈਂ ਰੋ ਜੇ ਤੂੰ ਉਹਦੇ ਘਰ ਨੂੰ ਜਾਣਾ ਹੈ ਸਾਰਾ ਬਣੇ ਪਾਪ ਰਫਤਾਰ ਅਸ ਫਿਰ ਸਿਰ ਦਾ ਕਦਮ ਬਣਾ ਕੇ ਚੱਲੀ ਗੋਸ਼ ਕੰਨ ਗੋਸ਼ ਅਗਰ ਬਵਦ ਜੁਜ ਨਾਮ ਹੱਕ ਬੇਸ਼ੁਨੀਵਦ ਜੇ ਕੰਨ ਰੱਖਦਾ ਹੈ ਤੇ ਕੰਨਾਂ ਦੇ ਵਿੱਚ ਉਹਦੇ ਨਾਮ ਤੋਂ ਬਿਨਾਂ ਹੋਰ ਸੁਣਨਾ ਨਹੀਂ ਹੈਗਾ ਤੇ ਕੰਨ ਤੇਰੇ ਲਾਏ ਵੀ ਇਹ ਸਰਵਨੋ ਮੇਰਿਓ ਸਾਚੇ ਸੁਣਨ ਨੂੰ ਪਠਾਏ ਸੁਣੋ ਸਤ ਬਾਣੀ ਇਹ ਕੇਵਲ ਉਸ ਵਾਹਿਗੁਰੂ ਅਕਾਲ ਪੁਰਖ ਨੇ ਲਾਏ ਸੀ ਕਿ ਤੂੰ ਨਾਮ ਸੁਣ ਕੇ ਆਪਣਾ ਪਾਰ ਉਤਾਰਾ ਕਰ ਲੇ ਗਰ ਜ਼ੁਬਾਨ ਗੋਇਆ ਜੇ ਤੂੰ ਜ਼ੁਬਾਨ ਰੱਖਦਾ ਹੈ ਹਰ ਸੁਖਨ ਅਸਰਾਰ ਹਸਤ ਤੇਰੀ ਜ਼ੁਬਾਨ ਵਿੱਚੋਂ ਕੋਈ ਵੀ ਅਲਫਾਜ਼ ਨਿਕਲੇ ਉਹਦੇ ਚ ਖੁਦਾ ਦਾ ਭੇਤ ਹੋਵੇ ਤੇ ਫੇਰ ਕਹਿੰਦੇ ਨੇ ਬ੍ਰਾਹਮਣ ਮੁਸ਼ਤਾਕ ਬੁੱਤ ਕਹਿੰਦੇ ਬ੍ਰਾਹਮਣ ਜਿਹੜਾ ਉਹ ਮੁਸ਼ਤਾਕ ਹੋਇਆ ਬੈਠਾ ਇੱਕ ਪੱਥਰ ਦੀ ਮੂਰਤੀ ਤੇ ਇੱਕ ਪੱਥਰ ਦੀ ਮੂਰਤੀ ਲਾਭੇ ਜਦਕਿ ਪੱਥਰ ਦੀ ਮੂਰਤੀ ਨੂੰ ਜੋ ਪਾਥਰ ਕੇ ਪਾਈ ਪਾਏ ਤਿਸਕੀ ਕਾਲ ਅਜਾਈ ਜਾਏ ਪ੍ਰੋਜੈਕਟ ਕਰ ਦਿੱਤਾ ਸਾਡੇ ਘਰ ਵਿੱਚ ਬ੍ਰਾਹਮਣ ਮੁਸ਼ਤਾਕ ਕੇ ਫੁੱਤ ਬੁੱਤ ਜਾਹਿਦ ਫਿਜ਼ਾਏ ਖਾਣਗਾ ਜਿਹੜਾ ਕਾਜੀ ਮੁੱਲਾ ਹੈ ਉਹ ਮੁਸਲ ਇਸ ਮਸਜਿਦ ਦੀ ਕੰਧ ਤੱਕ ਫਿਦਾ ਹੋਇਆ ਬੈਠਾ ਵੇ ਪਰ ਭਾਈ ਸਾਹਿਬ ਕਹਿੰਦੇ ਜਦੋਂ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੇ ਕੋਲ ਆ ਕੇ ਸਭ ਆਪਾ ਵਾਰ ਦਿੱਤਾ ਹੱਥ ਗੁਰੂ ਗੋਬਿੰਦ ਸਿੰਘ ਦੇ ਹਵਾਲੇ ਕਰਤੇ ਸਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੇ ਹਵਾਲੇ ਕਰ ਦਿੱਤਾ ਵੇ ਆਪਣੀ ਮੱਤ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੇ ਹਵਾਲੇ ਕਰਤੀਏ ਮੈਂ ਪੱਲਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਫਿਕਰ ਲਿਆ ਹੈ ਤੇ ਮੈਨੂੰ ਕੀ ਮਿਲਿਆ ਹਰ ਕੁਜ਼ਾ ਜ਼ਾਮੇ ਮੁਹੱਬਤ ਅਮ ਸ਼ਰਸ਼ਾਹ ਰਸਤ ਮੈਂ ਜਿਸ ਪਾਸੇ ਵੀ ਜਾਣਾ ਮੈਨੂੰ ਭਰਿਆ ਹੋਇਆ ਪਿਆਲਾ ਉਹਦਾ ਮਿਲਦਾ ਹੈ ਨਾਮ ਦਾ ਤੇ ਉਦੋਂ ਫਿਰ ਉਹ ਫਰਮਾਉਂਦਾ ਹੈ ਤੂੰ ਸਭਨੀ ਥਾਈ ਇਹ ਵਾਹਿਗੁਰੂ ਜਿੱਥੇ ਜਾਵਾਂ ਇਹ ਨੀ ਕਿ ਤੂੰ ਆਉਣਾ ਹੈ ਇੱਕ ਭਗਤ ਨਾਮ ਜਿਹਾ ਫਰਮਾਨ ਹੈ ਕੋਈ ਸੱਜਣਾ ਨੇ ਉਹਦੇ ਅਰਥ ਮੈਂ ਛੇਤੀ ਰਿਜੈਕਟ ਨਹੀਂ ਕਰਦਾ ਪਰ ਉਹ ਕੀਤੇ ਹੀ ਗਲਤ ਹੋਏ ਨੇ ਸਿਧਾਂਤ ਤੋੜ ਕੇ ਉਹ ਸਾਖੀ ਵੀ ਬਿਲਕੁਲ ਉਹ ਚ ਢੁੱਕਦੀ ਨਹੀਂ ਕੋਈ ਦੋ ਰਾਵਾਂ ਨਹੀਂ ਕਿ 300 ਤੋਂ ਉੱਪਰ ਫੁਰਮਾਨ ਨੇ ਜਿਨ੍ਹਾਂ ਦੀਆਂ ਭੂਮਿਕਾ ਹੈ ਨੇ ਪਰ ਕੁਛ ਐਸੀਆਂ ਨੇ ਕਿ ਜਿਹੜੀਆਂ ਬਿਲਕੁਲ ਉਸ ਫੁਰਮਾਨ ਤੇ ਢੁੱਕਦੀਆਂ ਨਹੀਂ ਬਲਕਿ ਉਹ ਬਲ ਬਣਦੀ ਨਹੀਂ ਕਿ ਭਗਤ ਨਾਮਦੇਵ ਜੀ ਕੱਪੜੇ ਧੋਰੇ ਸੀਗੇ ਤੇ ਉਹਨਾਂ ਨੇ ਮਨ ਚ ਖਿਆਲ ਆਇਆ ਵੀ ਘੋੜੀ ਹੋਵੇ ਕੋਲੇ ਇੱਕ ਪਠਾਨ ਆ ਗਿਆ ਉੱਥੇ ਆ ਕੇ ਉਹਨੇ ਘੋੜੀ ਉਹਦੀ ਸੂਪੀ ਉਹਨੇ ਬਛੇਰਾ ਚੱਕ ਲਿਆ ਤੇ ਜਦੋਂ ਭਗਤ ਜੀ ਨੇ ਪਛਾਣ ਲਿਆ ਕਹਿੰਦੇ ਹੱਲੇ ਯਾਰਾਂ ਖੁਸ਼ ਖਬਰੀ ਇਹ ਗੱਲ ਢੁੱਕਦੀ ਨੀ ਫਰਮਾਨ ਦੇ ਭਗਤ ਜੀ ਨੇ ਇਹ ਆਖੇ ਪਹਿਲੀ ਗੱਲ ਜਿਹੜਾ ਭਗਤ ਨੂੰ ਬਾਣੀ ਆਈ ਉਹਦੀ ਮਨ ਦੀ ਚਾਹਣਾ ਹੀ ਨਹੀਂ ਹੈਗੀ ਉਹ ਦੁਨੀਆਂ ਦੀ ਮੰਗ ਨਹੀਂ ਹੈਗੀ ਸਿੱਖ ਨੀ ਦੁਨੀਆਂ ਦੀ ਮੰਗ ਮੰਗਦਾ ਤੇ ਉਹ ਭਗਤ ਤੇ ਵਾਹਿਗੁਰੂ ਨਾਲ ਇੱਕ ਹੋ ਗਏ ਉਹ ਸੀ ਵਾਹ ਮੇਰੇ ਸੋਹਣਿਆ ਯਾਰਾ ਤੇਰੇ ਦਰ ਦੀਆਂ ਖਬਰਾਂ ਸੁਣ ਕੇ ਖੁਸ਼ ਦੀਆਂ ਖਬਰਾਂ ਸੁਣੀਆਂ ਨੇ ਤੇ ਤੇਰੇ ਦਰ ਦੀ ਵੰਗਾਰ ਹੀ ਮਿਲ ਜੇ ਨੀਕੀ ਤੇਰੀ ਬਗਾਰੀ ਆਲਾ ਤੇਰਾ ਨਾਉ ਖੂਬ ਤੇਰੀ ਪਗਰੀ ਮਿੱਠੇ ਤੇਰੇ ਬੋਲ ਦੁਆਰਕਾ ਨਗਰੀ ਕਾਹੇ ਕੇ ਮਗੋਲ ਤੇਰੀ ਦਸਤਾਰ ਬਹੁਤ ਸੋਹਣੀ ਹੈ ਕੀ ਤੂੰ ਦੁਆਰਕਾ ਚ ਵਸਣ ਵਾਲਾ ਹੈ ਕੀ ਤੂੰ ਪੱਛਮ ਦੇ ਵਿੱਚ ਵਸਣ ਵਾਲਾ ਹੈ ਜਿਹੜੇ ਇਹ ਕਹਿੰਦੇ ਸੀ ਦੱਖਣ ਦੇਸ਼ ਹਰੀਕਾ ਬਾਸਾ ਪੱਛਮ ਵਾਲੇ ਕਰ ਤੂੰ ਉਹ ਹੈ ਜੇ ਨਹੀਂ ਨਹੀਂ ਨਹੀਂ ਤੂੰ ਹਰ ਥਾਂ ਤੂੰ ਕਿ ਤੂੰ ਆਉਣਾ ਹੈ ਕੁਜਾ ਆਮਦ ਤੂੰ ਕਿ ਤੂੰ ਆ ਰਿਹਾ ਨਹੀਂ ਕੁਜਾ ਰਫਤੀ ਤੂੰ ਕਿਤੇ ਪਹੁੰਚਣਾ ਨਹੀਂ ਕੁਜਾ ਮੇ ਰਵੀ ਤੂੰ ਕਿਤੇ ਜਾ ਰਿਹਾ ਨਹੀਂ ਚੰਦੀ ਹਜ਼ਾਰ ਆਲਮ ਕੇਵਲ ਇੱਕ ਦੁਨੀਆਂ ਦੀ ਗੱਲ ਨਹੀਂ ਕੀਤੀ ਕਿ ਇਸ ਦੀ ਕਿ ਇਹੋ ਜੇ ਹਜ਼ਾਰਾਂ ਦੁਨੀਆਂ ਹੋਣ, ਹਜ਼ਾਰਾਂ ਬ੍ਰਹਿਮੰਡ ਹੋਣ, ਭਗਤ ਜੀ ਕਹਿੰਦੇ ਮੈਂ ਤੈਨੂੰ ਕਿਵੇਂ ਜਾਣਿਆ। ਚੰਦੀ ਹਜ਼ਾਰ ਆਲਮ ਏਕ ਲਖਾਨਾ, ਤੂੰ ਸਾਰਿਆਂ ਵਿੱਚ ਇੱਕ, ਤੂੰ ਭਰਪੂਰ ਏ, ਹਰ ਥਾਂ ਤੇ ਤੂੰ ਹੈ। ਜਿਹਨੂੰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਨੇ ਫਰਮਾਇਆ, ਤੂੰ ਸਭਨੀ ਥਾਈ ਜਿੱਥੇ ਹੋ ਜਾਈ ਸਾਚਾ ਸਿਰਜਣਹਾਰ ਜੀਓ। ਇਹ ਸ੍ਰਿਸ਼ਟੀ ਦਾ ਸਿਰਜਣਹਾਰਾ ਵੀ, ਕੋਈ ਹੋਰ ਕੁਛ ਕਹੀ ਜਾਵੇ, ਬ੍ਰਹਮਾ ਨੇ ਸਿਰਜੀਏ, ਸੂਰਜ ਡਿੱਗ ਗੋਸਾਂ ਦਾ ਗੋਲਾ ਠੰਡਾ ਹੋਇਆ ਹੈ, ਲੇਕਿਨ ਸਿੱਖ ਦਾ ਅਕੀਦਾ ਹੋਵੇ ਜੋ ਗੁਰੂ ਨਾਨਕ ਸਾਹਿਬ ਨੇ ਫਰਮਾਇਆ, ਇਹ ਸਾਰੀ ਸ੍ਰਿਸ਼ਟੀ ਦਾ ਸਿਰਜਣਹਾਰ ਕਰਤਾ ਪੁਰਖ ਉਹ ਵਾਹਿਗੁਰੂ ਅਕਾਲ ਪੁਰਖ ਏ। ਇਹਦਾ ਦਾਤਾ ਸਭਨਾ ਕਾ ਦਾਤਾ, ਕਰਮ ਵਿਧਾਤਾ, ਦੁੱਖ ਵਿਸਾਰਨ ਹਾਰ ਜੀਓ। ਤੂੰ ਸਾਰਿਆਂ ਦਾ ਦਾਤਾ ਏ, ਤੂੰ ਕਿਰਪਾ ਕਰਨ ਵਾਲਾ ਵਿਧਾਤਾ ਪੁਰਖ ਏ, ਔਰ ਤੂੰ ਆਏ ਦੁੱਖਾਂ ਨੂੰ ਕੱਟਣ ਵਾਲਾ ਵੀ ਤੂੰ ਏ। ਤੇਰੇ ਤੋਂ ਬਿਨਾਂ ਕੋਈ ਕਿੱਡਾ ਡਾਕਟਰ, ਕਿੱਡਾ ਵਕੀ ਹਕੀਮ ਹੋਵੇ, ਅਨੇਕਾਂ ਵਾਪਰੀਆਂ ਨੇ। ਤਰੀਖੇ ਇਸਲਾਮ ਦੀ ਇੱਕ ਵਾਰਤਾ ਬਹੁਤ ਪੜ੍ਹਨ ਵਾਲੀ ਏ। ਜਹਾਂਗੀਰ ਬਾਦਸ਼ਾਹ ਨੇ ਸ਼ੇਰ ਅਫਗਾਨ ਦਾ ਕਤਲ ਕਰਵਾ ਕੇ ਉਹਦੀ ਬੇਗਮ ਮਿਹਰ ਨਿਸਾ ਨੂੰ ਨੂਰਜਾ ਨਾਹ ਰੱਖ ਕੇ ਆਪਣੇ ਘਰ ਵਸਾਇਆ ਸੀ। ਰੱਬ ਦਾ ਭਾਣਾ ਹੋਇਆ, ਨੂਰਜਾ ਬਿਮਾਰ ਪੈ ਗਈ। ਬੜੇ ਵੈਦ ਹਕੀਮ ਸੱਦੇ, ਕਿਸੇ ਦੀ ਦਵਾਈ ਜਿਹੜੀ ਸੀ ਉਹ ਕੰਮ ਨਹੀਂ ਸੀ ਕਰਦੀ। ਅਖੀਰ ਜਹਾਂਗੀਰ ਨੂੰ ਇਹ ਪਤਾ ਲੱਗ ਗਿਆ ਕਿ ਨੂਰਜਹਾਂ ਦੀ ਮੌਤ ਆ ਗਈ ਹੈ। ਨੂਰਜਹਾਂ ਨੇ ਵੀ ਇਹ ਮਹਿਸੂਸ ਕਰ ਲਿਆ ਸੀ ਕਿ ਹਾਂ ਮੇਰੀ ਮੌਤ ਆ ਗਈ ਹੈ। ਉਸ ਵੇਲੇ ਉਹਦੇ ਵਜ਼ੀਰ ਹਕੀਮ ਖਾਂ ਨੇ ਆਖਿਆ ਸੀ ਕਿਤੇ ਮੈਨੂੰ ਕਹਿੰਦਾ ਮੈਂ ਦੋ ਪੁੜੀਆਂ ਦਿੰਦਾ, ਇਹਦਾ ਰੋਗ ਖੰਭ ਲਾ ਕੇ ਉੱਡ ਜਾਂਦਾ। ਜਹਾਂਗੀਰ ਨੇ ਸੱਦਿਆ, ਹਕੀਮ ਵਜ਼ੀਰ ਖਾਂ ਨੇ ਇਲਾਜ ਕੀਤਾ, ਰੱਬ ਦਾ ਭਾਣਾ ਹੋਇਆ, ਨੂਰਜਹਾਂ ਤੰਦਰੁਸਤ ਹੋਈ। ਤਰੀਖੇ ਇਸਲਾਮ ਗਵਾਹ ਹੈ ਕਿ ਉਹਨੇ ਤੰਦਰੁਸਤ ਹੋਣ ਦੇ ਉੱਤੇ ਵਜ਼ੀਰ ਖਾਂ ਦਾ ਸ਼ੁਕਰਾਨਾ ਕਰਨ ਵਾਸਤੇ ਆਪਣੇ ਨਾਲ ਸੇਵਾਦਾਰੀਆਂ ਲੈ ਗਈ। ਤਰੀਖੇ ਇਸਲਾਮ ਕਹਿੰਦੀ ਕਿ ਸੋਨੇ ਹੀਰੇ ਪੋਸ਼ਾਕ ਨਕਦੀ ਉਸ ਜ਼ਮਾਨੇ ਚ 12 ਲੱਖ ਰੁਪਿਆ ਢੇਰੀ ਕੀਤਾ ਉਹਦੇ ਕੇ। 12 ਲੱਖ ਰੁਪਿਆ ਢੇਰੀ ਕਰਕੇ ਉਹਨੇ ਆਪਣੇ ਨਾਲ ਦੀਆਂ ਸੇਵਾਦਾਰੀਆਂ ਪੁੱਛਿਆ ਕਿ ਮੇਰੀ ਜਾਨ ਦੀ ਕੀਮਤ ਕਿੰਨੀ ਹੈ। ਕਹਿਣ ਲੱਗੇ ਜਾਨ ਦੀ ਕੀਮਤ ਕਈ ਨੀ ਕਹਿ ਸਕਦੀ। ਕਹਿੰਦੀ ਫਿਰ ਜੋ ਤੁਹਾਡਿਆਂ ਸਾਰਿਆਂ ਦੇ ਗਹਿਣਾ ਗੱਟਾ ਸੋਨਾ ਪਾਇਆ ਹੈ ਤਾਂ ਸਭ ਕੁਛ ਵਜ਼ੀਰ ਖਾਂ ਦਰ ਤੇ ਢੇਰੀ ਕਰ ਦਿਓ। ਤਰੀਖੇ ਇਸਲਾਮ ਕਹਿੰਦੀ ਏ ਕਿ 14 ਲੱਖ ਦਾ ਮਾਲ ਮਿਲਿਆ ਉਸ ਜ਼ਮਾਨੇ ਦੇ ਵਿੱਚ। ਪਰ ਜਦੋਂ ਉਹਨੂੰ ਹੰਕਾਰ ਹੋ ਗਿਆ, ਹਉਮੈ ਦੀਰਘ ਰੋਗ ਹੈ ਕਿ ਮੈਂ ਏਡਾ ਵੱਡਾ ਹਕੀਮ ਆ, ਤੇ ਰੱਬ ਨੇ ਉਹਨੂੰ ਰੋਗ ਲਾ ਤਾ। ਸਭ ਹਕੀਮ ਸੱਦੇ, ਆਪਣੀਆਂ ਪੁੜੀਆਂ ਵਰਤੀਆਂ, ਪਰ ਉਦੋਂ ਉਹਨੂੰ ਇਲਾਜ ਨਹੀਂ ਹੋਇਆ। ਗੁਰੂ ਕਾ ਸਿੱਖ ਕਿਤੇ ਉਸ ਪਾਸੇ ਰਹਿਣ ਲੱਗ ਪਿਆ। ਗੁਰੂ ਕੇ ਸਿੱਖ ਹੈ ਹੋ ਕੁਰਬਾਨੀ ਤਿਨਾ ਗੁਰਸਿੱਖਾਂ ਜੋ ਅੰਮ੍ਰਿਤ ਵੇਲੇ ਸਰਨ ਵੰਦੇ। ਗੁਰੂ ਕੇ ਸਿੱਖ ਉਦੋਂ ਅੰਮ੍ਰਿਤ ਵੇਲੇ ਉੱਠ ਕੇ ਖੂਹਾਂ ਤੇ ਇਸ਼ਨਾਨ ਕਰਨ ਜਾਂਦਾ ਸੀ, ਕੋਈ ਦਰਿਆਵਾਂ ਤੇ ਜਾਂਦਾ ਸੀ, ਤੇ ਸਿੱਖ ਜਾਂਦੇ ਹੋਏ ਬਾਣੀ ਪੜ੍ਹਦੇ ਜਾਂਦੇ ਸੀ। ਬਾਣੀ ਸੁਣੀ ਸੀ ਬਾਬਾ ਲਹਿਣਾ ਜੀ ਨੇ ਤੇ ਗੁਰੂ ਨਾਨਕ ਦੇ ਘਰ ਆ ਗਏ ਸੀ। ਭਾਈ ਜੋਤ ਕੁਲੂ ਆਸਾ ਕੀ ਵਾਰ ਸੁਣੀ ਸੀ। ਤੇ ਵਜ਼ੀਰ ਖਾਂ ਜਦੋਂ ਸੁਣਦਾ ਹੈ ਕਹਿੰਦਾ ਇੱਥੋਂ ਕੋਈ ਅੱਲਾ ਵਾਲਾ ਲੰਘਦਾ, ਉਹਨੂੰ ਰੋਕੋ, ਜਦੋਂ ਕਲਾਮ ਪੜ੍ਹਦਾ ਮੈਨੂੰ ਸੁੱਖ ਪੈਂਦਾ। ਇਤਿਹਾਸ ਕਹਿੰਦਾ ਕਿ ਸੁਖਮਣੀ ਸਾਹਿਬ ਦਾ ਸਾਰਾ ਪਾਠ ਕੋਲੇ ਬਹਿ ਕੇ ਸੁਣਿਆ ਤੇ ਆਖਿਆ ਤੂੰ ਮੇਰਾ ਗੁਰੂ ਮੁਰਸ਼ਦ ਏ, ਮੈਂ ਤੇਰਾ ਮੁਰੀਦ ਆ। ਕਹਿਣ ਲੱਗੇ ਨਹੀਂ, ਮੁਰਸ਼ਦ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਏ। ਅਰਜਨ ਸੁਣ ਸੋ ਦਾਸਨ ਕੋ ਦਾਨ ਦੇਤ ਮੋਹ ਕੋ ਬੇਦਾਰ ਨੇ ਕੋ ਬਖਸਰ ਅਰਜਨ। ਭਾਈ ਸਾਹਿਬ ਕਹਿੰਦੇ ਆ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਆਪਣੇ ਦਾਸਾਂ ਦੀਆਂ ਅਰਦਾਸਾਂ ਸੁਣਦੇ ਆ ਤੇ ਕਹਿੰਦੇ ਦਾਨ ਕੀ ਦਿੰਦੇ ਨੇ, ਸ਼ਬਦ ਦੀ ਬਾਣ ਦਿੰਦੇ ਆ ਜਿਹੜੇ ਮੋਹ ਨੂੰ ਕੱਟ ਦਿੰਦੇ ਆ। ਤੇ ਅਰਦਾਸ ਇੱਕ ਤਾਂ ਸਾਡੀ ਅੱਖਰਾਂ ਦੀ ਮਰਿਆਦਾ ਹੈ, ਇੱਕ ਅਰਦਾਸ ਉਹ ਹੋਏ ਕਿ ਜਦੋਂ ਅਰਦਾਸ ਦੇ ਵਿੱਚ ਸੱਤ ਹੋਵੇ, ਅਰਦਾਸ ਦੇ ਵਿੱਚ ਸੰਤੋਖ ਹੋਵੇ, ਸੱਤ ਸੰਤੋਖ ਹੋਵੇ ਅਰਦਾਸ ਤਾਂ ਸੁਣ ਸੱਦ ਬਹਾਲੇ ਪਾਸ। ਹੁਣ ਸਿੱਖ ਅਰਦਾਸ ਕਰ ਰਿਹਾ ਹੈ ਕਿ ਆ ਮੈਂ ਤੈਨੂੰ ਗੁਰੂ ਕੋਲ ਲੈ ਕੇ ਚੱਲਾਂ, ਤੇ ਤੁਸੀਂ ਜਿੰਨੇ ਵੀ ਸਿੱਖ ਇਹੋ ਜਿਹੇ ਸੁਣੋਗੇ ਗੁਰੂ ਅਰਜਨ ਸਾਹਿਬ ਕੋਲ ਆਏ, ਉਹ ਚ ਇੱਕ ਚੀਜ਼ ਮਿਲੇਗੀ ਕਿ ਕਿਸੇ ਸਿੱਖ ਨੂੰ ਵੀ ਆ ਕੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸਾਹਿਬ ਨੂੰ ਇਹ ਨਹੀਂ ਕਹਿਣਾ ਪਿਆ ਕਿ ਮੈਂ ਲੈ ਕੇ ਆਇਆ, ਜਦੋਂ ਆਇਆ ਤੇ ਗੁਰੂ ਅਰਜਨ ਸਾਹਿਬ ਨੇ ਉਸ ਪਾਸੇ ਨੂੰ ਨਜ਼ਰ ਕਰ ਦਿੱਤੀ। ਅੰਮ੍ਰਿਤ ਕਟਾਸ਼ ਪੇਖ ਜਨਮ ਮਰਨ ਮੇਟ, ਜੋਨ ਜਮ ਭੈ ਨਵਾਰੇ ਅਭੈ ਪਦ ਪਾਏ ਹੈ। ਜੇ ਗੁਰੂ ਅਰਜਨ ਸਾਹਿਬ, ਅਰਜਨ ਸੁਣ ਸੋ ਦਾਸਨ ਕੋ, ਗੁਰੂ ਅਰਜਨ ਸਾਹਿਬ ਆਪਣੇ ਸਿੱਖਾਂ ਦੀਆਂ ਅਰਦਾਸਾਂ ਸੁਣਦੇ ਸੀ ਤੇ ਆਉਂਦੇ ਤੇ ਨਜ਼ਰ ਕਰਕੇ ਤੇ ਮੁੜ ਕੇ ਕਹਿੰਦੇ ਸੀ ਆ ਮੈਂ ਤੈਨੂੰ ਉਹ ਇਲਾਹੀ ਸ਼ਬਦ ਦਿਆਂ, ਤੇਰੇ ਦੁੱਖ ਵੀ ਕੱਟੇਗਾ, ਤੇਰਾ ਲੋਕ ਪ੍ਰਲੋਕ ਵੀ ਸਵਾਰੇਗਾ, ਤੈਨੂੰ ਉਸ ਵਾਹਿਗੁਰੂ ਨਾਲ ਮਿਲਾਏਗਾ। ਜਦੋਂ ਵਜ਼ੀਰ ਖਾਨ ਨੂੰ ਲੈ ਕੇ ਆਏ, ਪਾਲਕੀ ਚ ਪਾ ਕੇ ਲੈ ਕੇ ਆਏ, ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸਾਹਿਬ ਨੇ ਉਸ ਪਾਸੇ ਨੂੰ ਤੱਕਿਆ, ਕਿਹਾ ਕੌਣ ਆਇਆ? ਮਹਾਰਾਜ ਬਾਦਸ਼ਾਹ ਦਾ ਹਕੀਮ ਤੇ ਵਜ਼ੀਰ ਜਿਹੜਾ ਬੜਾ ਮਾਹਰ ਸੀਗਾ, ਉਹ ਜਲੋਦਰ ਦਾ ਰੋਗ ਹੋ ਗਿਆ। ਸਤਿਗੁਰ ਸਾਹਿਬ ਨੇ ਨਜ਼ਰ ਕਰ ਦਿੱਤੀ, ਵਡਿਆਈ ਦਿੱਤੀ ਬਾਬਾ ਬੁੱਢਾ ਸਾਹਿਬ ਨੂੰ ਤੇ ਆਖਿਆ ਵਜ਼ੀਰ ਖਾਂ ਅੱਜ ਤੋਂ ਬਾਅਦ ਫਿਰ ਉਸ ਵਾਹਿਗੁਰੂ ਦਾ ਨਾਂ ਜਪਿਆ ਕਰ। ਵਜ਼ੀਰ ਖਾਂ ਉਹਦਾ ਨਾਂ ਜਪਦਾ ਰਿਹਾ ਤੇ ਇਸ ਦੁਨੀਆ ਦੇ ਉੱਤੋਂ ਆਪਣਾ ਦੁੱਖ ਕੱਟ ਕੇ ਸੁਪ੍ਰਵਾਨ ਹੋ ਕੇ ਗਿਆ। ਸਾਹਿਬ ਜੀ ਨੇ ਫਰਮਾਇਆ ਸਭਨਾ ਕਾ ਦਾਤਾ, ਸਾਰਿਆਂ ਨੂੰ ਦਾਤਾ ਦੇਣ ਵਾਲਾ ਹੈ, ਕਰਮ ਵਿਧਾਤਾ ਉਹ ਕਿਰਪਾ ਕਰਨ ਵਾਲਾ ਹੈ। ਦੁੱਖ ਵਿਸਾਰਨ ਹਾਰ ਜੀਉ, ਦੁੱਖ ਵਿਸਾਰਨ ਹਾਰ ਸੁਆਮੀ, ਕੀਤਾ ਜਾ ਕਾ ਹੋਵੇ। ਉਹ ਦੁੱਖਾਂ ਨੂੰ ਵਿਸਾਰਨ ਹਾਰ ਏ, ਉਹਦਾ ਕੀਤਾ ਹੁੰਦਾ, ਉਹਦੇ ਕੀਤੇ ਬਿਨਾਂ ਕੁਛ ਨਹੀਂ ਹੁੰਦਾ। ਭਗਤ ਧੰਨਾ ਜੀ ਨੇ ਫਰਮਾਇਆ ਜਦੋਂ ਮਨੁੱਖ ਉਸ ਵਾਹਿਗੁਰੂ ਅਕਾਲ ਪੁਰਖ ਨੂੰ ਭੁੱਲਿਆ, ਆਖਿਆ ਜਿੱਥੇ ਮਰਜ਼ੀ ਭੱਜ ਲੈ, ਹੋਣਾ ਉਸ ਵਾਹਿਗੁਰੂ ਦਾ ਕੀਤਾ ਹੈ। ਰੇ ਚਿੱਤ ਚੇਤਸ ਕੀ ਨੀ ਬਾਵਰਿਆ, ਰੇ ਚਿੱਤ ਚੇਤਸ ਕੀ ਨਾ ਦਿਆਲ ਦਮੋਦਰ, ਕਿਉਂ ਨੀ ਉਸ ਵਾਹਿਗੁਰੂ ਸਾ ਜਿਨੇ ਤੈਨੂੰ ਸਾਜਿਆ ਤੈਨੂੰ ਉਧਰ ਲਾਇਆ ਵੇ। ਜੇ ਧਾਵੇ ਬ੍ਰਹਿਮੰਡ ਖੰਡ ਕੋ ਕਰਤਾ ਕਰੇ ਸੋ ਹੋਈ, ਤੂੰ ਕਿੰਨਾ ਆਪਣਿਆਂ ਨੂੰ ਭੱਜੇ, ਉਹ ਭੱਜਿਆ ਤੇਰਾ ਕੁਛ ਨਹੀਂ ਹੋਣਾ। ਤੂੰ ਆਖੇ ਕਿ ਮੈਂ ਉਹਨੂੰ ਭੁੱਲ ਕੇ ਇੱਧਰ ਜਾਵਾਂ ਉਧਰ ਜਾਵਾਂ, ਯਾਦ ਰੱਖੀ ਉਹਦੇ ਨਾਲ ਆਪਣਾ ਆਪ ਗੁਆਏਗਾ। ਇਸ ਵਾਸਤੇ ਉਹ ਉਹਦਾ ਕੀਤਾ ਹੁੰਦਾ ਹੈ। ਜੇ ਉਹਦੀ ਸ਼ਰਨ ਵਿੱਚ ਆਵੇਂ, ਕੋਟ ਕੋਟ ਅੰਤਰ ਕੇ ਪਾਪ ਕੇਰੇ, ਇੱਕ ਘੜੀ ਮੈਂ ਖੋਵੈ। ਦੁਨੀਆ ਦੇ ਵਿੱਚ ਜਿੰਨੇ ਵੀ ਧਰਮ ਦੇ ਗ੍ਰੰਥ ਪੜੋਗੇ, ਚਾਹੇ ਤੁਸੀਂ ਹਰ ਪ੍ਰਚਾਰਕ ਨੂੰ ਰਮਾਇਣ ਪੜ੍ਹਨੀ ਚਾਹੀਦੀ ਹੈ, ਹਰ ਪ੍ਰਚਾਰਕ ਨੂੰ ਭਗਵਤ ਗੀਤਾ ਪੜ੍ਹਨੀ ਚਾਹੀਦੀ ਹੈ, ਕੁਰਾਨ ਵੀ ਅੱਜ ਕੱਲ੍ਹ ਸੁਣਨਾ ਸੌਖਾ ਹੋ ਗਿਆ ਵੇ ਕਿ ਉਹਦਾ ਉਰਦੂ ਦੇ ਵਿੱਚ ਉਹਨਾਂ ਨੇ ਆਇਤਾਂ ਦੇ ਅਰਥ ਕੀਤੇ ਆ। ਸਿੱਖ ਦੇ ਆਮ ਦਾ ਅਕੀਦਾ ਸਤਿਗੁਰ ਦੀ ਬਾਣੀ ਤੇ ਹੋਵੇ, ਪਰ ਹਰ ਪ੍ਰਚਾਰਕ ਨੂੰ ਸੁਣਨਾ ਚਾਹੀਦਾ ਹੈ। ਤੁਸੀਂ ਸੁਣੋਗੇ ਉਹਦੇ ਵਿੱਚ ਇਹ ਆਏਗਾ ਹੈ, ਕਰਮਾਂ ਦਾ ਫਲ ਜਿਹੜਾ ਹੈ ਉਹ ਭੋਗਣਾ ਪੈਣਾ ਹੈ, ਤੇਰੇ ਕਰਮਾਂ ਦਾ ਲੇਖਾ ਹੋਣਾ ਹੈ। ਇਸਲਾਮ ਦੀ ਦੁਨੀਆਂ ਕਹਿੰਦੀ ਕਿਆਮਤ ਆਏਗੀ, ਤੇ ਕਿਆਮਤ ਵਾਲੇ ਦਿਨ ਖੁਦਾ ਜੇ ਤੂੰ ਮਾੜੇ ਕੀਤੇ ਆ, ਤੂੰ ਰੋਜੇ ਨਹੀਂ ਰੱਖੇ, ਨਮਾਜ਼ਾਂ ਨਹੀਂ ਪੜੀਆਂ, ਤੇ ਤੈਨੂੰ ਅੱਗ ਦੇ ਕੋਠੇ ਦੇ ਵਿੱਚ ਪਾ ਕੇ ਸਾੜਿਆ ਜਾਏਗਾ। ਜੇ ਤੂੰ ਨਮਾਜ਼ਾਂ ਰੱਖੀਆਂ ਰੋਜੇ ਰੱਖੇ ਆ, ਤੇ ਫਿਰ ਤੈਨੂੰ ਜੰਨਤ ਨਸੀਬ ਹੋਏਗਾ। ਇਹੋ ਕੁਛ ਹਿੰਦੂ ਮਤ ਨੇ ਆਖਿਆ, ਨਾਂ ਬਦਲਿਆ। ਉਹਨੇ ਕਿਹਾ ਤੈਨੂੰ ਪਰੀਆਂ ਮਿਲਣਗੀਆਂ, ਸੁਰ ਮਿਲ ਗਏ, ਨਹੀਂ ਤੇ ਨਰਗ ਮਿਲ ਗਏ। ਸਾਹਿਬ ਜੀ ਨੇ ਆਖਿਆ ਨਹੀਂ, ਤੇਰੇ ਕੋਲੇ ਇੱਕ ਨਾਮ ਹੋਵੇ, ਘੋਰ ਦੁਖਿਅੰਗ ਅਨੰਗ ਹੱਤਿਅੰਗ ਜਨਮ ਦਰਿਦਰੰਗ ਮਹਾਬਿਖਾਦੰਗ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ ਭਸਮ ਕਰੋਤ। ਤੂੰ ਘੋਰ ਪਾਪ ਕੀਤੇ ਹੋਣ, ਤੂੰ ਅਨੇਕਾਂ ਹੱਤਿਆ ਕੀਤੀਆਂ ਹੋਣ, ਪਰ ਤੈਨੂੰ ਉਹਦਾ ਪਛਤਾਵਾ ਹੋ ਜਾਵੇ, ਤੂੰ ਗੁਰੂ ਕੋਲੇ ਆ ਜਾਵੇ ਕਿ ਸਤਿਗੁਰ ਜੀ ਮੈਨੂੰ ਬਖਸ਼ ਲੋ, ਤੇਰੇ ਸਾਰੇ ਬੱਜਰ ਪਾਪ ਇਉਂ ਸਾੜ ਦੇਵੇਗਾ ਜਿਵੇਂ ਇੱਕ ਚਿੰਗ ਲਾ ਕੇ ਲੱਕੜਾਂ ਸਾੜਦੀਆਂ ਨੇ ਤੇ ਇਸ ਘਰ ਚ ਵਾਪਰਿਆ। ਬਾਬਾ ਅਦਲੀ ਪਹਿਲਾਂ ਚੋਰ ਸੀ, ਗੋਇੰਦਵਾਲ ਸਾਹਿਬ ਚੋਰੀ ਕਰਨ ਆਇਆ ਤੇ ਗੁਰੂ ਕਾ ਮਹਾਨ ਸਿੱਖ ਬਣਿਆ, ਬਾਬਾ ਬਿਧੀ ਚੰਦ ਨੂੰ ਸ਼ਰਨ ਵਿੱਚ ਲੈ ਕੇ ਆਇਆ। ਬਾਬਾ ਬਿਧੀ ਚੰਦ ਪਹਿਲਾਂ ਚੋਰ ਸੀ ਤੇ ਗੁਰੂ ਕਾ ਮਹਾਨ ਜਰਨੈਲ ਬਣਿਆ। ਭਾਈ ਲੱਖੂ ਪਹਿਲਾਂ ਇੱਕ ਨੰਬਰ ਦਾ ਡਾਕੂ ਸੀ, ਲਾਹੌਰ ਦਾ ਪ੍ਰਚਾਰਕ ਬਣਿਆ ਤੇ ਏਡਾ ਤਕੜਾ ਪ੍ਰਚਾਰਕ ਸੀ ਇਹੀ ਲੱਖੂ ਸੀ ਜਿਹਨੇ ਆਖਿਆ ਸੀ ਕਿ ਬੁੱਧੂ ਦਾ ਆਵਾ ਕੱਚਾ ਹੈ ਤੇ ਸਤਿਗੁਰ ਨੇ ਉਹਦਾ ਵਚਨ ਜਿਹੜਾ ਨਹੀਂ ਟਾਲਿਆ ਸੀ। ਅਕਾਲੀ ਫੂਲਾ ਸਿੰਘ ਆਪਣੇ ਸਮੇਂ ਦਾ ਡਾਕੂ ਸੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਮਹਾਨ ਜਹੇਦਾਰ ਬਣਿਆ। ਕਰਤਾਰ ਸਿੰਘ ਝੱਬਰ ਜਿਹਨੇ ਨਨਕਾਣਾ ਸਾਹਿਬ ਆਜ਼ਾਦ ਕਰਾਇਆ, ਪਿਛਲਾ ਜੀਵਨ ਉਹਦਾ ਪੜੋਗੇ ਤੇ ਕਿਹੋ ਜਿਹਾ ਸੀ, ਲੇਕਿਨ ਜਦੋਂ ਗੁਰੂ ਕੀ ਸਿੱਖੀ ਲਈ ਸਤਿਗੁਰ ਨੇ ਏਡੀ ਕਿਰਪਾ ਕੀਤੀ ਕਿ ਅੱਜ ਉਹਨਾਂ ਦਾ ਸਿੱਖ ਇਤਿਹਾਸ ਦੇ ਵਿੱਚ ਨਾਮ ਚੰਗਾ। ਸਾਹਿਬ ਜੀ ਕਹਿੰਦੇ ਕੋਟ ਕੁਟੰਤਰ ਕੇ ਪਾਪ ਕੇਰੇ, ਤੂੰ ਕਰੋੜਾਂ ਜਨਮ ਪਾਪ ਦੇ ਕੀਤੇ ਹਨ, ਕੋਟ ਜਨਮ ਕੇ ਕਿਲ ਵਿਖ ਨਾਸੇ, ਕੋਟ ਮੱਜਣ ਇਸ ਨਾਨਾ, ਕਰੋੜਾਂ ਜਨਮਾਂ ਚ ਬੱਜਰ ਪਾਪ ਕੀਤੇ ਹੋਣ, ਜਿਹੜੇ ਕਰੋੜਾਂ ਤੀਰਥਾਂ ਤੇ ਇਸ਼ਨਾਨ ਕਰਨਾ ਨਾ ਜਾਂਦੇ ਹੋਣ, ਕੋਟ ਮੱਜਣ ਇਸ ਨਾਨਾ, ਕੋਟ ਮੱਜਣ ਕੇ ਪਾਪ ਸਭ ਨਾਸੇ, ਨਾਮ ਨਿਧਾਨ ਗਾਵਤ ਗੁਣ ਗੋਬਿੰਦ। ਲੇਕਿਨ ਤੂੰ ਗੁਰੂ ਕੋਲੇ ਆ ਜਾਵੇ, ਗੁਰੂ ਕੋਲੋਂ ਇੱਕ ਉਹ ਨਾਮ ਦੀ ਦਾਤ ਲਵੇ ਤੇ ਫਿਰ ਨਾਮ ਨਿਧਾਨ ਗਾਵਤ ਗੁਣ ਗੋਬਿੰਦ, ਲਾਗੋ ਸਹਿਜ ਧਿਆਨਾ, ਤੇਰਾ ਸਹਿਜ ਅਵਸਥਾ ਦੇ ਵਿੱਚ ਧਿਆਨ ਜਿਹੜਾ ਹੈ ਉਹ ਟਿਕ ਜਾਏਗਾ, ਤੇਰੇ ਪਾਪਾਂ ਦਾ ਲੇਖਾ ਜਿਹੜਾ ਨੀ ਘੜੀ ਨਾ। ਹੰਸ ਸੇ ਹੰਸਾ, ਬਗ ਸੇ ਬਗਾ, ਹੰਸ ਨਿਰਮਲ, ਇਹ ਉਹ ਹੰਸਾਂ ਦੀ ਬਾਬਤ, ਹੰਸਾਂ ਦੀ ਨਿਆਈ, ਬਗਲਿਆਂ ਦੀ ਨਿਆ ਨੂੰ ਬਗਲਿਆਂ ਹੀ ਨਿਆਈ, ਪਰ ਜੇ ਬਗਲਾ ਵੀ ਉਹਦੀ ਸ਼ਰਨ ਵਿੱਚ ਬਗਲੇ ਵਾਲਾ, ਕਿਆ ਹੰਸ ਕਿਆ ਬਗਲਾ, ਜਾਂ ਕੋ ਨਜ਼ਰ ਕਰੇ ਜਿਤ ਭਾਵੇ ਨਾਨਕਾ, ਕਾਗੋ ਹੰਸ ਕਰੇ, ਬਗਲਾ ਦਾ ਚਿੱਟਾ ਕਾਲਾ ਕਾਂ ਹੋਵੇ ਤੇ ਕਾਲੇ ਕਾਂ ਨੂੰ ਵੀ ਉਹ ਚਿੱਟਾ ਹੰਸ, ਏਡੇ ਪਾਪੀ ਨੂੰ ਵੀ ਉਹ ਬਖ ਕੇ ਬਣਾ ਦਿੰਦਾ ਵੇ। ਕਰੇ ਵਿਚਾਰ ਜੀਉ ਘਟ ਘਟ, ਕਰੇ ਵਿਚਾਰ ਜੀਉ ਤੂੰ ਸਭਣੀ ਥਾਈ। ਵਾਹਿਗੁਰੂ ਅਕਾਲ ਪੁਰਖ, ਇੱਥੇ ਕੋਈ ਥਾਂ ਜਿੱਥੇ ਤੂੰ ਜਿੱਥੇ ਹੋ ਜਾਈ, ਜਿੱਥੇ ਤੂੰ ਨਾ ਹੋਵੇ, ਸਾਚਾ ਸਿਰਜਣ ਹਾਰ ਜੀਉ। ਹੇ ਵਾਹਿਗੁਰੂ ਅਕਾਲ ਪੁਰਖ, ਸ੍ਰਿਸ਼ਟੀ ਦਾ ਸਿਰਜਣ ਹਾਰ ਤੂੰ ਏ, ਦਾਤਾ ਤੂੰ ਏ, ਕਰਮ ਵਿਧਾਤਾ ਤੂੰ ਏ, ਦੁੱਖਾਂ ਨੂੰ ਕੱਟਣ ਹਾਰ ਤੂੰ ਏ, ਪਾਪਾਂ ਨੂੰ ਮੇਟਣ ਵਾਲਾ ਤੂੰ ਏ, ਹੰਸਾਂ ਦਾ ਲੇਖਾ ਤੂੰ ਕਰਨ ਵਾਲਾ ਏ, ਬਗਲਿਆਂ ਦਾ ਲੇਖਾ ਤੂੰ ਕਰਨ ਵਾਲਾ ਏ, ਬਗਲਿਆਂ ਨੂੰ ਹੰਸ ਬਣਾਉਣ ਵਾਲਾ ਤੂੰ ਏ, ਹਰ ਹਰ ਦੀ ਵਿਚਾਰ ਰੱਖਣ ਵਾਲਾ ਤੂੰ ਏ, ਤੇ ਤੂੰ ਹਰ ਥਾਂ ਏ, ਜਿਹੜਾ ਤੇਰੇ ਦਰ ਤੇ ਆ ਗਿਆ ਉਹਨੂੰ ਬਖਸ਼ਣ ਵਾਲਾ ਵੀ ਤੂੰ ਏ। ਅਸੀਂ ਖਤੇ ਬਹੁਤ ਕਮਾਵੰਦੇ, ਅੰਤ ਨ ਪਾਰਾ ਵਾਰ, ਹਰ ਕਿਰਪਾ ਕਰਕੇ ਬਖਸ਼ ਲਿਓ, ਹਉ ਪਾਪੀ ਵੱਡ ਗੁਣ ਹੈ ਗਾਰ। ਜਿਹਨੇ ਇਉਂ ਆਖਿਆ ਉਹਦੇ ਇਹ ਲੋਕ ਸੁਖੀਏ, ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਸਤਿਗੁਰ ਸਾਹਿਬ ਜੀ ਨੇ ਕਿਰਪਾ ਕਰਕੇ ਇਲਾਹੀ ਪ੍ਰਮਾਣ ਦੀ ਵਿਚਾਰ ਕਰਾਈ, ਵਿਚਾਰਾਂ ਕਰਦਿਆਂ ਬਹੁਤ ਭੁੱਲਾਂ ਹੋਈਆਂ। ਸਤਿਗੁਰ ਸਾਹਿਬ ਜੀ, ਗੁਰੂ ਕੀ ਸੰਗਤ, ਅਣਜਾਣ ਬੱਚਾ ਜਾਣ ਕੇ ਮਾਫ਼ ਕਰਿਓ, ਹੋਈਆਂ ਭੁੱਲਾਂ ਦੀ ਮਾਫ਼ੀ ਕਰੋ, ਕਿਰਪਾ ਬੁਲਾਓ। ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਨੂੰ ਪਿੱਤਰ ਬਾਣੀ ਲੜੀਵਾਰ ਸ਼ਬਦ ਵਿਚਾਰ ਸਾਨੂੰ ਕਰਾ ਰਹੇ ਸਨ। ਭਾਈ ਲਖਵਿੰਦਰ ਸਿੰਘ ਜੀ, ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ। ਹੁਣ ਭਾਈ ਸਾਹਿਬ ਭਾਈ ਬਲਜੀਤ ਸਿੰਘ ਜੀ ਅਲਵਰਵਾਰ ਦਾ ਕੀਰਤਨ ਜਥਾ ਆਪ ਜੀ ਨੂੰ ਕੀਰਤਨ ਰਾਹੀਂ ਜੁੜਨਗਨ ਪਾਸੋਂ ਪਿਆਰ ਸਾਹਿਬ ਸਨ ਕਰੋ ਜੀ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰੇ ਤਿੰਨੇ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਧਾਰਿਆ। ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਪਰਸੋਂ ਰੋਜ਼ ਸ਼ੁੱਕਰਵਾਰ ਵਾਲੇ ਦਿਨ ਆ ਰਹੇ ਹਨ, ਜੋ ਕਿ ਵਿਸ਼ੇਸ਼ ਦੀਵਾਨ ਸਾਜਰੇ ਹਨ। ਅੱਜ ਸ਼ਾਮ ਨੂੰ 5 ਵਜੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਹਨ। ਸ਼ੁੱਕਰਵਾਰ ਸ਼ਾਮ ਨੂੰ ਪੰਜ ਸੰਪੂਰਨਤਾ ਰਾਤ ਸ਼ਾਮ ਦੇ ਕੀਰਤਨ ਦੁਆਰਾ ਸਜਣਗੇ ਅਤੇ ਸ਼ੁੱਕਰਵਾਰ ਸਵੇਰੇ ਹੀ ਹਰ ਸਾਲ ਦੀ ਤਰ੍ਹਾਂ ਅੰਮ੍ਰਿਤ ਵੇਲੇ ਦੀਵਾਨ ਜੋ ਕਿ ਪੰਜ ਵਜੇ ਤੱਕ ਸਿਮਰਨ ਹੋਣਗੇ, ਚਾਰ ਵਜੇ ਤੱਕ ਸਿਮਰਨ ਹੁੰਦੇ ਹਨ, ਚਾਰ ਤੋਂ ਪੰਜ ਕੀਰਤਨ ਉਪ ਸਿਮਰਨ ਹੋਣਗੇ, ਪੰਜ ਵਜੇ ਸ੍ਰੀ ਆਸਾ ਕੀ ਵਾਰ ਦੇ ਕੀਰਤਨ ਪ੍ਰਾਰੰਭ ਹੋਣਗੇ, ਪੌਣੇ ਛੇ ਵਜੇ ਮਹਾਰਾਜ ਸਵਾਰੀ ਆਵੇਗੀ, ਫੁੱਲਾਂ ਦੀ ਵਰਖਾ ਅਤੇ ਸਵਈਏ ਪੜੇ ਜਾਣਗੇ, ਪਰ ਹਰਿਮੰਦਰ ਸਾਹਿਬ ਦੀ ਤਰ੍ਹਾਂ ਪ੍ਰਕਾਸ਼ ਹੋਵੇਗਾ ਆਪ ਜੀ ਨੇ ਵੱਧ ਤੋਂ ਵੱਧ ਪਰਿਵਾਰਾਂ ਸਹਿਤ ਹਾਜ਼ਰੀਆਂ ਭਰਨੀਆਂ ਜੀ, ਅਤੇ ਸ਼ਾਮ ਦੀ ਦੀਵਾਨ ਨੂੰ ਇਸ ਸੰਬੰਧ ਸਜਣਗੇ ਆਪ ਜੀ ਨੇ ਹਾਜ਼ਰੀ ਭਰਨੀਆਂ, ਅਤੇ ਨਵੰਬਰ ਮਹੀਨੇ ਵਿੱਚ 21 ਨਵੰਬਰ ਨੂੰ ਗੁਰਦੁਆਰਾ ਸਾਹਿਬ ਵਿਖੇ ਸਵੇਰੇ 10 ਵਜੇ ਸ਼ਨ ਸ਼ੁਰੂਆਤ ਵਾਲੇ ਦਿਨ ਅੰਮ੍ਰਿਤ ਸੰਚਾਰ ਹੋ ਰਹੇ ਹਨ। ਜਿਨ੍ਹਾਂ ਪ੍ਰਾਣੀਆਂ ਨੇ ਗੁਰੂ ਵਾਲੇ ਬੰਨਾ ਹੈ ਆਪਣੇ ਨਾਮ ਲੈ ਵਿੱਚ ਲਿਖਾ ਸਕਦੇ ਹੋ ਜੀ, ਨਾਮ ਦੀ ਦਾਤ ਅਮਰਦਾਤ ਪ੍ਰਾਪਤ ਕਰਕੇ ਜਾਣ ਸਵੇਲਾ ਕਰੋ, ਆਉਣ ਕੀਤੇ ਰਾਹੀਂ ਜੁੜਨਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਐਸ ਡਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਗੁਰ ਨਾਉਨ ਦਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਮਨ ਛਕਿਆ ਦੇਖ ਚਲਾਈ ਤੇ ਗਵਾਹੀ ਦੇ ਕੇ ਅਨਟ ਕੀਤਾ ਤਿੰਨ ਪਿਆਰਿਆਂ ਸਜਿਆਰਿਆਂ ਦੀ ਕਮਾਈ ਦਾ ਧਿਆਨ ਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੁੱਪਰੀਆਂ ਲਵਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚੁਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤੇ ਆਵਨ ਗਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਰਛੇ ਰਿਆਇਤ ਦੇਖ ਤੇਗ ਫਤਿਹ ਬਿਰਤ ਕੀ ਪੈਜ ਪੰਥ ਕੀ ਜਿਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਗਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤਦਾ ਰੱਖਾ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਨ ਨੇ ਤਾਣਿਆਂ ਦੇ ਦਾਨ ਨੇ ਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਬਾਰ ਮੇਰਾ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਵਿੱਚ ਬੁੱਧਵਾਰ ਦੇ ਹਫ਼ਤਾ ਬਾਰੇ ਸੰਧਿਆ ਵੇਲੇ ਸੁੰਦਰ ਦੀਵਾਨ ਸਜੇ ਸਜਦਵਾਨਾ ਵਿੱਚ ਆਪ ਜੀ ਦੀ ਅੰਮ੍ਰਿਤ ਬਾਣੀ ਸ਼ਬਦ ਕੀਰਤਨ ਕਥਾ ਵਿਚਾਰਾਂ ਸ਼੍ਰੀ ਪੌੜੀ ਆਨੰਦ ਸਾਹਿਬ ਜੀ ਕੇ ਗਾਇਨ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਗਾ ਵਾਸਤੇ ਸੁੱਧ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ ਗੁਰਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨਾ ਸੰਗਤ ਦੀ ਹਾਜ਼ਰੀ ਤਿਲ ਭਲਭੇਟਾ ਕੀਤੀ ਦਰਗਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ ਬੀਬੀ ਲੱਖ ਦੀਪ ਕੌਰ ਵੱਲੋਂ ਤੰਦਰੁਸਤੀ ਚੜ੍ਹਦੀ ਕਲਾ ਅਰਦਾਸ ਬੇਨਤੀ ਕਰਦੇ ਹਨ ਬੇਦੀ ਪਰਿਵਾਰ ਸ਼ੁਕਰਾਨਾ ਕਰਦਾਸ ਅਰਦਾਸ ਬੇਨਤੀ ਕਰਦੇ ਹਨ ਪਰਿਵਾਰਾਂ ਦੀ ਬੇਨਤੀ ਗੁਰਮਸਾਰ ਪ੍ਰਵਾਨ ਕਰਨੀਆਂ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲਾ ਜਵੰਦ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਵਾਲੀ ਸੰਗਤ ਵੱਲੋਂ ਅਰਦਾਸ ਬੇਨਤੀ ਹੈ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੇਖ ਸਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੈ ਪ੍ਰਸ਼ਾਦ ਸੰਗਤ ਵਰਤਾਉਣ ਦੀ ਅੱਗੇ ਬਖਸ਼ੋ ਬੇਨਤੀਆਂ ਗੁਰਮਸਾਰ ਪ੍ਰਵਾਨ ਕਰਦਿਆਂ ਬਖਸ਼ੋ ਲਾਈ ਸ੍ਰੀ ਮੁਖਵਾਗ ਉਪਰੰਤ ਆਪਣੇ ਸੁਖਾਸਨ ਦੀ ਸੇਵਾ ਬਖਸ਼ ਕਰਕੇ ਲੈ ਲੈਣੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦਰਸ਼ਨ ਪਿਆਸੀ ਦਿਨ ਸਰਾਤ ਚਿਤਵੋ ਅੰਧਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗਮੀਤ ਸੋ ਕਹੋ ਟਲ ਗੁਰ ਸੇਵੀਐ ਐਹਨ ਸਹਿਜ ਸੁਭਾਏ ਦਰਸ਼ਨ ਪਰ

ਅਸ਼ਟਪਦੀਆਂ ਇੱਕ ਓਵੰਕਾਰ ਸਤਿਗੁਰ ਪ੍ਰਸਾਦ ਸਭ ਜਗ ਜਿਨੇ ਉਪਾਇਆ ਭਾਈ ਕਰਨ ਕਾਰਨ ਸਮਰੱਥ ਜੀਓ ਪਿੰਡ ਜਿਨ ਸਾਜਿਆ ਭਾਈ ਦੇ ਕਰ ਆਪਣੇ ਵੱਥ ਕਿਨ ਕਹੀਐ ਕਿਉਂ ਦੇਖੀਐ ਭਾਈ ਕਰਤਾ ਏਕ ਅਕੱਥ ਗੁਰ ਗੋਬਿੰਦ ਸਲਾਹੀਏ ਭਾਈ ਜਿਪ ਜਿਸਤੇ ਜਾਪੈ ਤੱਥ ਮੇਰੇ ਮਨ ਜਪੀਏ ਹਰ ਭਗਵੰਤਾ ਨਾਮ ਦਾਨ ਦੇ ਜਨ ਆਪਣੇ ਦੁੱਖ ਦਰਦ ਕਾ ਹੰਤਾ ਮੇਰੇ ਮਨ ਜਪੀਏ ਹਰ ਭਗਵੰਤਾ ਨਾਮ ਦਾਨ ਦੇ ਜਨ ਆਪਣੇ ਦੁੱਖ ਦਰਦ ਕਾ ਹੰਤਾ ਰਹਾਉ ਜਾ ਕੇ ਘਰ ਸਭ ਕਿਛ ਹੈ ਭਾਈ ਨੌਨਿਦ ਭਰੇ ਭੰਡਾਰ ਤਿਸਕੀ ਕੀਮਤ ਨਾ ਪਵੈ ਭਾਈ ਉੱਚਾ ਅਗੰਮ ਅਪਾਰ ਜੀ ਜੰਤ ਪ੍ਰਤਪਾਲਦਾ ਭਾਈ ਨਿਤ ਨਿਤ ਕਰਦਾ ਸਾਰ ਸਤਿਗੁਰ ਪੂਰਾ ਭੇਟੀਐ ਭਾਈ ਸ਼ਬਦ ਮਿਲਾ ਮਨਹਾਰ ਸੱਚੇ ਚਰਨ ਸਰੇਵੀ ਹੈ ਭਾਈ ਭਰਮ ਪਾ ਹੋਵੈ ਨਾਸ ਮਿਲ ਸੰਤ ਸਭਾ ਮਨ ਮਾਂਜੀਐ ਭਾਈ ਹਰ ਕੈ ਨਾਮ ਨਿਵਾਸ ਮਿਟੇ ਅੰਧੇਰਾ ਅਗਿਆਨਤਾ ਭਾਈ ਕਮਲ ਹੋਵੇ ਪ੍ਰਗਾਸ ਗੁਰਬਚਨੀ ਸੁਖ ਉਪਜੈ ਭਾਈ ਸਭ ਫਲ ਸਤਿਗੁਰ ਪਾਸ ਮੇਰਾ ਤੇਰਾ ਛੋਡੀਐ ਭਾਈ ਹੋਈਐ ਸਭ ਕੀ ਧੂਰ ਘਟ ਘਟ ਬ੍ਰਹਮ ਪਸਾਰਿਆ ਭਾਈ ਪੇਖੈ ਸੁਣੇ ਹਜੂਰ ਜਿਸ ਦਿਨ ਵਿਸਰੈ ਪਾਰ ਬ੍ਰਹਮ ਭਾਈ ਤਿਸ ਦਿਨ ਮਰੀਐ ਝੂਰ ਕਰਨ ਕਰਾਵਨ ਸਮਰੱਥੋ ਭਾਈ ਸਰਬ ਕਲਾ ਭਰਪੂਰ ਪ੍ਰੇਮ ਪਦਾਰਥ ਨਾਮ ਹੈ ਭਾਈ ਮਾਇਆ ਮੋਹ ਬਿਨਾਸ ਤਿਸ ਭਾਵੇ ਤਾਂ ਮਿਲ ਲੈ ਭਾਈ ਹਿਰਦੈ ਨਾਮ ਨਿਵਾਸ ਗੁਰਮੁਖ ਕਮਲ ਪ੍ਰਗਾਸੀਐ ਭਾਈ ਹਿਰਦੈ ਹੋਵੇ ਪ੍ਰਗਾਸ ਪ੍ਰਗਟ ਭਇਆ ਪ੍ਰਤਾਪ ਰ ਭਾਈ ਮੌਲਿਆ ਧਰਤ ਆਕਾਸ ਗੁਰਪੂਰੈ ਸੰਤੋਖਿਆ ਭਾਈ ਅਹਿਨਸ ਲਾਗਾ ਭਾਉ ਰਸਨਾ ਰਾਮ ਰਵੈ ਸਦਾ ਭਾਈ ਸਾਚਾ ਸਾਧ ਸੁਆਉ ਕਰਨੀ ਸੁਣ ਸੁਣ ਜੀਵਿਆ ਭਾਈ ਨਿਚਲ ਪਾਇਆ ਥਾਉ ਜਿਸ ਪ੍ਰਤੀਤ ਨ ਆਵਈ ਭਾਈ ਸੋ ਜੀਅੜਾ ਜਲ ਜਾਓ

ਸਾਸ ਭਾਈ ਗੂੜਾ ਜਾਕਾ ਨਾਓ ਜਿਸ ਗੁਰ ਸਾਚਾ ਭੇਟੀ ਹੈ ਭਾਈ ਪੂਰਾ ਤਿਸ ਕਰਮਾਓ ਤਿਸ ਬਿਨ ਘੜੀ ਨਾ ਜੀਵੀਐ ਭਾਈ ਸਰਬ ਕਲਾ ਭਰਪੂਰ ਸਾਸ ਗਿਰਾਸ ਨਾ ਵਿਸਰੈ ਭਾਈ ਪੇਖਾਉ ਸਦਾ ਹਜੂਰ ਸਾਧੂ ਸੰਗ ਮਿਲਾਇਆ ਭਾਈ ਸਰਬ ਰਹਾ ਭਰਪੂਰ।

0: ਪ੍ਰਕਾਸ਼ ਦਿਹਾੜੇ ਪ੍ਰਸੰਨ ਰੋਜ਼ ਆ ਰਹੇ ਹਨ, ਇਸੇ ਖੁਸ਼ੀ ਦੀਵਾਨ ਸਾਜ ਰਹੇ ਹਨ। ਅੱਜ ਸ਼ਾਮ ਨੂੰ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਹਨ, ਸ਼ੁੱਕਰਵਾਰ ਸ਼ਾਮ ਨੂੰ ਸੰਪੂਰਨਤਾਵਾਂ ਉਪਰੰਤ ਦੀਵਾਨ ਸਜਣਗੇ ਅਤੇ ਵਿਸ਼ੇਸ਼ ਕੀਰਤਨ ਸਮਾਗਮ ਸ਼ੁੱਕਰਵਾਰ ਨੂੰ ਅੰਮ੍ਰਿਤ ਵੇਲੇ ਦੀਵਾਨ ਸਾਜ ਰਹੇ ਹਨ। ਪਿਛਲੇ ਸਾਲ ਦੀ ਤਰ੍ਹਾਂ ਹੀ ਜੋ ਕਿ ਸਿਮਰਨ ਹੁੰਦੇ ਹਨ ਅੰਮ੍ਰਿਤ ਵੇਲੇ, 4 ਵਜੇ ਤੱਕ ਰਸਨਾ ਰਾਹੀਂ 4 ਤੋਂ 5 ਕੀਰਤਨ ਸਿਮਰਨ ਹੋਣਗੇ। 5 ਵਜੇ ਸ੍ਰੀ ਆਸਾ ਕੀ ਵਾਰ ਦੇ ਕੀਰਤਨ ਪ੍ਰਾਰੰਭ ਹੋਣਗੇ। 6:45 ਮਹਾਰਾਜ ਦਾ ਪ੍ਰਕਾਸ਼ ਆਵੇਗਾ ਫੁੱਲਾਂ ਦੀ ਵਰਖਾ, ਅਤੇ ਸਵਈਏ ਪੜੇ ਜਾਣਗੇ ਹਰਿਮੰਦਰ ਸਾਹਿਬ ਦੀ ਤਰ੍ਹਾਂ ਪ੍ਰਕਾਸ਼ ਹੋਵੇਗਾ। ਉਪਰੰਤ ਭਾਈ ਸਾਹਿਬ ਭਾਈ ਬਲਜੀਤ ਸਿੰਘ ਦਾ ਕੀਰਤਨ ਜਥਾ ਆਸਾ ਜਵਾਰ ਆਪ ਜੀ ਨੂੰ ਕੀਰਤਨਾਂ ਜੋੜਨਗੇ। ਉਪਰੰਤ 8 ਤੋਂ 9 ਵਜੇ ਤੱਕ ਕਥਾ ਹੋਵੇਗੀ ਅਤੇ ਸ਼ਾਮ ਦੀ ਦੀਵਾਨ ਸਜਣਗੇ ਆਪ ਜੀ ਨੇ। ਸਾਰੀ ਦੀਵਾਨਾਂ 'ਚ ਹਾਜ਼ਰੀਆਂ ਭਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ। ਸੂਰਤ ਮਹੱਲਾ 5, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ, ਰਾਮ ਨਾਮ ਲਾਗਾ ਜਮ ਲਜਾਏ ਕਰ ਪਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਦਾਤਾ ਰਹਾਓ। ਨਾਨਕ ਪ੍ਰਭ ਅਵਿਨਾਸੀ, ਤਾਕੀ ਸੇਵ ਨ ਬਿਰਥੀ ਜਾਸੀ, ਅਨੰਦ ਕਰੇ ਤੇਰੇ ਦਾਸਾ, ਚ ਪੂਰਨ ਹੋਈ ਆਸਾ। ਬਿਲਾਵਲ ਮਹੱਲਾ 5, ਤਾਤੀ ਵਾਉ ਨਾ ਲੱਗਈ ਪਾਰ, ਬ੍ਰਹਮ ਸਰਨਾਈ ਚੌਗਿਰਦ ਹਮਾਰੇ, ਰਾਮ ਕਾਰ ਦੁੱਖ ਲੱਗੇ ਨਾ ਭਾਈ। ਸਤਿਗੁਰ ਪੂਰਾ ਪੇਟਿਆ ਜਿਨ ਬਨਤ ਬਨਾਈ, ਰਾਮ ਨਾਮ ਔਖ ਦੀ ਆਈ ਕਾ ਲਿਵਲਾਈ ਰਹਾਓ। ਰਾਖ ਲੀਏ ਤਿਨ ਰੱਖਣ ਹਾਸ, ਅਭਿਆਤ ਮਿਟਾਈ ਕਹੋ ਨਾਨਕ ਕਿਰਪਾ ਭਈ, ਪ੍ਰਭ ਪਏ ਸਹਾਈ। ਸਲੋਕ ਜੈ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ, ਨਾਹਣਾ ਤੂੰ ਨੇ ਛੁੱਟੇ ਨਿਕਟ ਨਾ ਜਾਇਓ ਦੂਤ। ਸਲੋਕ ਮਹੱਲਾ 5, ਮਨ ਮੈਂ ਚਿਤਵੋ ਚਿਤਵਨੀ, ਉਦਮ ਕਰੋ ਉਠਨੀਤ, ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ 1, ਇੱਕ ਓਂਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਿਲਾ ਸਿਵਰਿਹੋ ਸਿਰਜਨਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਵਾਰੀ ਜਿਸ ਸੋਹਿਲੇ ਸਦਾ ਸੁਖ ਹੋਏ ਰਹਾਓ। ਨਿਤ ਨਿਤ ਜਿਆੜੇ ਸੰਭਾਲੀਅਨ ਦੇਖੇਗਾ ਦੇਵਣ ਹਾਰ, ਤੇਰੇ ਦਾਨੇ ਕੀਮਤ ਨਾ ਪਵੈ ਤਿਸਦਾ ਤੇ ਕਮਣ ਸੁਮਾਰ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸੱਜਣ ਆਸੀਸੜੀਆਂ, ਜਿਉਂ ਹੋਵੈ ਸਾਹਿਬ ਸਿਉਂ ਮੇਲ। ਕਰ ਕਰੇ ਹੋ ਪਹੁੰਚਾ ਸਦੜੇ ਨਿਤ ਪਵਨ, ਸੱਜਣ ਹਾਰਾ ਸਿਮਰੀਐ ਨਾਨਕ ਉਸੇ ਦੇ ਆਵਨ। ਰਾਗ ਆਸਾ ਮਹੱਲਾ 1, ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਸਨੇਕ, ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਘਰ ਰਾਖ ਵਡਾਈ ਤੋਏ ਰਹਾਓ। ਵਿਸਵੇ ਚਸਿਆ ਕੜੀਆਂ ਪਹਿਰਾਓ, ਤੇਤੇ ਵਾਰੀ ਮਾਹੁਆ, ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਤਨਾ ਸ੍ਰੀ ਮਹੱਲਾ 1, ਗਗਨ ਮੈਂ ਤਾਲ ਰਵਚਾਂ ਦੀਪਕ ਬਣੇ, ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਲ ਆਨ ਲੋ ਪਵਨ ਚਵਰੋ ਕਰੇ, ਸਗਲ ਬਨ ਰਾਏ ਫੂਲੰਤ ਜੋਤੀ। ਕੈਸੀ ਆਰਤੀ ਹੋਏ ਪਵ ਖੰਡਨਾ, ਤੇਰੀ ਆਰਤੀ ਅਨਹਤਾ ਸ਼ਬਦ ਵਜੰਤ ਭੇਰੀ ਰਹਾਓ। ਸਹਿਸ ਤਵ ਨੈਨ ਨਨ ਨੈਨ ਹੈ ਤੋਏ ਕਾਉ, ਸਹਿਸ ਮੂਰਤ ਨਾਇਕ ਤੋਹੀ, ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ, ਸਹਿਸ ਤਵ ਗੰਧ ਇਵਚਲਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ, ਤਿਸਦੈ ਚਾਨਣ ਸਭ ਮੈਂ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ, ਜੋਤ ਸੁਭਾਵੈ ਸੋ ਆਰਤੀ ਹੋਏ। ਚਰਨ ਕਮਲ ਮਕਰੰਦ ਲੋਭਿਤ ਮਨੋ ਵੰਦਨੋ, ਮੋਹਿ ਆਏ ਪਿਆਸਾ ਕਿਰਪਾ ਜਲ ਦੇ, ਹੇ ਨਾਨਕ ਸਾਰੰਕੋ ਹੋਏ ਜਾਤੇ ਤੇਰੇ ਨਾਇ ਵਾਸਾ। ਰਾਗ ਗੌੜੀ ਪੂਰਬੀ ਮਹੱਲਾ 4, ਕਾਮ ਕ੍ਰੋਧ ਨਗਰ ਫਉ ਪਰਿਆ, ਮਿਲ ਸਾਧੂ ਖੰਡਲ ਖੰਡਾਹੇ, ਪੂਰਬ ਲਿਖਤ ਲਿਖੇ ਗੁਰੂ ਪਾਇਆ, ਮਨ ਹਲਿ ਮੰਡਲ ਮੰਡਾਹੇ, ਕਰ ਸਾਧੂ ਅੰਜੁਲੀ ਪੁਨ ਵੱਡਾਹੇ, ਕਰ ਡੰਡੌਤ ਪੁਨ ਵੱਡਾਹੇ ਰਹਾਓ। ਸਾਖਤ ਰਸਾਦ ਨੇ ਜਾਣਿਆ, ਤਿਨੇ ਅੰਤਰ ਹਉਮੈ ਕੰਡਾਹੇ, ਜਿਉਂ ਜਿਉਂ ਚਲੈ ਚੁਭੈ ਦੁੱਖ ਪਾਵਹਿ, ਜਮ ਕਾਲ ਸਹਿ ਸਿਰ ਡੰਡਾਹੇ। ਹਰ ਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਪਵ ਖੰਡਾਹੇ,

0: ਮਾਗ ਮੋਕ ਕਰ ਸੰਤਨ ਕੀ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਧ ਆ ਗਏ ਪਿੰਡ
1: ਕੋਈ ਨਾਉ ਨਾ ਜਾਣੇ ਮੇਰਾ, ਵਾਹਿਗੁਰੂ ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰੂ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰਿ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈ ਐਸ ਡੁੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਗੁਰੂ ਨਾਮ ਦਿਆਵੇ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਕਰਕੇ ਬੋਲੋ ਜੀ। ਇਹ ਨਿਮਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਰ ਬਖਸ਼ਾਂ ਕੀਤੀਆਂ ਅੰਮ੍ਰਿਤ ਰੁੱਤ ਲੈ ਕੇ ਸੁੰਦਰ ਸਿੰਘਾਸਨ ਤੇ ਸੱਜ ਕੇ ਸੰਗਤਾਂ ਦਰਸ਼ਨ ਦਾਰੇ ਬਖਸ਼ੇ, ਆਪ ਜੀ ਦਾ ਕੋਟ ਕੋਟਾਂ ਸ਼ੁਕਰ ਹੈ। ਇਸ ਵੇਲੇ ਆਪ ਜੀ ਦੀ ਹਜ਼ੂਰੀ ਸੰਗਤ ਮਾਨ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਵਿੱਤਰ ਸਰੂਪ ਜੀ ਦੇ ਸੁਖਾ ਸੁਨੇ ਸੋਇਲਾ ਬਾਣੀ ਦੇ ਜਾਪ ਸਮੁੱਚੀਆਂ ਸੇਵਾਵਾਂ ਨਿਭਾਉਂਦੇ ਭੁੱਲਾਂ ਦੀ ਮਾਫ਼ੀ ਬਖਸ਼ੋ। ਅਗਾਂਹ ਵਾਸਤੇ ਸਮਤ ਬਖਸ਼ਣ ਆਪ ਜੀ ਦੇ ਭਾਣ ਵਿੱਚ ਚਾਰ ਪਹਿਰ ਦੇਣ, ਸੁਖਾਂ ਨਾਲ ਬਤੀਤ ਰਹਿਣਾ ਆਪ ਜੀ ਦੇ ਭਾਣ ਵਿੱਚ ਬਤੀਤ ਹੋਏ। ਸਤਿਗੁਰੂ ਜੀ ਕਿਰਪਾ ਕਰੋ, ਸੁਖਾਸਨ ਤਿਆਰ ਹਨ, ਆਪ ਚੱਲ ਕੇ ਬਿਰਾਜ ਮਨੋ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ, ਅੰਮ੍ਰਿਤ ਜਾਗਰਤਾ ਬਖਸ਼ਕੇ ਦਰਸ਼ਨਦਾਰੇ ਬਖਸ਼ਣੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤਰ ਨਾਮ ਚੇਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ
ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ

Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru.

Hi, Guru.

हाँ गुरु।

Vaheguru, Vaheguru, Vaheguru, Vaheguru, Vaheguru, Vaheguru.

Guru, hai Guru, hai Guru, hai Guru, hai Guru.

0: वाहे गुरु,
1: वाहे गुरु,
0: वाहे गुरु।

guru, hai guru, hai

high.

ber

Hai, hai guru, hai guru, hai guru, hai guru, hai guru, hai guru.

Vaheguru, Vaheguru, Vaheguru.

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,

ਅਥ ਅਸਤਪਦੀ ਜਹ ਮਾਤ ਪਿਤਾ ਸੁਤਮੀਤ ਨਾ ਪਾਈ ਮਨ ਊਹਾ ਨਾਮ ਤੇਰੈ ਸੰਗ ਸਹਾਈ ਜਹ ਮਹਾ ਭਿਆਨ ਦੂਤ ਜਮ ਦਲੈ ਤਹ ਕੇਵਲ ਨਾਮ ਸੰਗ ਤੇਰੈ ਚਲੈ ਜਹ ਮੁਸਕਲ ਹੋਵੇ ਹਤ ਭਾਰੀ ਹਰ ਕੋ ਨਾਮ ਖਿਨ ਮਾਹੀ ਉਧਾਰੀ ਅਨਕ ਪੁਨਃ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋੜ ਪਾਪ ਪਰ ਹਰੇ ਗੁਰਮੁਖ ਨਾਮ ਜਪਹ ਮਨ ਮੇਰੇ ਨਾਨਕ ਪਾਵੋ ਸੂਹ ਕਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾਖ ਕਰੋਰੀ ਬੰਧਨ ਪਰੇ ਹਰ ਕਾ ਨਾਮ ਜਪਤ ਨਿਹ ਤਰੈ ਅਨਕ ਮਾਇਆ ਰੰਗ

ਹੋ ਤੂੰ ਸੁਹੇਲਾ ਐਸਾ ਨਾਮ ਮਨ ਸਦਾ ਤੇ ਆਈਐ ਨਾਨਕ ਗੁਰਮੁਖ ਪਰਮ ਗਤ ਪਾਈਐ ਛੂਟਤ ਨਹੀਂ ਕੋਟ ਲੱਖ ਬਾਹੀ ਨਾਮ ਜਪਤ ਤਹਿ ਪਾਰ ਪਰਾਹੀ।

ਬਰਖੈ ਭਗਤ ਜਨਾ ਕੀ ਬਰਤਨ ਨਾਮ ਸੰਤ ਜਨਾ ਕੈ ਮਨ ਬਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੈ ਨਾਮ ਉਦਰੈ ਜਨ ਕੋਟ।

ਦੁਰਤ ਸਭ ਨਸੈ ਸੰਤ ਕਾ ਸੰਗ ਵਡਭਾਗੀ ਪਾਈਐ ਸੰਤ ਕੀ ਸੇਵਾ ਨਾਮ ਦਿਆਈਐ ਨਾਮ ਤੁਲ ਕਸਬਰ ਨ ਹੋਏ ਨਾਨਕ ਗੁਰਮੁਖ ਨਾਮ ਪਾਵੇ ਜਨ ਕੋਇ ਸਲੋਕ ਬਹੁ ਸਾਸਤ੍ਰ ਬਹੁ ਸਿਮ੍ਰਤੀ ਪੇਖੇ ਸਰਬ ਡਡਹੁਲ ਪੂਰਸ ਨਾਹੀ ਹਰਿ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ।

ਸਰਣੀ ਪਰੈ ਜਿਸ ਜਨ ਕਉ ਪ੍ਰਭ ਦਰਸ ਪਿਆਸਾ ਨਾਨਕ ਤਾ ਕਹਿ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕਾ ਮਿਟੈ ਅਭਿਮਾਨ।

ਕਿ ਸੀ ਜੈ ਜਿਹ ਪ੍ਰਸਾਦ ਧਾਰੁ ਪਰ ਸੁਖ ਬਸ ਹੈ ਸੁਤ ਭਰਾਤ ਮੀਤ ਬੰਤਾ ਸੰਗ ਹਸ ਹੈ ਜਿਹ ਪ੍ਰਸਾਦ ਪੀਵਹਿ ਸੀਤਲ ਜਲਾ ਸੁਖਦਾਈ ਪਵਨ ਪਾਵ ਕੇ ਅਮੁੱਲਾ ਜਿਹ ਪ੍ਰਸਾਦ ਭੋਗੇ ਸਭ ਰਸਾ ਸਗਲ ਸਮਗਰੀ ਸੰਗ ਸਾਥ ਬਸਾ ਦੀਨੇ ਹਸਤ ਪਾਵ ਕਰਨ ਨੇਤਰ ਰਸਨਾ ਤਿਸੇ ਤਿਆਗ ਅਵਰ ਸੰਗ ਰਚਨਾ ਐਸੇ ਦੁਖ ਮੂੜ ਅੰਧ ਵਿਆਪੇ ਨਾਨਕ ਕਾੜ ਲਿਹੋ ਪ੍ਰਭ ਆਪੇ।

ਧਨ ਕੇ ਆਪ ਲੈ ਲਾਈ ਮਿਥਿਆ ਧਨ ਧਨ ਮਿਥਿਆ ਤਨ ਧਨ ਕੁਟੰਬ ਸਬਾਇਆ ਮਿਥਿਆ ਹਉਮੈ ਮਮਤਾ ਮਾਇਆ ਮਿਥਿਆ ਰਾਜ ਯੋਵਨ ਧਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ।

ਹਰ ਨਾਮ ਲੈ ਬਿਰਥੀ ਸਾਗਤ ਕੀ ਆਰ ਜਾ ਸਾਜ ਬਿਨਾ ਕਹਿ ਉਤ ਸੁਚਾ ਬਿਰਥਾ ਨਾਮ ਬਿਨਾ ਤਨ ਅੰਧ ਮੁਖ ਆਵਤ ਤਾ ਕਹਿ ਦੁਰਗੰਧ।

ਪਾਵ ਜਿਹ ਪ੍ਰਸਾਦ ਵਸੇ ਸੁਖ ਮੰਦਰ ਤਿਸੇ ਧਿਆਇ ਸਦਾ ਮਨੇ ਅੰਦਰ ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪਹਿਰ ਸਿਮਰਹ ਤਿਸ ਰਸਨਾ ਜਿਹ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈ ਐ ਧਿਆਵਨ ਜੋਗ ਜਿਹ ਪ੍ਰਸਾਦ ਪਾੜ ਪਟੰਬਰ ਹੰਡਾਵੇ ਤਿਸੇ ਤਿਆਗ ਕਤ ਅਵਰ ਲੁਭਾਵੇ

ਆਸਨ ਬਖਾਨੇ ਜਿਹ ਪ੍ਰਸਾਦ ਤੇਰੇ ਰਹਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪਤ ਦਰਗਹਿ ਮਾਨ ਪਾਵੇ ਨਾਨਕ ਪਾਸੇ ਤੀ ਕਰ ਜਾਵੇ ਜਿਹ ਪ੍ਰਸਾਦ ਹਰੋ ਕੰਚਨ ਦੇਹੀ ਲੇਵ ਲਾਭ ਤਿਹ ਰਾਮ ਸਨੇਹੀ ਜਿਹ ਪ੍ਰਸਾਦ ਰਵ ਲਾ ਰਹਤ ਮਨ ਸੁਖ ਪਾਵੇ ਹਰ ਹਰ ਜਸ ਕਹਤ ਜਿਹ ਪ੍ਰਸਾਦ ਤੇਰੇ ਸਗਲ ਛਿਦਰ ਢਾਕੈ ਮਨ ਸਰਨੀ ਪਰ ਠਾਕੁਰ ਪ੍ਰਭ ਤਾਕੈ ਜਿਹ ਪ੍ਰਸਾਦ ਤੁਝ ਕੋ ਨਾ ਪਹੁੰਚੇ ਮਨ ਸਾਹ ਸਾਹ ਸਿਮਰਹੁ ਪ੍ਰਭੁ ਚੇ ਜਿਹ ਪ੍ਰਸਾਦ ਪਾਈ ਦੁਰਲਭ ਦੇਹ ਨਾਨਕ ਤਾ ਕੀ ਭਗਤ ਕਰੇ ਜਿਹ ਪ੍ਰਸਾਦ ਅਭੁਖਣ ਪਹਿਰੀ ਜੈ ਮਨ ਤਿਸ ਸਿਮਰਤ ਕਿਉਂ ਆਲਸ ਕੀ ਜੈ ਜਿਹ ਪ੍ਰਸਾਦ ਅਸਵ ਹਸਤੇ ਸਵਾਰੀ ਮਨ ਤਿਸ ਪ੍ਰਭ ਕਉ ਕਬਹੂ ਨਾ ਬਿਸਾਰੀ ਜਿਹ ਪ੍ਰਸਾਦ ਬਾਗ ਮਿਲਖ ਧਨਾ ਰਾਖ ਪਰੋਏ ਪ੍ਰਭ ਆਪਣੇ ਮਨ ਜਿਨ ਤੇਰੀ ਮਨ ਬੰਤ ਬਨਾਈ ਉਠਤ ਬੈਠ ਸਸਦ ਤਿਸੇ ਧਿਆਈ ਤਿਸੇ ਧਿਆਏ ਜੋ ਇਕ ਅਲਖ ਹੈ ਈਹਾਂ ਊਹਾਂ ਨਾਨਕ ਤੇਰੀ ਰੱਖੈ ਜਿਹ ਪ੍ਰਸਾਦ ਕਰੇ ਪੁਨ ਬਉਦਾਨ ਮਨ ਆਠ ਪਹਿਰ ਕਰ ਤਿਸਕਾ ਧਿਆਨ ਜਿਹ ਪ੍ਰਸਾਦ ਤੂੰ ਅਚਾਰ ਵਿਵਹਾਰੀ ਤਿਸ ਪ੍ਰਭ ਕਹੋ ਸਾਸ ਸਾਸ ਚਿਤਾਰੀ ਜਿਹ

ਸਵਰੀ ਸਾਧ ਕੇ ਸੰਗ ਮੁਖੁਜਲ ਹੋਦ ਸਾਧ ਸੰਗ ਮਿਲ ਸਗਲੀ ਖੋਦ ਸਾਧ ਕੇ ਸੰਗ ਮਿਟੇ ਅਭਿਮਾਨ ਸਾਧ ਕੇ ਸੰਗ ਪ੍ਰਗਟੇ ਸੋ ਗਿਆਨ ਸਾਧ ਕੇ ਸੰਗ ਬੁਝੇ ਪ੍ਰਭ ਨੇਰਾ ਸਾਧ ਸੰਗ ਸਭ ਹੁਤਨ ਬੇਰਾ ਸਾਧ ਕੇ ਸੰਗ ਪਾਏ ਨਾਮ ਰਤਨ ਸਾਧ ਕੇ ਸੰਗ ਏਕ ਉਪਰ ਜਤਨ ਸਾਧ ਕੀ ਮਹਿਮਾ ਵਰਣੇ ਕਵਣ ਪ੍ਰਾਣੀ ਨਾਨਕ ਸਾਧ ਕੀ ਸੋਭਾ ਪ੍ਰਭ ਮਾਹਿ ਸਮਾਨੀ ਸਾਧ ਕੇ ਸੰਗ ਅਗੋਚਰ ਮਿਲੇ ਸਾਧ ਕੇ ਸੰਗ ਸਦਾ ਪਰਫੁਲੇ ਸਾਧ ਕੇ ਸੰਗ ਆਵਹਿ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰਹਿਣ ਸਾਧ ਕੇ ਸੰਗ ਮਨੋਹਰ ਬੈਨ

ਪਰਮਾਨੰਦ ਸਾਧਕ ਸੰਗ ਨਾ ਹੀ ਹਵਤਾਪ ਸਾਧਕ ਸੰਗ ਤਰੇ ਸਭ ਆਪ ਆਪੇ ਜਨ ਸਾਧ ਵਡਾਈ ਨਾਨਕ ਸਾਧ ਪ੍ਰਭੂ ਬਣ ਆਈ ਸਾਧਕ ਸੰਗ ਨ ਕਬਹੂ ਧਾਵੇ ਸਾਧ ਕੈ ਸੰਗ ਸਦਾ ਸੁਖ ਪਾਵੇ

ਪੈਰ ਪਹੁੰਚੇ। ਸਾਧਕ ਸੰਗ ਦ੍ਰਿੜ ਸਭ ਧਰਮ, ਸਾਧਕ ਸੰਗ ਕੇਵਲ ਪਾਰ ਬ੍ਰਹਮ, ਸਾਧਕ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਗੈ ਕੁਰਬਾਨ। ਸਾਧਕ ਸੰਗ ਸਭ ਕੁਲ ਉਧਾਰੈ, ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ। ਸਾਧੂ ਕੈ ਸੰਗ ਸੋ ਧਨ ਪਾਵੇ, ਜਿਸ ਧਨ ਤੇ ਸਭ ਕੋ ਵਰਸਾਵੇ।

ਸਾਧਕ ਸੰਗ ਸੁਨੋ ਹਰਨਾਵ ਸਾਧ ਸੰਗ ਹਰ ਕੇ ਗੁਣ ਗਾਓ ਸਾਧਕ ਸੰਗ ਨ ਮਨ ਤੇ ਵਿਸਰੈ ਸਾਧ ਸੰਗ ਸਰਪਰ ਨਿਹਤਰੈ ਸਾਧਕ ਸੰਗ ਲੱਗੇ ਪ੍ਰਭ ਮੀਠਾ ਸਾਧੂ ਕੈ ਸੰਗ ਘਟ ਕਰ ਨੀਠਾ ਸਾਧ ਸੰਗ ਪੈ ਆਗਿਆਕਾਰੀ ਸਾਧ ਸੰਗਤ ਪਈ ਹਿਮਾਰੀ ਸਾਧਕ ਸੰਗ ਮਿਟੇ ਸਭ ਰੋਗ ਨਾਨਕ ਸਾਧ ਭੇਟੇ ਸੰਯੋਗ ਸਾਧਕ ਮਹਿਮਾ ਵੇਦ ਨਾ ਜਾਣੇ ਜੇਤਾ ਸੁਣੇ ਤੇ ਤਬ ਖਿਆਨੇ ਸਾਧਕ ਉਪਮਾ ਤੇ ਹੁਗੁਣ ਤੇ ਦੂਰ ਸਾਧਕ ਉਪਮਾ ਰਹੀ ਭਰਪੂਰ ਸਾਧਕ ਸੋਭਾ ਕਾ ਨਾਹੀ ਅੰਤ ਸਾਧਕ ਸੋਭਾ ਸਦਾ ਬੇਅੰਤ ਸਾਧਕ ਸੋਭਾ ਉਤੇ ਉੱਚੀ ਸਾਧਕ ਸੋਭਾ ਮੂਚੇ ਮੂਚੀ ਸਾਧਕ ਸੋਭਾ ਸਾਧ ਬਣ ਆਈ ਨਾਨਕ ਸਾਧ ਪ੍ਰਭ ਭੇਦ ਨ ਭਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਭੇਖੇ ਇਕਸ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮਹਿ ਕਮਲੇ ਅਲੇ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕਵ ਸੋਖ

ਠਾਕੁਰ ਬ੍ਰਹਮ ਗਿਆਨੀ ਕੀ ਮਿਤ ਕੌਣ ਬਖਾਨੇ ਬ੍ਰਹਮ ਗਿਆਨੀ ਕੀ ਗਦ ਬ੍ਰਹਮ ਗਿਆਨੀ ਜਾਣੇ ਬ੍ਰਹਮ ਗਿਆਨੀ ਕਾਮਤ ਨ ਪਾਰ ਨਾਨਕ ਬ੍ਰਹਮ ਗਿਆਨੀ ਕਉ ਸਦਾ ਨਮਸਕਾਰ ਬ੍ਰਹਮ ਗਿਆਨੀ ਸਭ ਸ੍ਰੇਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਦ ਜੀਵ ਨਹੀਂ ਮਰਤਾ ਬ੍ਰਹਮ ਗਿਆਨੀ ਮੁਗਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰ

ਸਭ ਸੋ ਜੀ ਪਰੈ ਸਗਲ ਸੰਗ ਆਤਮੇ ਉਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਆਤਮ ਹੀ ਧਾਵੈ ਜੀਵਨ ਮੁਕਤ ਸੋ ਕਹਾਵੈ।

ਤੇਰ ਸਵਰਨ ਥੀਵੈ ਕਈ ਕੋਟ ਜਾਖ ਕੇ ਨਿਰਪ ਸਾਚ ਕਈ ਕੋਟ ਭੂਤ ਪ੍ਰੇ ਸੁਕਰ ਮਿਰਗਾ ਸਭ ਤੇ ਨੇਰੇ ਸਭ ਹੂੰ ਤੇ ਦੂਰ ਨਾਨਕ ਆਪ ਅਲਿਪਤ ਰਹਿਆ ਭਰਪੂਰ।

ਪਾਵਨ ਪ੍ਰਭ ਸੋਏ। ਕਈ ਕੋਟ ਪਾਰ ਬ੍ਰਹਮ ਕੇ ਦਾਸ, ਤਿੰਨ ਹੋਵਤੇ ਆਪ ਤੋਂ ਪ੍ਰਗਾਸ, ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੇ ਕੋ ਨੇਤਰੇ। ਕਈ ਕੋਟ ਨਾਮ ਰਸ ਪੀਵੇ ਅਮਰ ਪਏ, ਸਦ ਸਦ ਹੀ ਜੀਵੇ। ਕਈ ਕੋਟ ਨਾਮ ਗੁਣ ਗਾਵੇ, ਆਤਮ ਰਸ ਸੁਖ ਸਹਿਜ ਸਮਾਵੇ, ਆਪਣੇ ਜਨ ਕੋ ਸਾਥ ਸਾਥ ਸੁਮਾਰੇ ਨਾਨਕ।

ਆਵੇ। ਕਹੋ ਮਾਨੁਖ ਤੇ ਕਿਆ ਹੋਇਆ ਵੇ, ਜੋ ਤਿਸ ਭਾਵੇ ਸੋਈ ਕਰਾਵੇ। ਇਸ ਕੈ ਹਾਥ ਹੋਏ ਤਾਂ ਸਭ ਕਹਿ ਲੇ, ਜੋ ਤਿਸ ਭਾਵੇ ਸੋਈ ਕਰੇ।

ਮਿਟੇ ਅਭਿਮਾਨ। ਸੋ ਜਨ ਨਾਨਕ ਦਰਗੇ ਪ੍ਰਵਾਨ, ਕੋਟ ਕਰਮ ਕਰੇ ਹਉ ਧਾਰੇ, ਸ਼ਰਮ ਪਾਵੇ ਸਗਲੇ ਬਿਰਥਾਰੇ, ਅਣਕ ਤਪੱਸਿਆ ਕਰੇ ਅਹੰਕਾਰ, ਨਰਕ ਸੁਰਗ ਫਿਰ ਫਿਰ ਅਵਤਾਰ, ਅਣਕ ਯਤਨ ਕਰ ਆਤਮ ਨਹੀਂ ਦਰਵੇ, ਹਰ ਦਰਗੇ ਕਹੋ ਕੈਸੇ ਗਵੇ, ਆਪਸ ਕਹੋ ਜੋ ਭਲਾ ਕਹਾਵੇ, ਤਿਸੇ ਭਲਾਈ ਨਿਕਟ ਨਾ ਆਵੇ, ਸਰਬ ਕੀ ਰੇਨ ਜਾ ਕਾ ਮਨ ਹੋਏ, ਕਹੋ ਨਾਨਕ ਤਾਂ ਕਿ ਨਿਰਮਲ ਸੋਏ, ਜਬ ਲੱਗ ਜਾਣੇ ਮੁੱਢ ਤੇ ਕਛ ਹੋਏ, ਤਬ ਸਕੋ ਸੁਖ ਨਾਹੀ ਕੋਏ।

ਸੰਤ ਸਰਨ ਜੋ ਜਨ ਪਰੇ ਸੋ ਜਨੀ ਉਦਰਨਹਾਰ ਸੰਤ ਕਿਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸ਼ਟਪਦੀ ਸੰਤ ਕਹਿ ਦੁੱਖ ਨ ਆਰ ਜਾ ਘਟੈ ਸੰਤ ਕਹਿ ਦੁੱਖ ਨ ਜਮ ਤੇ ਨਹੀਂ ਛੁਟੈ ਸੰਤ ਕੇ ਦੁਖਨ ਸੁਖ ਸਭ ਜਾਏ ਸੰਤ ਕੇ ਦੁਖਨ ਨਰਕ ਮਹਿ ਪਾਏ ਸੰਤ ਕੇ ਦੁਖਨ ਮਤ ਹੋਏ ਮਿਲੀਨ ਸੰਤ ਕੇ ਦੁਖਨ ਸੋਭਾ ਤੇ ਹੀਨ ਸੰਤ ਕੇ ਹੱਥੇ ਕਉ ਰੱਖੈ ਨਾ ਕੋਏ ਸੰਤ ਕੇ ਦੁਖਨ ਥਾਨ ਪ੍ਰਸਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ ਸੰਤ ਸੰਗ ਨਿੰਦਕ ਪਿਹੀ ਤਾਰੈ ਸੰਤ ਕੇ ਦੁਖਨ ਤੇ ਮੁਖ ਭਾਵੈ ਸੰਤਨ ਕੇ ਦੁਖਨ ਕਾਗ ਜਿਉ ਲਾਵੈ ਸੰਤਨ ਕੈ ਦੁਖਨ ਸਰਬ ਜੋਨ ਪਾਏ ਸੰਤ ਕੇ ਦੁਖਨ ਤ੍ਰਿਗਤ ਜੋਨ ਕਰਮਾਏ ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੇ ਸੰਤ ਕੇ ਦੁਖਨ ਸਭ ਕੋ ਸ਼ਲੈ ਸੰਤ ਕੇ ਦੁਖਨ ਤੇ ਸਭ ਜਾਏ ਸੰਤ ਕੇ ਦੁਖਨ ਨੀਚ ਨਿਚਾਏ ਸੰਤ ਦੁਖੀ ਕਥਾ ਕੋ ਨਾਹੇ ਨਾਨਕ ਸੰਤ ਭਾਵੇ ਤਾਵੇ ਪੀਗਤ ਪਾਹੇ ਸੰਤ ਕਾ ਨਿੰਦਕ ਮਹਾਂ ਤਾਈ ਸੰਤ ਕਾ ਨਿੰਦਕੇ ਟਿਕਣ ਨਾ ਪਾਈ ਸੰਤ ਕਾ ਨਿੰਦਕ ਮਹਾਂ ਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ ਸੰਤ ਕਾ ਨਿੰਦਕ ਰਾਜ ਤਹੀਨ ਸੰਤ ਕਾ ਨਿੰਦਕ ਦੁਖੀ ਆਰਦੀਨ ਸੰਤ ਕੇ ਨਿੰਦਕ ਸਰਵਿਰੋਗ ਸੰਤ ਕੇ ਨਿੰਦਕ ਸਦਾ ਵਿਜੋਗ

ਪਹੁੰਚੈ। ਸੰਤ ਕੇ ਦੁਖੀ ਕੋ ਧਿਆਨ ਪਰਮਾਈਏ, ਸੰਤ ਕਾ ਦੁਖੀ ਉਜੜ ਪਾਈਏ, ਸੰਤ ਕਾ ਦੁਖੀ ਅੰਤਰ ਤੇ ਥੋਥਾ ਜਿਉ ਸਾਸ ਬਿਨਾ ਮਿਰਤਕ ਕੀ ਲੋਥਾ। ਸੰਤ ਕੇ ਦੁਖੀ ਕੀ ਜੜ ਕਹਿ ਨਾ ਹੈ, ਆਪਣ ਬੀਜ ਆਪੇ ਹੀ ਖਾਹ। ਸੰਤ ਕੇ ਦੁਖੀ ਕੋ ਅਵਰਨ ਆਖਣ ਹਾਰ, ਨਾਨਕ ਸੰਤ ਭਾਵੇ ਤਾ ਲੈ ਉਬਾਰ। ਸੰਤ ਕਾ ਦੁਖੀ ਓ ਬੇ ਲਾਏ, ਜਿਉ ਜਲ ਬਿਹੂਨ ਮਛਲੀ ਤੜਫੜਾਏ।

ਮਾਇਆ ਸੋਧਿਤ ਸੋਧਿਤ ਸੋਧਿਤ ਸੀ ਜਿਆ ਗੁਰ ਪ੍ਰਸਾਦ ਤਤ ਸਭ ਬੁਝਿਆ ਜਬ ਦੇਖੋ ਤਬ ਸਭ ਕਿਸ ਮੂਲ ਨਾਨਕ ਸੋ ਸੂਖਮ ਸੋਈ ਅਸਥੂਲ ਨਹਿ ਕਿਥ ਜਨਮੇ ਨਹਿ ਕਿਠ ਮਰੇ ਆਪਣੇ ਚਲਤੇ ਆਪ ਹੀ ਕਰੇ ਆਵਨ ਜਾਵਨ ਦ੍ਰਿਸ਼ਟ ਅਨਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮਹਿ ਆਪ ਅਨਕ ਜੁਗਤ ਰਚ ਥਾਪ ਉਥਾਪ ਅਵਿਨਾਸੀ ਨਾਹੀ ਕਜ ਖੰਡ ਧਾਰਨ ਧਾਰੇ ਹੋ ਬ੍ਰਹਿਮੰਡ ਅਲਾਖਿਓ ਭੇਵ ਪੁਰਖ ਪ੍ਰਤਾਪ ਆਪ ਜਪਾਇਤ ਨਾਨਕ ਜਾਪ ਜਿਨ ਪ੍ਰਭ ਜਾਤਾ ਸੋਭਾਵੰਤ ਸਗਲ ਸੰਸਾਰ ਉਦਰੈ ਤਰਮੰਤ ਪ੍ਰਭ ਕੇ ਸੇਵਕ ਸਗਲੇ ਉਦਾਹਰਨ ਪ੍ਰਭ ਕੇ ਸੇਵਕ ਦੁਖ ਸਾਰਣੇ ਆਪੇ ਮੇਲ ਲੈ ਕਿਰਪਾਲ ਗੁਰ ਕਾ ਸਭ ਦੰਜਾ ਪਹਿ ਨਿਹਾਲ ਉਨਕੀ ਸੇਵਾ ਸੋਈ ਲਾਂਘੈ ਜਿਸ ਨੋ ਕਿਰਪਾ ਕਰੇ ਬਿਡ ਭਾਗੈ ਨਾਮ ਜਪਤ ਪਾਵੇ ਬਿਸਰਾਮ ਨਾਨਕ ਤਿਨ ਪੁਰਖ ਗੌਤਮ ਕਰਮਾਨ ਜੋ ਕਿਸ ਕਰੇ ਸਭ ਕੇ ਰੰਗ ਸਦਾ ਸਦਾ ਬਸੇ ਹਰ ਸੰਗ ਸਹਿ ਸੁਭਾਏ

ਜਾਨ ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਸਾ ਜਾਨਨ ਹਾਰ ਜਾ ਕੇ ਸਿਮਰਨੀ ਉਦਰੀਏ ਨਾਨਕ ਤਿਸ ਬਿਰਹਾਰ ਅਸ਼ਟਪਦੀ ਟੂਟੀ ਗਾਣਨ ਹਾਰ ਗੋਪਾਲ ਸਰਬ ਜੀਆਂ ਆਪੇ ਬ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹ ਤਿਸ ਤੇ ਬਿਰਥਾ ਕੋਈ ਨਾਹ ਰੇ ਮਨ ਮੇਰੇ ਸਦਾ ਹਰ ਜਾਪ ਹੋਏ ਅਵਨਾਸੀ ਪ੍ਰਭ ਆਪੇ ਆਪ ਆਪਣ ਕੀਆ ਕਛੁ ਨਾ।

ਲਪਟ ਰਹੇ ਰਸ ਲੋਭੀ ਪਤੰਗ। ਰਾਮ ਨਾਮ ਜਪ ਹਿਰਦੇ ਮਾਹੇ, ਨਾਨਕ ਪਤ ਸੇਤੀ ਕਰ ਜਾਹੇ। ਜਿਸ ਵਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ। ਤਾਜੋ ਮਹਾਂ ਲਿਹੋ ਮਨ ਮੋਰ, ਰਾਮ ਨਾਮ ਹਿਰਦੈ ਮੈਂ ਤੋਲ। ਲਾਲ ਖੇਵ ਸੰਤੇ ਸੰਗ ਚਾਲ, ਵਰਤੇ ਆਗ ਬਿਖਿਆ ਜੰਜਾਲ।

ਪੀਓ। ਅਰਪ ਸਾਧਕ ਆਪਣਾ ਜੀਓ, ਸਾਧਕ ਧੂਰ ਕਰੋ ਸਨਾਨ, ਸਾਧੂ ਪਰਜਾਈਏ ਕੁਰਬਾਨ, ਸਾਧ ਸੇਵਾ ਵਡਭਾਗੀ ਪਾਈਏ, ਸਾਧ ਸੰਗ ਹਰ ਕੀਰ ਤੁਨ ਗਾਈਏ, ਅਣਕ ਬਿਗਨ ਤੇ ਸਾਧੂ ਰਾਖੇ ਹਰ ਗੁਣ ਗਾਏ, ਅੰਮ੍ਰਿਤ ਰਸ ਚਾਖੇ ਓਟ ਗਹੀ ਸੰਤ ਹਿਦਰਿਆ।

ਨਿਰਮਲ ਥੀਆ ਜਾ ਕੇ ਮਨ ਗੁਰ ਕੀ ਪ੍ਰਤੀ ਤਿਹ ਜਨ ਆਵੇ ਹਰ ਪ੍ਰਭ ਜੀਤ ਭਗਤ ਭਗਤ ਸੁਣੀਏ ਤਿਹ ਲੋਏ ਜਾ ਕੇ ਹਿਰਦੈ ਕੋ ਹੋਏ ਸੱਚ ਕਰਨੀ ਸਚਤਾ ਕੀ ਰਹਿਤ ਸੱਚ ਹਿਰਦੇ ਸਤਮੁਖ ਕਹਿਤ ਸਾਚੀ ਦ੍ਰਿਸ਼ਟ ਸਾਚਾ ਓਕਾਰ ਸੱਚ ਵਰਤੇ ਸਾਚਾ ਪਾਸਾਰ ਪਾਰ ਬ੍ਰਹਮ ਜਿਨ ਸੱਚ ਗਰ ਜਾਤਾ ਨਾਨਕ ਸੋਜਨ ਸੱਚ ਸਮਾਤਾ ਸਰੋਕ ਰੂਪ ਨਰੇਖ ਨਰੰਕਿਸ਼ ਤ੍ਰਿਹ ਗੁਣ ਤੇ ਪ੍ਰਭ ਭਿੰਨ ਤਿਸੇ ਬਿਝਾਏ ਨਾਨਕਾ ਜਿਸ ਹੋ ਵੈ ਸੋ ਪ੍ਰਸੰਨ ਅਸ਼ਟਪਦੀ ਅਵਿਨਾਸੀ।

ਸਬਧਾਰੀ ਆਪੇ ਗੁਣੇ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭ ਭਗਤਾ ਸੁਰਤ ਸਤ ਸਾਜਨ ਸੁਤਾ ਸੁਰਤ ਸਤ ਸਤ ਜਸ ਸੁਣਤਾ ਬੁਜਨ ਹਾਰ ਕਹੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ।

ਦਰਸ ਸਭ ਪਾਪ ਮਿਟਾਵੇ। ਅਵਰ ਸਿਆਣ ਸਗਲੀ ਛਾੜ ਤਿਹ ਜਨ ਕੀ ਦੁ ਸੇਵਾ ਲਾਗ ਆਵਣ ਜਾਣ ਨ ਹੋਵੀ ਤੇਰਾ ਨਾਮ ਤਿਹ ਜਨ ਕੈ ਪੂਜੋ ਸਦ ਪੈਰਾ ਸਲੋਕ। ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ ਤਿਸ ਕੈ ਸੰਗ ਸਿਖ ਦੁਰੇ ਨਾਨਕ ਹਰ ਗੁਣ ਗਾਓ ਅਸ਼ਟਪਦੀ। ਸਤਿਗੁਰ ਸਿਖ ਕੀ ਕਰੇ ਪ੍ਰਤਪਾਲ ਸੇਵਕ ਗੁਰ ਸਦਾ ਦਇਆਲ। ਸਿਖ ਕੀ ਗੁਰ ਦੁਰਮਤ ਮਲ ਹਿਰੇ ਗੁਰ ਬਚਨੀ ਹਰ ਨਾਮ ਉਚਰੇ। ਸਤਿਗੁਰ ਸਿੱਖ ਕੇ ਬੰਧਨ ਕਾਟੇ ਗੁਰ ਕਾ ਸਿੱਖ ਵਿਕਾਰ ਤੇ ਹਾਟੇ। ਸਤਿਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਿਭਾਗੀ ਹੈ। ਸਤਿਗੁਰ ਸਿੱਖ ਕਾ ਹਲਤ ਪਲ ਸਵਾਰੇ ਨਾਨਕ ਸਤਿਗੁਰ ਸਿੱਖ ਕਉ ਜੀ ਨਾਲ ਸੁਮਾਰੇ ਗੁਰ।

ਖਾਸੀ ਤਤ ਵਿਚਾਰ ਕਹਿ ਜਨ ਸਾਚਾ ਜਨਮ ਮਰੈ ਸੋ ਕਾਚੋ ਕਾਚਾ ਆਵਾਗਮਨ ਬੇਟੇ ਪ੍ਰਭ ਸੇਵਾ ਤਿਆਗ ਸਰਨ ਗੁਰਦੇਵੇ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਣੇ ਆਧਾਰ ਅਨਕ ਉਪਾਵ ਨ ਛੂਟਨ ਹਾਰੇ ਹਿਮਰਤ ਸਾਧ ਵੇਦ ਵਿਚਾਰੇ ਹਰ ਕਈ ਭਗਤ ਕਰੋ ਮਨ ਲਾਏ ਮਨ ਬੰਸ਼ਿਤ ਨਾਨਕ ਫਲ ਪਾਏ।

ਕਾਮਣ ਸਨਾਥ ਰਾਜ ਰੰਗ ਮਾਇਆ ਵਿਸਥਾਰ ਤੇ ਕਹੋ ਕਾਮਣ ਛੁਟਕਾਰ ਆਸ ਹਸਤੀ ਰਾਥੇ ਸਵਾਰੀ ਝੂਠਾ ਡੰਫ ਝੂਠ ਪਾਸਾਰੀ ਜਿਨ ਦੀਏ ਤਿਸ ਬੁਝੇ ਨਾ ਬਿਗਾਨਾ

ਬਖਫੈਲ ਹੋਹੇ ਅਚਿੰਤ ਬਸੇ ਸੁਖ ਨਾਲ ਸਾਸ ਗ੍ਰਾਸ ਹਰ ਨਾਮ ਸੰਭਾਲ ਛਾੜ ਸਿਆਣਮ ਸਗਲੀ ਮਨਾ ਸਾਧ ਸੰਗ ਪਾਵੇ ਸਚ ਧਨਾ ਹਰ ਪੂੰਜੀ ਸੰਚ ਕਰਿਓ ਬੇਹਾਰੀ ਹਾਂ ਸੁਖ ਦਰਗਹਿ ਜੈਕਾਰ ਸਰਬ ਨਿਰੰਤਰ ਏਕੋ ਦੇਹ ਕਹੁ ਨਾਨਕ ਜਾ ਕੈ ਮਸਤਕ ਲੇਖ ਏਕੋ ਜਪ ਏਕੋ ਸਾਹ ਲਾਹੇ ਏਕ ਸਿਮਰ ਏਕੋ ਮਣ ਆਹੇ ਏਕ ਸਕੇ ਗੁਣ ਗਾਓ ਅਨੰਤ ਮਨ ਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰਿਆਮ ਪੂਰਨ ਪੂਰਹਿ ਪ੍ਰਭ ਵਿਆਪ ਅਣਕ ਵਿਸਥਾਰ ਏਕ ਦੇ ਭਏ ਏਕ ਰਾਤ ਪ੍ਰਾਹਿਤ ਗਏ ਮਨ ਤਣੇ ਅੰਤਰ ਏਕ ਪ੍ਰਭ ਰਾਤਿਆ ਮਨ ਤਣੇ ਅੰਤਰ ਏਕ ਪ੍ਰਭ ਰਾਤਾ ਗੁਰਪ੍ਰਸਾਦ ਨਾਨਕ ਏਕ ਜਾਤਾ ਸਲੋਕ ਫਿਰਤ ਫਿਰਤ ਪ੍ਰਭਾਇਆ ਪਰਿਆ ਤਾ ਸੁਰਨਾਏ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸਪਦੀ ਜਾਚਕ ਜਨ ਜਾਚੇ ਪ੍ਰਭ ਦਾਨ ਕਰ ਕਿਰਪਾ ਦੇਵੋ ਹਰ ਨਾਮ ਸਾਹ ਜਨਾ ਕੀ ਮੰਗੋ ਤੂ ਹੁਰ ਪਾਰ ਬ੍ਰਹਮ ਮੇਰੀ ਸਰਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵ ਸਾਹ ਸਾਹ ਪ੍ਰਭ ਤੁਮੇ ਧਿਆਵ ਚਰਨ

ਹਰਨਾਮ ਸਿਮਰ ਸਿਮਰ ਸਿਮਰ ਸੁਖ ਪਾਓ ਆਮ ਜਪੋ ਅਵਰਹਿ ਨਾਮ ਜਪਾਓ ਭਗਤ ਭਾਏ ਤਰੀਏ ਸੰਸਾਰ ਬਿਨ ਭਗਤੀ ਤਨ ਹੋ ਸੀ ਸਾਰ ਸਰਬ ਕਲਿਆਣ ਸੁਖ ਨਿਧ ਨਾਮ ਬੂੜ ਜਾਤ ਪਾਏ ਵਿਸਰਾਮ ਸਗਲ ਦੁਖ ਕਾਵਤ ਨਾਸ ਨਾਨਕ ਨਾਮ ਜਪੋ ਗੁਣਤਾਸ ਉਪਜੀ ਪ੍ਰੀਤ ਪ੍ਰੇਮ ਰਾਹ ਚਾਓ ਮਨ ਤਨ ਅੰਤਰ ਹਿੱਸੋ ਆਓ ਨੇਤਰ ਉਪੇਖ ਦਰਸ ਸੁਖ ਹੋਏ ਮਨ ਬਿਗਸੇ ਸਾ ਚਰਨ ਧੋਏ ਭਗਤ ਨਾ ਕੇ ਮਨ ਤਰ ਰੰਗ ਪਿਰਲਾ ਕੋ ਪਾਵੇ ਸੰਗ ਏਕ ਬਸ ਦੀ ਜੇ ਕਰ ਮਾਇਆ ਗੁਰ ਪ੍ਰਸਾਦ ਨਾਮ ਜਪ ਲਾਇਆ ਤਾਂ ਕਿ ਉਪਮਾ ਕਹੀ ਨਾ ਜਾਏ ਨਾਨਕ ਰਹਿਆ ਸਰਬ ਸਮਾਏ ਪ੍ਰਭ ਅਗਸਾਨ ਦੀਨ ਦਿਆਲ ਭਗਤ ਬਛੜ ਸਦਾ ਕਿਰਪਾਲ ਅਨਾਥ ਨੰਦ ਗੋਬਿੰਦ

ਨਾਮਾਂ ਨੂੰ ਭਾਈ। ਬਹੁ ਭੋਜਨ ਕਾ ਪ੍ਰਸੰਗੀਤ ਰਸਨਾ ਜਪਤੀ ਹਰ ਹਰ ਨੀਂਦ ਭਲੀ ਸੋ ਕਰਨੀ ਸੋ ਪਾਤਨਵੰਤ ਹਿਰਦੈ ਵਸੇ ਪੂਰਨ ਗੁਰਮੰਤ। ਸਾਧ ਸੰਗ ਪ੍ਰਭ ਦੇ ਹੋਣੇ ਵਾ ਸਰਬ ਸੁਖ ਨਾਨਕ ਪ੍ਰਗਾਸ ਰੋਗ ਸਰਗੁਣ ਨਿਰਗੁਣ ਅਹੰਕਾਰ ਸੁਨ ਸਮਾਧੀ ਆਵ ਆਪਣ ਕੀਆ ਨਾਨਕ ਆਪਹੀ ਫਿਰ ਜਾ ਵਸਤਪਦੀ। ਜਬ ਅਕਾਰ ਹੋ ਕਹਿਣਾ ਦ੍ਰਿਹ ਤੇਤਾ ਪਾਪੁਣ ਤਬ ਕਹਤੇ ਹੋਤਾ। ਜਬ ਧਾਰੀ ਆਪਣ ਸੁਨ ਸਮਾਤ ਬੈਰ ਵਿਰੋਧ ਕੇ ਸੰਕ ਮਾਤ। ਜਬ ਇਸ ਕਾ ਵਰਨ ਚਿਹਨਾ ਜਾਪਤ ਤਬ ਹਰਖ ਸੋਗ ਕਹੋ ਕਿਸੇ ਵਿਆਪਤ। ਜਬ ਆਪਣੇ ਆਪ ਆਪ ਪਾਰ ਬ੍ਰਹਮ ਤਬ ਮੋਹ ਕਹਾਂ ਕਿਸੇ ਹੋਤ ਪਰ ਮੈਂ ਆਪਣੇ ਖੇਲੇ ਆਵਰਤੀ ਜਾ ਨਾਨ ਕਰਨੇ ਹਾਰ ਨ ਦੂਜਾ। ਜਬ ਹੋਵਤ ਪ੍ਰਭ ਕੇਵਲ ਧਨੀ ਤਬ ਬੰਧ ਮੁਗਤ ਕਹੋ ਕਿਸ ਕਹੋ ਗਣੀ।

ਡਿਡ ਕਮਨ ਕਦ ਡਰੇ ਆਪਣ ਚਲ ਤੇ ਆਪ ਕਰਨੇ ਹਰ ਨਾਨਕ ਠਾਕੁਰ ਅੰਗਮੇ ਅਪਾਰ ਅਬਨਾਸੀ ਸੁਖ ਆਪਣੇ ਆਸਨ ਤਹਿ ਜਨ ਮਰਨ ਕਉ ਕਹਾਂ ਬਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਦਰਾਸ ਕਹ ਕਿਸ ਹੋਏ ਜਬ ਅਵਗਾਤੇ ਗੋਚ

ਨਾਨਕ ਇਕ ਜਾਣਿਆ ਜਾਣੁ ਲਾਗਾ ਹਰੇ ਕੈ ਨਾਇ ਤਿਸ ਕੀ ਆਸ ਨਾ ਬਿਰਥੀ ਜਾਇ ਸੇਵਕ ਕਉ ਸੇਵਾ ਬਣਿਆਈ ਹੁਕਮ ਬੂਝ ਪਰਮਪਤ ਪਾਈ ਇਸ ਤੇ ਉਪਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਨਿਕਾਰ ਬੰਧਨ ਤੋਰ ਭੈ ਨਿਰਵੈਰੇ ਅੰਦਰ ਪੂਜੇ ਗੁਰ ਕੇ ਪੈਰ ਇਹ ਲੋਕ ਸੁਖੀ ਪ੍ਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਸਾਧ ਸੰਗ ਮਿਲ ਕਰਹੁ ਆਨੰਦ ਗੁਣ ਗਾਵੋ ਪ੍ਰਭ ਪਰਮਾਨੰਦ

ਕਾਲ ਅਮਰ ਭੈ ਅਮਰਾ ਪਦ ਪਾਇਆ ਸਾਧ ਸੰਗ ਨਾਨ ਕਰਤੇ ਆਸਰੋਕ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਦੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਰੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਗਲ ਸਮਿਗਰੀ ਏਕ ਸਕੜ ਮਾਹੇ ਅਨਕ ਰੰਗ ਨਾਨਾ ਦ੍ਰਿਸ਼ਟਾ ਹੈ ਨਾ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਬਿਸਰਾਮ ਸੁਨ ਸਮਾਧ।

ਸੰਤ ਜਨਾ ਕਾ ਭੇਖਣ ਸਾਹਿਬ ਬ੍ਰਹਮ ਸੰਤ ਜਨਾ ਕੇ ਹਿਰਦੇ ਸਭ ਧਰਮ ਸੰਤ ਜਨਾ ਸੁਨਹਿ ਸੁਭ ਬਚਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸ ਕੀ ਇਹ ਰਹਿਤ ਸਤਿ ਬਹਿਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖਮਾਨੇ ਕਰਨ ਕਰਾਮ ਨਿਹਾਰ ਪ੍ਰਭ ਜਾਨੇ।

ਸੋ ਆਪੇ ਕਹੇ ਆਗਿਆ ਆਵੇ ਆਗਿਆ ਜਾਏ ਨਾਨਕ ਜਾ ਭਾਵੇ ਤਾਂ ਲੈ ਸਮਾਰੇ ਨਾਨਕ ਜਾ ਭਾਵੇ ਤਾਂ ਲੈ ਸਮਾਏ ਤੇ ਹੋਏ ਸੁਣਾ ਹੀ ਬੁਰਾ ਉਰੇ ਕਹੋ ਕਿ ਨੈ ਕਛ ਕਰ ਆਪ ਭਲਾ ਕਰ ਤੂੰ ਨੀਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜ ਧਾਰੀ ਸਭ ਸਾਜ ਉਦ

ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਹਿ ਸੁਆਵ ਜਨ ਕਹਿ ਸੰਗ ਚਿਤੇ ਆਵੇ ਨਾਉ ਆਵ ਮੁਕਤ ਮੁਕਤ ਕਰੇ ਸੰਸਾਰ

ਕਹਤੇ ਕਰ ਪ੍ਰਸਾਦ ਦਇਆ ਪ੍ਰਭ ਧਾਰੀ ਨਾਨਕ ਨਿਭੀਖੇ ਬਿਮਾਰੀ ਪ੍ਰਭ ਕੀ ਉਸਤਤ ਕਰੋ ਸੰਤ ਮੀਨ ਸਾਵਧਾਨੇ ਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸੇ ਸੋਧਨ ਦਾਨ ਸਰਵਿੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ।

ਕੈਮਾਨੁ ਵਿਸਰਾਮ ਕੋੜ ਪ੍ਰਾਤ ਸਾਧ ਸੰਗ ਮਿਟੇ ਸੰਤ ਕਿਰਪਾ ਤੇ ਜਮ ਤੇ ਛਿਟੈ ਜਾ ਕੇ ਮਸਤਕ ਕਰਮ ਪ੍ਰਭ ਪਾਏ ਸਾਧ ਸਰ ਨਾਨਕ ਤੇ ਆਏ ਜਿਸ ਮਨ ਬਸੇ ਸੁਣੇ ਲਾਏ ਪ੍ਰੀਤ ਜਨ ਆਵੇ ਹਰ ਪ੍ਰਭ ਜੀਤ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰਗਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚਾ ਹੈ ਸੋਚ ਨਾ ਹੋਵਈ ਜੇ ਸੋਚੀ ਲਖਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾਂ ਲਿਵਤਾਰ ਭੁਖਿਆ ਭੁੱਖ ਨਾ ਉੱਤਰੀ ਜੇ ਬੰਨਾ ਪੁਰੀਆਂ ਭਾਰ ਸਹਿਸ ਸਿਆਣਪਾ ਲਾਖੋ ਹੈ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਮਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈਐ ਹੈ।

ਬਾਣੀ ਹੈ, ਸਭ ਆਪੇ ਸਚਿਆਰ, ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣ ਨਿਧਾਨ, ਗਾਵੀਐ ਸੁਣੀਐ ਮਨ ਰੱਖੀਐ ਭਾਓ, ਦੁੱਖ ਪਰ ਹਰ ਸੁਖ ਕਰ ਲੈ ਜਾਏ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ, ਗੁਰ ਈਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਬਤੀ ਮਾਈ, ਜੇ ਹਉ ਜਾਣਾ ਆਖਾ ਨਾਹੀ, ਕਹਿਣਾ ਕਥਨ ਨਾ ਜਾਈ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ, ਤੀਰਥ ਨਾਵਾਂ ਜੇ ਤਿਸ ਭਾਵਾਂ, ਵਿਣ ਭਾਣੇ ਕੇ ਨਾਹੇ ਕਰੀ, ਜੇਤੀ ਸਿਰਠ ਉਪਾਈ ਵੇਖਾ, ਵਿਣ ਕਰਮਾ ਕੇ ਮਿਲਾ ਲਈ, ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰਾ ਇੱਕ ਦੇਹ ਬੁਝਾਈ,

ਗੁਰਦ ਸੁਣੀ ਹੋਏ ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਏ ਚੰਗਾ ਨਾਮ ਰਖਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇਹਾ ਕੋਏ ਨਾ ਸੁੱਜਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਧਵਲ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹੇ ਨਾ ਸੱਕਾ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਈਸ਼ਰ ਬ੍ਰਹਮਾ ਇੰਦ ਸੁਣਿਆ ਮੁਖ ਸਾਲਾਹਣ ਮੰਦ ਸੁਣਿਆ ਜੋਗ ਜੁਗਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੜਸਠ ਕਾ ਇਸ਼ਨਾਨ ਸੁਣਿਆ ਪੜ ਪੜ ਪਾਵੈ ਮਾਨ ਸੁਣਿਆ ਲਾਗੇ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੇ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੇ ਰਾਹ ਸੁਣਿਆ ਹਾਥ ਹੋਵੇ ਸਗਾਹ ਨਾਨਕ ਭਗਤਾਂ

ਨਿਰੰਜਨ ਹੋਵੇ ਜੇ ਕੋ ਮਨ ਜਾਣੇ ਮਨ ਕੋਏ। ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੇਂ ਦਰਗੇ ਮਾਨ ਪੰਚੇ ਸੋਹੇ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤਾ ਕਾ ਕਰਨੈ ਨਾਹੀ ਸੁਮਾਰ ਧਾਉਲ ਧਰਮ ਦਇਆ ਕਾ ਪੂਤ ਸੰਤੋਖ ਥਾ ਬਰਖਿਆ ਜਿਨ ਸੂਤ ਜੇ ਕੋ ਬੁੱਝੈ ਹੋਵੇ ਸਚਿਆਰ ਤਬ ਲੈ ਉੱਪਰ ਕੀਤਾ ਪਹਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰ ਤਲੈ ਕਮਨ ਜੋਰ।

ਕੌਣ ਕੂਤ ਕੀਤਾ ਪਸਾਉ ਏਕੋ ਕਵਾਉ ਤਿਸਤੇ ਹੋਏ ਲਖ ਦਰੀਆਉ ਕੁਦਰਤ ਕਵਨ ਕਹਾਂ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਦ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰਮ ਭਖਸਾਰ।

ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਮਰਗਰ ਜਾਹੇ ਜੋਰ, ਅਸੰਖ ਗਲਵਡ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ, ਅਸੰਖ ਮਲੇਸ਼ ਮਲ ਭਖ ਖਾਹੇ, ਅਸੰਖ ਨਿੰਦਕ ਸਿਰ ਕਰੇ ਭਾਰ। ਨਾਨਕ

ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਪਰਿਆ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉਤਰ ਸੋ ਖੇਹ। ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ।

ਜਾਹੋ। ਤੀਰਥ ਤਪ ਦਇਆ ਦਤਦਾਨ, ਜੇ ਕੋ ਪਾਵੈ ਤਿਲਕਾ ਮਹਾਨ, ਸੁਣਿਆ ਮੰਨਿਆ ਮਨ ਕੀਤਾ ਭਾਹੋ, ਅੰਤਰਗਾ ਤੀਰਥ ਮਨ ਲਾਹੋ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਸਵਸਤਾਤ ਬਾਣੀ ਬਰਮਾਓ, ਸਤ ਸੁਹਾਨ ਸਦਾ ਮਨ ਚਾਓ। ਕਵਣ ਸੋ ਵੇਲਾ ਵਖਤ ਕਵਣ, ਕਵਣ ਥਿੱਤ ਕਵਣ ਵਾਰ।

ਜਾ ਕਰਤਾ ਸਰਠੀ ਕੋ ਸਾਜੇ ਆਪੇ ਜਾਣੈ ਸੋਈ ਕਿਵ ਕਰੇ ਆਖਾਂ ਕਿਵ ਸਾ ਲਾਹੀ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਹ ਹੋਵੈ ਨਾਨਕ ਜੇ ਕੋ ਅਪਾਉ ਜਾਣੈ ਅਗਾ ਗਿਆ ਨਾ ਸੁਹਾਇ ਪਾ ਤਾਲਾਂ ਪਾ ਤਾਲ ਲਖ ਆਗਾਸਾਂ ਆਗਾਸ ਓੜਕ ਓੜਕ ਭਾਲ ਥਕੇ ਵੇਦ ਕਹਿਣ ਇੱਕ ਬਾਤ ਸਹਿਸ ਅਠਾਰਾ ਕਹਿਣ

ਕਤੇਬਾ ਅਸਲੂ ਇੱਕ ਧਾਤ ਲਿਖਾ ਹੋਏ ਤਾਂ ਲਿਖੀ ਆਏ ਲਿਖਿਆ ਹੋਏ ਵਿਨਾਸ਼ ਨਾਨਕ ਵੱਡਾ ਆਖੀ ਆਏ ਆਪੇ ਜਾਣੇ ਆਪ ਸਾਲਾ ਹੀ ਸਾਲ ਆਹੇ ਏਤੀ ਸੁਰਤ ਨਾ ਪਾਈਆ ਨਦੀਆਂ ਅਤੇ ਵਾਹ ਪਵੇ ਸਮੁੰਦਰਾਂ ਜਾਣੀਐ ਸਮੁੰਦ ਸ਼ਾਹ ਸੁਲਤਾਨ ਗ੍ਰਹਿ ਸੇਤੀ ਮਾਲ ਧਨ ਕੀੜੀ ਤੁਲਨਾ ਹੋਵਨੀ ਜੇਤ ਸਮਨੋ ਨਾ ਵਿਸਰੈ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨੇ ਦੇ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾਵਾਰ ਅੰਤ ਕਾਰਨ ਕੇਤੇ ਬਿਲ ਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ ਇਹੋ ਅੰਤ ਨਾ ਜਾਣੇ ਕੋਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਏਵਡ ਉੱਚਾ ਹੋਵੇ ਕੋਏ ਤਿਸ ਉੱਚੇ ਕਉ ਜਾਣੇ ਸੋਏ ਜੇ

ਦਾਤਾਰ ਬੰਦ ਖਲਾਸੀ ਭਾਣੇ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਏ ਆਖਣ ਪਾਏ ਉਹ ਜਾਣੇ ਜਿਤੀਆਂ ਮੂੰਹ ਖਾਏ ਆਪੇ ਜਾਣੇ ਆਪੇ ਦੇ ਆਖੇ ਹਿੱਸੇ ਵੇ ਕੇ ਜਿਸ ਨੂੰ ਬਖਸ਼ੇ ਸਿਫਤ ਸਾਲਾ ਨਾਨਕ।

ਤੇ ਕਿਤੇ ਹੋਰ ਕਰੇ ਤਾਖ ਨਾ ਸਕੈ ਕਈ ਕੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੈ ਸੱਚ ਅਸੋਏ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਆ ਸਿਰ ਗਾ ਵਾਰਾਂ ਗਾ ਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੇਤੇ ਬਾਵਣ ਹਾਰੇ ਕੇਤੇ ਰਾਗ ਪਰੀ ਸਿਉ ਕਹੀਅਨ ਕੇਤੇ ਗਾਵਣ ਹਾਰੇ ਗਾਵੈ ਤੁਹਾਨੂੰ ਪਾਉਣ ਪਾਣੀ ਬਹਿ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੈ ਈਸਰ ਬ੍ਰਹਮਾ ਦੇਵੀ ਸੋਹਨ ਸਦਾ ਸਵਾਰੇ ਗਾਵੈ ਇੰਦ ਇੰਦਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀਸ਼ਵਰ ਜੁਗ ਜੁਗ ਵੇਦਾਂ ਨਾਲੇ ਗਾਵੈ ਮੋਹਣੀਆਂ ਮਨ ਮੋਹਨ ਸੁਰਗਾ ਬਛ ਪਿਆਲੇ ਗਾਵਨ ਰਤਨ ਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵੈ ਜੋਧ ਮਹਾਬਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸਹੀ ਤੁਧਨੂੰ ਗਾਵੈ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚੇਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਬੀਓ ਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਂਤੀ ਕਰ ਕਰ ਜਨਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਬਾਦਸ਼ਾਹੋ ਸ਼ਾਹ ਪਾਤ ਸਾਹਿਬ ਨਾਨਕ ਰਹਿਮ ਰਜਾਈ ਮੰਦਾ ਸੰਤੋਖ ਸਰਮਬਦ ਜੋੜੀ ਧਿਆਨ ਕੀ ਕਰੇ ਵਿਭੂਤ ਕਿੰਥਾ ਕਾਲ ਗੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗਜੀਤ ਆਦੇਸ਼ ਤਿਸਾ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਘਟਗੜ ਵਾਜੈ ਨਾਦ ਆਪ ਨਾਥ ਨਾਥੀ ਸਭ ਜਾਕੀ

ਆਹਤ ਜੁਗ ਜੁਗ ਇੱਕ ਹੋਵੇ ਇਸ ਏਕਾ ਮਾਹੀ ਜੁਗਤ ਵਿਆਹੀ ਤਿੰਨ ਚੇਲੇ ਪਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਹੇ ਦੀ ਬਾਣ ਜਿਵ ਤਿਸ ਭਾਵੈ ਤਵੈ ਚਲਾਵੈ ਜਿਵ ਹੋਵੈ ਫੁਰਮਾਣ ਉਹ ਵੇਖੇ ਉਹਨਾਂ ਨਦਰ ਨ ਆਵੈ ਬਹੁਤਾ ਇਹੋ ਵਿਡਾਣ ਆਦੇਸ ਤਿਸਾ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਆਸਨ ਲੋਹੇ ਲੋਹੇ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਿਸ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਭਾਓ ਲੱਖੋ ਹੈ ਲੱਖੋ ਮੈਂ ਲਖਵੀਸ ਲਖ ਲਖ ਗੇੜਾ ਆਖੀਆ ਹੈ ਏਕ ਨਾਮ ਜਗਦੀਸ਼ ਏ ਤਰਾਹ ਪਤ ਪਬੜੀਆ ਚੜੀਐ ਹੋਏ ਅਕੀਸ ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਐ ਊੜੀ ਕੂੜੈ ਠੀਸ ਆਖਣ ਜੋਰ ਚਪੈ ਨਹਿ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਨ ਹੈ ਜੋਰ ਜੋਰ ਨਾ ਰਾਜ ਮਾਲ ਮਨਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੈ ਸੰਸਾਰ ਜਿਸਾ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਨ ਪੰਜ ਪਰਮਾਨ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉੱਥੈ ਪਾਏ ਨਾਨਕ ਗਿਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕਿਤੇ ਪਵਨ ਪਾਣੀ ਵੈ ਸੰਤਰ ਕਿਤੇ ਕਾਨ ਮਹੇਸ਼ ਕਿਤੇ ਬ੍ਰਹਮੇ ਘਾਟ ਘਟੀਐ ਰੂਪ ਰੰਗ ਕੇ ਵੇਸ਼ ਕਿਤਿਆ ਕਰਮ ਭੂਮੀ ਮੇਰ ਕੇਤੇ ਕਿਤੇ ਧੂਪ ਦੇਸ਼ ਕਿਤੇ ਇੰਦ ਚੰਦ ਸੂਰ ਕੇਤੇ ਕਿਤੇ ਮੰਡਲ ਦੇਸ਼ ਕਿਤੇ ਸਿੱਧ ਬੁੱਧਨਾਥ ਕੇਤੇ ਕਿਤੇ ਦੇਵੀ ਵੇਸ਼ ਕਿਤੇ ਦੇਵ ਦਾਨ ਮੁਨ ਕੇਤੇ ਕਿਤੇ ਰਤਨ ਸਮੁੰਦ ਕਿਤਿਆ ਖਾਣੀ ਕਿਤਿਆ ਬਾਣੀ ਕਿਤੇ ਪਾਤ ਨਰਿੰਦ ਕਿਤਿਆ ਸੁਰਤੀ ਸੇਵਕ ਕੇਤੇ

ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਘਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਵਾ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤਰ ਪਾਤ ਨਹਿਨ ਅਜਿਹੇ ਰੂਪ ਰੰਗਾ ਰੇਖ ਭੇ ਕਉ ਕਹਿ ਨਾ ਸਕਤ ਕਿਹੇ ਅਚਲ ਮੂਰਤਨ ਭਾਉ ਪ੍ਰਕਾਸ਼ ਅਮਿਤ ਓਜ ਕਹਿਜੈ ਕੋਟ ਇੰਦਰ ਇੰਦਰਾਨ ਸ਼ਾਹ ਸ਼ਹਾਨ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬੰਧਰਨ ਕਹਿਤ ਤਵਾ ਸਰਵਨਾਮ ਕਥੈ ਕਵਨ ਕਰਮ ਨਾਮ ਵਰਨ ਸੁਮਤ ਭੁਜੰਗ ਪ੍ਰਿਆਤ ਛੰਦ ਨਮਸਤਮੰ ਅਕਾਲੇ ਨਮਸਤਮੰ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਅਨੂਪੇ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਕਾਏ ਨਮਸਤੰਗ ਅਜਾਏ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮੰਗ ਨਮਸਤੰਗ ਧਰਮੰਗ ਨਮਸਤੰਗ ਨਾਮੰਗ ਨਮਸਤੰਗ ਧਾਮੰਗ ਨਮਸਤੰਗ ਜੀਤੇ ਨਮਸਤੰਗ ਭੀਤੇ ਨਮਸਤੰਗ ਵਾਹੇ ਨਮਸਤੰਗ ਢਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਉਦਾਰੇ ਨਮਸਤੰਗ ਪਾਰੇ ਨਮਸਤੰਗ ਸੁ ਏਕੈ ਨਮਸਤੰਗ ਅਨੇਕੈ ਨਮਸਤੰਗ ਭੂਤੇ ਨਮਸਤੰਗ ਜੁਪੇ ਨਮਸਤੰਗ ਦਰ ਕਰਮੇ ਨਮਸਤੰਗ ਦਰ ਭਰਮੇ ਨਮਸਤੰਗ ਦਰ ਦੇਸੇ ਨਮਸਤੰਗ ਦਰ ਬੇਸੇ ਨਮਸਤੰਦਰ ਨਾਮੇ ਨਮਸਤੰਗ ਦਰ ਕਾਮੇ ਨਮਸਤੰਗ ਦਰ ਧਾਤੇ ਨਮਸਤੰਗ ਦਰ ਘਾਤੇ ਨਮਸਤੰਗ ਦਰ ਧੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸੋਕੇ ਨਮਸਤੰਗ ਦਰ ਥਾਪੇ ਨਮਸਤੰਗ ਥਾਪੇ ਨਮਸਤੰਗ ਤ੍ਰਿਮਾਨੇ ਨਮਸਤੰਗ ਨਿਧਾਨੇ ਨਮਸਤੰਗ ਅਗਾਹੇ ਨਮਸਤੰਗ ਅਬਾਹੇ ਨਮਸਤੰਗ ਤ੍ਰਿਭਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੁਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਗੰਮੇ ਨਮਸਤ ਸਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਜਾਤੇ ਨਮਸਤੰਗ ਪਾਤੇ ਨਮਸਤੰਗ ਅਮਜਵੇ ਨਮਸਤ ਅਜਵੇ ਅਦੇਸੰਗ ਅਦੇਸੇ ਨਮਸਤੰਗ ਭੇਸੇ ਨਮਸਤੰਗ ਧਰਧਾਮੇ ਨਮਸਤੰਗ ਦਰਭਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤ ਦੇਵੈ ਨਮਸਤੰਗ ਭੇਵੈ ਨਮਸਤੰਗ ਜਨਮੇ ਨਮਸਤੰਗ ਸੁਭਨਮੇ ਨਮੋ ਸਰਬ ਗੌਣੇ ਨਮੋ ਸਰਬ ਭੌਣੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਗਾਲ ਗਾਲੇ ਨਮਸਤ ਦਿਆਲੇ ਨਮਸਤੰਗ ਅਭਰਨੇ ਨਮਸਤੰਗ ਅਮਰਨੇ ਨਮਸਤੰਗ ਜਰਾਰੰਗ ਨਮਸਤੰਗ ਕਿਰਤਾਰੰਗ ਨਮੋ ਸਰਬ ਧੰਦੇ ਨਮੋ ਸਤ ਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਬਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਸਤ ਰਾਗੇ ਨਮਸਤੰਗ ਸੁਭਾਗੇ ਨਮੋ ਸਰਬ ਸੋਖੰਗ ਨਮੋ ਸਰਬ ਪੋਖੰਗ ਨਮੋ ਸਰਬ ਕਰਤਾ ਨਮੋ ਸਰਵਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਚਰੀ ਛੰਦ ਤਵਾ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂਬ ਹੈ ਅਭੂ ਹੈ ਅਲੇਖ ਹੈ ਅਭੇਖ ਹੈ ਅਨਾਮ ਹੈ ਅਕਾਮ ਹੈ ਅਤੇ ਹੈ ਅਭੇ ਹੈ ਅਜੀਤ ਹੈ ਭੀਤ ਹੈ ਤ੍ਰਿਮਾਨ ਹੈ ਨਿਧਾਨ ਹੈ ਤਰਵਰਗ ਹੈ ਅਸਰਗ ਹੈ ਅਨੀਲ ਹੈ ਅਨਾਦ ਹੈ ਅਜੇ ਹੈ ਅਜਾਦ ਹੈ ਅਜਨਮ ਹੈ ਅਵਰਨ ਹੈ ਅਭੂਤ ਹੈ ਅਪਰਨ ਹੈ ਅਗੰਜ ਹੈ ਅਭੰਜ ਹੈ ਅਚੂਜ ਹੈ ਅਝੰਜ ਹੈ ਅਮੀਕ ਹੈ ਅਰਵੀਕ ਹੈ ਅਧੰਧ ਹੈ ਅਬੰਧ ਹੈ ਨਿਰਭੂਜ ਹੈ ਅਸੂਜ ਹੈ ਅਕਾਲ ਹੈ ਅਜਾਲ ਹੈ ਅਲਾਹ ਹੈ ਅਜਾ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਨਿਰਸਰੀਕ ਹੈ ਨਿਰਲਮ ਹੈ ਅਸਮ ਹੈ ਅਗਮ ਹੈ ਅਜਮ ਹੈ ਅਭੂਤ ਹੈ ਅਛੂਤ ਹੈ ਅਲੋਕ ਹੈ ਅਸ਼ੋਕ ਹੈ ਕਰਮ ਹੈ ਭਰਮ ਹੈ ਅਜੀਤ ਹੈ ਪੀਤ ਹੈ ਅਬਾਹ ਹੈ ਅਗਾਹ ਹੈ ਅਮਾਨ ਹੈ ਨਿਧਾਨ ਹੈ ਅਨੇਕ ਹੈ ਫਿਰੇਕ ਹੈ ਭੁਜੰਗ ਪ੍ਰਿਆਤ ਛੰਦ ਨਮੋ ਸਰਬਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਅਭੇਖੀ ਅਭੇਵੇ ਨਮੋ ਕਾਲ ਕਾਲੇ ਨਮੋ ਸਰਪਾਲੇ ਨਮੋ ਸਰਬ ਗੌਣੇ ਨਮੋ ਸਰਬ ਭਾਉਣੇ ਅਨੰਗੀ ਅਨਾਥੇ ਨਰਸੰਗੀ ਪ੍ਰਮਾਥੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਭਾਨ ਪਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪ੍ਰਮਾਥੇ ਸਮਸਤੀ ਵਿਭੂਤੇ ਕਲੰਕੰ ਮਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸੁੰਗ ਪਰਮ ਰੂਪੇ ਨਮੋ ਜੋਗ ਜੋਗੇ ਸੁੰਗ ਪਰਮ ਸਿੱਧੇ ਨਮੋ ਰਾਜ ਰਾਜੇ ਸੁੰਗ ਪਰਮ ਬ੍ਰਿਧੇ ਨਮੋ ਸ਼ਸਤ੍ਰ ਪਾਨੇ ਨਮੋ ਅਸਤਰਮਾਨੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਅਭੇਖੀ ਭਰਮੀ ਅਭੋਗੀ ਭੁਗਤੇ ਨਮੋ ਜੋਗ ਜੋਗੇ ਸੁੰਗ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵ ਸੁਧਰਮੇ ਨਮੋ ਰੋਗ ਅਰਥਾ ਨਮੋ ਰਾਗ ਰੂਪੇ ਨਮੋ ਸ਼ਾਹ ਸ਼ਾਹੰਗ ਨਮੋ ਭੂ ਭੂਪੇ ਨਮੋ ਦਾਨ ਦਾਨੇ ਨਮੋ ਮਾਨਵਾਨੇ ਨਮੋ ਰੋਗ ਰੋਗੇ ਨਮਸੰਗ ਸਨਾਨੇ ਨਮੋ ਮੰਤਰ ਮੰਤਰੰ ਨਮੋ ਜੰਤਰ ਜੰਤਰੰ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰੰ ਸਦਾ ਸਚਦਾਨ ਸਦਾ ਸਚਦਾਨੰਦ ਸਰਵੰਗ ਪ੍ਰਨਾਸੀ ਅਨੁਪੇ ਰੂਪੇ ਸਮਸਤੁਲ ਨਿਵਾਸੀ ਸਦਾ ਸਿੱਧਦਾ ਬੁੱਧਦਾ ਬ੍ਰਿਧ ਕਰਤਾ ਅਦੋ ਉਰਧਰ ਅਰਧੰਗ ਅਗੰਗ ਓਗ ਹਰਤਾ ਪਰੰਗ ਪਰੰਗ ਪਰਮੇਸ਼ਵਰੰ ਪਰੋਸ਼ ਪਾਲੰ ਸਦਾ ਸਰਵਦਾ ਸਿੱਧਾਤਾ ਦਯਾਲੰ ਅਸ਼ੇਦੀ ਅਭੇਦੀ ਅਨਾਮੰ ਅਕਾਮੰ ਸਮਸਤੋ ਪਰਾਜੀ ਸਮਸਤ ਧਾਮੰ ਤੇਰਾ ਜੋਰ ਚਾਚਰੀ ਛੰਦ
ਜਲੇ ਹੈ ਥਲੇ ਹੈ ਭੀਤ ਹੈ ਅਭੇ ਹੈ ਪ੍ਰਭੂ ਹੈ ਅਜੂ ਹੈ ਦੇਸ ਹੈ ਭੇਸ ਹੈ ਭੁਜੰਗ ਪ੍ਰਿਆਤ ਛੰਦ ਅਗਾਧੇ ਅਬਾਧੇ ਆਨੰਦੀ ਸੁਰਬੇ ਨਮੋ ਸਰਮਾਨੇ ਸਮਸਤੀ ਨਿਧਾਨੇ ਨਮਸਤਮੰਗ ਨਿਰਨਾਥੇ ਨਮਸਤਮੰਗ ਅਪਰਮਾਥੇ ਨਮਸਤਮੰਗ ਅਗੰਜੇ ਨਮਸਤਮੰਗ ਅਪੰਜੇ ਨਮਸਤਮੰਗ ਅਕਾਲੇ ਨਮਸਤਮੰਗ ਅਪਾਲੇ ਨਮੋ ਸਰਬ ਦੇਸੇ ਨਮੋ ਸਰਭੇਸੇ ਨਮੋ ਰਾਜ ਰਾਜੇ ਨਮੋ ਸਾਹ ਸਾਜੇ ਨਮੋ ਸਾਹ ਸ਼ਾਹ ਸ਼ਾਹੇ ਨਮੋ ਮਾਹ ਮਾਹੇ ਨਮੋ ਗੀਤ ਗੀਰਤੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੁਖ ਰੋਖੇ ਨਮੋ ਸੋਖ ਸੋਖੇ ਨਮੋ ਸਰਬ ਰੋਗੇ ਨਮੋ ਸਰਭੋਗੇ ਨਮੋ ਸਰਬਜੀਤੰਗ ਨਮੋ ਸਰਭੀਤੰਗ ਨਮੋ ਸਰਬ ਗਿਆਨੰਗ ਨਮੋ ਪਰਮਤਾਨੰਗ ਨਮੋ ਸਰਬਮੰਤ੍ਰੰਗ ਨਮੋ ਸਰਬਜੰਤ੍ਰੰਗ ਨਮੋ ਸਰਬਦ੍ਰਿਸੰਗ ਨਮੋ ਸਰਬਕ੍ਰਿਸੰਗ ਨਮੋ ਸਰਬਰੰਗੇ ਤਰਭੰਗੀ ਅਨੰਗੇ ਨਮੋ ਜੀਵ ਜੀਵੰਗ ਨਮੋ ਬੀਜ ਬੀਜੇ ਅਖਿਜੇ ਅਭਿਜੇ ਸਮਸਤੰਗ ਪ੍ਰਸਿਜੇ ਕਿਰਪਾਲੰਗ ਸਰੂਪੇ ਕੁਕਰਮੰਗ ਪ੍ਰਣਾਸੀ ਸਦਾ ਸਰਬਦਾਰ ਸਿਦੰਗ ਨਿਵਾਸੀ ਚਰਪਟ ਛੰਦ ਤਵਾ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗਿਆ ਚਲ ਭੋਗਿਆ ਚਲ ਰਾਜੇ ਅਟਲ ਸਾਜੇ ਅਖਲ ਤਰਮੰਗ ਅੱਲਾ ਕਰਮੰਗ ਸਰਵੰਗ ਦਾਤਾ ਸਰਵੰਗ ਗਿਆਤਾ ਸਰਵੰਗ ਭਾਨੇ ਸਰਵੰਗ ਮਾਨੇ ਸਰਵੰਗ ਪ੍ਰਾਣੰਗ ਸਰਵੰਗ ਤ੍ਰਾਣੰਗ ਸਰਵੰ ਭੁਗਤਾ ਸਰਵੰਗ ਜੁਗਤਾ ਸਰਵੰਗ ਦੇਵੰਗ ਸਰਵੰਗ ਭੇਵੰਗ ਸਰਵੰਗ ਕਾਲੇ ਸਰਵੰਗ ਪਾਲੇ ਰੁਵਾਲ ਛੰਦ ਤਵ ਪ੍ਰਸਾਦ ਆਦਰੂਪ ਨਾਦਮੁਰਦ ਅਜੋਨ ਪੁਰਖ ਅਪਾਰ ਸਰਮਾਨ ਧਰਮਾਨ ਦੇਵ ਭੇਵਾ ਦੁਧਾਰ ਸਰਪਾਲਕ ਸਰਬਕਾਲਕ ਸਰਬਗੋਪਨ ਕਾਲ ਜਤਰ ਤਤਰ ਵਿਰਾਜੇ ਬਧੂਤ ਰੂਪ ਰਸਾਲ ਨਾਮ ਠਾਮ ਨਾ ਜਾਤ ਜਗ ਰੂਪ ਰੰਗ ਨਾ ਰੇਖ ਆਦਿ ਪੁਰਖ ਉਦਾਰ ਮੂਰਤ ਅਜੋਨ ਆਦਿ ਅਸੇਖ ਦੇ ਸੌਰ ਨਾ ਭੇਜ ਜਗ ਰੂਪ ਰੇਖ ਨਾ ਰਾਗ ਜਤਰ ਤਤਰ ਦਸਾ ਵਿਸਾ ਹੋਏ ਫੈਲੋ ਅਨੁਰਾਗ ਨਾਮ ਗਾਂਭੀਨ ਬਿਖ ਧਾਮੁ ਨਾ ਜਾਏ ਸਰਮਾ ਸਰਬਤਰ ਮਾਸ ਦੈ ਮਾਨ ਤਾਹੇ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲ ਅਨੰਦ ਕੋ ਫਿਰ ਏਕ ਦੇ ਭੇਵ ਨਾ ਜਾਣੇ ਜੇ ਬੇਦੌਰ ਕਥੇਵ ਰੂਪ ਰੰਗ ਨਾ ਜਾਤ ਪਾਸੋ ਜਾਣੇ ਕੇ ਜੇ ਬਤਾਤਮਾਤ ਨਾ ਜਾਤ ਜਗਨ ਜਨ ਮਰਨ ਬਿਹੀਨ ਚਕਰ ਬਕਰ ਫਿਰੈ ਚਤੁਰ ਜਖਮਾਨੀ ਪ੍ਰਤੀਨ ਲੋਕ ਚੌਦੈ ਕੇ ਬਿਖੇ ਜਗ ਜਾਪ ਹਿੰਜੇ ਜਾਪ ਆਦੇਵ ਨਾਦ ਮੂਰਥਾ ਪਿਓ ਸਭ ਜੇ ਥਾਪ ਪਰਮ ਰੂਪਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਵਿਸਵ ਰਚਿਓ ਸਿਯਮ ਭਵਗਣ ਭੰਜਨਹਾਰ ਕਾਲਹੀਨ ਕਲਾ ਸੰਯੁਕਤ ਅਕਾਲ ਪੁਰਖ ਦੇਸ ਧਰਮ ਧਾਮ ਸੁ ਭਰਮ ਰਹਿਤਾ ਭੂਤ ਲਖਾ ਭੇਸ ਅੰਗਰਾਗਨਾ ਰੰਗ ਜਾ ਕੇ ਜਾਤ ਪਾਤ ਨਾਮ ਗਰਭਗੰਜਨ ਦੁਸ਼ਟ ਭੰਜਨ ਮੁਕਦਾਇ ਕਾਮ ਆਪ ਰੂਪ ਅਮੀਕ ਅਨੁਸਤ ਏਕ ਪੁਰਖ ਅਵਧੂਤ ਗਰਭਗੰਜਨ ਸਰਭੰਜਨ ਆਦਿ ਰੂਪ ਸੂਤ ਅੰਗਹੀਨ ਭੰਗ ਨਾਥ ਅਮੇਕ ਪੁਰਖ ਅਪਾਰ ਸਰਬ ਲਾਇਕ ਸਰਬ ਕਾਇਕ ਸਰਗੋ ਪ੍ਰਤਪਾਰ ਸਰਬਗੰਤਾ ਸਰਬੰਤਾ ਸਰਬ ਤੇ ਅਨਭੇਖ ਸਰਬ ਸ਼ਾਸਤਰ ਨਾ ਜਾਣੇ ਜੇ ਰੂਪ ਰੰਗ ਅਰੇਖ ਪਰਮ ਵੇਦ ਪੁਰਾਣ ਜਾ ਕੇ ਨੇਤ ਭਾਖਤ ਨਿਤ ਕੋਟ ਸਿਮ੍ਰਿਤ ਪੁਰਾਣ ਸ਼ਾਸਤਰ ਨਾ ਆਵਹਿ ਬਹੁ ਚਿੱਤ ਮਦਭਾਰ ਸ਼ੰਤ ਵ ਪ੍ਰਸਾਦ ਗੁਣਗਨ ਉਦਾਰ ਮਹਿਮਾ ਅਪਾਰ ਆਸਨ ਭੰਗ ਉਪਮਾ ਅਨੰਗ ਅਨੁਭਵ ਪ੍ਰਕਾਸ ਨਿਸਨ ਅਨਾਸ ਆਜਾਨ ਬਾਹੁ ਸ਼ਾਹਾਨ ਸ਼ਾਹੁ ਰਾਜਾਨ ਰਾਜਭਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਇੰਦਰਾਂਦਰ ਇੰਦਰਾਨ ਇੰਦਰ ਬਾਲਾਨ ਬਾਰ ਰੰਕਾਰੰ ਕਾਲਾਨ ਕਾਲ ਅਨਭੂਤ ਅੰਗ ਅਭ ਭੰਗ ਗਤਮਿਤ ਅਪਾਰ ਗੁਣਗਨ ਉਦਾਰ ਮੰਗਨ ਪ੍ਰਣਾਮ ਨਿਰਭੈ ਨਿਰਕਾਮ ਅਦੁਤ ਪ੍ਰਚਾਰ ਮਿਤਗਤ ਅਖੰਡ ਆਲਸਿਆ ਕਰਮਾ ਦਰਸਿਆ ਧਰਮ ਸਰਬਾ ਪ੍ਰਨਾਡੇ ਆਨ ਡੰਡ ਵਾਡਿਆ ਚਾਚਰੀ ਛੰਦ ਤਵ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰਿਅੰਕਰ ਨਿਰਨਾਮੇ ਅਕਾਮੇ ਭੁਜੰਗ ਪ੍ਰਿਆਦ ਛੰਦ ਚਤੁਰ ਚਕਰ ਕਰਤਾ ਚਤੁਰ ਚਕਰ ਹਰਤਾ ਚਤੁਰ ਚਕਰ ਦਾਨੇ ਚਤੁਰ ਚਕਰ ਜਾਨੇ ਚਤੁਰ ਚਕਰ ਵਰਤੀ ਚਤੁਰ ਚਕਰ ਭਰਤੀ ਚਤੁਰ ਚਕਰ ਪਾਲੇ ਚਤੁਰ ਚਕਰ ਕਾਲੇ ਚਤੁਰ ਚਕਰ ਪਾਸੇ ਚਤੁਰ ਚਕਰ ਵਾਸੇ ਚਤੁਰ ਚਕਰ ਮਾਨੈ ਚਤੁਰ ਚਕਰ ਦਾਨੈ ਚਾਚਰੀ ਛੰਦ ਨਾ ਸਤਰੈ ਨਾ ਮਿੱਤਰੈ ਨਾ ਪਰਮੰਗ ਨਾ ਪਿੱਤਰ ਨਾ ਕਰਮੰਗ ਨਾ ਕਾਹੇ ਅਜਨਮੰਗ ਅਜਾਹੇ ਨਾ ਚਿੱਤਰੈ ਨਾ ਮਿੱਤਰੈ ਪਰੇ ਹੈ ਪਵਿੱਤਰੈ ਪ੍ਰਥੀਸਾ ਅਦੀਸਾ ਅਦਰੁਸਾ ਅਕ੍ਰਿਸਾ ਭਗਵਤੀ ਛੰਦ ਤਵਾ ਪ੍ਰਸਾਦ ਕਥਤੇ ਕੇ ਆ ਛਿਜ ਦੇਸਾ ਕੇ ਆ ਬਿਜ ਪੇਸਾ ਕੇ ਆ ਗੰਜ ਕਰਮੈ ਕੇ ਆ ਭੰਜ ਭਰਮੈ ਕਿ ਆ ਬਿਜ ਲੋਕੈ ਕਿ ਆ ਦਿੱਤ ਸੋਕੈ ਕਿ ਤੂੰ ਅਵਧੂਤ ਵਰਨੈ ਕਿ ਵਿਭੂਤ ਕਰਨੈ ਕਿ ਰਾਜੰਗ ਪ੍ਰਭਾ ਹੈ ਕਿ ਧਰਮੰਗ ਤੂੰ ਜਾ ਹੈ ਕਿ ਆ ਸੁਖ ਵਰਨੈ ਕਿ ਸਰਵਾ ਅਭਰਨੈ ਕਿ ਜਗਤੰਗ ਕਰਦੀ ਹੈ ਕਿ ਸ਼ਤਰੰਗ ਛਤਰੀ ਹੈ ਕਿ ਬ੍ਰਹਮੰਗ ਸੁਰਬੇ ਕੇ ਅਨੁਭਵ ਰੂਪੈ ਕਿ ਆਦਿ ਅਧੇਵੈ ਕਿ ਆਪ ਅਭੇਵੈ ਕਿ ਚਿਤਰੰਗ ਬਿਹੀਨੈ ਕਿ ਇੱਕ ਅਧੀਨੈ ਕਿ ਰੋਜ਼ੀ ਰਜ਼ਾਕੇ ਰਹੀ ਮੇਰੇ ਹਾਕੇ ਕਿ ਬਾਗ ਵਿਆਵੈ ਕਿ ਗੈਬਲ ਗੈਬ ਹੈ ਕਿ ਅਫੁਲ ਗੁਨਾਹ ਹੈ ਕਿ ਸ਼ਾਹ ਅਨੁ ਸ਼ਾਹ ਕਿ ਕਾਰ ਨੂੰ ਕੁਨਿੰਦਾ ਕਿ ਰੋਜ਼ੀ ਦਾ ਹੰਦ ਹੈ ਕਿ ਰਾਜ ਕਰੀਮੈ ਕਿ ਕਰਮੰਗ ਕਰੀਮੈ ਕਿ ਸਰਵੰਗ ਕਲੀ ਹੈ ਕਿ ਸਰਵੰਗ ਦਲੀ ਹੈ ਕਿ ਸਰਬਤਰ ਬਾਨੈ ਕਿ ਸਰਬਤਰ ਦਾਨੈ ਕਿ ਸਰਬਤਰ ਗਾਉਣ ਕਿ ਸਰਬਤਰ ਭਾਉਣੈ ਕਿ ਸਰਬਤਰ ਦੇਸਾ ਕਿ ਸਰਬਤਰ ਪੇਸਾ ਕਿ ਸਰਬਤਰ ਰਾਜਾ ਕਿ ਸਰਬਤਰ ਸਾਜਾ ਕਿ ਸਰਬਤਰ ਦੀਨਾ ਕਿ ਸਰਬਤਰ ਲੀਨਾ ਕਿ ਸਰਬਤਰ ਜਾਹੋ ਕਿ ਸਰਬਤਰ ਭਾਹੋ ਕਿ ਸਰਬਤਰ ਦੇਸਾ ਕਿ ਸਰਬਤਰ ਪੇਸਾ ਕਿ ਸਰਬਤਰ ਕਾਲਾ ਕਿ ਸਰਬਤਰ ਪਾਲਾ ਕਿ ਸਰਬਤਰ ਹੰਤਾ ਕਿ ਸਰਬਤਰ ਗੰਤਾ ਕਿ ਸਰਬਤਰ ਭੇਖੀ ਕਿ ਸਰਬਤਰ ਪੇਖੀ ਕਿ ਸਰਬਤਰ ਕਾਜਾ ਕਿ ਸਰਬਤਰ ਰਾਜਾ ਕਿ ਸਰਬਤਰ ਸੁੱਖ ਹੈ ਕਿ ਸਰਬਤਰ ਭੁੱਖ ਹੈ ਕਿ ਸਰਬਤਰ ਤਰਾਣੇ ਕਿ ਸਰਬਤਰ ਪੁਰਾਣੇ ਕਿ ਸਰਬਤਰ ਦੇਸਾ ਕਿ ਸਰਬਤਰ ਭੇਸਾ ਕਿ ਸਰਬਤਮਾਨ ਹੈ ਸਦੈਵੰਗ ਪ੍ਰਧਾਨ ਹੈ
ਕਿ ਸਰਬਤਰ ਜਾਪਿਆ ਹੈ, ਕਿ ਸਰਬਤਰ ਥਾਪਿਆ ਹੈ, ਕਿ ਸਰਬਤਰ ਭਾਨਾ ਹੈ, ਕਿ ਸਰਬਤਰ ਮਾਨਾ ਹੈ, ਕਿ ਸਰਬਤਰ ਇੰਦਰਾ ਹੈ, ਕਿ ਸਰਬਤਰ ਚੰਦਰਾ, ਕਿ ਸਰਬੰਗ ਕਲੀਮ ਹੈ, ਕਿ ਪਰਮੰਗ ਫਹੀਮ ਹੈ, ਕਿ ਆਹ ਕਲਾਮ ਹੈ, ਕਿ ਸਾਹਿਬ ਕਲਾਮ ਹੈ, ਕਿ ਉਸ ਨਾਲ ਵਜੂ ਹੈ, ਤਮਾਮ ਰਜ਼ੂ ਹੈ, ਮੈਸੁਲ ਸਲਾਮ ਹੈ, ਸਲੀਖਤ ਮੁਦਾਮ ਹੈ, ਗਰੀਬ ਸ਼ਿਕਸਤਾ ਹੈ, ਗਰੀਬ ਉਲਪਰਸਤਾ ਹੈ, ਬਿਲੰਦੁਲ ਮਕਾਨ ਹੈ, ਜ਼ਮੀਨ ਉਲ ਸਮਾਨ ਹੈ, ਤਮੀਜ਼ ਉਲ ਤਮਾਮ ਹੈ, ਰਜੁਲ ਨਧਾਨ ਹੈ, ਹਰੀਫ ਉਲ ਅਜੀਮ ਹੈ, ਰਜਾਇਕ ਯਕੀਨ ਹੈ, ਅਨੇਕ ਉਲ ਤਰੰਗ ਹੈ, ਭੇਦ ਹੈ, ਭੰਗ ਹੈ, ਅਜ਼ੀਜ਼ ਉਲ ਨਿਵਾਜ਼ ਹੈ, ਗਨੀਮ ਉਲ ਖਰਾਜ ਹੈ, ਨਰੁਕ ਸਰੂਪ ਹੈ, ਤ੍ਰਿਮੁਕਤ ਵਿਭੂਤ ਹੈ, ਪ੍ਰਭੁਕਤ ਪ੍ਰਵਾਹ ਹੈ, ਸੁਖਤ ਸੁਧਾ ਹੈ, ਸਦੈਵ ਸਰੂਪ ਹੈ, ਭੇਦੀ ਅਨੂਪ ਹੈ, ਸਮਸਤੋ ਪਰਾਜ ਹੈ, ਸਦਾ ਸਰਬ ਸਾਜ ਹੈ, ਸਮਸਤ ਉਲ ਸਲਾਮ ਹੈ, ਸਦੈਵ ਲਗਾਮ ਹੈ, ਦਰਬਾਰ ਸਰੂਪ ਹੈ, ਆਗਾਧ ਹੈ, ਅਨੂਪ ਹੈ, ਉਮੰਗਾਧ ਰੁਪੇ ਨਾ ਸੁਰੂਪੇ, ਅਨੰਗੀ ਅਨਾਮੇ, ਤ੍ਰਭੰਗੀ ਤ੍ਰਗਾਮੇ, ਤ੍ਰਿਵਰਗਮ ਦਰਬਾਦੇ ਅਗੰਜੇ ਅਗਾਧੇ, ਸੁਭੰਗ ਸਰਭਾਗੇ, ਸੁਸਰਭਾ ਅਨੁਰਾਗੇ, ਤ੍ਰਿਭੁਗ ਸਰੂਪ ਹੈ, ਸ਼ਿਜਾ ਸ਼ੂਤਾ, ਕੇ ਨਰਕੰਗ ਪ੍ਰਵਾਸ ਹੈ, ਪ੍ਰਥੁਲ ਪ੍ਰਵਾਸ ਹੈ, ਨਿਰੁਕਤ ਪ੍ਰਵਾਹ ਹੈ, ਸਦੈਵੰਗ ਸਦਾ ਹੈ, ਵਿਭੁਗ ਸਰੂਪ ਪ੍ਰਯੁਕਤ ਅਨੂਪ ਹੈ, ਨਿਰੁਕ ਸਦਾ ਹੈ, ਵਿਭੁਗਤ ਪ੍ਰਵਾਹ ਹੈ, ਅਨੁਪ ਸਰੂਪ ਹੈ, ਪ੍ਰਯੁਕਤ ਅਨੂਪ ਹੈ, ਚਾ ਚਰੀ ਛੰਦ ਅਭੰਗ ਹੈ, ਅਨੰਗ ਹੈ, ਅਭੇਖ ਹੈ, ਅਲੇਖ ਹੈ, ਪਰਮ ਹੈ, ਅਕਰਮ ਹੈ, ਅਨਾਦ ਹੈ, ਜੁਗਾਦ ਹੈ, ਅਜੈ ਹੈ, ਅਭੈ ਹੈ, ਅਭੂਤ ਹੈ, ਅਤੂਤ ਹੈ, ਅਨਾਸ ਹੈ, ਉਦਾਸ ਹੈ, ਅਤੰਦ ਹੈ, ਅਬੰਧ ਹੈ, ਅਭਗਤ ਹੈ, ਬਿਰਕਤ ਰਾਸ ਹੈ, ਪ੍ਰਕਾਸ਼ ਹੈ, ਨਿਚਿੰਤ ਹੈ, ਸੁਨੰਤ ਹੈ, ਅਲਿਖ ਹੈ, ਦਿੱਖ ਹੈ, ਲੇਖ ਹੈ, ਭੇਖ ਹੈ, ਅਟਾਹ ਹੈ, ਅਗਾਹ ਹੈ, ਅਸੰਭ ਹੈ, ਅਗਮ ਹੈ, ਅਨੀਲ ਹੈ, ਅਨਾਦ ਹੈ, ਅਨਿੱਤ ਹੈ, ਸੁਨਿਤ ਹੈ, ਅਜਾਤ ਹੈ, ਅਜਾਦ ਹੈ, ਚਰਬੜ ਛੰਦ ਤਪ੍ਰਸਾਦ, ਸਰਵੰਗਹੰਤਾ, ਸਰਵੰਗੰਤਾ, ਸਰਵੰਖਿਆਤਾ, ਸਰਵੰਗਿਆਤਾ, ਸਰਵੰਹਰਤਾ, ਸਰਵੰਕਰਤਾ, ਸਰਵੰਪ੍ਰਾਣੰਗ, ਸਰਵੰਤਰਾਨੰਗ, ਸਰਵੰਕਰਮੰਗ, ਸਰਵੰਧਰਮੰਗ, ਸਰਵੰਯੁਗਤਾ, ਸਰਵੰਮੁਕਤਾ, ਪ੍ਰਸਾਵਲ ਛੰਦ ਤਵ ਪ੍ਰਸਾਦ, ਨਮੋ ਨਰਕ ਨਾਸੇ, ਸਦੈਵੰਗ ਪ੍ਰਕਾਸੇ, ਅਨੰਗੰਗ ਸੁਰੂਪੇ, ਭੰਗੰਗ ਵਿਭੂਤੇ, ਪਰਮਾਤੰਗ ਪਰਮਾਥੇ, ਸਦਾ ਸਰਵਸਾਥੇ, ਅਗਾਧ ਸੁਰੂਪੇ, ਨਿਰਬਾਧ ਵਿਭੂਤੇ, ਅਨੰਗੀ ਅਨਾਮੇ, ਤ੍ਰਭੰਗੀ ਤ੍ਰਗਾਮੇ, ਨਿਰਭੰਗੀ ਸੁਰੂਪੇ, ਸਰਵੰਗੀ ਅਨੂਪੇ, ਨਾ ਪੋਤਰੇ ਨਾ ਪੁੱਤਰੇ ਨਾ ਸੱਤਰੇ ਨਾ ਮਿੱਤਰੇ ਨਾ ਤਾਤੈ ਨਾ ਮਾਤੈ ਨਾ ਜਾਤੈ ਨਾ ਪਾਤੈ ਨਰਸਾਕੰ ਸਰੀਕੈ ਮਿੱਥੋ ਮੀਕੈ ਸਦੈਵੰਗ ਪ੍ਰਭਾ ਹੈ, ਅਜਾ ਹੈ, ਅਜਾ ਹੈ, ਭਗਵਤੀ ਛੰਦ ਤਵ ਪ੍ਰਸਾਦ, ਕੇ ਜ਼ਾਹਰ ਜ਼ਹੂਰ ਹੈ, ਕੇ ਹਾਜ਼ਰ ਹਜੂਰ ਹੈ, ਮੈਸੁਲ ਸਲਾਮ ਹੈ, ਸਮਸਤੁਲ ਕਲਾਮ ਹੈ, ਕੇ ਸਾਹਿਬ ਦਿਮਾਗ ਹੈ, ਕਿ ਉਸ ਨਾਲ ਚਿਰਾਗ ਹੈ, ਕਿ ਕਾਮਲ ਕਰੀਮ ਹੈ, ਕਿ ਰਾਜ ਕਰਹੀਮ ਹੈ, ਕਿ ਰੋਜੀ ਦਹੰਦ ਹੈ, ਕਿ ਰਾਜ ਕਰਹਿੰਦ ਹੈ, ਕਰੀਮ ਉਲ ਕਮਾਲ, ਕਿ ਉਸ ਨਾਲ ਜਮਾਲ ਹੈ, ਗਰੀਮ ਉਲ ਖਰਾਜ ਹੈ, ਗਰੀਬ ਉਲ ਨਿਵਾਜ ਹੈ, ਹਰੀਫ ਉਲ ਸ਼ਿਕਨ ਹੈ, ਰਾਸੁਲ ਫਿਕਨ ਹੈ, ਕਲੰਕੰਗ ਪ੍ਰਣਾਸ ਹੈ, ਸਮਸਤ ਉਲ ਨਿਵਾਸ ਹੈ, ਅਗੰਜ ਉਲ ਗਰੀਮ ਹੈ, ਰਜਾਇਕ ਰਹੀਮ ਹੈ, ਸਮਸਤ ਉਲ ਜ਼ਬਾ ਹੈ, ਕਿ ਸਾਹਿਬ ਗਰਾਹ ਹੈ, ਕਿ ਨਰਕੰਗ ਪ੍ਰਣਾਸ ਹੈ, ਬਹਿਸਤ ਉਲ ਨਿਵਾਸ ਹੈ, ਕਿ ਸਰਬ ਉਲ ਗਵਨ ਹੈ, ਮੈਸੁਲ ਰਵਨ ਹੈ, ਤਮਾਮ ਉਲ ਤਮੀਜ਼ਾ, ਸਮਸਤ ਉਲ ਅਜ਼ੀਜ਼ਾ, ਪਰੰਗ ਪਰਮੀਸਾ, ਸਮਸਤ ਉਲ ਅਦੀਸਾ, ਅਦੇਸ ਉਲ ਅਲੇਖ ਹੈ, ਅਮੇਸ ਉਲ ਅਭੇਖ ਹੈ, ਜ਼ਮੀਨ ਉਲ ਜ਼ਮਾ ਹੈ, ਅਮੀਕ ਉਲ ਇਮਾ ਹੈ, ਕਰੀਮ ਉਲ ਕਮਾਲ ਹੈ, ਕਿ ਜੁੜਤ ਜਮਾਲ ਹੈ, ਕਿ ਚਲੰਗ ਪ੍ਰਕਾਸ਼ ਹੈ, ਕਿ ਮਿੱਤੋ ਸੁਭਾਸ ਹੈ, ਕਿ ਅਜਬ ਸਰੂਪ ਹੈ, ਕਿ ਮਿੱਤੋ ਵਿਭੂਤ ਹੈ, ਕਿ ਮਿੱਤੋ ਪਸਾਹ ਹੈ, ਕਿ ਆਤਮ ਪ੍ਰਭਾ ਹੈ, ਕਿ ਅਚਲੰਗ ਅਨੰਗ ਹੈ, ਕਿ ਮਿੱਤੋ ਅਭੰਗ ਹੈ, ਮਦਭਾਰ ਛੰਦ ਤਵਾ ਪ੍ਰਸਾਦ, ਮਨ ਮਨ ਪ੍ਰਣਾਮ, ਗੁਣਗਨ ਮੁਦਾਮ, ਅਰਬਰ ਅਗੰਜ, ਹਰ ਨਰ ਪ੍ਰਭੰਜ, ਅਨਗਨ ਪ੍ਰਣਾਮ, ਮਨ ਮਨ ਸਲਾਮ, ਹਰ ਨਰ ਅਖੰਡ, ਵਰਨਰ ਅਮੰਡ, ਅਨਭਵਨਾਸ, ਮਨ ਮਨ ਪ੍ਰਕਾਸ਼, ਗੁਣਗਨ ਪ੍ਰਣਾਮ, ਜਲਥਲ ਮੁਦਾਮ, ਅੰਸ਼ਜ ਅੰਗ ਆਸਨ ਪੰਕਮਾ ਅਪਾਰ, ਗਤਮਿਤ ਉਤਾਰ, ਜਲਥਲ ਅਮੰਡ, ਦਿਸ ਸਭੰਡ, ਜਲਥਲ ਮਹੰਤ, ਦਿਸ ਸਵਿਅੰਤ, ਅਨਭਵਨਾਸ, ਧਰ ਧਰ ਧਿਰ ਧਰ ਤੁਰਾਸ, ਆ ਜਾਨ ਬਾਹੁ, ਏਕੈ ਸਦਾਹੁ, ਓਅੰਕਾਰਾਦ ਕਥਨੀ ਅਨਾਦ, ਖਲਖੰਡ ਖਿਆਲ, ਗੁਰਬਰ ਅਕਾਲ, ਘਰ ਘਰ ਪ੍ਰਣਾਮ, ਚਿੱਤਰ ਨਾਮ, ਅੰਸ਼ ਜਗਾਤ, ਅਜਨਾ ਬਾਤ, ਅਨ ਝੰਜ ਗਾਤ, ਅਨਰੰਜ ਬਾਤ, ਅਨ ਟੁੱਟ ਭੰਡਾਰ, ਅਨ ਠਟ ਅਪਾਰ, ਆ ਰੀਠ ਧਰਮ, ਅਤ ਰੀਠ ਕਰਮ, ਅਨ ਬ੍ਰਣ ਅਨੰਦਾਤਾ, ਮਹੰਧਰ ਬੋਲ, ਮਨਾ ਛੰਦ ਤਵ ਪ੍ਰਸਾਦ, ਕਰਮਨਾਲਹ ਹੈ, ਅਰਘਾਲਹ ਹੈ, ਖਲਖੰਡਲ ਹੈ, ਮਹਿ ਮੰਡਲ ਹੈ, ਜਗਤੇਸ਼ਵਰ ਹੈ, ਪਰਮੇਸ਼ਵਰ ਹੈ, ਕਲ ਕਾਰਨ ਹੈ, ਸਰਬ ਉਬਾਰਨ ਹੈ, ਤ੍ਰਿਤਕੇ ਧਰਨ ਹੈ, ਜਗੇ ਕਰਨ ਹੈ, ਮਨ ਮਾਨਿਆ ਹੈ, ਜਗ ਜਾਨਿਆ ਹੈ, ਸਰਵੰਗ ਪਰ ਹੈ, ਸਰਵ ਸਰਵੰਗ ਕਰ ਹੈ, ਸਰਪਾਸ ਹੈ, ਸਰਵਨਾਸ ਹੈ, ਕਰੁਣਾਕਰ ਹੈ, ਵਿਸ਼ਵੰਬਰ ਹੈ, ਸਰਵੇਸ਼ਵਰ ਹੈ, ਜਗਤੇਸ਼ਵਰ ਹੈ, ਬ੍ਰਹਿਮੰਡਸ ਹੈ, ਖਲਖੰਡਸ ਹੈ, ਪਰਤੇ ਪਰ ਹੈ, ਕਰੁਣਾਕਰ ਹੈ, ਆ ਜਪਾ ਜਪ ਹੈ, ਆ ਥਪਾ ਥਪ ਹੈ, ਆ ਕਿਰਤਾ ਕਿਰਤਾ, ਅੰਮ੍ਰਿਤਾ ਅੰਮ੍ਰਿਤ ਹੈ, ਅੰਮ੍ਰਿਤਾ ਅੰਮ੍ਰਿਤ ਹੈ, ਕਰੁਣਾ ਕਿਰਤ ਹੈ, ਅਕਿਰਤਾ ਕਿਰਤ ਹੈ, ਧਰਨੀ ਧਿਰਤ ਹੈ, ਅਮਤੇਸ਼ਵਰ ਹੈ, ਪਰਮੇਸ਼ਵਰ ਹੈ, ਅਕਿਰਤਾ ਕਿਰਤ ਹੈ, ਅੰਮ੍ਰਿਤਾ ਅੰਮ੍ਰਿਤ ਹੈ, ਅਜਵਾ ਕਿਰਤ ਹੈ, ਅੰਮ੍ਰਿਤਾ ਆ ਅੰਮ੍ਰਿਤ ਹੈ, ਨਿਰਨਾਇਕ ਹੈ, ਖਲਗਾਇਕ ਹੈ, ਵਿਸਵੰਬਰ ਹੈ, ਕਰੁਣਾਲਯ ਹੈ, ਕਰ ਨਿਰਪਨਾਇਕ ਹੈ, ਸਰਪਾਇਕ ਹੈ, ਪਾਭੰਜਨ ਹੈ, ਅਰਗੰਜਨ ਹੈ, ਰਭਤਾਪਨ ਹੈ, ਜਪ ਜਾਪਨ ਹੈ, ਅਗਲੰਗ ਕਿਰਤ ਹੈ, ਸਰਵਾ ਕਿਰਤ ਹੈ, ਕਰਤਾ ਕਰ ਹੈ, ਹਰਤਾ ਹਰ ਹੈ, ਪਰਮਾਤਮ ਹੈ, ਸਰਵਾਤਮ ਹੈ, ਆਤਮ ਬਸ ਹੈ, ਜਸ ਕੇ ਜਸ ਹੈ, ਭੁਜੰਗ ਪ੍ਰਿਆਦ ਛੰਦ, ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ, ਨਮੋ ਰਾਜ ਰਾਜੇ, ਨਮੋ ਇੰਦਰ ਇੰਦਰੇ, ਨਮੋ ਅੰਧਕਾਰੇ, ਨਮੋ ਤੇਜ ਤੇਜੇ, ਨਮੋ ਬ੍ਰਿੰਦ ਬ੍ਰਿੰਦੇ, ਨਮੋ ਬੀਜ ਬੀਜੇ, ਨਮੋ ਰਾਜ ਸੰਘ ਤਾਮ ਸੰਘ ਸਾਂਦ ਰੂਪੇ, ਨਮੋ ਪਰਮ ਤੱਤੰਗ ਅਤੱਤੰਗ ਸਰੂਪੇ, ਨਮੋ ਜੋਗ ਜੋਗੇ, ਨਮੋ ਗਿਆਨ ਗਿਆਨੇ, ਨਮੋ ਮੰਤਰ ਮੰਤਰੇ, ਨਮੋ ਧਿਆਨ ਧਿਆਨੇ, ਨਮੋ ਜੁਦ ਜੁਦੇ, ਨਮੋ ਗਿਆਨ ਗਿਆਨੇ, ਨਮੋ ਭੁਜ ਭੁਜੇ, ਨਮੋ ਪਾਨ ਪਾਰੇ,
ਨਮੋ ਕਲਹੇ ਕਰਤਾ ਨਮੋ ਸਾਂਤ ਰੂਪੇ ਨਮੋ ਇੰਦਰ ਇੰਦਰੇ ਅਨਾਦੰਗ ਵਿਭੂਤੇ ਕਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸ ਆਸੇ ਨਮੋ ਬਾਂਕ ਬੰਕੇ ਅਭੰਗੀ ਸਰੂਪੇ ਅਨੰਗੀ ਅਨਾਮੇ ਤ੍ਰਭੰਗੀ ਤ੍ਰਿਗਾਲੇ ਅਨੰਗੀ ਅਗਾਮੇ ਏਕ ਅਸ਼੍ਰੀ ਸ਼ਾਂਤ ਅਜਾਏ ਅਲਾਏ ਅਭੈ ਅਭੈ ਅਭੂ ਅਜੂ ਅਨਾਸ ਅਕਾਸ ਅਗੰਜ ਅਭੰਜ ਅਲਖ ਅਪਖ ਅਕਾਲ ਦਿਆਲ ਅਲੇਖ ਅਪੇਖ ਅਨਾਮ ਅਕਾਮ ਅਗਾਹ ਅਠਾਹ ਅਨਾਥੇ ਪਰਮਾਥੇ ਅਜੋਨੀ ਅਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਅਕਰਮੰਗ ਪਰਮੰਗ ਅਗੰਜੇ ਲੇਖੇ ਭੁਜੰਗ ਪ੍ਰਿਆ ਦੁਸ਼ੰਦ ਨਮਸਤੁਲ ਪ੍ਰਣਾਮੇ ਸਮਸਤੁਲ ਪ੍ਰਣਾਸੇ ਅਗੰਜੁਲ ਅਨਾਮੇ ਸਮਸਤੁਲ ਨਿਵਾਸੇ ਨਿਰਕਾਮੰਗ ਵਿਭੂਤੇ ਸਮਸਲ ਸਰੂਪੇ ਉਕਰਮੰਗ ਪ੍ਰਣਾਸੀ ਸੁਧਰਮੰਗ ਵਿਭੂਤੇ ਸਦਾ ਸਚ ਦਾਨੰਗ ਸਤਰੰਗ ਪ੍ਰਣਾਸੀ ਗਰੀਮਲ ਗੁਨਿੰਦਾ ਸਮਸਤੁਲ ਨਿਵਾਸੀ ਅਜਾਇਬ ਵਿਭੂਤੇ ਗਜਾਇਬ ਗਨੀਮੇ ਹਰਿਅੰਗ ਕਰਿਅੰਗ ਗਰੀਮਲ ਰਹੀਮੇ ਚਤੁਰ ਚਕਰ ਵਰਤੀ ਚਤੁਰ ਚਕਰ ਭੁਗਤੇ ਸੁਯੰ ਬਭ ਸਭੰਗ ਸਰਬਦਾ ਸਰਬਜੋਤੇ ਦੁਕਾਲੰਗ ਪ੍ਰਣਾਸੀ ਦਯਾਲੰਗ ਸਰੂਪੇ ਸਦਾ ਅੰਗ ਸੰਗੇ ਅਭੰਗੰਗ ਵਿਭੂਤੇ ਚਤੁਰ ਚਕਰ ਵਰਤੀ ਚਤੁਰ ਚਕਰ ਭੁਗਤੇ ਸਵਯੰ ਭਵ ਸਵੰ ਸਰਵਦਾ ਸਰਵਜੁਗਤੇ ਦੁਗਾਲੰਗ ਪ੍ਰਣਾਸੀ ਦਯਾਲੰਗ ਸਰੂਪੇ ਸਦਾ ਅੰਗ ਸੰਗੇ ਅਭੰਗੰ ਵਿਭੂਤੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਵਾ ਪ੍ਰਸਾਦ ਸਵਈਏ ਸ਼ਰਾਵਕ ਸ਼ੁੱਧ ਸਮੋਹ ਸਿਧਾਨ ਕੇ ਦੇਖ ਪ੍ਰਯੋਗ ਕਰ ਯੋਗ ਜਤੀ ਕੇ ਸੂਰ ਸੁਰਾਰਦਨ ਸ਼ੁੱਧ ਸੁਧਾਧਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕਹੂ ਨਾ ਦੇਖਿਤ ਪ੍ਰਾਨ ਪਤੀਕੇ ਸ੍ਰੀ ਭਗਵਾਨ ਕੀ ਪਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਅਤੰਗ ਸੁਰੰਗ ਸੁਵਾਰੇ ਕੋਟ ਤੁਰੰਗ ਪੁਰੰਗ ਸੇ ਕੂਦਤ ਪਾਉਣ ਕੇ ਗੌਨ ਕੋ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂਪ ਲਿਪਤ ਨਿਆਵ ਸੀਸਨਾ ਜਾਤ ਵਿਚਾਰੇ ਏਤੇ ਭੈ ਤੋ ਕਹਾ ਪੇ ਭੁਪਤੰਦ ਕੋ ਨਾ ਗੇਹ ਪਾਏ ਪਧਾਰੇ ਜੀਤ ਵਰੈ ਸਭ ਦੇਸ ਦਿਸਾਨ ਕੋ ਬਾਜ ਢੋਲ ਮਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਪਿਖ ਭਵਾਨ ਕੇ ਭੁਪਤ ਕੌਣ ਗਰੈ ਨਹੀਂ ਜਾਤ ਵਿਚਾਰੇ ਸ੍ਰੀ ਬਸ ਸ੍ਰੀ ਭਗਵਾਨ ਭਜੇ ਬਿਨ ਅੰਤ ਕੁੰਦ ਕੇ ਧਾਮ ਸਿਧਾਰੇ ਤੀਰਥ ਨਾਨ ਦਇਆ ਦਮਦਾਨ ਸੰਜਮ ਨੇਮ ਨੇਕ ਬਸਿਖੈ ਵੇਦ ਪੁਰਾਨ ਕਦੇਵ ਕਰਾਨ ਜਮੀਨ ਜਵਾਨ ਸਬਾਨ ਕੇ ਪੇਖਾ ਪਾਉਨ ਹਾਰ ਜਤੀ ਜਤਾਰ ਸਭ ਸਭਚਾਰ ਹਜ਼ਾਰ ਕੋ ਦੇਖਾ ਹੈ ਸ੍ਰੀ ਭਗਵਾਨ ਭਜੇ ਬਿਨ ਭੁਪਤ ਏਕ ਕਰਤੀ ਬਿਨ ਏਕ ਨ ਲਿਖਾ ਹੈ ਸੁਧ ਸਭਾ ਦੁਰੰਦ ਵਾ ਸੁਸਾ ਸਨਾਹਾ ਦੁਰਜਾਨ ਦਲਾਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲਾਂਗੇ ਤੋਰ ਅਰੀਰ ਮਰੋਰ ਮਵਾਸਨ ਮਾ ਤਿਮ ਤੰਗਨ ਮਾਨ ਮਲਾਂਗੇ ਸ੍ਰੀ ਪਦ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਧਾਨ ਚਲਾਂਗੇ ਵੀਰ ਅਪਾਰ ਵੱਡੇ ਬਰਿਆਰ ਵਿਚਾਰੇ ਸਾਰ ਕੀ ਧਾਰ ਪਛਈਆ ਤੋਰ ਦੇ ਸਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੋ ਤੋੜਨਹਾਰ ਸੋ ਬਾਤਨੇ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾ ਚੱਕ ਨੇਕ ਸੋ ਏਕ ਦਵਈਆ ਦਾਨਵ ਦੇਵ ਨੰਦਨ ਸਾਚਰ ਭੂਤ ਭਿਖ ਭਵਾਂਜ ਪਾਏਗੇ ਜੀਵ ਜੁਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਵ ਥਪੈਂਗੇ ਪੁਨ ਪ੍ਰਤਾਪਨ ਬਾਠ ਜੈ ਤੁਨ ਪਾਪਨ ਕੇ ਬਹੁ ਪੁੰਜ ਖਪੈਂਗੇ ਸਾਧ ਸਮ ਪ੍ਰਸੰਨ ਫਰੈਜਗ ਸਤਰ ਸਭੈ ਅਬਲੋਕ ਛਪਾਏਗੇ ਮਾਨਵ ਇੰਦਰ ਗਜਿੰਦਰ ਨਰਾਤਵ ਜੌਨ ਤਰੋ ਕੋ ਰਾਜ ਕਰਾਂਗੇ ਕੋਟ ਸ਼ਨਾਨ ਗਜਾਤ ਗਦਾਨ ਅਨੇਕ ਸਵੰਬਰ ਸਾਜ ਬਰਾਂਗੇ ਬ੍ਰਹਮੇਸ਼ਰ ਬਿਸ਼ਨ ਸਚੀ ਪਤ ਅੰਤ ਫਸੇ ਜਮ ਫਾਸ ਪਰਾਂਗੇ ਜੇ ਨਰ ਸਰੀ ਪਦ ਕੇ ਪ੍ਰਸ ਹੈ ਭਗ ਤੇਰ ਨਰ ਫੇਰ ਨਾ ਤੇ ਨਰ ਫੇਰ ਨਾ ਦੇ ਧਰਾਂਗੇ ਕਹਾ ਬਹਿ ਜੋ ਦੋ ਲੋਚਨ ਮੂਦ ਕੈ ਬੈਠ ਰਿਹੋ ਭਗਤਿਆਨ ਲਗਾਇਓ ਨਾਥ ਪ੍ਰਿਉਰੇ ਸਾਧ ਸਮੁੰਦਰ ਲੋਕ ਗਿਓ ਪ੍ਰਲੋਕ ਗਵਾਇਓ ਬਾਸ ਕਿਉ ਬਖਿਆਨ ਸੋ ਬੈਠ ਗਏ ਐਸੀ ਐਸ ਸੁਬੈਸ ਬਿਤਾਇਓ ਸਾਜ ਕਾਹੂ ਸੁਨ ਲਿਹੋ ਸਵੈ ਜਨ ਪ੍ਰੇਮ ਕੀਓ ਤਨਹੀ ਪ੍ਰਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਲਟਕਾਇਓ ਕਾਹੂ ਲਖਰਵਾਚੀ ਦਿਸ਼ਾ ਮੈਂ ਕਾਹੂ ਪਛਾਕੋ ਸੀਸ ਨਿਭਾਇਓ ਕੋ ਭੂਤਾਨ ਕੋ ਪੂਜਤ ਹੈ ਪਾਸ ਕਹੁ ਮਿਰਤਾਨ ਕੋ ਪੂਜਨ ਧਾਇਓ ਕੂਰ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਕੋ ਭੂਤਾਨ ਕੋ ਪੂਜਤ ਹੈ ਪਾਸ ਕਹੁ ਮਿਰਤਾਨ ਕੋ ਪੂਜਨ ਧਾਇਓ ਕੂਰ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਜ ਬੇਨਤੀ ਚੌਪਾਈ ਅਮਰੀ ਕਰੋ ਹਾਥ ਦਰਛਾ ਪੂਰਨ ਹੋਏ ਚਿਤ ਕੀਸ਼ਾ ਤਾਵ ਚਰਨਨ ਮੰਦ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਅਮਰੇ ਦੁਸ਼ਟ ਸਵੈ ਤੁਮ ਗਾਵੋ ਆਪ ਹਾਥ ਦੈ ਮੋਹੇ ਬਚਾਵੋ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਭਾਇ ਕਰਤਾਰਾ ਮੋਰ ਅੱਛਾ ਨਿਜ ਕਰਦਾ ਕਰਿਆ ਸਭ ਐਰਨ ਕੋ ਆ ਸੰਗਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਸ਼ਾੜ ਗੁਈ ਅਵਰਨਾ ਧਿਆਉ ਜੋ ਬਰ ਚਾਹੂੰ ਸੋ ਤੁਮ ਤੇ ਪਾਉ
ਸੇਵਕ ਸਿੱਖ ਹਮਾਰੇ ਤਾਰੀਐ, ਚੁਣ ਚੁਣ ਸਤਰੁ ਹਮਾਰੇ ਮਾਰੀਐ। ਆਪ ਹਾਦੈ ਮੁਝੇ ਉਭਰਿਐ, ਮਰਨ ਕਾਲ ਕਾ ਉਤਰਾਸ ਨਿਭਰਿਐ। ਉਜੋ ਸਦਾ ਹਮਾਰੇ ਪਛਾ, ਸ੍ਰੀ ਅਸਤੁਜੂ ਕਰਿਓ ਰੱਛਾ। ਰਾਖ ਲਿਓ ਮੋਇ ਰਾਖਣ ਹਾਰੇ, ਸਾਹਿਬ ਸੰਤ ਸਹਾਏ ਪਿਆਰੇ। ਦੀਨ ਬੰਦ ਦੁਸ਼ਟਨ ਕੇ ਹੰਤਾ, ਤੁਮੋ ਪੁਰੀ ਚਤੁਰ ਦਸਕੰਤਾ। ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ ਸ਼ਿਵਜੂ ਅਵਤਾਰਾ। ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਗਲ ਕਾਲ ਕਾ ਕੀਆ ਤਮਾਸ਼ਾ। ਜਮਨ ਕਾਲ ਜੋਗੀ ਸਿਵ ਕੀਓ।

ਦੇਵ ਦੈਨ ਜਸ਼ਨ ਉਪਜਾਇਓ, ਆਦ ਅੰਤ ਏਕੇ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ, ਨਮਸਕਾਰ ਤਸੀ ਕੋ ਹਮਾਰੀ, ਸਗਲ ਪ੍ਰਜਾਜਨ ਆਪ ਸਵਾਰੀ, ਸੇਵਕਨ ਕੋ ਸੇਵਕਨ ਸੁਖ ਦੀਓ, ਸੱਤਰਨ ਕੋ ਭਲਮੋ ਬਦ ਕੀਓ, ਘਟ ਘਟ ਕੇ ਅੰਦਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚੀਟੀ ਤੇ ਕੁੰਚਰ ਅਸੂਲਾ, ਸਬਰ ਕਿਰਪਾ ਦਿਸ਼ਟ ਕਰ ਫੂਲਾ, ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਏਕ ਏਕੀ ਪੀਰ ਪਛਾਣੈ, ਘਟ ਘਟ ਕੇ ਪਟ ਪਟ ਕੀ ਜਾਣੈ, ਜਬਦ ਕਰਕ ਕਰਾ ਕਰ ਤਾਰਾ, ਪ੍ਰਜਾ ਧਰ ਤਬ ਦੇਹੇ ਅਪਾਰਾ, ਜਬ ਆ ਕਰਕ ਕਰਤ ਹੋ ਕਬ ਹੂੰ, ਤੋ ਮੈਂ ਮਿਲਤ ਦੇਹ ਤਰ ਸਭ ਹੂੰ, ਜੇਤੇ ਬਦਨ ਸਿਸ਼ਟ ਸਭ ਧਾਰੈ, ਆਪ ਆਪਣੀ ਬੂਝ ਉਚਾਰੈ, ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਣਤ ਵੇਦ ਭੇਦ ਅਰ ਆਲਮ, ਨਿਰੰਕਾਰ ਨਿਰਵਿਕਾਰ ਨਿਰਲੰਬ, ਆਦ ਅਨਿਲ ਅਨਾਦ ਸੰਭ, ਤਾਕਾ ਮੂਢ ਉਚਾਰਤ ਭੇਦਾ, ਜਾਕੋ ਭੇਵਨਾ ਪਾਵਤ ਵੇਦਾ, ਤਾਕੋ ਕਿਰਪਾਹਨ ਅਨੁਮਾਨਤ, ਮਹਾਮੂੜ ਕਛ ਭੇਦ ਨਾ ਜਾ।

ਕਿਹਬਤ ਸਜਾ ਪ੍ਰਥਮ ਸੰਸਾਰਾ, ਏਕਾ ਰੂਪ ਅਨੂਪ ਸਰੂਪਾ, ਰੰਗ ਭਾਇਓ ਰਾਵ ਕਹੀਂ ਭੂਪਾ, ਅੰਡਜ ਜੇਰ ਸੇਤ ਜਕੀਨੀ, ਉਦਭੁਜ ਖਾਨ ਬਹੁ ਰਚ ਦੀਨੀ, ਕਹੂੰ ਫੂਲ ਰਾਜਾ ਹਵੇ ਬੈਠਾ, ਕਹੂੰ ਸਿਮਟ ਭਇਓ ਸੰਕਰੇ ਕੈਠਾ, ਸਗਰੀ ਸ੍ਰਿਸ਼ਟੀ ਦਿਖਾਏ ਅਚੰਭਵ, ਆ ਜੁਗਾ ਸਰੂਪ ਸਿਅੰਭਵ, ਅਵਰਛਾ ਮੇਰੀ ਤੁਮ ਕਰੋ, ਸਿੱਖ ਉਭਾਰ ਸਿੱਖ ਸੰਗਰੋ, ਦੁਸ਼ਟ ਜਿਤੇ ਉਠਵਤ ਉਤਪਾਤਾ, ਸਗਲ ਮਲੇਸ਼ ਕਰੋ ਰਣਘਾਤਾ, ਜੇ ਆਸ ਧੋਜ ਤਾਵ ਸਰਣੀ ਪਰੇ, ਤਿਨਕੇ ਦੁਸ਼ਟ ਦੁਖਿਤ ਹਵੈ ਮਰੇ, ਪੁਰਖ ਜਮਨ ਪਗ ਪਰੇ ਤੇ ਹਾਰੇ, ਤਿਨਕੇ ਤੁਮ ਸੰਕਟ ਸਭ ਟਾਰੇ, ਜੋ ਕਲ ਕੋਈ ਕਬਾਰ ਧਿਆ ਹੈ, ਤਾਂ ਕੇ ਕਾਲ ਨਿਕਟਨੈ ਐ ਹੈ, ਰੱਛਾ ਹੋਏ ਤਾਂ ਹੀ ਸਭ ਕਾਲਾ, ਦੁਸ਼ਟ ਅਰਿਸ਼ਟ ਟਰੇ ਤਤਕਾਲਾ, ਕਿਰਪਾ ਦੁਸ਼ਟਨ ਜਾਹੇ ਨਿਹਰ ਹੋ, ਤਾਂ ਕੇ ਤਾਪ ਤਨਕ ਮੈਂ ਹਰਹੋ, ਰਿੱਧ ਸਿੱਧ ਕਰਮੋ ਸਭ ਹੋਈ, ਦੁਸ਼ਟ ਛਾ ਛਵਾ ਸਕੇ ਨਾ ਕੋਈ, ਏਕ ਬਾਰ ਜਿਨ ਤੁਮੇ ਸੰਭਾਰਾ, ਕਾਲ ਫਾਸਤੇ ਤਾਹੇ ਉਭਾਰਾ, ਜਿਨਰ ਨਾਮ ਤਿਉਹਾਰੋ ਕਹਾ, ਧਾਰ ਦੁਸ਼ਟ ਦੁਖ ਤੇ ਰਹਾ, ਖੜਗ ਕੇਤ ਮੈਂ ਸ਼ਰਨ ਤਿਉਹਾਰੀ, ਆਪ ਹਾਦ ਲਿਹੁ ਉਭਾਰੀ, ਸਰਬ ਠਾਵਰ ਮੋਹ ਸਹਾਈ, ਦੁਸ਼ਟ ਦੁਖ ਤੇ ਲਿਹੁ ਬਚਾਈ, ਕਿਰਪਾ ਕਰੀ ਹਮ ਪਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸੁਬਰਾਤਾ, ਕਿਲਵਿਕ ਸਗਲ ਦੇਹ ਕੋ ਹਰਤਾ, ਦੁਸ਼ਟ ਦੁਖਿਨ ਕੋ ਸ਼ੈ ਕਰਤਾ, ਸ੍ਰੀ ਅਸਤੁਜਾ ਭਏ ਦਯਾਲਾ, ਪੂਰਨ ਕਰਾ ਗ੍ਰੰਥ ਤਕਾਲਾ, ਮਨ ਬਾਂਚਤ ਫਲ ਪਾਵੈ ਸੋਹੀ, ਦੁਖਨਾ ਤਸੇ ਬਿਆਬਦ ਕੋਈ ਅੜਿਲ, ਸੁਨੇ ਗੁੰਗ ਜੋ ਜਾਹੇ ਸੁਰਸਨਾ ਪਾਵਈ, ਸੁਨੇ ਮੂੜ ਚਿਤ ਲਾਏ ਚਤੁਰਤਾ ਆਵਈ, ਦੁਖ ਦਰਦ ਭਾਉ ਨਿਗਣਾ ਤਿੰਨ ਨਰ ਕੇ ਰਹਾ, ਉਹ ਜੋ ਜਾਕੀ ਏਕ ਬਾਰ ਚੌਪਾਈ ਕੋ ਕਹਿ ਚੌਪਾਈ, ਸੰਮਤ ਸਤਰੈ ਸਹਿਸ ਪਣਜੈ, ਅਰਧ ਸਹਿਸਪੁਨ ਤੇਨ ਕਹਿਜੈ, ਭਾਦਰ ਸੁਧੀ ਅਸ਼ਟਮੀ ਰਵਾਰਾ, ਤੀਰਥ ਸਤੁਰ ਗ੍ਰੰਥ ਸੁਧਾਰਾ, ਸਵਈਆ ਪਾਏ ਗਹੇ ਜਬ ਤੇ ਤੁਮਰੇ, ਤਬ ਤੇ ਗਉ ਆਂਖ ਤਰੇ ਨਹੀਂ ਆਨਿਓ, ਰਾਮ ਰਹੀਮ ਪੁਰਾਨ ਕੁਰਾਨ, ਅਨੇਕ ਹੈ ਮਤ ਏਕ ਨਾ ਮਾਨਿਓ, ਸੇਮ ਰਤ ਸ਼ਾਸਤਰ ਵੇਦ ਸਭੈ, ਬਹੁ ਭੇਦ ਗਹੇ ਅਮੇਕ ਨਾ ਜਾਨਿਓ,

ਸੰਸਾਰ ਕਉ ਛਾਡ ਕੈ ਗਹਿਓ ਤੁਹਾਰੋ ਦੁਆਰ, ਬਾਹ ਗਹਿ ਕੀ ਲਾਜ ਆਸ ਗੋਬਿੰਦਾਸ ਤੁਹਾਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਸਾ ਪਾਇਆ ਸਹਿ ਸੇਤੀ ਮਨ ਮਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਨ ਆਈਆਂ, ਸ਼ਬਦੋ ਤਾਂ ਗਾਵੋ ਹਰੀ ਖੇਰਾ ਮਨ ਜਨੇ ਵਸਾਇਆ। ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ, ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰਾਤ ਸੁਆਮੀ ਸੋ ਕਿਉਂ ਮਨੋ ਵਿਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕਹਿ ਮਨ ਵਸਿਆ ਬਾਜੇ ਸ਼ਬਦ ਘਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ, ਕਰਸਾਂਤ ਸੁਮਨ ਸੁਖਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਬਿਟੋਂ ਜਿਸ ਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਘਰ ਸੁਭਾਗਾ, ਘਰ ਸੁਭਾਗਾ ਸ਼ਬਦ ਵਾਜੇ ਕਲਾ ਜੁਤ ਕਰਤਾ ਹਰੀਆ, ਪੰਜ ਦੂਤ ਵਾਸ ਕੀਤੇ ਕਾਲ ਕੰਟ ਕੁਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਾਓ ਸੇ ਨਾਮ ਹਰ ਕੇ ਲਾਗੇ। ਕਹੇ ਨਾਨਕ ਤੈ ਸੁਖੂਆ ਤਿਤ ਕਰ ਆਨ ਹਦ ਵਾਜੇ, ਸਾਚੀ ਲਵੈ ਬਿਨ ਦੇਹ ਨਿਵਾਣੀ, ਦੇਹ ਨਿਵਾਣੀ ਲਵੈ ਬਾਜੋ ਕਿਆ ਕਰੇ ਵਿਚਾਰੀਆ, ਤੁਦਬਾ ਸਮਰੱਥ ਕੋਏ ਨਾਹੀ ਕਿਰਪਾ ਕਰ ਬਨਵਾਰੀਆ, ਇਸ ਨੂੰ ਅਰਥਾਉ ਨਾਹੀ ਸ਼ਬਦ ਲਾਗ ਸਵਾਰੀਆ। ਕਹੇ ਨਾਨਕ ਲਵੈ ਬਾਜੋ ਕਿਆ ਕਰੇ ਵਿਚਾਰੀਆ, ਆਨੰਦ ਆਨੰਦ ਸਭ ਕੋ ਕਹੇ ਆਨੰਦ, ਗੁਰੂ ਤੇ ਜਾਣਿਆ ਜਾਣਿਆ ਆਨੰਦ, ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲਵੇ ਕੱਟੇ ਗਿਆਨ ਅੰਜਨ ਸਾਰਿਆ, ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚਾ ਸਵਾਰਿਆ। ਕਹੇ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ, ਬਾਬਾ ਜਿਸ ਤੋਂ ਦੇਹੇ ਸੋਈ ਜਨ ਪਾਵੈ, ਪਾਵੇ ਤਾਂ ਸੋ ਜਨ ਦੇ ਜਿਸ ਨੂੰ ਹੁਰ ਕਿਆ ਕਰੇ ਵਿਚਾਰਿਆ, ਇੱਕ ਭਰਮ ਭੁੱਲੇ ਫਿਰ ਦਹਿ ਦਿਸ ਨਾਮ ਇੱਕ ਨਾਮ ਲਾਗ ਸਵਾਰਿਆ, ਗੁਰਪ੍ਰਸਾਦੀ ਮਨ ਭਿਆ ਅੰਦਰ ਮਿਲ ਜਿੰਨਾ ਭਾਣਾ ਭਾਵੇ। ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੈ, ਆਪ ਸੰਤ ਪਿਆਰੇ ਹੋ ਅਗਤ ਕੀ ਕਰੇ ਕਹਾਣੀ, ਕਰੇ ਕਹਾਣੀ ਅਗਥ ਕੇਰੀ ਦੁਆਰੇ ਪਾਈਐ, ਤਨ ਮਨ ਧਨ ਸਭ ਸੌਮ ਗੁਰ ਕੋ ਹੁਕਮ ਮੰਨਿਆ ਪਾਈਐ, ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ। ਕਹੇ ਨਾਨਕ ਸੁਣੋ ਸੰਤੋ ਕਥਿਓ ਅਗਤ ਕਹਾਣੀ, ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਚਤੁਰਾਈ ਨਾ ਪਾਇਆ ਕਹਿ ਤੂੰ ਸੋਹਣ ਮਨ ਮੇਰਿਆ, ਇਹ ਮਾਇਆ ਮੋਹਣੀ ਜਿਨੇ ਤੇ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗਵਲੀ ਪਾਈਆ, ਕੁਰਬਾਨ ਕੀਤਾ ਤੁਸੈ ਬਿਟੋ ਜਿਨ ਮੋਹ ਮਿੱਠਾ ਲਾਇਆ। ਕਹੇ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੁਝੇ ਦੇਖਦਾ ਚੱਲੇ ਨਾਹੀ ਤੇਰੇ ਨਾਲ, ਸਾਥ ਤੇਰਾ ਚੱਲੇ ਨਾਹੀ ਤਿਸ ਨਾਲ ਕਿਉਂ ਚਿਤਲਾਈਐ, ਐਸਾ ਕੰਮ ਮੂਲੇ ਨਾ ਕੀਤਾ ਜਿਤ ਅੰਤ ਪਛੋਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ। ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ, ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣ ਹੈ, ਜੀ ਜਨ ਸਭ ਖੇਲ ਤੇਰਾ ਕਿਆ ਗੁਆ ਵਖਾਣੇ, ਆਖੇ ਤਾਂ ਵੇਖੇ ਸਭ ਤੂੰ ਹੈ ਜਨ ਜਗ ਤੂੰ ਪਾਇਆ, ਕਹੇ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ, ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕਿਨੀ ਸੱਚਾ ਮਨ ਵਸਾਇਆ, ਜੀ ਜਨ ਸਭ ਤੂੰ ਪਾਈ ਵੇਖ ਪ੍ਰਸੰਨ ਆਇਆ, ਲਭ ਲੁਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ, ਕਹੇ ਨਾਨਕ ਜਿਸ ਨੂੰ ਆਪ ਉੱਠਾ ਤੇਰਾ ਅੰਮ੍ਰਿਤ ਗੁਰ ਤੇ ਪਾਇਆ।

ਗੁਰ ਪ੍ਰਸਾਦੀ ਜਿਨੀ ਆਪ ਤਜਰਬਾਸਨਾ ਸਮਾਣੀ ਕਹੇ ਨਾਨਕ ਚਾਲ ਭਗਤਾਂ ਜੁਗਹ ਜੁਗ ਨਿਰਾਲੀ। ਜਿਉ ਤੂੰ ਚਲਾਏ ਤੇ ਵੇ ਚੱਲੇ ਸਵਾਮੀ ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਏ ਤੇ ਵੇ ਚੱਲੇ ਜਿੰਨਾ ਮਾਰਗ ਪਾਵਹੇ। ਕਰ ਕਿਰਪਾ ਜਿੰਨਾ ਮਿਲਾਏ ਸੇ ਹਰ ਹਰ ਸਦਾ ਧਿਆਵੇ, ਜਿਸਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰਾ ਸੁਖ ਪਾਵਹੇ। ਕਹੇ ਨਾਨਕ ਸੱਚੇ ਸਾਹਿਬ ਜੋ ਭਾਵੇ ਤੇ ਵੇ ਚਲਾਵਹੇ। ਇਹ ਸੁਹਿਲਾ ਸ਼ਬਦ ਸੁਭਾਵਾ ਸ਼ਬਦੋ ਸੁਭਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ, ਇਹੋ ਤਿੰਨ ਕਹਿ ਮਨ ਮੱਸਿਆ ਜਿਨ ਧਰੂੰ ਲਿਖਿਆ ਆਇਆ, ਇੱਕ ਫਿਰੇ ਘਨੇਰੇ ਕਰੇ ਗੱਲਾਂ ਗਲੀ ਕਿਨ ਨਾ ਪਾਇਆ। ਕਹੇ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ, ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸਭਾਈਆ, ਕਹਿਦੇ ਪਿ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ, ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ, ਕਰਮੀ ਸਹਿਜਨ ਉਪਜਾਏ ਬਿਨ ਸਹਿਜੈ ਸਹਿਸਾ ਨਾ ਜਾਏ, ਨਹਿ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ, ਸਹਿਸੈ ਜਿਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ, ਮਨ ਧੋਵੋ ਸ਼ਬਦ ਲਾਗੋ ਹਰ ਸਿਉ ਰਹਾਓ ਚਿਤ ਜਾਏ। ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜਾਏ ਇਹ ਸਹਿਸਾ ਇਬਜਾਏ, ਜਿਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜਿਉ ਤਾਂ ਮੈਲੇ ਤਿਨੇ ਜਨਮ ਜੂਆ ਹਾਰਿਆ, ਇਹ ਤਿਸ਼ਨਾ ਵੱਡਾ ਰੋਗ ਲੱਗਾ ਮਰਨ ਮਨੋ ਵੇ ਸਾਰਿਆ, ਵੇਦਾ ਮੈਂ ਨਾਮ ਉੱਤਮ ਸੋ ਸੁਣੇ ਨਾਹੀ ਫਿਰੇ ਜੋ ਬੇਤਾਲਿਆ। ਕਹੇ ਨਾਨਕ ਜਨ ਸੱਚ ਤਜਿਆ ਕੂੜੇ ਲਾਗੇ ਤਿਨੇ ਜਨਮ ਜੂਆ ਹਾਰਿਆ, ਜੀਓ ਨਿਰਮਲ ਬਾਹਰੋ ਨਿਰਮਲ ਬਾਹਰੋ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ, ਕੂੜਕੀ ਸੋਏ ਪਹੁੰਚੇ ਨਾਹੀ ਮਨਸਾ ਸਤ ਸਮਾਣੀ, ਜਨਮ ਰਤਨ ਜਿਨੇ ਖੱਟਿਆ ਭਲੇ ਸੇਵਨ ਜਾਰੇ, ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ। ਜੇ ਕੋ ਸਿੱਖ ਗੁਰੂ ਸਿੱਖ ਦੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸੇ ਕੋਈ ਜੀਵ ਰਹੇ ਗੁਰੂ ਨਾਲੇ, ਗੁਰ ਕੇ ਚਰਨ ਹਿਰਦਾ ਧਿਆਏ ਅੰਤਰ ਆਤਮੈ ਸੰਭਾਲੇ, ਆਪ ਛੱਡ ਸਦਾ ਰਹਿ ਪਰਨੈ ਗੁਰਬਿਨਾ ਪਰਨਾ ਜਾਣੈ ਕੋਏ। ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ, ਜੇ ਕੋ ਗੁਰ ਤੇ ਬੇਮੁਖ ਹੋਵੈ ਬਿਨ ਸਤਿਗੁਰ ਮੁਕਤ ਨਾ ਪਾਵੈ, ਪਾਵੈ ਮੁਕਤ ਨਾ ਹੋਰ ਥੈ ਕੋਈ ਪੁੱਛੋ ਵਿਵੇਕੀਆਂ ਜਾਏ, ਅਨੇਕ ਜੁਨੀ ਭਰਮੇ ਆਵੈ ਬਿਨ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸਭ ਸੁਣਾਏ। ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ, ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰਬਾਣੀ, ਜਿਨ ਕੋ ਨਦਰ ਕਰਮ ਹੋਵੈ ਹਿਰਦੈ ਤਨਾ ਸਮਾਣੀ, ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਪਾਣੀ, ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ, ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ, ਚੇਤ ਜਨਕਾ ਹਿਰ ਲਾਇਆ ਮਾਇਆ ਬੋਲਣ ਪੈ ਰਵਾਣੀ, ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ, ਮੁਰਕਾ ਸ਼ਬਦ ਰਤਨ ਹੈ ਹੀਰੇ ਜਿੱਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ ਇਹੋ ਵਾ ਸਮਾਓ, ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਓ, ਆਪੇ ਹੀਰਾ ਰਤਨ ਆਪੇ ਜਿਸਨ ਦੇ ਬੁਝਾਏ, ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ, ਸਿਵ ਸਖਤ ਆਪ ਪਾਏ ਕਹਿ ਕਰਤਾ ਆਪੇ ਹੁਕਮਰਤਾਏ, ਹੁਕਮਰਤਾਇਆ ਵੇਖੇ ਗੁਰਮੁਖ ਸੇ ਬੁਝਾਏ, ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ, ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਇੱਕ ਸਿਉ ਲਿਵਲਾਏ, ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ, ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤਤੈ ਸਾਰ ਨਾ ਜਾਣੀ, ਤਤੈ ਸਾਰ ਨਾ ਜਾਣੀ ਗੁਰੂ ਬਾਜੋ ਤਤੈ ਸਾਰ ਨਾ ਜਾਣੀ, ਤੇਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ, ਗੁਰੂ ਕਿਰਪਾ ਤੇ ਸੇ ਜਨ ਜਾਗੇ ਜਿੰਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ, ਕਹੇ ਨਾਨਕ ਸੋ ਤਤ ਪਾ ਜਿਸ ਨੂੰ ਹਰ ਲਿਓ ਜਾਗੇ ਜਾਗਤ ਰਹਿਣ ਵਿਹਾਣੀ, ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੁੱਖ ਮਨੋ ਵਿਸਾਰੀਐ, ਮਨੋ ਕਿਉਂ ਵਿਸਾਰੀਏ ਏਵੜ ਦਾਤਾ ਅਗਨ ਮੈਂ ਆਹਾਰ ਪਹੁੰਚਾਵੇ, ਉਸ ਨੂੰ ਕਿਹੇ ਪੋਹੇ ਨਾ ਸੱਕੀ ਜਿਸ ਨੂੰ ਆਪਣੇ ਲਿਵਲਾਵੇ, ਆਪਣੇ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀ ਹੈ, ਕਹੇ ਨਾਨਕ ਏਵੜ ਦਾਤਾ ਸੋ ਕਿਉਂ ਮਨੋ ਵਿਸਾਰੀ ਹੈ, ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ, ਜਾਤ ਸੁਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਇਹ ਮਾਇਆ ਜਿਤ ਜਿਤ ਹਰ ਵਿਸਰਾ ਉਹ ਉਪਜੈ ਭਾਉ ਦੂਜਾ ਲਾਇਆ, ਕਹੇ ਨਾਨਕ ਗੁਰ ਪ੍ਰਸਾਦੀ ਜਿਨਾ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ, ਹਰਾਪ ਅਮਲ ਕਹਿ ਮੁੱਲ ਨਾ ਪਾਇਆ ਜਾਏ, ਮੁੱਲਾ ਪਾਇਆ ਜਾਏ ਕਿਸੇ ਵਿੱਟੋ ਰਹੇ ਲੋਕ ਮਿਲ ਲਾਏ, ਐਸਾ ਸਤਿਗੁਰੂ ਜੇ ਮਿਲਾਏ ਤਿਸ ਨੂੰ ਸਿਰ ਸੌਂਪੀਏ ਵਿੱਚੋਂ ਆਪ ਜਾਏ, ਜਿਸਦਾ ਜੀਓ ਤਿਸ ਮਿਲ ਰਹਾ ਹਰ ਵਸੈ ਮਨ ਆਏ, ਹਰਾਪ ਅਮਲ ਕਹਿ ਭਾਗਤ ਨਾ

ਨਿਤ ਜਪਿਓ ਜੀ ਉਹ ਲਾਹ ਖਟਿਓ ਦਿਹਾੜੀ ਇਹੋ ਧਨ ਤੇ ਨਾ ਮਿਲਿਆ ਜਨਹਾਰਾ ਪੇ ਭਾਣਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੋਵਾ ਵੰਜਾਰਾ ਇਹ ਰਸਨਾ ਤੂੰ ਅੰਦਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਤਾਂ ਕਿਤਾ ਜਿਚਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁੜ ਨਾ ਤ੍ਰਿਸ਼ਨਾ ਲਾਗੇ ਆਏ ਇਹ ਹਰ ਰਸ ਗਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ ਕਹਿ ਨਾਨਕ ਹੋਰ ਆਨ ਰਾਸ ਸਭ ਵਿਸਰੇ ਜਾ ਹਰ ਵਸੈ ਮਨ ਆਏ ਇਹ ਸਰੀਰਾ ਮੇਰਿਆ ਹਰ ਤੁਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ ਹਰ ਜੋਤ ਰੱਖੀ ਤੁਦ ਵਿੱਚ ਤਾਂ ਤੂੰ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਉਪਾਏ ਜਗ ਦਿਖਾਇਆ ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਵਾ ਚਲਤ ਨਦਰੀ ਆਇਆ ਕਾਹੇ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ ਮਨ ਚਾਓ ਪਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁੱਖ ਨਾ ਵਿਆਹ ਪਏ ਗੁਰ ਚਰਨ ਲਾਗੇ ਤਿਨ ਸੁਭਾਗੇ ਆਪਣਾ ਫਿਰ ਜਾ ਪਏ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰਸ ਭੋਗੋ ਕਹੇ ਨਾਨਕ ਪ੍ਰਭਾਵ ਮਿਲਿਆ ਕਰਨ ਕਾਰਨ ਜੋਗੋ ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ ਕਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕੇ ਸਰੀਰ ਪ੍ਰਵਾਨ ਹੋਵਾ ਜਿਨ ਸਤਿਗੁਰ ਸਿਉਂ ਚਿਤ ਲਾਇਆ ਇਹ ਨਿਤਰੋ ਮੇਰੇ ਹਾਓ ਹਰ ਤੁਮੈਂ ਜੋ ਤਰੀ ਹਰ ਬਿਨ ਅਬਰ ਨਾ ਦੇਖੋ ਕੋਈ ਹਰ ਬਿਨ ਅਬਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁੱਝਿਆ ਜਾਂ ਵੇਖਾ ਹਰ ਇੱਕ ਹੈ ਹਰ ਬਿਨ ਅਬਰ ਨਾ ਕੋਈ ਕਹੇ ਨਾਨਕੇ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਇਹ ਸਰਵਣੋ ਮੇਰੇ ਹਉ ਸੱਚ ਹੈ ਸੁਣਨਾ ਨੋ ਬਿਠਾਏ ਸੱਚ ਹੈ ਸੁਣਨਾ ਨੋ ਬਿਠਾਏ ਸਰੀਰ ਲਾਏ ਸੁਣੋ ਸਤਬਾਣੀ ਜਿਤ ਸੁਣੀ ਮੰਤਨ ਹਰਿਆ ਹੋਆ ਰਸਨਾ ਰਸ ਸਮਾਣੀ ਸੱਚ ਅਲੱਖ ਵਿਡਾਣੀ ਤਾਕੀਗਤ ਕਹੀ ਨਾ ਜਾਏ ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸੱਚ ਹੈ ਸੁਣਨਾ ਨੋ ਬਿਠਾਏ ਹਰ ਜੀਓ ਗੁਫਾ ਅੰਦਰ ਰੱਖ ਕੈ ਵਾਜਾ ਪਾਵਨ ਵਜਾਇਆ ਵਾਜਾ ਪਾਉਣ ਨਾਉਂ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵਣੀ ਇਗਨਾ ਦਸਵਾਂ ਦੁਆਰ ਦਿਖਾਇਆ ਤਾਂ ਹਨੇਕ ਰੂਪ ਨਾ ਹੋ ਨਵ ਨਿਧ ਤਿਸਾ ਅੰਤ ਨਾ ਜਾਈ ਪਾਇਆ ਕਹੇ ਨਾਨਕ ਪਿਆਰਾ ਜੀਓ ਗੁਫਾ ਅੰਦਰ ਰੱਖ ਕੈ ਵਾਜਾ ਪਵਨ ਵਜਾਇਆ ਇਹੋ ਸਾਚਾ ਸੁਹਿਲਾ ਸੱਚੇ ਘਰ ਗਾਵੋ ਗਾਵਤਾ ਸੁਹਿਲਾ ਘਰ ਸਾਚਾ ਜਿੱਥੇ ਸਦਾ ਸੱਚ ਧਿਆਵੇ ਸੱਚੋ ਧਿਆਵੇ ਜਾ ਤੁਧ ਭਾਵੇ ਗੁਰਮੁਖ ਜਿਨਾ ਬੁਝਾਵੇ ਉਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵਹੇ ਕਹੇ ਨਾਨਕ ਸੱਚ ਸੁਹਿਲਾ ਸੱਚੇ ਘਰ ਗਾਵਹੇ ਅਣਤ ਸੁਣੋ ਵਟ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਾਰਾ।

ਸ੍ਰੀ ਵਾਹਿਗੁਰੂ ਸਾਹਿਬ ਜੀ, ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾਟ ਵਿਖੈ ਵਿਖਾਈ, ਮਾਇਆ ਮੋਹ ਪਰਮ ਪੈ ਭੁੱਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ, ਇਕ ਉਤਮ ਪੰਥ ਸੁਣਿਓ ਗੁਰ

ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰੀ ਜੁੜ ਜੁ ਬੈਠੀ ਸਾਧ ਸੰਗਤ ਜੀ ਵਡਭਾਗੀ ਹੋ ਆਪ ਜੀ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਸਾਹਿਬ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ, ਅੰਮ੍ਰਿਤ ਵੇਲੇ ਤੋਂ ਹੀ ਸੰਗਤਾਂ ਵੱਲੋਂ ਗੁਰੂ ਮਹਾਰਾਜ ਦਰਬਾਰ ਜੁੜ ਕੇ ਵਾਹਿਗੁਰੂ ਗੁਰਮੰਤਰ ਦੇ ਜਾਪ ਹੋਏ, ਨਾਮ ਜਪਿਆ ਗਿਆ। ਉਪਰੰਤ ਗੁਰੂ ਮਹਾਰਾਜ ਜੀ ਨੇ ਸੋਹਣੇ ਤਖਤਾਂ ਬਿਰਾਜ ਦਰਸ਼ਨ ਦੁਆਰੇ ਬਖਸ਼ਿਸ਼ ਕੀਤੇ, ਪਿੱਤਰ ਹੁਕਮ ਬਖਸ਼ਿਸ਼ ਕੀਤੇ। ਉਪਰੰਤ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ, ਪੰਜਾਂ ਬਾਣੀ ਦਾ ਨਿਤਨੇਮ ਪਿੱਤਰ ਹੁਕਮ ਆਪ ਜੀ ਨੇ ਸਰਵਣ ਕੀਤੇ, ਉਹਨੂੰ ਆਦਸਾ ਜੀ ਵਾਰ ਦਾ ਕੀਰਤਨ, ਸ਼ਬਦ ਕੀਰਤਨ, ਭਾਈ ਬਲਜੀਤ ਸਿੰਘ ਜੀ ਅਲਵਰ ਵਾਲੇ ਦਾ ਕੀਰਤਨ ਜਥਾ ਆਪ ਜੀ ਨੂੰ ਕੀਰਤਨ ਸਰਵਣ ਕਰਾਉਣਗੇ। ਉਹਨਾਂ ਪਾਸੋਂ ਪਿਆਰ ਸਿਕਾ ਸਰਵਣ ਕਰੋ ਜੀ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਨੇ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਨ ਹਾਰੇ ਧਾਰਿਆ। ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਕੱਲ੍ਹ ਦੇ ਰੋਜ਼ ਆ ਰਹੇ ਹਨ, ਕੱਲ੍ਹ ਦੇ ਸਵੇਰ ਦੇ ਅਤੇ ਸ਼ਾਮ ਦੇ ਵਿਸ਼ੇਸ਼ ਕੀਰਤਨ ਦਰਬਾਰ ਸਜਣਗੇ। ਹਰ ਸਾਲ ਦੀ ਤਰ੍ਹਾਂ ਕੱਲ੍ਹ ਅੰਮ੍ਰਿਤ ਵੇਲੇ ਤੋਂ ਹੀ ਜੋ ਕਿ ਸਥਾਨ 'ਤੇ ਸਿਮਰਨ ਹੁੰਦੇ ਹਨ, 2 ਤੋਂ 4 ਰਸਨਾਂ ਨਾਲ ਸਿਮਰਨ ਹੋਣਗੇ, 4 ਤੋਂ 5 ਕੀਰਤਨ ਰੂਪ ਸਿਮਰਨ ਹੋਣਗੇ, 5 ਵਜੇ ਸ੍ਰੀ ਆਸਾ ਕੀ ਵਾਰ ਦੇ ਕੀਰਤਨ ਪ੍ਰਾਰੰਭ ਹੋਣਗੇ, 6:45 ਗੁਰੂ ਮਹਾਰਾਜ ਸਵਾਰੀ ਆਵੇਗੀ, ਫੁੱਲਾਂ ਦੀ ਵਰਖਾ, ਸਵੱਈਏ ਪੜੇ ਜਾਣਗੇ ਹਰਿਮੰਦਰ ਸਾਹਿਬ ਦੀ ਤਰ੍ਹਾਂ, ਪ੍ਰਕਾਸ਼ ਹੋਵੇਗਾ ਆਪ ਜੀ ਨੇ ਹਾਜ਼ਰੀ ਭਰਨੇ ਜੀ। ਉਪਰੰਤ ਭਾਈ ਬਲਜੀਤ ਸਿੰਘ ਜਥਾ ਆਸਾਵਾਦ ਪਰ ਕੀਰਤਨ ਪ੍ਰਾਰੰਭ ਰੱਖਣਗੇ 9 ਵਜੇ ਤੱਕ ਕਥਾ ਹੋਵੇਗੀ, ਅਤੇ ਸ੍ਰੀ ਅਖੰਡ ਸਾਹਿਬ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਪ੍ਰਕਾਸ਼ ਦਿਹਾੜੇ ਖੁਸ਼ੀਆਂ ਗੁਰਦੁਆਰਾ ਸਾਹਿਬ ਵੱਲੋਂ ਪ੍ਰਾਰੰਭ ਹੈ ਕੱਲ੍ਹ ਦੇ ਰੋਜ਼ ਤੋਂ ਹੀ, ਅਤੇ ਕੱਲ੍ਹ ਸ਼ਾਮ ਨੂੰ 5 ਵਜੇ ਸੰਪੂਰਨਤਾ ਵਾਂ। 5 ਵਜੇ ਤੋਂ ਉਪਰੰਤ ਫਿਰ ਗੁਰੂ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੀ ਖੁਸ਼ੀਆਂ ਵਿੱਚ ਕੀਰਤਨ ਦਰਬਾਰ ਪ੍ਰਾਰੰਭ ਹੋਣਗੇ ਆਪ ਜੀ ਨੇ ਹਾਜ਼ਰੀ ਭਰਨੀਆਂ ਜੀ, ਅਤੇ ਕੱਲ੍ਹ ਸਵੇਰੇ 10 ਵਜੇ ਸੰਗਤਾਂ ਪਰਿਵਾਰਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਸ੍ਰੀ ਅਖੰਡ ਸਾਹਿਬ ਪ੍ਰਾਰੰਭ ਹੋਣਗੇ। ਐਤਵਾਰ ਸਵੇਰੇ 10 ਵਜੇ 10:30 ਸੰਪੂਰਨਤਾ ਵਾਂ, ਐਤਵਾਰ ਦੀਵਾਨ ਨੂੰ ਇਸ ਸੰਬੰਧ ਸਜਣਗੇ ਆਪ ਜੀ ਨੇ ਸਾਰਿਆਂ ਦੀਵਾਨਾਂ 'ਚ ਹਾਜ਼ਰ ਭਰ ਕੇ ਲਾਹੇ ਪ੍ਰਾਪਤ ਕਰਨੇ ਜੀ। ਨਵੰਬਰ ਮਹੀਨੇ ਵਿੱਚ 21 ਨਵੰਬਰ ਨੂੰ ਗੁਰਦੁਆਰਾ ਸਾਹਿਬ ਵਿਖੇ ਅਮਨ ਸੰਚਾਰ ਹੋ ਰਹੇ ਹਨ, ਜਿਹਨਾਂ ਪ੍ਰਾਣੀਆਂ ਨੇ ਗੁਰੂ ਵਾਲੇ ਬੰਨਾ ਹੈ ਆਪਣੇ ਨਾਮ ਲੈਬ 'ਚ ਲਿਖਾ ਸਕਦੇ ਹੋ ਜੀ। ਆਉਣ ਸ਼ਬਦ ਕੀਰਤਨ ਰਾਹੀਂ ਜੁੜਨਾ ਕਰੋ।

0: ਗੁਰੂ ਪਿਆਰੀ ਸਾਧ ਸੰਗਤ ਜੀ, ਸਾਹਿਬਾਂ ਦੀ ਰਹਿਮਤ ਹੋਈ ਹੈ। ਆਪ ਸੰਗਤਾਂ ਨੇ ਸ੍ਰੀ ਆਸਾ ਕੀ ਵਾਰ ਦੇ ਕੀਰਤਨ ਗੁਰਦੁਆਰਾ ਸਾਹਿਬ ਫਰੀ ਮੌਣ ਤੋਂ ਸਰਵਣ ਕੀਤੇ ਹਨ। ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਰਾਗੀ ਭਾਈ ਬਲਜੀਤ ਸਿੰਘ ਜੀ ਅਲਵਰ ਬਾਰੇ ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਸਤਿਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਮੁੱਖ ਭਾਗ ਦੀ ਕਥਾ ਆਪ ਸੰਗਤਾਂ ਨੂੰ ਸਰਵਣ ਕਰਵਾ ਰਹੇ ਹਨ। ਸਤਿਕਾਰਯੋਗ ਗਿਆਨੀ ਲਖਵਿੰਦਰ ਸਿੰਘ ਜੀ ਸੀ ਦਮਦਮਾ ਸਾਹਿਬ ਵਾਲੇ, ਉਹਨਾਂ ਪਾਸੋਂ ਸਰਵਣ ਕਰੀਏ ਜੀ। ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਜੋ ਕਿ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜਿਨ੍ਹਾਂ ਦੇ ਪ੍ਰਕਾਸ਼ ਦਿਹਾੜੇ ਕੱਲ੍ਹ ਨੂੰ ਗੁਰੂ ਘਰ ਵਿਖੇ ਮਨਾਏ ਜਾਣੇ ਹਨ, ਸੋ ਅੰਮ੍ਰਿਤ ਵੇਲੇ ਪਹਿਲਾਂ ਨਾਮ ਸਿਮਰਨ ਆਰੰਭ ਹੋਣਗੇ 2 ਵਜੇ ਤੋਂ ਲੈ ਕੇ 4 ਵਜੇ ਤੀਕਰ। ਉਸ ਤੋਂ ਬਾਅਦ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਆਰੰਭ ਹੋਣਗੇ। ਫਿਰ 6 ਵਜੇ ਜੋ ਸਤਿਗੁਰਾਂ ਦੇ ਪ੍ਰਕਾਸ਼ ਦੀ ਸੇਵਾ ਹੋਵੇਗੀ, ਨਾਲ ਫੁੱਲਾਂ ਦੀ ਵਰਖਾ ਹੋਵੇਗੀ, ਸਵਈਆਂ ਦੇ ਜਾਪ ਹੋਣੇ ਹਨ। ਉਸ ਤੋਂ ਉਪਰੰਤ ਜੋ ਸ੍ਰੀ ਖੰਡ ਪਾਤਸ਼ਾਹ ਸਾਹਿਬ ਆਰੰਭ ਹਨ ਕੱਲ੍ਹ ਸ਼ਾਮ ਤੋਂ, ਉਹਨਾਂ ਦੀਆਂ ਸੰਪੂਰਨਤਾਵਾਂ ਕੱਲ੍ਹ ਸ਼ਾਮ ਨੂੰ ਹੋਣੀਆਂ ਹਨ। ਫਿਰ ਵਿਸ਼ੇਸ਼ ਦੀਵਾਨ ਸਜਣੇ ਹਨ ਅਤੇ ਕੱਲ੍ਹ ਜੋ 10 ਵਜੇ ਸਵੇਰੇ ਖੰਡ ਪਾਠ ਆਰੰਭ ਹੋਣੇ ਹਨ ਉਹਨਾਂ ਦੀਆਂ ਸੰਪੂਰਨਤਾਵਾਂ ਐਤਵਾਰ ਨੂੰ ਹੋਣਗੀਆਂ। ਸੋ ਫਿਰ ਜੋ ਸਤਿਗੁਰਾਂ ਦੇ ਐਤਵਾਰ ਨੂੰ ਵੀ ਜੋ ਪ੍ਰਕਾਸ਼ ਦਿਹਾੜੇ ਮਨਾਏ ਜਾਣੇ ਹਨ, ਆਪ ਸੰਗਤਾਂ ਨੇ ਵੱਧ ਤੋਂ ਵੱਧ ਗੁਰੂ ਘਰ ਹਾਜ਼ਰੀਆਂ ਭਰਨੀਆਂ ਜੀ। ਆਓ ਕਥਾ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇੱਕ ਮਨ ਪੁਰਖ ਧਿਆਏ ਬਰਦਾਤਾ ਸੰਤ ਸਹਾਰ ਸਦਾ ਵਿਖਿਆਤਾ ਦਾਸ ਚਰਨ ਲੇ ਹਿਰਦੇ ਵਸਾਵੋ ਤੋ ਪਰਮ ਗੁਰੂ ਨਾਨਕ ਗੁਣ ਗਾਵੋ ਗਾਵੋ ਗੁਣ ਪਰਮ ਗੁਰੂ ਸੁਖ ਸਾਗਰ ਦੁਰਤ ਨਿਵਾਰਨ ਸ਼ਬਦ ਸਰੇ ਗਾਵਹੇ ਗੰਭੀਰ ਧੀਰ ਮਤ ਸਾਗਰ ਜੋਗੀ ਜੰਗਮ ਧਿਆਨ ਤਰੇ ਗਾਵ ਹੇ ਇੰਦਰਾਦ ਭਗਤ ਪ੍ਰਹਿਲਾਦਕ ਆਤਮ ਰਸ ਜਿਨ ਜਾਣਿਓ ਕਬ ਕਲ ਸੋ ਜਸ ਸੋ ਜਸ ਗਾਵੋ ਗੁਰ ਨਾਨਕ ਰਾਜ ਜੋਗ ਜਿਨ ਮਾਣਿਓ ਹਰ ਕੀ ਵਡਿਆਈ ਹੋ ਆਖ ਨਾ ਸਕ ਹੋ ਮੂਰਖ ਮੁਗਧਨੀ ਜਾਨ ਜਨ ਨਾਨਕ ਕੋ ਹਰ ਬਖਸ਼ ਲੈ ਮੇਰੇ ਸੁਆਮੀ ਸਰ ਨਾਗਤ ਪਿਆ

निंद करे हर जन की, अपना गुण ना गवावे रहाओ, जो किश करे सो आपे स्वामी, हर आपे कार कमावे, हर आपे ही मत देवे स्वामी, हर आपे बोल बुलावे, हर आपे पंच तत् विस्थारा विच धातु पंच आप पावे, जन नानक सतगुरु मिले आपे, हरे आपे झगर चुकावे, हर आपे पंच तत् विस्थारा विच धातु पंच आप पावे, जन नानक सतगुर मिले आपे, हर आपे झगर चुकावे। वाहिगुरु जी का खालसा, वाहिगुरु जी की फतेह। गुरु रूप गुरु की साची नवाजी साध संगत, वड्डिया भागा वाले होए जे सतगुरु साहिब जी दी पावन पवित्र चरण सरण विच हाजरियां पाके। बहुत वड्डे पाक ने उन्हां दे जिन्हां नूं सतगुरु साहिब जी ने अमृत वड़िया जागना, अमृत वड़िया स्नान, फिर दाते ने रहमत करके अमृत रूपी नाम नाल जुड़न दी रहमत की। सतगुरु साहिब जी दे इस इलाही दरबार दे विच सतगुरु साहिब जी दा अज दा अमृत वेले दा इलाही फरमान बैराड़ी राग दे विच रहमत उल निहमत उल राजक उल अनाथानाथ राज जोगी सच्चे पिता चौथे पातशाह धन धन साहिब श्री गुरु रामदास जी महाराज साहब जी मुबारक रसना तू फरमाए हुए इलाही फुरमान की बख्शिश हुई है, जिसका पाठ आप जी ने सरवण किया। आप धन गुरु रामदास महाराज साहब जी का प्रकाश दिहाड़ा भी मना रहे कि सतगुर के दर ते आया किड्डी वड्डी बख्शिश हो जाती। एक गुरु रामदास महाराज साहब के जीवन के विचों सिख्या है कि जदों तक दुनिया कोई आसरा ना दे तेनू दुनिया आले अनाथ कह के छड़ देन, वो तू अनाथा दा नाथ हो जाए। दुनिया आले कह देन कि ये रोटी कित्थों खाएगा, ते तू उदों राजक उल तू कुल दुनिया नूं रिजक देने वाला हो जाए। रहमत उल तू कुल दुनिया दे उत्ते रहमत करन वाला हो, नेहमत उल तू कुल दुनिया नू नियामता बख्शन वाला हो जाना है। ये धन गुरु रामदास महाराज साहब का प्रकाश दिहाड़ा सिख्या दिता है कि आओ देख लोकी यतीम कहिंदे सी, फड़ के उंगली नानी दी यतीम जेठा जा पहुंचिया गोइंदवाल पाई।
ਚੁੱਕ ਛਾਬੜੀ ਛੋਲਿਆਂ ਦੀ ਸਿਰ ਉੱਤੇ ਖਿਦਮਤ ਕਰਦਾ ਨਾਲ ਪਿਆਰ ਪਾਈ ਚੁੱਕ ਟੋਕਰੀ ਕਾਰ ਦੀ ਸੇਵਾ ਵਾਲੀ ਸੇਵਾ ਕਰਦਾ ਨਾਲ ਪਿਆਰ ਪਾਈ ਹੁਕਮ ਮੰਨ ਖਾਲਸਾ ਪ੍ਰਵਾਨ ਚੜਿਆ ਨਾਨਕ ਤਰਦਾ ਹੋਇਆ ਹੱਕਦਾਰ ਪਾਈ ਉਹਦੇ ਹੁਕਮ ਚ ਆਇਆ ਉਸ ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਫਰਮਾਏ ਨੇ ਹਾਰ ਜਨ ਰਾਮ ਨਾਮ ਗੁਣ ਗਾਵੈ ਜਨ ਦੇ ਨੰਨੇ ਨੂੰ ਔਂਕੜ ਲੱਗਾ ਹੈ ਕਿ ਜਿਹੜਾ ਉਹਦਾ ਜਨ ਹੋ ਗਿਆ ਇੱਕ ਆਇਆ ਹੈ ਉਹਨੇ ਦਾਖਲਾ ਲਿਆ ਹੈ ਲੇਕਿਨ ਅਜੇ ਪ੍ਰਵਾਨ ਨਹੀਂ ਚੜਿਆ ਇੱਕ ਆਇਆ ਹੈ ਉਹਨੇ ਦਾਖਲਾ ਲਿਆ ਉਹਦੇ ਤੇ ਰਹਿਮਤ ਹੋ ਗਈ ਉਹਦਾ ਕਰਮ ਕੀ ਹੈ ਫਿਰ ਰਾਮ ਨਾਮ ਉਸ ਰਮੇ ਹੋਏ ਰਾਮ ਵਾਹਿਗੁਰੂ ਦੇ ਗੁਣ ਗਾਣੇ ਗੁਣ ਗਾਵੈ ਜਦੋਂ ਉਹ ਗੁਣ ਗਾਉਂਦਾ ਹੈ ਉਸ ਵਾਹਿਗੁਰੂ ਨੇ ਉਹਦੀ ਇਮਤਿਹਾਨ ਵਾਸਤੇ ਦੁਨੀਆਂ ਨੂੰ ਦਿਖਾਉਣ ਵਾਸਤੇ ਕਿ ਇਹ ਪਾਸ ਇਹੋ ਜਿਹੇ ਪੈਦਾ ਕੀਤੇ ਹੋਏ ਆ ਕਿ ਜਿਹੜੀ ਉਹਦੀ ਨਿੰਦਿਆ ਕਰਦੇ ਸਾਹਿਬ ਜੀ ਫਰਮਾਉਂਦੇ ਕੋਈ ਫਿਰ ਨਿੰਦਿਆ ਕਰੇ ਬੇਸ਼ੱਕ ਜੇ ਕੋਈ ਨਿੰਦ ਕਰੇ ਹਾਰ ਜਨ ਕੀ ਜਿਹੜਾ ਉਹ ਪ੍ਰਵਾਨ ਚੜਿਆ ਉਹਦੀ ਕੋਈ ਨਿੰਦਿਆ ਕਰੇ ਉਹ ਕਿਉਂ ਕਹਿੰਦਾ ਕਹਿੰਦਾ ਮੈਂ ਬੌਰੀ ਮੇਰਾ ਰਾਮ ਧਾਰ ਰਚ ਰਚ ਤਾਂ ਕੋ ਕਰੋ ਸਿੰਗਾਰ ਭਲੇ ਨਿੰਦੋ ਭਲੇ ਨਿੰਦੋ ਭਲੇ ਨਿੰਦੋ ਲੋਗ ਤਨ ਮਨ ਰਾਮ ਪਿਆਰੇ ਜੋਗ ਵਾਦ ਵਿਵਾਦ ਕਾਹੂ ਸਿਉ ਨਾ ਕੀਜੇ ਰਸਨਾ ਰਾਮ ਰਸਾਇਣ ਪੀਜੇ ਜੇ ਤੁਸੀਂ ਨਿੰਦਿਆ ਕਰਨੀ ਕਰੀ ਜਾਓ ਤੁਹਾਡਾ ਕੰਮ ਹੈ ਮੈਨੂੰ ਤੁਹਾਡੀ ਨਿੰਦਿਆ ਦੀ ਪਰਵਾਹ ਨਹੀਂ ਹੈਗੀ ਮੈਂ ਤੇ ਉਸ ਵਾਹਿਗੁਰੂ ਦੇ ਨਾਲ ਉਹਦਾ ਰਸ ਨਾਮ ਦਾ ਰਸ ਲੈ ਰਿਹਾ ਉਹ ਕਹਿੰਦਾ ਦੁਨੀਆਂ ਕੀਆਂ ਵਡਿਆਈਆਂ ਕਵਣੇ ਆਵੇ ਕਾਮ ਇਹਨਾਂ ਲੋਕਾਂ ਦੀਆਂ ਵਡਿਆਈਆਂ ਕਿਹੜੇ ਕੰਮ ਆਉਣੀਆਂ ਕਿਸੇ ਕੰਮ ਨਹੀਂ ਆਉਣੀਆਂ ਜਿਹੜਾ ਗੁਰੂ ਦਰ ਦੇ ਉੱਤੇ ਟਿਕ ਗਿਆ ਨਾ ਇਸ ਨਹੀਂ ਕੰਮ ਆਉਣਾ ਭਗਤ ਨਾਮਦੇਵ ਜੀ ਨੇ ਕਹਿਣ ਲੱਗੇ ਮੇਰੀ ਉਸ ਵਾਹਿਗੁਰੂ ਨਾਲ ਕਿਹੋ ਜਿਹੀ ਪ੍ਰੀਤੀ ਲੱਗੀ ਹੁਣ ਮੈਂ ਲੋਕ ਲੱਜਿਆ ਨੂੰ ਛੱਡਤੀ ਵੀ ਲੋਕ ਕੀ ਕਹਿੰਦੇ ਆ ਜੈਸੇ ਪਰ ਪੁਰਖਾ ਰਤ ਨਾਰੀ ਜਿਹਨੂੰ ਲੋਕਾਂ ਨੇ ਉਲਾਹਮੇ ਜਣੇ ਹੁੰਦੇ ਆ ਸਮਾਜ ਨੇ ਪ੍ਰਵਾਨ ਨਹੀਂ ਕਰਨਾ ਹੁੰਦਾ ਜਿਹਦੀ ਐਸੀ ਦਸ਼ਾ ਹੁੰਦੀ ਲੋਭੀ ਨਾਰ ਧਨ ਕਾ ਹਿਤਕਾਰੀ ਲਾਲਚੀ ਪੁਰਸ਼ ਲਾਲਚ ਕੀ ਇਹ ਕਿਰਤ ਕਰਨਾ ਲਾਲਚ ਨਹੀਂ ਹੈਗਾ ਕਿਰਤ ਸਾਡੇ ਧਰਮ ਦਾ ਥੰਮ ਹੈ ਪਹਿਲਾਂ ਜਿਹੜਾ ਆਪਣੇ ਹੱਕ ਤੋਂ ਬਾਹਰ ਜਾ ਕੇ ਜਿਹੜਾ ਉਸ ਵਾਹਿਗੁਰੂ ਅਕਾਲ ਪੁਰਖ ਨੂੰ ਭੁਲਾ ਕੇ ਪਾਹ ਲੱਗੀ ਹੋਣੀ ਇਹਨਾਂ ਕੌਡੀਆਂ ਦੀ ਤ੍ਰਿਸ਼ਨਾ ਲੱਗੀ ਹੋਣੀ ਜਿਹੜੀਆਂ ਉਹ ਕਰਨਾ ਹੈ ਉਹ ਲੋਭੀ ਹੈ ਲੋਭੀ ਨਾਰ ਧਨ ਕਾ ਹਿਤਕਾਰੀ ਕਾਮੀ ਪੁਰਖ ਕਾਮਣੀ ਪਿਆਰੀ ਜਿਵੇਂ ਕਾਮੀ ਪੁਰਖ ਨੂੰ ਲੋਕ ਤਾਨੇ ਮਾਰਦੇ ਆ ਕਿ ਵੇਖ ਇਹਨੂੰ ਕੰਜਰ ਨੂੰ ਸ਼ਰਮ ਨਹੀਂ ਆਉਂਦੀ ਭਗਤ ਜੀ ਕਹਿੰਦੇ ਜੇ ਇਹ ਲੋਕ ਨਹੀਂ ਛੱਡਦੇ ਮੈਂ ਆਪਣੇ ਵਾਹਿਗੁਰੂ ਦੀ ਬੰਦੇ ਕਿਵੇਂ ਛੱਡ ਦਿਆਂ ਮੈਂ ਵੀ ਇਹੋ ਜਿਹੀ ਪ੍ਰੀਤੀ ਐਸੀ ਨਾਮੇ ਪ੍ਰੀਤ ਮੁਰਾਰੀ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਹਰ ਜਨ
ਆਪਣਾ ਸੁਭਾਅ ਨਹੀਂ ਤਿਆਗਦਾ। ਉਹ ਕਹਿੰਦਾ ਵੀ ਭਾਈ ਤੁਸੀਂ ਕਹਿਣ ਵਾਲਿਆਂ ਨੇ ਜੋ ਕਹਿਣਾ ਹੈ ਕਹਿ ਲਓ, ਮੈਨੂੰ ਉਸ ਵਾਹਿਗੁਰੂ ਦੇ ਘਰ ਵਿੱਚ ਰਹਿਮਤ ਹੋਈ ਹੈ, ਮੈਨੂੰ ਉਹਦਾ ਆਨੰਦ ਆ ਗਿਆ। ਕੋਈ ਭਲਾ ਕਹੋ ਹੈ ਬੁਰਾ ਕਹੋ, ਹਮ ਤਨ ਦਿਓ ਹੈ ਢਾਰ, ਮੈਂ ਉਹਦੇ ਦਰ ਦੇ ਉੱਤੇ ਡਿੱਗ ਪਿਆ ਵਾਂ। ਮੇਲ ਲਿਹੋ ਦਇਆਲ ਢਹਿ ਪਏ ਦੁਆਰੇ ਆ, ਮੈਂ ਤੇਰੇ ਦੁਆਰੇ ਤੇ ਆ ਕੇ ਡਿੱਗ ਪਿਆ। ਕਬੀਰ ਸਾਹਿਬ ਕਹਿੰਦੇ ਉਹਦੇ ਦਰ ਤੇ ਆ ਕੇ ਮਰ ਜਾ ਭਾਵ ਡਿੱਗ ਪਾ, ਉਹ ਕਦੀ ਨਾ ਕਦੀ ਤੇਰੀ ਜ਼ਰੂਰ ਸੁਣੇਗਾ। ਇਸ ਵਾਸਤੇ ਕਹਿੰਦੇ ਆ ਉਹਦੇ ਦਰ ਤੇ ਡਿੱਗ। ਭਾਈ ਗੁਰਦਾਸ ਜੀ ਕਹਿੰਦੇ ਕਹਿੰਦੇ ਮੈਂ ਤੈਨੂੰ ਮਾੜੇ ਲੋਕਾਂ ਦੀਆਂ ਗੱਲਾਂ ਸੁਣਾਵਾਂ। ਕਹਿੰਦੇ ਹਾਂ, ਮਾਰ ਬੇ ਕੋ ਤਰਾਸ ਦੇਖ ਚੋਰ ਨਾ ਤਜੀ ਚੋਰੀ, ਚੋਰ ਫੜਿਆ ਗਿਆ ਉਹਨੂੰ ਮਾਰ ਪੈਂਦੀ ਏ, ਉਹ ਛੁੱਟਦਾ, ਉਹ ਫੇਰ ਉਹ ਚੋਰੀ ਕਰਦਾ, ਉਹ ਡਰਦਾ ਹੈ ਨਹੀਂ ਕਿ ਮੈਨੂੰ ਮਾਰਨ ਗਏ, ਉਹ ਫੇਰ ਚੋਰੀ ਕਰਨ ਨੂੰ ਜਾਂਦਾ। ਬਟਵਾਰਾ ਜਿਹੜਾ ਡਾਕੇ ਮਾਰਨ ਵਾਲਾ ਹੈ, ਉਹ ਰਾਤ ਨੂੰ ਫਿਰ ਡਾਕੇ ਮਾਰਦਾ ਹੈ, ਹਾਲਾਂਕਿ ਰਾਤ ਨੂੰ ਨਿਕਲਣ ਔਖਾ, ਫੜੇ ਜਾਣਾ ਕੁੱਟ। ਬਟਵਾਰੀ ਬਟ ਹੋਏ ਸੇ ਤਖਤ ਹੈ, ਇੱਕ ਚੋਰ ਨੂੰ ਉਲਾਮੇ ਮਿਲਣੇ ਆ, ਚੋਰ ਨੂੰ ਮਾਰ ਪੈਣੀ ਏ, ਉਹ ਚੋਰੀ ਕਰਨੀ ਨਹੀਂ ਛੱਡਦਾ। ਰਾਤ ਨੂੰ ਲੋਕਾਂ ਦੇ ਘਰਾਂ ਨੂੰ ਲੁੱਟਣ ਵਾਲਾ ਫੜਿਆ ਜਾਂਦਾ ਹੈ, ਉਹਨੂੰ ਸੰਨੀ ਦੇ ਸੰਨ ਲਾਉਂਦਿਆਂ ਉੱਤੇ ਮਾਰ ਪੈਂਦੀ ਏ, ਉਹ ਫਿਰ ਨਹੀਂ ਛੱਡਦਾ ਹੈਗਾ। ਬੇਸਵਾ ਰਥ ਬ੍ਰਿਥਾ ਭਏ, ਬੇਸਵਾ ਦੁਆਰ ਜਾਣ ਵਾਲੇ ਨੂੰ ਪੀੜਾਂ ਪੈਂਦੀਆਂ ਨੇ, ਲੋਕ ਮਾੜਾ ਕਹਿੰਦੇ ਆ। ਜੋ ਆਰੀ ਸਰਬਸ ਹਾਰ ਹੋਏ ਨਾ ਥਕਤ ਹੈਗਾ, ਜੁਆਰੀ ਜਿਹੜਾ ਹੈ ਉਹ ਜਾਂਦਾ ਹੈ, ਜੂਵਜ ਸਭ ਕੁਛ ਆਰ ਤੇ ਰੋਣਾ ਪੈਂਦਾ। ਸਤਿਗੁਰ ਸਾਹਿਬ ਨੇ ਲਿਖਿਆ ਵੀ ਏ, ਰੋਵੇ ਪਾਂਡ ਭਏ ਮਜੂਰ, ਜਿਨਕੇ ਸਵਾਮੀ ਰਹਿਤ ਹਦੂਰ। ਇਹਦੀ ਗਾਥਾ ਬੜੀ ਲੰਮੀ ਏ, ਹੈ ਉਹ ਸੱਚੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨੇ ਦਸਮ ਚ ਲਿਖੀ ਗਈ, ਉਹਦਾ ਉਲੱਥਾ ਭਾਈ ਸੰਤੋਖ ਸਿੰਘ ਨੇ ਨਾਨਕ ਪ੍ਰਕਾਸ਼ ਕੀਤਾ ਹੈ। ਪਰ ਸਾਨੂੰ ਸਾਰੀ ਵਿਥਿਆ ਕਰਨ ਦੀ ਲੋੜ ਨਹੀਂ, ਸਾਨੂੰ ਸਿਰਫ ਇੰਨਾ ਹੀ ਕਹਿਣ ਦੀ ਲੋੜ ਏ, ਵੇਖੀ ਉਹ ਪਾਂਡਵਾਂ ਦਾ ਕਿੱਡਾ ਨਾਂ ਸੀ, ਉਹਨਾਂ ਨੇ ਜੂਆ ਖੇਡਿਆ ਤੇ ਉਹਨਾਂ ਦੀ ਕੀ ਹਾਲਤ ਹੋਈ। ਹਾਂ, ਜੇ ਕੋਈ ਪੰਡਿਤ ਆਖੇ ਤੇ ਫਿਰ ਉਹਦਾ ਸਾਰਾ ਹੀ ਛੱਕਾ ਬਣ ਦਾਂਗੇ, ਤੇਰੇ ਐਸ ਗ੍ਰੰਥ ਚ ਆਹ ਕੁਝ ਲਿਖਿਆ, ਤੇਰੀ ਇਹੋ ਜਿਹੀ। ਉਹ ਜੁਆਰੀ ਸਭ ਕੁਛ ਹਾਰ ਜਾਂਦਾ ਤੇ ਕਹਿੰਦੇ ਉਹ ਨਹੀਂ ਛੱਡਦਾ। ਵਿਸਵਾ ਰਥ ਬ੍ਰਿਥਾ ਭਏ, ਉਹਨੂੰ ਪੀੜਾਂ ਪੈਂਦੀਆਂ ਨੇ, ਉਹ ਤਾਂ ਨਹੀਂ ਛੱਡਦਾ ਹੈਗਾ। ਅਦਮ ਨੀਚ ਅਦਾ ਸਾਧ ਸੰਗ ਨਾ ਛੱਡ ਹੈ, ਇਹ ਨੀਚ ਪੁਰਖ ਨੀਚ ਕਰਮ ਨਹੀਂ ਛੱਡਦੇ। ਗੁਰ ਸਿੰਘ ਸਾਧ ਸਿੰਘ ਕਾ ਸਿੱਖ ਛੱਡਤ ਹੈ, ਫਿਰ ਗੁਰੂ ਕਾ ਸਿੱਖ ਜਿਹੜਾ ਹੈ ਉਹਨੂੰ ਤੇ ਵਡਿਆਈ ਮਿਲਣੀ, ਉਹਨੂੰ ਤੇ ਬਖਸ਼ਿਸ਼ ਮਿਲਣੀ ਹੈ ਗੁਰੂ ਕੇ ਸੰਗ ਦੇ ਵਿੱਚ, ਉਹ ਕਿਉਂ ਛੱਡੇ? ਕਿਉਂਕਿ ਜਿਹੜਾ ਗੁਰੂ ਨੂੰ ਛੱਡ ਕੇ ਚਲਾ ਗਿਆ ਉਹਦੀ ਹਾਲਤ ਕੀ ਹੋਣੀ। ਜੈਸੇ ਬਸ਼ਰਾ ਬਿਸ਼ਰ ਪਰੇ ਆਣ ਗਾਏ ਹਨ, ਜਿਹੜਾ ਗੁਰੂ ਨੂੰ ਛੱਡ ਕੇ ਚਲਾ ਗਿਆ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਮਿਸਾਲ ਦਿੱਤੀ ਹੈ ਕਿ ਬੱਚਾ ਆਪਣੀ ਮਾਂ ਨੂੰ ਛੱਡ ਕੇ ਚਲਾ ਜਾਏ ਕਿਸੇ ਹੋਰ ਪਾਸੇ, ਕਿ ਉਹਨੂੰ ਦੂਜੀ ਗਾਂ ਨੂੰ ਦੁੱਧ ਮਿਲ ਸਕਦਾ? ਭਾਈ ਸਾਹਿਬ ਕਹਿੰਦੇ ਨਹੀਂ ਸੱਜਣਾ, ਜੈਸੇ ਬਸਰਾ ਬਿਸ਼ਰ ਪਰੇ ਆਣ ਗਾਏ ਥਣ,
दुग्ध ना पान करे मारत है लात की उनु लत्तां पैंदियां पता नहीं फिर मूंह टुटदा है फिर की हुंदा है। जैसे मान सर त्याग आन सर जात हंस कहिंदे हंस आखे मैं मान सरोवर नूं छट दिया से ना देता है मान सरोवर झील पर सच जाने जे मान सरोवर जेड़ा है वो सतगुर साहब का दरबार है जा आत्मक मंडल का मान सरोवर है जेड़ा के उस नाम ना जुड़ के उस वाहिगुरु ना एक होके पहुंचे भव चल अंदर मान सार सत समुंदरी गहर गंभीरा वो सत्तां समुंदरां नूं जिहड़ा डूंघा है। भाई साहब ने फिर भी मिसाल दिती है जैसे मान सर त्याग आन सर जात हंस हंस आखे कि मैं मान सरोवर नूं छड़ दिया ते वो चला जावे किसी छप्पड़ दे उत्ते चक्कर ते मिल सकता है उन्हें टड्डियां मच्छियां मिल सकदियां वो हंस की खुराक नहीं भुखा मर जाए। खात ना मुक्त फुल भुगत जा की घात की जिहड़ी उहदी खुराक के मोती वो उत्थे है ही नहीं हैगी। इस वास्ते वेखी कि ते गुरु नूं छड के चला ना जावे। जैसे निरप द्वार छाड़ आन सर जात वो चक्करवर्ती बादशाह दा सेवक होवे वो छड के चला जावे किसी होर दे द्वारे उत्ते ते समां उहनू धक्के पैंदे उहनू माण कोई नहीं मिलदा। तैसे होए गुरसिख आन देव की सरन जाए होवे गुरु का सिख गुरु नूं छड के किते देवियां देवतियां दे किते मड़ियां मसाणियां दे किते पीरां नूं तुरिया फिरे मियां फलाउणे दा आ। उह कहिंदे नौ गजिया उह नौ गजिया नहीं सी हुंदा जिहड़ा नारल हुंदा है नवां गाजी गाजी कहिंदे सी मंग के नौ रख्या हुंदा सीगा जो मुड़ के बदल ते पखंड चले पे नौ गजिया करता नवां मंगता मंगण वाला कहिंदे उस गुरु के सिख नूं जिहड़ा गुरु नूं छड के चला गया है होए गुरसिख आन देव की सरन जाए रहो ना परत राख सदक ना पात की फिर उहनूं घोर नरकां दे विच कोई रखण वाला नहीं हैगा। जिहड़ा उस वाहिगुरु दा जाने वो कदी अपना सुभा नहीं गाउंदा। धन गुरु रामदास महाराज सच्चे पातशाह ना आप होई कि जदों आप धन गुरु अमरदास महाराज साहब कोल आए ते आप नूं सेवा कर लगी अलाही बख्शिशां होण लगियां मन जुड़ गया। कदी भी धन गुरु अमरदास महाराज साहब नूं अपना सहुरा नहीं जाणिया सदी गुरदेव आख्या कि मेरे गुरदेव पिता है। उस वेले जदों गोइंदवाल साहब की कार सेवा कर रहे सी जिन्हां ने लाहौर च आउण लग्या रोकिया नहीं सी पालांगे रखांगे ओ आए उन्हों आए माण नाल कि साडा सीगा अही विशक नहीं रखिया उहदा रिश्ता तां धन गुरु अमरदास महाराज दे घरे होया है। जो सिर ते टोकरी चक्की वेखी ते उहदों गल्लां बना दित्तियां लाज लादती सानू ਸੋਢੀ ਕੁਲ ਨੂੰ ਲਾਜ ਲਾ ਦਿੱਤੀ ਏ ਸਹੁਰੇ ਘਰ ਨੌਕਰ ਬਣਿਆ ਹੋਇਆ ਟੋਕਰੀ ਚੱਕੀ ਬੈਠਾ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਨੇ ਧੰਨ ਗੁਰੂ ਅਮਰਦਾਸ ਮਹਾਰਾਜ ਅੱਗੇ ਹੱਥ ਜੋੜ ਤੇ ਸੱਚੇ ਪਾਤਸ਼ਾਹ ਵੇਖਿਓ ਮੈਨੂੰ ਭੇਜਣਾ ਦਿਓ ਜੇ ਮੈਨੂੰ ਆਪਣੇ ਚਰਨਾਂ ਚ ਰੱਖਿਓ। ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਧੰਨ ਗੁਰੂ ਅੰਗਦ ਸਾਹਿਬ ਦੇ ਕੁੜਮਣੇ ਉਹਨਾਂ ਦੇ ਭਰਾ ਦੇ ਲੜਕੇ ਦੇ ਨਾਲ ਬੀਬੀ ਅਮਰੋ ਵਿਆਹੀ ਹੋਈ ਸੀ ਤੇ ਜਦੋਂ
तड़फ लगी। एक गल याद रखियो जे कि तड़फ कोई ला सकता है लेकिन शांति नहीं दे सकता। शांति गुरु को मिल। बाबा श्री चंद का मरीज सी बाबा हरिदास, उन्हें धन गुरु अमरदास महाराज ने पूछा है भी तुहाड़ा गुरु कौन है। कहिंदे गुरु कोई नहीं। ते उन्हें कहा मैं इन्ने चिर निगुरे बंदे संगत कीती है, उन्हें तड़फ ला दिती, भावे गुरु पुत्र का मरीज सी वो शांति नहीं दे सकिया। जो तड़फ लगी उदो जो घरे सुनिया बीबी अमरो उठी, उन्हें आसा की वार लाई, बलहारी गुर अपने दिहाड़ी सदवार, जिन मानस ते देते कि ये करत न लागी वार। जद ए पढ़िया जे सौ चंदा उगवे सूरज चढ़े हजार, एटे चानन हुंदिया गुरबिन कोर अंधार। जद वे करनी कागद मन मसवाणी, पुरा भला दो लेख पे, ज्यो ज्यो किचला जिन तौ गुण नाही अंत हरे। उदो अंदर आस जागी सी बीबी अमरो नू लैके धन गुरु अमरदास महाराज साहब चरना चाहे। होर सेवावां करनियां, लेकिन एक सेवा महान सी। ए नहीं सी कि सेवा उकली करते सी, होर सेवा महान सी। सवेर नू गागर लैके पिछलखुरी तुरदे सी। अज भी तुसी खडूर साहब तो दमदमा साहब की रोड वेखो, सप्प वल मारदी है। उथे जाके सह लेंदे ही ते उथे दूजे पासे नूं मूंह करदे। व्यासा दरिया तू चल भर के लैके आउणा। जदो एक दिन डिगे उदो पहले पता नहीं किन्नियां ने की आखिया, किसे ने आखिया कुड़मां दे बूहे धक्के खांदा है। मेरी जबान ज्यादा नहीं कह सकती, ए भी कहता कि अमरू न थावा। जो ठेडा लगा डिगे, जदो कह दिता उस जुलाई ने कौन आना है अमरू न थावा है, धक्के खांदे फिरदा है। जदो धन गुरु अंगद साहब महाराज साहब की बाबत आख्या, गुरु अंगद साहब को शर्म नहीं आती, उदो नहीं बर्दाश्त किया गया। उदा झली की बाकी गुरु की शान च झली हो गई। सवेर न धन गुरु अमरदास महाराज साहब को, धन गुरु अंगद साहब को लेके आए। इनिया गलां सुन तो बाद सतगुर साहब जी ने दोबारा नहीं छड़िया गुरु का। तो साहब जी कहते जेड़ा इनी निंदिया सुन तो बाद, इनिया गलां सुन तो बाद भी गुरु ना लगा रहा है, फिर गुरु ने किड्डी बख्शिश की थी। आख्या आप पुरखा तेन गुरु नानक दे इलाही सिंघासन ते बिठावा। ते ओही गल्लां धन गुरु रामदास महाराज साहब ने सुनिया। जो सोढ़ियां ने आख्या जान ना देसो सोढ़, जे सोढ़ियो होर अजार ना जाना जाए। भी भानी ने आख्या तुसी कुछ आखो, असी नहीं जाना ही गुरु अमरदास चरना च रहना। ते धन गुरु अमरदास महाराज आख्या आप पुरखा इनिया सुनिया इना जुड़िया है, ते आ तेन इस सिंघासन ते बिठावा। हुण तू जेठानी धन गुरु रामदास होएगा। साहब जी कहिंदे इस उते हर जन राम नाम गुण गावै, जे कोई निंद करे हर जन की अपना गुण न गवावै रहाओ। जो कुछ करै सो आपे स्वामी, हर आपे कार कमावे। जो कुछ हो रहा है यह वाहिगुरु अकाल पुरख कर रहा है। सतगुरु साहब एक प्रमाण है, उदियां छे पंक्तियां है। चार पंक्तियां दे विच अद्धी पंक्ति मनमुख आस्ती है, अद्धी गुरमुख है। जेड़ी पंजवीं पंक्ति है उहदे च इह आ वी तू गुरमुख वाली कार करेंगा फिर तेन की मिलेगा, जे तू मनमुख खड़ी करेगा फिर की मिलेगा। ते छेवीं पंक्ति चे भी तू किते मनमुख साकत पुरश वाली कार वाल ना वेखण लग पी। साकत भी उन्हें बनाया ते गुरमुख भी उन्हें बनाया।
ਹਰ ਜਨ ਕੀ ਸੇਵਾ ਜੋ ਕਰੇ ਇਤ ਉਤੇ ਛੁਟੇ ਸਾਖਤ ਸਿਓ ਮੁਖ ਜੋਰਿਓ ਅਧ ਬੀਚੂ ਟੂਟੇ ਸਭ ਕਿਛ ਆਪੇ ਆਪ ਹੈ ਉਹ ਸਾਰਾ ਕੁਛ ਵਾਹਿਗੁਰੂ ਆਪੇ ਜੋ ਕਿਛ ਕਰੇ ਸੋ ਆਪੇ ਸੁਆਮੀ ਸਭ ਕਿਛ ਆਪੇ ਆਪ ਹੈ ਆਪੇ ਬਣਤ ਬਣਾਈ ਦਰਸ਼ਨ ਭੇਟਤ ਸਾਧਕਾ ਨਾਨਕ ਗੁਣ ਗਾਈ ਹਰ ਜਨ ਰਾਮ ਨਾਮ ਗੁਣ ਗਾਵੈ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੈ ਜੋ ਕਿਛ ਕਰੇ ਸੋ ਆਪੇ ਸੁਆਮੀ ਹਰ ਆਪੇ ਕਾਰ ਕਮਾਵੈ ਕਹਿੰਦੇ ਉਹ ਵਾਹਿਗੁਰੂ ਅਕਾਲ ਪੁਰਖ ਕਿਤੇ ਇਹ ਵੀ ਨਾ ਹੰਕਾਰ ਕਰ ਬੈਠੀ ਕਿ ਮੈਂ ਆਹ ਕਰ ਦਿੱਤਾ

ਮੈਨੂੰ ਨੀ ਬੋਲਣਾ, ਤੂੰ ਇਹ ਅਲਾਹੀ ਬਾਣੀ ਦੀ ਬਖਸ਼ਿਸ਼ ਕੀਤੀ ਏ, ਇਹ ਤੇਰੇ ਬੁਲਾਇਆ ਅਲਾਹੀ ਬੋਲੀ ਜਿਹੜੀ ਬਾਣੀ ਏ ਮੈਂ ਇਹ ਬੋਲੀ ਏ, ਵਾਹਿਗੁਰੂ ਤੂੰ ਮਤ ਦਿੱਤੀ ਏ, ਉਹ ਮਤ ਦੇ ਦੇਵੇ ਤੇ ਗੂੰਗੇ ਨੂੰ ਗੀਤਾ ਦੇ ਅਰਥ ਕਰਨ ਲਾ ਦਿੰਦਾ ਹੈ। ਜਦੋਂ ਬਾਲਾ ਪ੍ਰੀਤਮ ਦੇ ਕੋਲ ਇਹ ਆਖਿਆ ਨਾ ਵੀ ਉਹ ਕ੍ਰਿਸ਼ਨ ਸੀ, ਇਹ ਹਰ ਕ੍ਰਿਸ਼ਨ ਉਦੋਂ ਵੀ ਗਾਂਹ ਹੋ ਗਿਆ, ਤੇ ਪੰਡਿਤ ਕਹਿੰਦਾ ਨੂੰ ਗੀਤਾ ਆਉਂਦੀ ਹੈ, ਤੇ ਬਾਲਾ ਪ੍ਰੀਤਮ ਨੇ ਆਖਿਆ ਸੀ ਭਾਈ ਜੇ ਅਸੀਂ ਸਨਾਤੀ ਕਹਿਣਾ ਇਸ ਕਰਕੇ ਵਿਦਿਆ ਸੀ, ਇਹੋ ਜਿਹੇ ਹੰਕਾਰੀ ਵੀ ਹੈਗੇ ਆ, ਥੋੜਾ ਨੀ ਲਿਖਿਆ ਸਤਿਆਰਥ ਪ੍ਰਕਾਸ਼ ਚ, ਕੱਲਾ ਗੁਰੂ ਨਾਨਕ ਸਾਹਿਬ ਦੀ ਬਾਬਤ ਨੀ ਹੋਸ਼ੇ ਬਚਨ ਲਿਖੇ, ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੀ ਬਾਬਤ ਵੀ ਲਿਖੇ ਹੋਏ ਆ, ਔਰ ਗੁਰੂ ਕੇ ਸਿੱਖਾਂ ਪ੍ਰਤੀ ਵੀ ਲਿਖੇ ਹੋਏ, ਗੁਰੂ ਨਾਨਕ ਸਾਹਿਬ ਪ੍ਰਤੀ ਇਹੋ ਜਿਹੇ ਹੋਛੇ ਵੀ ਹੈਗੇ ਆ ਜਿਨ੍ਹਾਂ ਨੇ ਇਹੋ ਜਿਹਾ ਲਿਖਿਆ ਹੋਇਆ, ਕੇਸਾਂ ਦੀ ਬਾਬਤ ਵੀ ਮਾੜਾ ਲਿਖਿਆ ਹੋਇਆ ਸਤਿਆਰਥ ਪ੍ਰਕਾਸ਼, ਪੰਥ ਦੀ ਬਾਬਤ ਵੀ ਮਾੜਾ ਜਿਹੜਾ ਉਹ ਲਿਖਿਆ ਹੋਇਆ ਹੈ, ਪਰ ਸਿੱਖਾ ਸ਼ੁਕਰ ਕਰੀ ਤੈਨੂੰ ਮਤ ਦਿੱਤੀ ਸੱਚੇ ਪਾਤਸ਼ਾਹ ਨੇ, ਆਪਣੇ ਪਾਸੇ ਲਾ ਲਿਆ ਤੈਨੂੰ ਉਹਨੇ ਮਤ ਦੇ ਦਿੱਤੀ ਏ, ਇਹ ਸਤਿਗੁਰ ਤੂੰ ਕਿਰਪਾ ਕੀਤੀ ਏ ਕਿ ਮੈਨੂੰ ਤੂੰ ਮਤ ਦਿੱਤੀ ਏ, ਤੇਰੀ ਮਤ ਵਿੱਚ ਤੇਰੇ ਬਚਨ ਬੋਲਦਾ। ਆਮ ਤੌਰ ਤੇ ਵੈਸੇ ਕਹਿੰਦੇ ਮਤ ਦਾ ਰਾਖਾ, ਪਰ ਸਾਡੇ ਉਸਤਾਦ ਜੀ ਕਹਿੰਦੇ ਸੀ ਮਤ ਪਤ ਦਾ ਰਾਖਾ, ਮਤ ਦਾ ਰਾਖਾ ਵੀ ਤੂੰ ਏ ਤੇ ਪਤ ਦਾ ਰਾਖਾ ਵੀ ਤੂੰ ਏ। ਹਰ ਆਪੇ ਬੋਲ ਬੁਲਾਵੇ, ਹੇ ਵਾਹਿਗੁਰੂ ਮੈਂ ਬੋਲੀ ਬੋਲਾਂ ਤੇਰੀ ਤੇ ਉਹ ਬੋਲੀ ਤੂੰ ਬੁਲਾਏਗਾ। ਇਸੇ ਵਾਸਤੇ ਗੁਰੂ ਕਾ ਸਿੱਖ ਜਿਹੜਾ ਹੈ ਨਾ ਉਹੋ ਜਿਹੇ ਬਚਨ ਨਹੀਂ ਬੋਲਦਾ ਜਿਹੜੇ ਗੁਰੂ ਨੀ ਬੁਲਾਉਣਾ ਚਾਹੁੰਦਾ, ਪਰ ਬਹੁਤਾਤ ਦੁਨੀਆਂ ਰੁੜਦੀ ਉੱਥੇ ਆ, ਉੱਥੇ ਥਾਂ ਉਹ ਬਚਨ ਸੁਣਨੇ ਵੀ ਨਹੀਂ ਚਾਹੀਦੇ। ਮੇਰੇ ਮੋਹਣ ਮੇਰੇ ਸ੍ਰਵਣੀ ਇਹ ਨਾ ਸੁਣਾਏ, ਸਾਕਤ ਗੀਤ ਨਾਤ ਧੁਨ ਗਾਵਤ ਬੋਲਤ ਬੋਲ ਅਜਾਏ। ਜਿਹੜੇ ਇਹੋ ਜਿਹੇ ਗਾਉਂਦੇ ਆ ਤੇ ਅਸੀਂ ਲੱਖਾਂ ਰੁਪਈਆ ਦੇ ਕੇ ਉਖਾੜੇ ਲਾ ਕੇ ਸੁਣਦੇ, ਆਪ ਨਰਕਦਾ ਸੱਚੇ ਪਾਤਸ਼ਾਹ ਕਿਰਪਾ ਕਰੀ ਮੈਨੂੰ ਮਤ ਨਹੀਂ ਰੱਖੀ ਤੇਰੇ ਬੋਲ ਬੋਲਾਂ। ਹਰ ਆਪੇ ਪੰਚ ਤੱਤ ਵਿਸਥਾਰਾ ਵਿੱਚ ਧਾਤੂ ਪੰਚ ਆਪ ਪਾਵੇ, ਸ੍ਰਿਸ਼ਟੀ ਪੰਜਾਂ ਤੱਤਾਂ ਚ ਰਸੀ, ਇਸਲਾਮ ਦੀ ਦੁਨੀਆਂ ਚਾਰ ਤੱਤ ਮੰਨਦੀ ਹੈ, ਆਕਾਸ਼ ਤੱਤ ਨੂੰ ਨਹੀਂ ਮੰਨਦੀ, ਲੇਕਿਨ ਪੰਜ ਤੱਤ ਨੇ, ਇਹਨਾਂ ਪੰਜਾਂ ਤੱਤਾਂ ਦਾ ਵਿਸਥਾਰ ਵਾਹਿਗੁਰੂ ਤੂੰ ਕੀਤਾ ਹੈ, ਤੇ ਪੰਜਾਂ ਤੱਤਾਂ ਦੀ ਰਹਿਤ ਵੀ ਸਤਿਗੁਰ ਸਾਹਿਬ ਜੀ ਨੇ ਅਲਾਹੀ ਬਾਣੀ ਚ ਕਈ ਫਰਮਾਣਾ ਦਿੱਤੀ ਹੈ। ਆਪ ਤੇਜ ਵਾਏ ਪ੍ਰਿਥਵੀ ਅਕਾਸਾ, ਐਸੀ ਰਹਿਤ ਰਹੋ ਹਰ ਪਾਸਾ, ਕਹਿ ਕਬੀਰ ਨਿਰੰਜਨ ਧਿਆਵੋ, ਤਿਤ ਕਰ ਜਾਵੋ ਬੋਹਰ ਨਾ ਆਵੋ। ਉਹਨਾਂ ਪੰਜਾਂ ਤੱਤਾਂ ਵਾਲੀ ਰਹਿਤ ਰੱਖਦੇ, ਪੰਜਾਂ ਤੱਤਾਂ ਦੇ ਗੁਣ ਵਾਲੇ ਪਾਸੇ ਜਿਹੜੇ ਆ ਨਾ ਉਹ ਦਿੱਤੇ ਹੋਏ ਆ, ਤੇ ਸਾਇੰਸ ਨੇ ਪੰਜਾਂ ਤੱਤਾਂ ਦੇ ਮੈਨੂੰ ਡਿਵਾਈਡ ਕੀਤਾ 12 ਘੰਟਿਆਂ ਨੂੰ ਪੰਜਾਂ ਹਿੱਸਿਆਂ ਦੇ ਵਿੱਚ, ਤੇ ਉਹਨਾਂ ਨੇ ਉਹ ਸਮਾਂ ਦਿੱਤਾ ਹੈ ਜਿਹਦੇ ਵਿੱਚ ਆਕਾਸ਼ ਤੱਤ ਦਾ ਸਮਾਂ ਜਿਹੜਾ ਉਹ ਅੰਮ੍ਰਿਤ ਵੇਲੇ ਦਾ ਹੈ, ਅਕੋਰਡਿੰਗ ਟੂ ਸਾਇੰਸ 3:35 ਤੋਂ 5:59 ਤੱਕ ਉਹ ਟਿਕਣ ਦਾ ਵੇਲਾ ਹੈ, ਕਿ ਆਕਾਸ਼ ਮੰਡਲ ਵਿੱਚੋਂ ਵਾਇਬਰੇਸ਼ਨ ਹੁੰਦੀ ਏ। ਸਾਧੂ TL ਵਸਾਵਣੀ ਦੇ ਚੇਲਿਆਂ ਨੇ ਪੁੱਛਿਆ ਸੀ ਉਸਨੂੰ ਕਿ ਤੁਸੀਂ ਇੰਨੀਆਂ ਰੱਬ ਦੀਆਂ ਗੱਲਾਂ ਕਰਦੇ ਜੇ ਕੋਈ ਰੱਬ ਦਾ ਲੱਖਣ ਸੁਣਾਓ, ਤੇ ਸਾਧੂ TL ਵਸਾਵਣੀ ਨੇ ਵੀ ਇਹੀ ਲਿਖਿਆ ਹੋਇਆ ਹੈ ਕਿ ਉਹਨਾਂ ਚੋਂ ਇੱਕ ਲੱਖਣ ਜਿਹੜਾ ਅੰਮ੍ਰਿਤ ਵੇਲਾ ਹੈ ਜਿਹੜਾ ਉਹ ਵਾਹਿਗੁਰੂ ਅਕਾਲ ਪੁਰਖ ਇਹੋ ਜਿਹੀ ਵਾਇਬਰੇਸ਼ਨ ਛੱਡਦਾ ਹੈ ਕਿ ਤੇਰੇ ਮਨ ਨੂੰ ਟਿਕਾਉਣ ਵਿੱਚ ਸਹਾਇਕ ਹੁੰਦਾ ਹੈ। ਉਹ ਪੰਜ ਤੱਤਾਂ ਦਾ ਵਿਸਥਾਰਾ ਮਿੱਟੀ ਦਾ ਪੌਣ ਪਾਣੀ ਉਹਨੇ ਆਪ ਕੀਤਾ, ਪਰ ਇਹਦੇ ਵਿੱਚ ਪੰਜ ਧਾਤੂ ਜਿਹੜੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਨੇ ਉਹ ਵੀ ਉਸ ਵਾਹਿਗੁਰੂ ਅਕਾਲ ਪੁਰਖ ਨੇ ਆਪ ਪਾਏ। ਜੇ ਇਹ ਨਾ ਹੁੰਦੇ ਹਰ ਕਿਨੇ ਕਹਿਣਾ ਸੀ ਮੈਂ ਤੇਰਾ ਪਿਆਰਾ ਵਾ, ਸਟੂਡੈਂਟ ਸਕੂਲ ਚ

ਪੜ੍ਹਦਾ ਹੈ, ਮਾਸਟਰ ਸਾਲ ਭਰ ਪੜਾਉਂਦਾ, ਲੇਕਿਨ ਉਹਦੇ ਬਾਅਦ ਉਹਨੂੰ ਪੇਪਰ ਆਉਂਦੇ ਆ, ਉਹ ਪੇਪਰ ਪਾਸ ਕਰੇ ਤਾਂ ਡਿਗਰੀ ਏ। ਇਵੇਂ ਸਿੱਖੀ ਏ, ਗੁਰੂ ਨੇ ਸਿੱਖਿਆ ਦਿੱਤੀ ਏ, ਗੁਰੂ ਨੇ ਬੋਲੀ ਬੋਲਣ ਦਿੱਤੀ ਏ, ਪਰ ਗੁਰੂ ਕਹਿੰਦੇ ਸਿੱਖਾ ਤੈਨੂੰ ਦੁਨੀਆਂ ਚ ਦੱਸਣਾ ਹੈ ਕਿ ਇਹ ਪਾਸ ਹੋ ਗਿਆ। ਸਾਡਾ ਘਰ ਜਿਹੜਾ ਹੈ ਪਰਖਦਾ ਹੈ, ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਨੇ ਇਹ ਸਿੰਘਾਸਨ ਤੇ ਬਿਠਾਇਆ, ਬਾਬਾ ਸ੍ਰੀ ਚੰਦ ਦੀ, ਬਾਬਾ ਲਖਮੀ ਦਾਸ ਦੀ, ਧੰਨ ਗੁਰੂ ਅੰਗਦ ਸਾਹਿਬ ਦੀ ਪਰਖ ਕੀਤੀ, ਦੁਨੀਆਂ ਨੂੰ ਦਿਖਾਇਆ ਕਿ ਆਹ ਦੇਖੋ ਪਾਸ ਧੰਨ ਗੁਰੂ ਅੰਗਦ ਸਾਹਿਬ ਹੋਏ ਆ। ਹਰ ਸਤਿਗੁਰ ਸਾਹਿਬ ਜੀ ਨੇ ਪਰਖ ਕੀਤੀ ਹੈ, ਪੰਜਾਂ ਪਿਆਰਿਆਂ ਦੀ ਪਰਖ ਹੋਈ ਹੈ, ਤੇ ਤੇਰੀ ਪਰਖ ਵਾਸਤੇ ਉਸ ਵਾਹਿਗੁਰੂ ਅਕਾਲ ਪੁਰਖ ਨੇ ਇਹ ਧਾਤੂ ਪਾਏ ਤੇ ਨਾਲ ਤੈਨੂੰ ਦੱਸਿਆ ਵੀ ਹੈ, ਹੇ ਕਾਮੰਗ ਨਰਕ ਬਿਸਰਾਮੰਗ ਬਹੁ ਜੋਨੀ ਪਰਮਾਵਣ ਹੈ, ਵੇਖੀ ਬਹੁ ਜੋਨੀਆਂ ਚ ਪਟੇਗਾ ਪਟਕੇਗਾ, ਨਿਮ ਕਾਮ ਸਵਾਦ ਕਾਰਨੇ ਕੋਟ ਦਿਨਸ ਦੁੱਖ ਪਾਵੈ, ਕਾਮ ਕ੍ਰੋਧ ਕਾਇਆ ਕੋ ਗਾਲੇ ਜਿਉ ਕੰਚਨ ਸੁਹਾਗਾ ਢਾਲੇ, ਜਿਵੇਂ ਸੁਹਾਗਾ ਸੋਨੇ ਨੂੰ ਢਾਲ ਦਿੰਦਾ ਤੇਰੇ ਸੋਨੇ ਵਰਗੀ ਕਾਇਆ ਨੂੰ ਇਉਂ ਢਾਲ ਗਿਆ, ਵੇਖੀ ਇਹਨਾਂ ਤੋਂ ਬਚੀ, ਵੇਖੀ ਕਿਤੇ, ਹੇ ਜਨਮ ਮਰਨ ਮੂਲੰ ਅਹੰਕਾਰ ਪਾਪਾਤਮਾ, ਤੇਰੇ ਜਨਮ ਮਰਨ ਦਾ ਮੂਲ ਕੀ ਹੈ, ਇਹ ਜਿਹੜਾ ਹੰਕਾਰ ਚੱਕੀ ਬੈਠਾ ਹੈ ਇਹਦੇ ਤੂੰ ਬਚੀ। ਇਹ ਦੇਖ ਲੋਭੀ ਜੰਤ, ਲੋਭੀ ਜੰਤ ਨਾ ਜਾਣੀ ਭਾਕ ਅਕਪ ਸਭ ਖਾਏ, ਸਰਮਦ ਫਕੀਰ ਕਹਿੰਦਾ ਭੁੱਖੇ ਮਰ ਜਾਓ, ਲੇਕਿਨ ਲੋਭੀ ਦੇ ਕੋਲ ਕੋਈ ਮਾਣ ਸਨਮਾਨ ਨਾ। ਰੂਮ ਵਲੈਤ ਤੋਂ ਫਕੀਰ ਆਇਆ ਸੀ ਸਬਰ ਤੇ ਸ਼ੁਕਰ ਦੇ ਅਰਥਾਂ ਵਾਸਤੇ, ਜਦੋਂ ਕਿਸੇ ਕੋਈ ਤਸੱਲੀ ਨਾ ਹੋਈ ਕਹਿੰਦਾ ਤੇਰੀ ਕੈਦ ਦੇ ਵਿੱਚ ਸਰਮਦ ਫਕੀਰ ਹੈ ਜਿਹਨੂੰ ਸੱਤਵੇਂ ਪਾਤਸ਼ਾਹ ਗੁਰੂ ਹਰਿਰਾਇ ਸਾਹਿਬ ਦੀ ਸੰਗਤ ਹੋਈ ਸੀ, ਗੁਰੂ ਕੀ ਸੰਗਤ ਚ ਆਇਆ ਕਿੱਡੀ ਕਿਰਪਾ ਹੁੰਦੀ ਹੈ। ਜਦੋਂ ਗੁਰੂ ਕੀ ਸੰਗਤ ਚ ਆਇਆ, ਗੁਰੂ ਹਰਿਰਾਇ ਸਾਹਿਬ ਨੂੰ ਕਲਮਾ ਸੁਣਾਇਆ, ਕਹਿਣ ਲੱਗੇ ਉਹਦੇ ਨਾਂ ਦੇ ਬਰਾਬਰ ਕਿਸੇ ਹੋਰ ਦਾ ਨਾਂ ਨਹੀਂ ਪੜਿਆ ਜਾ ਸਕਦਾ, ਤੇ ਉਹ ਅੱਧਾ ਕਲਮਾ ਪੜਨ ਲੱਗ ਪਿਆ, ਰੰਗਦੇਵ ਨੇ ਕੈਦ ਚ ਪਾ ਦਿੱਤਾ। ਜਦੋਂ ਰੋਮ ਵਲੈਤ ਦੇ ਫਕੀਰ ਨੂੰ ਸੱਲੀ ਨਾ ਹੋਈ, ਕਹਿੰਦੇ ਤੇਰੇ ਕੈਦ ਵਿੱਚ ਸਰਮਦ ਫਕੀਰ, ਮੈਂ ਉਹਨੂੰ ਪੁੱਛ ਸਕਦਾ ਕਿਆ, ਸਰਮਦ ਕਹਿਣ ਲੱਗਾ ਕੱਲ ਨੂੰ ਇੱਕ ਤਹਿਮਤ ਇੱਕ ਬਾਲਟੀ ਪਾਣੀ ਦੀ ਲੈ ਕੇ ਆਈ, ਔਰੰਗਜ਼ੇਬ ਮੈਨੂੰ ਕੱਪੜੇ ਨਹੀਂ ਪਾਉਣ ਦਿੰਦਾ, ਜਿਨ੍ਹਾਂ ਦੀ ਹਕੂਮਤ ਹੁੰਦੀ ਨਾ ਝੂਠ ਦਾ ਪ੍ਰਚਾਰ ਬਹੁਤ ਕਰਦੇ ਆ, ਅੱਜ ਵੀ ਬਹੁਤ ਝੂਠ ਦਾ ਪ੍ਰਚਾਰ ਹੈ, ਗੁਰੂ ਕੇ ਸਿੱਖਾਂ ਨੂੰ ਬਦਨਾਮ ਕਰਦੇ ਆ, ਸਤਿਗੁਰ ਸਾਹਿਬ ਜੀ ਦੇ ਸਿੱਖਾਂ ਦੀ ਕਿਰਦਾਰ ਕੁਸ਼ੀ ਕਰਦੇ, ਤੇ ਅਸੀਂ ਮੀਡੀਆ ਨੂੰ ਸੁਣ ਕੇ ਮੰਨ ਜਾਂਦੇ ਹਾਂ ਕਿ ਇਹ ਮੀਡੀਆ ਹੈ। ਪਿਛਲੇ ਸਮੇਂ 'ਚ ਇਹ ਹੋਇਆ ਕਿ ਜਿਹੜੇ ਗੁਰੂ ਕੇ ਖਾੜਕੀ ਸੀਗੇ, ਜਦੋਂ ਮੁਕਾਬਲਾ ਕਰਕੇ ਸ਼ਹੀਦ ਹੋਏ, ਤੇ ਪੁਲਿਸ ਨੇ ਪੱਤਰਕਾਰਾਂ ਨੂੰ ਲਾਸ਼ਾਂ ਦਿਖਾਉਣ ਤੋਂ ਪਹਿਲਾਂ ਉਹਨਾਂ ਦੇ ਕੇਸ ਮੁੰਨੇ ਵੀ ਇਹ ਦੱਸਣਾ ਵੀ ਇਹ ਪਤਨ ਸੀ, ਆਹ ਵੇਖੋ ਇਹ ਸਿੱਖੀ ਨਹੀਂ ਸਿਰਖ ਦੇ, ਇਹੋ ਜਿਹੀਆਂ ਕਿਰਦਾਰ ਕੁਛੀਆਂ ਕਰਦੇ ਆ। ਸਰਮਰ ਦੀ ਕਿਰਦਾਰ ਕੁਛੀ ਕੀਤੀ ਤਾਂ ਅਸੀਂ ਮੰਨਦੇ ਲਾ ਜੀ, ਉਹ ਕੱਪੜੇ ਨਹੀਂ ਪਾਉਂਦਾ ਸੀ, ਔਰੰਗਜ਼ੇਬ ਨੇ ਉਹਨੂੰ ਕੱਪੜਾ ਨਹੀਂ ਦਿੱਤਾ ਸੀਗਾ, ਇਸ ਵਾਸਤੇ ਫਕੀਰ ਨੂੰ ਆਖਿਆ ਕੱਲ ਨੂੰ ਇੱਕ ਤਹਿਮਤ ਲੈ ਕੇ ਆਈ, ਫਿਰ ਤੈਨੂੰ ਸਬਰ ਤੇ ਸ਼ੁਕਰ ਦੇ ਅਰਥ ਸੁਣਾਵਾਂਗਾ। ਜਦੋਂ ਇੱਕ ਤਹਿਮਤ ਲੈ ਕੇ ਜਾਂ ਬਾਲਟੀ ਪਾਣੀ ਇਸ਼ਨਾਨ ਕੀਤਾ, ਤਹਿਮਤ ਬੰਨੀ, ਸੂਫੀਆਂ ਸਰਮਨ ਦਾ ਇਤਿਹਾਸ ਕਹਿੰਦਾ ਹੈ ਕਿ ਜਦੋਂ ਉਹਦੇ ਸਿਰ ਦੇ ਉੱਤੇ ਹੱਥ ਰੱਖਿਆ, ਉਹਨੇ ਦੇਖਿਆ ਪਤਾ ਨਹੀਂ ਇਹਦੇ ਵਾਸਤੇ ਕਿੰਨੇ ਖਾਣੇ ਲੱਗੇ ਹੋਏ ਆ, ਪਰ ਉਧਰੋਂ ਔਰੰਗਜ਼ੇਬ ਵੱਲੋਂ ਭੇਜਿਆ ਹੋਇਆ ਕਿ ਲੂਣ ਦਾ ਪਾਣੀ ਦਾ ਪਿਆਲਾ ਚੱਪਾ ਰੋਟੀ ਦਾ ਸਬਰ ਨਾਲ ਛਕ ਲਿਆ, ਤੇ ਉਹ ਫਕੀਰ ਕਹਿੰਦਾ ਮੈਂ ਔਰੰਗਜ਼ੇਬ ਨੂੰ ਦੱਸਾਂ ਤੂੰ ਇਹੋ ਜਿਹਾ, ਤੇ ਸਰਮੰਦ ਕਹਿੰਦਾ ਸਰਮੰਦ ਕਾਸ ਨੂੰ ਟੱਕਰਾਂ ਮਾਰਦਾ ਏ, ਖਲਕ ਵਿੱਚ ਮੁਹੱਬਤ ਦਾ ਥਾਂ ਕਿੱਥੇ, ਜਿਹੜੀ ਦੁਨੀਆਂ ਵਾਲੀ ਬਿਰਤੀ ਏ ਉਹਨਾਂ ਕੋਲ ਪਿਆਰ ਤੈਨੂੰ ਨਹੀਂ ਲੱਭ ਸਕਦਾ, ਆਖੇ ਲੱਭ ਜਾਵੇ। ਸਰਮੰਦ ਕਾਸ ਨੂੰ ਟੱਕਰਾਂ ਮਾਰਦਾ ਏ, ਖਲਕ ਵਿੱਚ ਮੁਹੱਬਤ ਦਾ ਨਾਂ ਕਿੱਥੇ, ਟੁੰਡੇ ਰੁੱਖ ਤੇ ਸੁੱਕੀਆਂ ਟਾਹਣੀਆਂ ਤੋਂ ਹਰੇ ਪੱਤਿਆਂ ਦੀ ਮਿਲਣੀ ਛਾਂ ਕਿੱਥੇ। ਉਹਨੇ ਔਰੰਗਜ਼ੇਬ ਨੂੰ ਟੁੰਡਾ ਰੁੱਖ ਆਖਿਆ,
ਆਖਿਆ ਉਹ ਟੁੰਡੇ ਨੇ ਜਿਹੜੇ ਵਿਕਾਰਾਂ ਚ ਗਲ ਗਏ ਹੋਣੇ, ਤਮਾ ਲੋਭ ਦੇ ਵਿੱਚ ਖੁਆਰੀਆਂ ਨੇ, ਸਬਰ ਬਿਨਾਂ ਸਤਿਕਾਰ ਦੀ ਥਾਂ ਕਿੱਥੇ, ਭਾਵੇਂ ਮਾਣ ਸਨਮਾਨ ਤੇ ਭੱਜ ਉਥੋਂ ਲੱਭੇ, ਲੋਭ ਦਾ ਨਾਮ ਨਿਸ਼ਾਨ ਜਿੱਥੇ, ਰਹੋ ਬਚ ਕੇ ਲੋਭੀ ਬੰਦਿਆਂ ਤੋਂ, ਨਿਰੇ ਕੌਡੀਆਂ ਦੇ ਜਿਹੜੇ ਯਾਰ ਹੁੰਦੇ, ਯਾਰ ਮਾਰ ਤੇ ਯਰ ਖਾਰ ਹੁੰਦੇ। ਸਾਹਿਬ ਜੀ ਕਹਿੰਦੇ ਇਹਨਾਂ ਜਿਹਨਾਂ ਚ ਧਾਤੂ ਨੇ ਜਿਹੜੇ ਇਹ ਚ ਲੁੱਟੇ ਗਏ ਨੇ ਉਹਨਾਂ ਤੋਂ ਬਚੀ, ਇਹ ਧਾਤੂ ਇਹ ਪੰਚ ਉਹਨੇ ਆਪ ਪਾਏ ਆ। ਤੇ ਗੁਰੂ ਕਾ ਸਿੱਖ ਸਿਆਣੇ ਵਿਦਵਾਨ ਜਿਹੜੇ ਉਹ ਕਹਿੰਦੇ ਨੇ ਪੰਜ ਬਾਣੀਆਂ ਨੇ, ਜੇ ਤੂੰ ਇਹ ਪੰਜ ਬਾਣੀਆਂ ਰੋਜ਼ ਕਰਦਾ ਰਹੇ। ਕਈ ਸੱਜਣ ਕਹਿੰਦੇ ਆ ਬਾਣੀਆਂ ਤਿੰਨ ਨੇ, 28 April 1985 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋਇਆ ਸਾਰਿਆਂ ਦੀ ਸਹਿਮਤੀ ਨਾਲ ਕਿ ਅੱਜ ਤੋਂ ਬਾਅਦ ਜਿਹੜੀਆਂ ਬਾਣੀਆਂ ਨੇ ਅੰਮ੍ਰਿਤ ਵੇਲੀਆਂ ਨਿਤਨੇਮ ਦੀਆਂ ਉਹ ਪੰਜ ਹੋਣਗੀਆਂ। ਤੇ ਪੰਜ ਬਾਣੀਆਂ ਜੇ ਤੂੰ ਕਰਦਾ ਰਿਹਾ ਉਹ ਪੰਜ ਬਾਣੀਆਂ ਤੈਨੂੰ ਇਹਨਾਂ ਪੰਜਾਂ ਧਾਤੂਆਂ ਤੋਂ ਬਚਾ ਕੇ ਰੱਖਣਗੀਆਂ। ਜਨ ਨਾਨਕ ਸਤਿਗੁਰ ਮੇਲੇ ਆਪੇ, ਹਰ ਆਪੇ ਝਗੜ ਚੁਕਾਵੈ। ਹੁਣ ਤੇਰੇ ਕੋਲੇ ਉਸ ਵਾਹਿਗੁਰੂ ਦਾ ਨਾਮ ਹੋਇਆ, ਹਰਜਨ ਰਾਮ ਨਾਮ ਗੁਣ ਗਾਵੈ, ਤੂੰ ਉਹਦੇ ਗੁਣ ਗਾਏ, ਉਹ ਗੁਣ ਗਾਉਣ ਦੇ ਸਦਕਾ ਤੈਨੂੰ ਪੰਜ ਧਾਤੂਆਂ ਤੋਂ ਬਚਾ ਕੇ ਸਤਿਗੁਰ ਸਾਹਿਬ ਜੀ ਆਪਣੇ ਨਾਲ ਆਪ ਮਿਲਾ ਲੈਣਗੇ। ਜਿਹੜੇ ਇਹ ਝਗੜੇ ਪਏ ਹੋਏ ਆ ਵੀ ਇਹਦਾ ਕੀ ਹੋਏਗਾ ਇਹਦਾ ਕੀ ਹੋਏਗਾ, ਜਿਹੜਾ ਗੁਰਮੁਖ ਜਾਣੇ ਉਹ ਝਗੜਿਆਂ ਤੋਂ ਉੱਪਰ ਉੱਠ ਜਾਂਦਾ, ਉਹ ਝਗੜਾ ਨਹੀਂ ਕਰਦਾ, ਉਹਨੂੰ ਸਮਝ ਹੁੰਦੀ ਹੈ। ਔਰ ਇਹ ਪ੍ਰਤੱਖ ਵਾਪਰੀ ਕਿ ਜਿਹੜੇ ਧਾਤੂਆਂ ਦੇ ਸ਼ਿਕਾਰ ਸੀ ਉਹ ਵੀ ਉੱਥੇ ਤਿੰਨ ਕਮਰੇ ਲੈ ਕੇ ਰਹਿੰਦੇ ਸੀ, ਹਥਿਆਰ ਉਹਨਾਂ ਕੋਲੇ ਵੀ ਸੀ, ਤੇ ਕਈ ਵਾਰੀ ਗੁਰਮੁਖ ਚੁੱਕਣਾ ਚ ਆ ਜਾਂਦੇ ਆ, ਤੇ ਬਬਰਾਂ ਨੇ ਉਹਨਾਂ ਨੂੰ ਚੁੱਕਣਾ ਚ ਆ ਕੇ ਸੰਤ ਜਰਨੈਲ ਸਿੰਘ ਦੇ ਕਮਰੇ ਜਿਹੜੇ ਮੱਲ ਲਏ ਸੀ। ਤੇ ਸੰਤਾਂ ਕੋਲੇ ਇੰਨੀ ਪਾਵਰ ਸੀ ਕਿ ਇਸ਼ਾਰਾ ਕਰਦੇ ਜੋ ਮਰਜ਼ੀ ਕਰ ਲੈਂਦੇ, ਲੇਕਿਨ ਜਦੋਂ ਆਏ ਸਾਥੀ ਸਿੰਘਾਂ ਨੇ ਆਖਿਆ ਕਿ ਆਪਣੇ ਕਮਰੇ ਮੱਲ ਲਏ ਆ, ਤੇ ਕਹਿੰਦੇ ਨਹੀਂ ਆਪਣੇ ਨਹੀਂ ਹੈਗੇ, ਕਹਿੰਦੇ ਕੀ, ਕਹਿੰਦੇ ਗੁਰੂ ਰਾਮਦਾਸ ਦੇ ਨੇ, ਤੇ ਇਹ ਵੀ ਗੁਰੂ ਰਾਮਦਾਸ ਦੇ ਨੇ, ਆ ਜਾਓ ਆਪਾਂ ਚੱਕੋ ਸਮਾਨ ਤੇ ਆਪਾਂ ਹੋਰ ਥਾਂ ਤੇ ਚਲੇ ਜਾਂਦੇ। ਉਹਨਾਂ ਨੇ ਝਗੜੇ ਚੋਂ ਨਿਕਲ ਗਿਆ। ਇਹਦੇ ਬਾਅਦ ਇਹ ਵੀ ਇਲਜ਼ਾਮ ਲੱਗਾ ਸੀ ਝੂਠਾ ਕਰੈਕਟਰ ਦਾ, ਸਿੰਘਾਂ ਆਖਿਆ ਬਾਬਾ ਜੀ ਹੁਣ ਤਾਂ ਹੱਦ ਲੰਘ ਗਈ, ਕਹਿੰਦੇ ਕੋਈ ਗੱਲ ਨਹੀਂ ਮੈਨੂੰ ਆਖਿਆ ਤੁਹਾਨੂੰ ਤੂੰ ਨਹੀਂ ਆਖਿਆ, ਕਹਿੰਦੇ ਇਹ ਸਰਕਾਰ ਚਾਹੁੰਦੀ ਏ ਕਿ ਸਿੱਖ ਸਿੱਖ ਦੀ ਪੱਗ ਨੂੰ ਹੱਥ ਪਾਵੇ ਤੇ ਇਹ ਨਹੀਂ ਹੋਣ ਦੇਣਾ। ਤੇ ਉਹੀ ਅਨੋਖ ਸਿੰਘ ਬੱਬਰ ਨੇ 4 June ਨੂੰ ਬਲਵੀਰ ਸਿੰਘ ਸੰਧੂ ਨੂੰ ਆਖਿਆ ਸੀ ਕਿ ਅਸੀਂ ਲੜਨਾ ਚਾਹੁੰਦੇ ਹਾਂ, ਸਾਡੇ ਕੋਲ ਅਸਲਾ ਹੈ ਨਹੀਂ, ਤੇ ਮੈਨੂੰ ਚਿੱਠੀ ਲਿਖ ਦੇ, ਮੈਂ ਸਰ ਜਰਨੈਲ ਸਿੰਘ ਕੋਲ ਅਸਲਾ ਲੈ ਆਵਾਂ। ਤੇ ਬਲਵੀਰ ਸਿੰਘ ਸੰਧੂ ਨੇ ਕਿਹਾ ਸੀ ਜੇ ਸੰਤ ਜਰਨੈਲ ਸਿੰਘ ਨੇ ਚਿੱਠੀ ਤੇ ਅਸਲਾ ਦਿੱਤਾ ਤੇ ਮੈਂ ਸੰਤ ਜਰਨੈਲ ਸਿੰਘ ਨੂੰ ਸਿੱਖ ਨਹੀਂ ਮੰਨਾਂਗਾ, ਇੰਝ ਹੀ ਚਾਹ। ਅਨੋਖ ਸਿੰਘ ਬੱਬਰ ਕਿਹਾ ਅਕਾਲ ਤਖ਼ਤ ਸਾਹਿਬ ਤੇ, ਤੇ ਸੰਤਾਂ ਨੇ ਘੁੱਟ ਕੇ ਗਲਵੱਕੜੀ ਚ ਪਾਇਆ, ਫਤਿਹ ਬੁਲਾਈ ਗਜਾਈ, ਤੇ ਰਾਮ ਸਿੰਘ ਨੂੰ ਆਖਿਆ ਰਾਮ ਸਿਆਂ ਜਿੰਨਾ ਅਸਲਾ ਮੰਗਦਾ ਉਹਨਾਂ ਦੇ ਦੇ। LMG ਲੈ ਕੇ ਆ ਰਿਹਾ ਸੀ ਪੀਪੇ ਰੌਂਦਾਂ ਦੇ ਭਰੇ, ਤੇ ਮੂੰਹ ਤੇ ਲਾਲੀਆਂ ਚੜੀਆਂ ਹੋਈਆਂ ਸੀਗੀਆਂ। ਤੇ ਉਹਦੇ ਬਾਅਦ ਉਹਨੇ ਇੱਕ ਵੀ ਲਫ਼ਜ਼ ਸੰਤ ਜਰਨੈਲ ਸਿੰਘ ਦੀ ਬਾਬਤ ਮਾੜਾ ਨਹੀਂ ਆਖਿਆ। ਜਦੋਂ ਬੋਲਦਾ ਸੀ ਕਹਿੰਦਾ ਨਹੀਂ ਸੰਤ ਤੇ ਅਸੀਂ ਭੁਲੇਖੇ ਹੋਏ ਸੀ, ਤੇ ਅਨੋਖ ਸਿੰਘ ਬੱਬਰ ਵੀ ਆਣ ਸ਼ਾਨ ਨਾਲ ਸ਼ਹੀਦੀ ਪਾ ਗਿਆ। ਜਿਹੜਾ ਗੁਰਮੁਖ ਜਾਣੇ ਉਹਦੇ ਝਗੜੇ, ਜਿਹੜਾ ਗੁਣ ਗਾਉਂਦਾ ਹੈ ਉਹਦੇ ਅੰਦਰ ਨੂੰ ਝਗੜੇ ਜਿਹੜੇ ਖਤਮ ਹੋ ਗਏ, ਤੇ ਉਹਨੂੰ ਵਾਹਿਗੁਰੂ ਆਪਣੇ ਨਾਲ ਮਿਲਾਉਂਦਾ ਹੈ। ਜਨ ਨਾਨਕ ਸਤਿਗੁਰ ਮੇਲੇ ਆਪੇ, ਹਰ ਆਪੇ ਝਗੜ ਚੁਕਾਵੈ। ਜਿਹਦੇ ਝਗੜੇ ਚੁੱਕ ਗਏ ਉਹਦੇ ਇਹ ਲੋਕ ਸੁਖੀਏ, ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਸਤਿਗੁਰ ਸਾਹਿਬ ਜੀ ਨੇ ਕਿਰਪਾ ਕਰਕੇ ਇਲਾਹੀ ਫਰਮਾਨ ਦੀ ਵਿਚਾਰ ਕਰਾਈ। ਵਿਚਾਰਾਂ ਕਰਦਿਆਂ ਬਹੁਤ ਭੁੱਲਾਂ ਹੋਈਆਂ। ਸਤਿਗੁਰੂ ਸਾਹਿਬ ਜੀ, ਗੁਰੂ ਕੀ ਸੰਗਤ, ਅਣਜਾਣ ਬੱਚਾ ਜਾਣ ਕੇ ਮਾਫ਼ ਕਰਿਓ, ਹੋਈਆਂ ਭੁੱਲਾਂ ਦੀ ਮਾਫ਼ੀ ਕਰੋ, ਕਿਰਪਾ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਰਾਗ ਰਤਨ ਪਰਵਾਰ ਪਰੀਆਂ ਸਭ ਦੋ ਟਗਾਵੋ ਹਰੀ ਕੇਰਾ ਕਹਿ ਨਾਨਕ ਆਨੰਦ ਹੋਆ ਇਹ ਮਨ ਮੇਰਿਆ ਤੂੰ ਹਰ ਨਾਲ ਰਹੋ ਤੂੰ ਮਨ ਮੇਰੇ ਅੰਗੀਕਾਰ ਉਹ ਕਰੇ ਤੇਰਾ ਸਭਨਾ ਗੱਲਾਂ ਸਮਰੱਥ ਸੁਆਮੀ ਕਹਿ ਨਾਨਕ ਮਨ ਮੇਰੇ ਸਾਚੇ ਸਾਹਿਬਾ ਕਰਤਾ ਤੇਰਾ ਸਭ ਕੁਛ ਹੈ ਸਦਾ ਸਿਫਤ ਸਲਾਹ ਤੇਰੀ ਨਾਮ ਜਿਨਕੇ ਮਨ ਵਸਿਆ ਕਹਿ ਨਾਨਕ ਸੱਚੇ ਸਾਹਿਬ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਕਰ ਸਾਂਤ ਸੁਖ ਮਨ ਆਏ ਵਸਿਆ ਸਦਾ ਕੁਰਬਾਨ ਕੀਤਾ ਗੁਰ ਵਿਟੋ ਕਹਿ ਨਾਨਕ ਸੁਣੋ ਸੰਤੋ ਪੇ ਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸਬਦ ਘਰ ਸੁਭਾਗੈ ਘਰ ਸੁਭਾਗੈ ਸਬਦ ਵਾਜੇ ਪੰਚ ਦੁੱਤ ਦਵਾਸ ਕੀਤੇ ਤੁਰ ਕਰਮ ਪਾਇਆ ਤੁਦ ਜਿਨ ਕੋ ਕਹਿ ਨਾਨਕ ਤਹ ਸੁਖ ਹੋਆ ਆਨੰਦ ਸੁਣੋ ਵਡ ਭਾਗੀ ਹੋ

0: ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿ ਅਰਦਾਸ, ਜਿਉ ਪਿੰਡ ਸਾਂਭ ਤੇਰੀ ਰਾਸ, ਤੁਮ ਮਾਤ ਪਿਤਾ ਥੰਮ।

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ ਹਰੇ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰਿ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ।

ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਧ ਬੰਧ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਚਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਇਆ, ਤਿਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ। ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ।

है। कृपा करनी पातशाह जी ओ समुचियां सेवावां निभाउंदिआं होइआं पुल चुग दी खिमा बख्शना पढ़ी सुनी बाणी कीर्तन कथा दा भाव आईआं संगतां दे हिरदे ते वसाउणा सब दियां दर हाजरियां तिल फुल भेटावां प्रवान करनियां दरो करो नाम दान चढ़दी कला दी दात बख्शनी परिवारां विच सुख शांति कारोबारां विच वाधे करने जेलां विच बंद गुरसिखां दी रिहाई चढ़दी कला करनी अपने प्यारे खालसा पंथ दी चढ़दी कला करनी आप जीआं दे भाणे विच रहण सुखां नाल बतीत होई आया दिन आप दे भाणे विच बाणी पढ़दिआं सिमरन करदिआं बतीत होवे अरदास बेनती है संगतां वल्लों सच्चे पातशाह जी ओ समूह तखर परिवार वालों भाई परमजीत सिंह आप जी ने तंदुरुस्तियां बख्शियां हन सच्चे पातशाह जी आप जी का शुकराना करदे अरदास बेनती सच्चे पातशाह जी कृपा करनी मेरा प्रयास रखना इसे तरह अपने दर कर दियां सेवावां अमृत वेले संभाल बख्शनी सच्चे पातशाह जी मेरा प्रयास रखना तंदुरुस्तियां चढ़दियां कला बख्शनियां दर कर दे प्रीतवान भाई मलकीत सिंह समूह परिवार वालों अपने बेटे ਬੱਬਨਪ੍ਰੀਤ ਸਿੰਘ ਦੇ ਸੱਚੇ ਪਾਤਸ਼ਾਹ ਜੀ ਜਨਮ ਦਿਨ ਤੇ ਆਪ ਦਾ ਸ਼ੁਕਰਾਨਾ ਕਰਦਿਆਂ ਹੋਇਆ ਸੱਚੇ ਪਾਤਸ਼ਾਹ ਜੀ ਓ ਅੰਮ੍ਰਿਤ ਵੇਲੇ ਦੀਵਾਨਾਂ ਦੀ ਦੇਗ ਦੀ ਸੇਵਾ ਕੀਤੀ ਸੱਚੇ ਪਾਤਸ਼ਾਹ ਜੀ ਕਿਰਪਾ ਕਰਨੀ ਪਾਤਸ਼ਾਹ ਜੀ ਓ ਕੀਤੀ ਹੋਈ ਸੇਵਾ ਦਰ ਪ੍ਰਵਾਨ ਕਰਨੀ ਬੱਬਨਪ੍ਰੀਤ ਸਿੰਘ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ ਅੰਮ੍ਰਿਤ ਵੇਲੇ ਦੀ ਸੰਭਾਲ ਬੱਚੇ ਨੂੰ ਗੁਰਮਤ ਦੇ ਦਾਨ ਵਿਦਿਆ ਦੇ ਦਾਨ ਬਖਸ਼ਣੇ ਸਮੂਹ ਪਰਿਵਾਰ ਦੀਆਂ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ ਸਮੂਹ ਪਰਿਵਾਰ ਦੀਆਂ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ ਇਸ ਵੇਲੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਕਰੀ ਪਾਕ ਸਾਲ ਸੋਜ ਪਿਤਰਾ ਹੁਣ ਲਾਭ ਭੋਗ ਹਰਾਜ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ

ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਪਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਸਾਹਿਬਾਂ ਦੀ ਰਹਿਮਤ ਹੋਈ ਹੈ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਦੀਵਾਨ ਵਿੱਚ ਹਾਜ਼ਰੀ ਲਵਾ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਦੀ ਰਹਿਮਤ ਕਾਰਨ ਸਭ ਦੇ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਇੱਥੇ ਅੰਮ੍ਰਿਤ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੈ। ਸ਼ਾਮਾਂ ਦੇ ਦੀਵਾਨਾਂ ਵਿੱਚ ਆਪ ਜੀਆਂ ਨੇ ਵੱਧ ਤੋਂ ਵੱਧ ਗੁਰੂ ਘਰ ਹਾਜ਼ਰੀਆਂ ਭਰਨੀਆਂ,

0: की गात रहो जय मिघारू हाँ कर चतराई बिस्मन बिस्मी कैन कहात गण गंधर्व सिद्ध और साधक स्वर्णर देव ब्रह्म ब्रह्मादक चतर वेद चरित चार गम गम टाकर गाद गुण बेअंत बेअंत नानक कहना जाए बरे बराते मुंदारी मल्ला बजा त्याए गाए करने हार पाओ नाही सुख सहजनंदा अनक ओहीरे एक समारो सबल मर्द गुर मेरे माथे जत कत वेखो तर तर साते चरण कमल मेरे प्राण आधार सर्वत दा वड़ा प्रभ मेरा काट काट अंतर सह मेरा ताकि सरन असर पै नानक जाका अंत ना बारा बार देवदारी महला
1: महला पंजमा उल्टी रे मन उल्टी रे साक स्यो कर उल्टी रे झूठे की रे झूठ प्रीति छुटकी रे मन छुटकी रे साकत संग न छुटकी रे रहाओ ज्यों काजर पर मंदर राख्यो सो पैसे का लुखी रे दूर हो ही ते भाग गयो है जिस गोर मिल छुटकी त्रिकुटी रे मांगो दान कृपाल कृपा निध मेरा मुख साकत संग न जुटसी रे जन नानक दास दास को करिहो मेरा मूड साध पगा हेठ रुलसी रे राग देव गंधारी महला पंजवा कर सतवा एक ओंकार सतगुर प्रसाद सब दिन के समर्थ पंथ बीठले हो बल बल जाओ गावन पावन संत तोराय चरण उवा कै पाओ रहाओ जासन बासन सहज केल करुणा में एक अनंत अनुपै ठाओ रिद सिद्ध निद कर तल जग जीवन सर्वनाथ अनेकै नाओ दया मया कृपा नानक सुन सुन जस जीवाओ एक ओंकार सतगुर प्रसाद राग देव गंधारी महला नावा यह मन नेक न कहो करै सीख सिखाए रहो अपनी सी दुर्मत ते न टराय रहाओ मद माया के पयो बावरो हर जस नाहे उचरै कार पर पंच जग को डहके अपनो उदर भरै स्वान पूछ ज्यो होए न सूदो कहो न कांतरै कहो नानक पज राम नाम नित जानतै काज सरै देव गंधारी महला नामा सब किश जीवत क्यो व्यवहार मात पिता भाई सुत बंदप हर फुन ग्रह की नार रहाओ तांते प्राण होत जब न्यारे टीरत प्रेत पुकार आद करी को न रखै करते देत निकार मृग तृष्णा ज्यो जग रचना यह देखो हृदय विचार कहो नानक भज राम नाम नित जानते होत उधार देव गंधारी महला नावा जागत मैं झूठी देखी प्रीत अपने ही सुख स्यों सब लागे क्या दारा क्या मीत रहाओ मेरो मेरो सब कहत है हित स्यो बांध्यो चीत अंत काल संगी नह को एह अचरज है रीत मन मूर्ख अजहो न समझत सिख दै हार्यो नीत नानक भौजल पार परै जाओ गावै प्रभ के गीत एक ओंकार सतनाम करता पुरख निरपौ निरवैर अकाल मूर्त अजुनी साहिब अंगुर प्रसाद राग बिहागड़ा चौप दे महला पंजवा कर दूजा दूतन संगरिया भयंगन बसरिया अनक उपरिया तौ मैं हर हर करिया तौ सूख सहजरिया रहाओ मिथन मुहरिया अनको मेरिया बिच घूमन किरिया सगल बटरिया बिरख इक तरिया बहु बंदै परिया थिर साध सफरिया जह कीर्तन हरिया नानक सरनरिया एक ओंकार सतगुरु प्रसाद राग बिहागड़ा महला नामा ਹਰ ਕੀ ਗਤ ਨ ਕਹੂ ਜਾਨੈ, ਹਰ ਕੀ ਗਤ ਨ ਕਹੂ ਜਾਨੈ, ਜੋਗੀ ਜਤਿ ਤਪੀ ਪਚ ਹਾਰੇ, ਅਰ ਬਹੁ ਲੋਗ ਸਿਆਨੈ ਰਹਾਉ, ਛਿਨਮੈ ਰਾਉ ਰੰਗ ਕਰ ਕਰਹੀ, ਰਾਉ ਰੰਗ ਕਰ ਡਰ, ਰੀਤ ਭਰੇ ਭਰੇ ਸਖਨਾਵੈ, ਯਹ ਤਾਂ ਕੋ ਵਿਵਹਾਰੇ, ਆਪਣੀ ਮਾਇਆ ਆਪ ਸਾਰੀ, ਆਪੇ ਦੇਖਣ ਹਾਰਾ, ਨਾਨਾ ਰੂਪ ਤਰੇ ਬਹੁਰੰਗੀ, ਸਭ ਤੇ ਰਹੇ ਨਿਆਰਾ, ਅਗੰਤ ਅਪਾਰ ਅਲੱਖ ਨਿਰੰਜਣ, ਜੈ ਸਭ ਜਗ ਭਰਮਾਇਓ, ਸਗਲ ਭਰਮ ਤਜ ਨਾਨਕ ਪ੍ਰਾਣੀ, ਚਰਨ ਤਾਹੇ ਚਿਤ ਲਾਇਓ, ਰਾਗ ਬਿਹਾਗੜਾ ਸ਼ਾਂਤ ਮਹੱਲਾ ਚੌਥਾ ਘਰ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਹਰ ਹਰ ਨਾਮ ਤੇ ਆਈਏ ਮੇਰੀ ਜਿੰਦੜੀਏ, ਗੁਰਮੁਖ ਨਾਮ ਅਮੋਲੇ ਰਾਮ, ਹਰ ਰਸ ਬੀਦਾ ਹਰ ਮਨ ਪਿਆਰਾ, ਮਨ ਹਰ ਰਸ ਨਾਮ ਝਕੋਲੇ ਰਾਮ, ਗੁਰਮਤ ਮਨ ਠਹਿਰਾਈਏ ਮੇਰੀ ਜਿੰਦੜੀਏ, ਅਨੰਤ ਨ ਕਾਹੂੰ ਡੋਲੇ ਰਾਮ, ਮਨ ਚਿੰਦੜਾ ਫਲ ਪਾਇਆ ਹਰ ਪ੍ਰਭ ਗੁਣ, ਨਾਨਕ ਬਾਣੀ ਬੋਲੇ ਰਾਮ, ਗੁਰਮਤ ਮਨ ਅੰਮ੍ਰਿਤ ਵੁੱਠੜਾ ਮੇਰੀ ਜਿੰਦੜੀਏ, ਮੁਖ ਅੰਮ੍ਰਿਤ ਬੈਣ ਅਲਾਏ ਰਾਮ, ਅੰਮ੍ਰਿਤ ਬਾਣੀ ਭਗਤ ਜਨਾ ਕੀ ਮੇਰੀ ਜਿੰਦੜੀਏ, ਮਨ ਸੁਣਿਐ ਹਰ ਲਿਵਲਾਏ ਰਾਮ, ਚਿਰੀ ਵਿਛੁਨਾ ਹਰ ਪ੍ਰਭ ਪਾਇਆ ਗਲ ਮਿਲਿਆ ਸਹਿਜ ਸੁਭਾਏ ਰਾਮ, ਜਨ ਨਾਨਕ ਮਨ ਅਨੰਦ ਭਇਆ ਹੈ ਮੇਰੀ ਜਿੰਦੜੀਏ, ਅਨਹਦ ਸ਼ਬਦ ਵਜਾਏ ਰਾਮ, ਸਖੀ ਸਹੇਲੀ ਮੇਰੀਆ ਮੇਰੀ ਜਿੰਦੜੀਏ, ਕੋਈ ਹਰ ਪ੍ਰਭ ਆਣ ਮਿਲਾਵੈ ਰਾਮ, ਹਉ ਮਨ ਦੇਵੋ ਤਿਸ ਆਪਣਾ ਮੇਰੀ ਜਿੰਦੜੀਏ, ਹਰ ਪ੍ਰਭ ਕੀ ਹਰ ਕਥਾ ਸੁਣਾਵੈ ਰਾਮ, ਗੁਰਮੁਖ ਸਦਾ ਅਰਾਧ ਹਰ ਮੇਰੀ ਜਿੰਦੜੀਏ, ਮਨ ਚਿੰਦੜਾ ਫਲ ਪਾਵੈ ਰਾਮ, ਨਾਨਕ ਭਜ ਹਰ ਸਰਨਾਗਤੀ ਮੇਰੀ ਜਿੰਦੜੀਏ, ਬੜਭਾਗੀ ਨਾਮ ਧਿਆਵੈ ਰਾਮ, ਕਰ ਕਿਰਪਾ ਪ੍ਰਭ ਆਏ ਮਿਲ ਮੇਰੀ ਜਿੰਦੜੀਏ, ਗੁਰਮਤ ਨਾਮ ਪ੍ਰਗਾਸੇ ਰਾਮ, ਹਉ ਹਰ ਬਾਜ ਉਡੀਣੀਆਂ ਮੇਰੀ ਜਿੰਦੜੀਏ, ਜੋ ਜਲ ਬਿਨ ਕਮਲ ਉਦਾਸੇ ਰਾਮ, ਗੁਰਪੂਰੇ ਮੇਲ ਆਇਆ ਮੇਰੀ ਜਿੰਦੜੀਏ, ਹਰ ਸੱਜਣ ਹਰ ਪ੍ਰਭ ਪਾਸੇ ਰਾਮ, ਧੰਨ ਧੰਨ ਗੁਰੂ ਹਰ ਦੱਸਿਆ ਮੇਰੀ ਜਿੰਦੜੀਏ, ਜਨ ਨਾਨਕ ਨਾਮ ਵਿਗਾਸੇ ਰਾਮ, ਰਾਗ ਬਿਹਾਗੜਾ ਮਹੱਲਾ ਚੌਥਾ, ਅੰਮ੍ਰਿਤ ਹਰ ਹਰ ਨਾਮ ਹੈ ਮੇਰੀ ਜਿੰਦੜੀਏ, ਅੰਮ੍ਰਿਤ ਗੁਰਮਤ ਪਾਏ ਰਾਮ, ਹਉਮੈ ਮਾਇਆ ਬੇਖ ਹੈ ਮੇਰੀ ਜਿੰਦੜੀਏ, ਹਰ ਅੰਮ੍ਰਿਤ ਬੇਖ ਲਹਿ ਜਾਏ ਰਾਮ, ਮਨ ਸੂਕਾ ਹਰਿਆ ਹੋਇਆ ਮੇਰੀ ਜਿੰਦੜੀਏ, ਹਰ ਹਰ ਨਾਮ ਧਿਆਏ ਰਾਮ, ਹਰ ਭਾਗ ਵਡੇ ਲਿਖ ਪਾਇਆ ਮੇਰੀ ਜਿੰਦੜੀਏ, ਜਨ ਨਾਨਕ ਨਾਮ ਸਮਾਏ ਰਾਮ, ਹਰ ਸੇਤੀ ਮਨ ਬੇਦਿਆ ਮੇਰੀ ਜਿੰਦੜੀਏ, ਜਿਉ ਬਾਲਕ ਲੱਗ ਦੁੱਧ ਖੀਰੇ ਰਾਮ, ਹਰ ਬਿਨ ਸ਼ਾਂਤ ਨਾ ਪਾਈਏ ਮੇਰੀ ਜਿੰਦੜੀਏ, ਜਿਉ ਚਾਤ੍ਰਿਕ ਜਲ ਬਿਨ ਟੇਰੇ ਰਾਮ, ਸਤਿਗੁਰ ਸਰਣੀ ਜਾਏ ਪਉ ਮੇਰੀ ਜਿੰਦੜੀਏ, ਗੁਣ ਦੱਸੇ ਹਰ ਪ੍ਰਭ ਕੇਰੇ ਰਾਮ, ਜਨ ਨਾਨਕ ਹਰ ਮੇਲ ਆਇਆ ਮੇਰੀ ਜਿੰਦੜੀਏ, ਕਰ ਵਾਜੇ ਸ਼ਬਦ ਘਨੇਰੇ ਰਾਮ, ਮਨਮੁਖ ਹਉਮੈ ਵਿਛੜੇ ਮੇਰੀ ਜਿੰਦੜੀਏ, ਬਿਖ ਬਾਧੈ ਹਉਮੈ ਜਾਲੇ ਰਾਮ, ਜਿਉ ਪੰਖੀ ਕਪੋਤ ਆਪ ਬਣਾਇਆ ਮੇਰੀ ਜਿੰਦੜੀਏ, ਤਿਉ ਮਨਮੁਖ ਸਭ ਵਸ ਕਾਲੇ ਰਾਮ, ਜੋ ਮੋਹੇ ਮਾਇਆ ਚਿਤ ਲਾਇੰਦੇ ਮੇਰੀ ਜਿੰਦੜੀਏ, ਸੇ ਮਨਮੁਖ ਮੂੜ ਬਿਤਾਲੇ ਰਾਮ, ਜਨ ਤ੍ਰਾਹੇ ਤ੍ਰਾਹੇ ਸਰਣਾਗਤੀ ਮੇਰੀ ਜਿੰਦੜੀਏ, ਗੁਰੂ ਨਾਨਕ ਹਰ ਰਖਵਾਲੇ ਰਾਮ, ਹਰ ਜਨ ਹਰ ਲਿਬ ਉਭਰੇ ਮੇਰੀ ਜਿੰਦੜੀਏ, ਤੁਰ ਭਾਗ ਵੱਡੇ ਹਰ ਪਾਇਆ ਰਾਮ, ਹਰ ਹਰ ਨਾਮ ਪੋਤ ਹੈ ਮੇਰੀ ਜਿੰਦੜੀਏ, ਗੁਰ ਖੇਵੜ ਸ਼ਬਦ ਤਰਾਇਆ ਰਾਮ, ਹਰ ਹਰ ਪੁਰਖ ਦਿਆਲ ਹੈ ਮੇਰੀ ਜਿੰਦੜੀਏ, ਗੁਰ ਸਤਿਗੁਰ ਮੀਠ ਲਗਾਇਆ ਰਾਮ, ਕਰ ਕਿਰਪਾ ਸੁਣ ਬੇਨਤੀ ਹਰ ਹਰ ਜਨ, ਨਾਨਕ ਨਾਮ ਧਿਆਇਆ ਰਾਮ, ਬਿਹਾਗੜਾ ਮਹੱਲਾ ਚੌਥਾ, ਜਗ ਸੁਕ੍ਰਿਤ ਕੀਰਤ ਨਾਮ ਹੈ ਮੇਰੀ ਜਿੰਦੜੀਏ, ਹਰ ਕੀਰਤ ਹਰ ਮਨ ਧਾਰੇ ਰਾਮ, ਹਰ ਹਰ ਨਾਮ ਪਵਿੱਤ ਹੈ ਮੇਰੀ ਜਿੰਦੜੀਏ, ਜਪ ਹਰ ਹਰ ਨਾਮ ਉਧਾਰੇ ਰਾਮ, ਸਭ ਕਿਲ ਵਿਖ ਪਾਪ ਦੁੱਖ ਕੱਟਿਆ ਮੇਰੀ ਜਿੰਦੜੀਏ, ਮਲ ਗੁਰਮੁਖ ਨਾਮ ਉਤਾਰੇ ਰਾਮ, ਵੱਡ ਪੁੰਨੀ ਹਰ ਧਿਆਇਆ ਜਨ ਨਾਨਕ ਹਮ ਮੂਰਖ ਮੁਗਧ ਨਿਸਤਾਰੇ ਰਾਮ, ਜੋ ਹਰ ਨਾਮ ਧਿਆਏ ਦੇ ਮੇਰੀ ਜਿੰਦੜੀਏ, ਤਿਨਾ ਪੰਚੇ ਵਸਗਤ ਆਏ ਰਾਮ। ਹੰਤਰ ਨਵਦੇਦ ਨਾਮ ਹੈ ਮੇਰੀ ਜਿੰਦੜੀਏ, ਗੁਰੂ ਸਤਿਗੁਰ ਅਲੱਖ ਲਖਾਏ ਰਾਮ। ਗੁਰ ਆਸਾ ਮਨਸਾ ਪੂਰੀਆ ਮੇਰੀ ਜਿੰਦੜੀਏ, ਹਰ ਮਿਲਿਆ ਭੁੱਖ ਸਭ ਜਾਏ ਰਾਮ। ਤੁਰਮਸਤਕ ਹਰ ਪ੍ਰਭ ਲਿਖਿਆ ਮੇਰੀ ਜਿੰਦੜੀਏ, ਜਨ ਨਾਨਕ ਹਰ ਗੁਣ ਗਾਏ ਰਾਮ। ਹਮ ਪਾਪੀ ਬਲਵੰਚੀਆ ਮੇਰੀ ਜਿੰਦੜੀਏ, ਪਰ ਦਰੋਹੀ ਠੱਗ ਮਾਇਆ ਰਾਮ। ਵੜਪਾਗੀ ਗੁਰ ਪਾਇਆ ਮੇਰੀ ਜਿੰਦੜੀਏ, ਗੁਰ ਪੂਰੇ ਗਾਤਮਿਤ ਪਾਇਆ ਰਾਮ। ਗੁਰ ਅੰਮ੍ਰਿਤ ਹਰ ਮੁਖ ਚੁਆਇਆ ਮੇਰੀ ਜਿੰਦੜੀਏ, ਫਿਰ ਮਰਦਾ ਬਹੁੜ ਜੀਵ ਆਇਆ ਰਾਮ। ਜਨ ਨਾਨਕ ਸਤਿਗੁਰ ਜੋ ਮਿਲੇ ਮੇਰੀ ਜਿੰਦੜੀਏ, ਤਿਨਕੇ ਸਭ ਦੁੱਖ ਗਵਾਇਆ ਰਾਮ। ਅਤ ਊਤਮ ਹਰ ਨਾਮ ਹੈ ਮੇਰੀ ਜਿੰਦੜੀਏ, ਜਿਤ ਜਪਿਆ ਪਾਪ ਗਵਾਤੇ ਰਾਮ। ਪਤਿਤ ਪਵਿੱਤਰ ਗੁਰ ਹਰ ਕੀਏ ਮੇਰੀ ਜਿੰਦੜੀਏ, ਚੌਹ ਕੁੰਡੀ ਚੌਹ ਯੁਗ ਜਾਤੇ ਰਾਮ। ਹਉਮੈ ਮੈਲ ਸਭ ਉਤਰੀ ਮੇਰੀ ਜਿੰਦੜੀਏ, ਹਰ ਅੰਮ੍ਰਿਤ ਹਰ ਸਰ ਨਾਤੇ ਰਾਮ। ਅਪਰਾਧੀ ਪਾਪੀ ਉਦਰੇ ਮੇਰੀ ਜਿੰਦੜੀਏ, ਜਨ ਨਾਨਕ ਖਿਨ ਹਰ ਰਾਤੇ ਰਾਮ। ਬਿਹਾਗੜਾ ਮਹੱਲਾ ਚੌਥਾ ਹਉ ਬਲਿਹਾਰੀ ਤਿਨਕੋ ਮੇਰੀ ਜਿੰਦੜੀਏ, ਜਿਨ ਹਰ ਹਰ ਨਾਮ ਅਧਾਰੋ ਰਾਮ। ਗੁਰ ਸਤਿਗੁਰ ਨਾਮ ਦੜਾਇਆ ਮੇਰੀ ਜੁੰਦੜੀਏ, ਬਿਖ ਭੌਜਲ ਤਾਰਨ ਹਾਰੋ ਰਾਮ। ਜਿਨ ਇੱਕ ਮਨ ਹਰ ਧਿਆਇਆ ਮੇਰੀ ਜੁੰਦੜੀਏ, ਤਿਨ ਸੰਤ ਜਨਾ ਜੈ ਕਾਰੋ ਰਾਮ। ਨਾਨਕ ਹਰ ਜਪ ਸੁਖ ਪਾਇਆ ਮੇਰੀ ਜੁੰਦੜੀਏ, ਸਭ ਦੁੱਖ ਨਿਵਾਰਨ ਹਾਰੋ ਰਾਮ। ਸਾਰ ਰਸਨਾ ਧਨ ਧਨ ਹੈ ਮੇਰੀ ਜੁੰਦੜੀਏ, ਗੁਣ ਗਾਵੈ ਹਰ ਪ੍ਰਭ ਕੀਰੇ ਰਾਮ। ਤੇ ਸਵਣ ਭਲੇ ਸੋਭਨੀਕ ਹਹ ਮੇਰੀ ਜਿੰਦੜੀਏ, ਹਰ ਕੀਰਤਨ ਸੁਣੈ ਹਰ ਤੇਰੇ ਰਾਮ। ਸੋ ਸੀਸ ਭਲਾ ਪਵਿੱਤਰ ਪਾਵਨ ਹੈ ਮੇਰੀ ਜਿੰਦੜੀਏ, ਜੋ ਜਾਏ ਲਗੈ ਗੁਰ ਪੈਰੇ ਰਾਮ। ਗੁਰ ਬਿਠੋ ਨਾਨਕ ਵਾਰਿਆ ਮੇਰੀ ਜਿੰਦੜੀਏ, ਜਿਨ ਹਰ ਹਰ ਨਾਮ ਚ ਤੇਰੇ ਰਾਮ। ਤੇ ਨੇਤਰ ਭਲੇ ਪ੍ਰਵਾਨ ਹਹ ਮੇਰੀ ਜਿੰਦੜੀਏ, ਜੋ ਸਾਧੂ ਸਤਿਗੁਰ ਦੇਖ ਹੈ ਰਾਮ। ਤੇ ਹਸਤ ਪੁਨੀਤ ਪਵਿੱਤਰ ਹਹ ਮੇਰੀ ਜਿੰਦੜੀਏ, ਜੋ ਹਰ ਜਸ ਹਰ ਹਰ ਲਿਖ ਹੈ ਰਾਮ। ਤਿਸ ਜਨ ਕੇ ਪਗ ਨਿਤ ਪੂਜਿਯ ਹੈ ਮੇਰੀ ਜਿੰਦੜੀਏ, ਜੋ ਮਾਰਗ ਧਰਮ ਚਲੇਸ ਹੈ ਰਾਮ। ਨਾਨਕ ਤਿਨ ਮਿਟੋ ਵਾਰਿਆ ਮੇਰੀ ਜਿੰਦੜੀਏ, ਹਰ ਸੁਣ ਹਰ ਨਾਮ ਮਨੇਸ ਹੈ ਰਾਮ। ਧਰਤ ਪਾਤਾਲ ਆਕਾਸ ਹੈ ਮੇਰੀ ਜਿੰਦੜੀਏ, ਸਭ ਹਰ ਹਰ ਨਾਮ ਧਿਆਵੈ ਰਾਮ। ਪੌਣ ਪਾਣੀ ਬੈਸੰਤਰੋ ਮੇਰੀ ਜਿੰਦੜੀਏ, ਨਿਤ ਹਰ ਹਰ ਹਰ ਜਸ ਗਾਵੈ ਰਾਮ। ਵਣ ਤ੍ਰਿਣ ਸਭ ਆਕਾਰ ਹੈ ਮੇਰੀ ਜਿੰਦੜੀਏ, ਮੁਖ ਹਰ ਹਰ ਨਾਮ ਧਿਆਵੈ ਰਾਮ। ਨਾਨਕ ਤੇ ਹਰ ਦਰ ਪੈਨ ਆਇਆ ਮੇਰੀ ਜਿੰਦੜੀਏ, ਜੋ ਗੁਰਮੁਖ ਭਗਤ ਮਨ ਲਾਵੈ ਰਾਮ। ਬਿਹਾਗੜਾ ਮਹੱਲਾ ਚੌਥਾ ਜਿਨ ਹਰ ਹਰ ਨਾਮ ਨਾ ਚੇਤਿਓ ਮੇਰੀ ਜਿੰਦੜੀਏ, ਤੇ ਮਨਮੁਖ ਮੂੜ ਇਆਣੇ ਰਾਮ। ਜੋ ਮੋਹੇ ਮਾਇਆ ਚਿਤ ਲਾਇੰਦੇ ਮੇਰੀ ਜਿੰਦੜੀਏ, ਸੇ ਅੰਤ ਗਏ ਪਛਤਾਣੇ ਰਾਮ। ਹਰ ਦਰਗਹ ਢੋਈ ਨਾ ਲਹਿਣ ਮੇਰੀ ਜਿੰਦੜੀਏ, ਜੋ ਮਨਮੁਖ ਪਾਪ ਲੁਭਾਣੇ ਰਾਮ। ਜਨ ਨਾਨਕ ਗੁਰਮਿਲ ਉਭਰੇ ਮੇਰੀ ਜਿੰਦੜੀਏ, ਹਰ ਜਪ ਹਰ ਨਾਮ ਸਮਾਣੇ ਰਾਮ। ਸਭ ਜਾਏ ਮਿਲਹੋ ਸਤਿਗੁਰੂ ਕੋ ਮੇਰੀ ਜਿੰਦੜੀਏ, ਜੋ ਹਰ ਹਰ ਨਾਮ ਦਰਾਵੈ ਰਾਮ। ਹਰ ਜਪਦਿਆਂ ਖਿਨ ਢਿੱਲ ਨਾ ਕੀਜੀ ਮੇਰੀ ਜਿੰਦੜੀਏ, ਮਤ ਕੇ ਜਾਪੈ ਸਾਹ ਆਵੈ ਕੇ ਨਾ ਆਵੈ ਰਾਮ। ਸਾ ਵੇਲਾ ਸੋ ਮੂਰਤ ਸਾ ਘੜੀ ਸੋ ਮੋਹਤ ਸਫਲ ਹੈ ਮੇਰੀ ਜਿੰਦੜੀਏ, ਜਿਤ ਹਰ ਮੇਰਾ ਚਿਤ ਆਵੈ ਰਾਮ। ਜਾਂ ਨਾਨਕ ਨਾਮ ਧਿਆਇਆ ਮੇਰੀ ਜਿੰਦੜੀਏ, ਜਮ ਕੰਕਰ ਨੇੜ ਨਾ ਆਵੈ ਰਾਮ। ਹਰ ਵੇਖੈ ਸੁਣੈ ਨਿਤ ਸਭ ਕਿਛ ਮੇਰੀ ਜਿੰਦੜੀਏ, ਸੋ ਡਰੈ ਜਿਨ ਪਾਪ ਕਮਾਤੇ ਰਾਮ। ਜਿਤ ਅੰਤਰ ਹਿਰਦਾ ਸੁਧ ਹੈ ਮੇਰੀ ਜਿੰਦੜੀਏ, ਤਿਨ ਜਨ ਸਭ ਡਰ ਸੁੱਟ ਘਤੈ ਰਾਮ। ਹਰ ਨਿਰਭਉ ਨਾਮ ਭਤੀਜਿਆ ਮੇਰੀ ਜਿੰਦੜੀਏ, ਸਭ ਝੱਖ ਮਾਰਨ ਦੁਸ਼ਟ ਕੁਪਤੈ ਰਾਮ। ਗੁਰਪੂਰਾ ਨਾਨਕ ਸੇਵਿਆ ਮੇਰੀ ਜਿੰਦੜੀਏ, ਜਿਨ ਪੈਰੀ ਆਣ ਸਭ ਘਤੈ ਰਾਮ। ਸੋ ਐਸਾ ਹਰ ਨਿਤ ਸੇਵਿਐ ਮੇਰੀ ਜਿੰਦੜੀਏ, ਜੋ ਸਭ ਦੋ ਸਾਹਿਬ ਵੱਡਾ ਰਾਮ। ਜਿੰਨੀ ਇੱਕ ਮਨ ਇੱਕ ਅਰਾਧਿਆ ਮੇਰੀ ਜਿੰਦੜੀਏ, ਤਿੰਨਾ ਨਾਹੀ ਕਿਸੇ ਦੀ ਕਿਸ ਚੱਡਾ ਰਾਮ। ਗੁਰ ਸੇਵਿਆ ਹਰ ਮਹਿਲ ਪਾਇਆ ਮੇਰੀ ਜਿੰਦੜੀਏ, ਝੱਖ ਮਾਰਨ ਸਭ ਨਿੰਦਕ ਘੱਡਾ ਰਾਮ। ਜਾਂ ਨਾਨਕ ਨਾਮ ਧਿਆਇਆ ਮੇਰੀ ਜਿੰਦੜੀਏ, ਤੁਰਮਸਤਕ ਹਰ ਲਿਖ ਛੱਡਾ ਰਾਮ। ਬਿਹਾਗੜਾ ਮਹੱਲਾ ਚੌਥਾ ਸਭ ਜੀ ਤੇਰੇ ਤੂੰ ਵਰਤਦਾ ਮੇਰੇ ਹਰ ਪ੍ਰਭ ਤੂੰ ਜਾਣੈ ਜੋ ਜੇ ਕਮਾਈ ਹੈ ਰਾਮ ਹਰ ਅੰਤਰ ਬਾਹਰ ਨਾਲ ਹੈ ਮੇਰੀ ਜਿੰਦੜੀਏ ਸਭ ਵੇਖੇ ਮਨ ਮੁਕਰਾਈਏ ਰਾਮ ਮਨ ਮੁੱਖਾਂ ਨੂੰ ਹਰ ਦੂਰ ਹੈ ਮੇਰੀ ਜਿੰਦੜੀਏ ਸਭ ਵਿਰਥੀ ਘਾਲ ਗਵਾਈਏ ਰਾਮ ਜਨ ਨਾਨਕ ਗੁਰਮੁਖ ਧਿਆਇਆ ਮੇਰੀ ਜਿੰਦੜੀਏ ਹਰ ਹਾਜ਼ਰ ਨਦਰੀ ਆਇਆ ਰਾਮ ਸੇ ਭਗਤ ਸੇ ਸੇਵਕ ਮੇਰੀ ਜਿੰਦੜੀਏ ਜੋ ਪ੍ਰਭ ਮੇਰੇ ਮਨ ਭਾਣੇ ਰਾਮ ਸੇ ਹਰ ਦਰਗਾਹ ਪਹਿਨਾਇਆ ਮੇਰੀ ਜਿੰਦੜੀਏ ਅਹਿਨਸ ਸਾਚ ਸਮਾਣੇ ਰਾਮ ਤਿਨ ਕੈ ਸੰਗ ਮਲ ਉਤਰੈ ਮੇਰੀ ਜਿੰਦੜੀਏ ਰੰਗ ਰਾਤੇ ਨਦਰ ਨਿਸ਼ਾਣੇ ਰਾਮ ਨਾਨਕ ਕੀ ਪ੍ਰਭ ਬੇਨਤੀ ਮੇਰੀ ਜਿੰਦੜੀਏ ਮਿਲ ਸਾਧੂ ਸੰਗ ਅਘਾਣਾ ਰਾਮ ਹੇ ਰਸਨਾ ਜਪ ਗੋਬਿੰਦੋ ਮੇਰੀ ਜਿੰਦੜੀਏ ਜਪ ਹਰ ਹਰ ਤ੍ਰਿਸ਼ਨਾ ਜਾਏ ਰਾਮ ਜਿਸ ਦਇਆ ਕਰੇ ਮੇਰਾ ਪਾਰ ਬ੍ਰਹਮ ਮੇਰੀ ਜਿੰਦੜੀਏ ਤਿਸ ਮਨ ਨਾਮ ਵਸਾਏ ਰਾਮ ਜਿਸ ਭੇਟੇ ਪੂਰਾ ਸਤਿਗੁਰੂ ਮੇਰੀ ਜਿੰਦੜੀਏ ਸੋ ਹਰ ਤਨ ਨਿਧ ਪਾਏ ਰਾਮ ਬੜਭਾਗੀ ਸੰਗਤ ਮਿਲੇ ਮੇਰੀ ਜਿੰਦੜੀਏ ਨਾਨਕ ਹਰ ਗੁਣ ਗਾਏ ਰਾਮ ਥਾਨ ਥਨਾਂਤਰ ਰਵ ਰਿਹਾ ਮੇਰੀ ਜਿੰਦੜੀਏ ਪਾਰ ਬ੍ਰਹਮ ਪ੍ਰਭ ਦਾਤਾ ਰਾਮ ਤਾਂ ਕਾ ਅੰਤ ਨ ਪਾਈਐ ਮੇਰੀ ਜਿੰਦੜੀਏ ਪੂਰਨ ਪੁਰਖ ਬੇਦਾਤਾ ਰਾਮ ਸਰਬ ਜੀਆਂ ਪ੍ਰਤਿਪਾਲਦਾ ਮੇਰੀ ਜਿੰਦੜੀਏ ਜਿਉਂ ਬਾਲਕ ਪਿਤ ਮਾਤਾ ਰਾਮ ਸਹਿ ਸਿਆਣਪ ਨਹਿ ਮਿਲੇ ਮੇਰੀ ਜਿੰਦੜੀਏ ਜਨ ਨਾਨਕ ਗੁਰਮੁਖ ਜਾਤਾ ਰਾਮ ਸ਼ਕਾ ਇੱਕ ਬਿਹਾਗੜਾ ਮਹੱਲਾ ਪੰਜਵਾਂ ਸ਼ਾਂਤ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਕਾ ਏਕ ਅਚੰਬੋ ਦੇਖਿਆ ਮੇਰੇ ਲਾਲ ਜੀਓ ਜੋ ਕਰੇ ਸੋ ਧਰਮ ਨਿਆਏ ਰਾਮ ਹਰ ਰੰਗ ਅਖਾੜਾ ਪਾਇਓਨ ਮੇਰੇ ਲਾਲ ਜੀਓ ਆਵਣ ਜਾਣ ਸਬਾਏ ਰਾਮ ਆਵਣ ਤਾਂ ਜਾਣਾ ਤਿਨਹ ਕੀਆ ਜਿਨ ਮੇਦਨ ਸਿਰਜੀਆ ਇੱਕ ਨਾ ਮੇਰੇ ਸਤਿਗੁਰ ਮਹਿਲ ਬੁਲਾਏ ਇੱਕ ਭਰਮ ਭੂਲੇ ਫਿਰਦਿਆ ਅੰਤ ਤੇਰਾ ਤੂੰ ਹੈ ਜਾਣੈ ਤੂੰ ਸਭ ਮੈਂ ਰਿਹਾ ਸਮਾਏ ਸੱਚ ਕਹੇ ਨਾਨਕ ਸੁਣੋ ਸੰਤੋ ਹਰ ਵਰਤੇ ਧਰਮ ਨਿਆਏ ਆਵਹੋ ਮਿਲਹੋ ਸਹੇਲੀਓ ਮੇਰੇ ਲਾਲ ਜੀਓ ਹਰ ਹਰ ਨਾਮ ਅਰਾਧੇ ਰਾਮ ਕਰ ਸੇਵੋ ਪੂਰਾ ਸਤਿਗੁਰੂ ਮੇਰੇ ਲਾਲ ਜੀਓ ਜਮ ਕਾ ਮਾਰਗ ਸਾਧ ਰਾਮ ਮਾਰਗ ਬਿਖੜਾ ਸਾਧ ਗੁਰਮੁਖ ਹਰ ਦਰ ਗਏ ਸੋਭਾ ਪਾਈਐ ਜਿਨ ਕੋ ਵਿਧਾਤੇ ਤੁਰੋ ਲਿਖਿਆ ਤਿਨਾ ਰਹਿਣ ਦਿਨ ਨਿਵ ਲਾਈਐ ਹਉਮੈ ਮਮਤਾ ਮੋਹ ਛੁੱਟਾ ਜਾ ਸੰਗ ਮਿਲਿਆ ਸਾਧੇ ਜਨ ਕਹੇ ਨਾਨਕ ਮੁਕਤ ਹੋਆ ਹਰ ਹਰ ਨਾਮ ਅਰਾਧੇ ਕਰ ਜੋੜ ਹੋ ਸੰਤ ਇਕੱਤਰ ਹੋਏ ਮੇਰੇ ਲਾਲ ਜੀਓ ਅਵਨਾਸੀ ਪੁਰਖ ਪੂਜੇਹਾ ਰਾਮ ਬਹੁਵਿਧ ਪੂਜਾ ਖੋਜਿਆ ਮੇਰੇ ਲਾਲ ਜੀਓ ਇਹ ਮਨ ਤਨ ਸਭ ਅਰਪੇਹਾ ਰਾਮ ਮਨ ਤਨ ਧਨ ਸਭ ਪ੍ਰਭ ਕੀਰਾ ਕਿਆ ਕੋ ਪੂਜ ਚੜਾਵੈ ਜਿਸ ਹੋਏ ਕਿਰਪਾਲ ਦਿਆਲ ਸੁਆਮੀ ਸੋ ਪ੍ਰਭ ਅੰਕ ਸਮਾਵੈ ਭਾਗ ਮਸਤਕ ਹੋਏ ਜਿਸ ਕਹਿ ਤਿਸ ਗੁਰ ਨਾਲ ਸੁਨੇਹਾ ਜਨ ਕਹੇ ਨਾਨਕ ਮਿਲ ਸਾਧ ਸੰਗਤ ਹਰ ਹਰ ਨਾਮ ਪੂਜੇਹਾ ਦਹਿ ਦਿਸ ਖੋਜਤ ਹਮ ਫਿਰੇ ਮੇਰੇ ਲਾਲ ਜੀਓ ਹਰ ਪਾਇੜਾ ਕਰ ਆਏ ਰਾਮ ਹਰ ਮੰਦਰ ਹਰ ਜੀਓ ਸਾਜਿਆ ਮੇਰੇ ਲਾਲ ਜੀਓ ਹਰ ਤਿਸ ਮੈਂ ਰਿਹਾ ਸਮਾਏ ਰਾਮ ਸਰਵੈ ਸਮਾਣਾ ਆਪ ਸੁਆਮੀ ਗੁਰਮੁਖ ਪ੍ਰਗਟ ਹੋਇਆ ਮਿਟਿਆ ਅੰਧੇਰਾ ਦੁਖ ਨਾਠਾ ਅਮਿਓ ਹਰ ਰਸ ਚੋਇਆ ਜਹਾਂ ਦੇਖਾ ਤਹਾਂ ਸੁਆਮੀ ਪਾਰ ਰਾਮ ਸਭ ਠਾਏ ਜਨ ਕਹੇ ਨਾਨਕ ਸਤਿਗੁਰ ਮਿਲਿਆ ਹਰ ਪਾਇੜਾ ਕਰ ਆਏ ਰਾਗ ਬਿਹਾਗੜਾ ਮਹੱਲਾ ਪੰਜਵਾਂ ਹੱਥ ਪ੍ਰੀਤ ਮਨ ਮੋਹਨਾ ਘੱਟ ਸੋਹਨਾ ਪ੍ਰਾਣ ਅਧਾਰਾ ਰਾਮ ਸੁੰਦਰ ਸੋਭਾ ਲਾਲ ਗੋਪਾਲ ਦਿਆਲ ਕੀ ਅਪਰ ਅਪਾਰਾ ਰਾਮ ਗੋਪਾਲ ਦਿਆਲ ਗੋਬਿੰਦ ਲਾਲਨ ਮਿਲੋ ਕੰਤ ਨਿਮਾਣੀਆ ਨੈਣ ਤਰਸਨ ਦਰਸ ਪਰਸਨ ਨਹਿ ਨੀਂਦ ਰਹਿਣ ਵਿਹਾਣੀਆ ਗਿਆਨ ਅੰਜਰ ਨਾਮ ਬਿੰਜਨ ਭਏ ਸਗਲ ਸਿਗਾਰਾ ਨਾਨਕ ਪੈ ਅੰਪੇ ਸੰਤ ਜੰਪੈ ਮੇਲ ਕੰਤ ਹਮਾਰਾ ਲਾਖ ਉਲਹਨੇ ਮੋਹੇ ਹਰ ਜਬ ਲਗ ਨਹਿ ਮਿਲੇ ਰਾਮ ਮਿਲਨ ਕੋ ਕਰੋ ਉਪਾਵ ਕਿਛ ਹਮਾਰਾ ਨਹਿ ਚਲੇ ਰਾਮ ਚਲ ਚਿਤ ਬਿਤ ਅਨਿਤ ਪ੍ਰੇ ਬਿਨ ਕਵਨ ਬਿਧੀ ਨ ਧੀਜੀਐ ਖਾਨ ਪਾਰ ਸਿੰਗਾਰ ਬਿਰਥੇ ਹਰ ਕੰਤ ਬਿਨ ਕਿਉਂ ਜੀਜੀਐ ਆਸਾ ਪਿਆਸੀ ਰਹਿਣ ਦਿਨੀਅਰ ਰਹਿ ਨਾ ਸਕੀਏ ਇੱਕ ਤਿਲੈ ਨਾਨਕ ਪੈਮ ਪੈ ਸੰਤ ਦਾਸੀ ਤਾਉ ਪ੍ਰਸਾਦ ਮੇਰਾ ਪਿਰ ਮਿਲੈ ਸੇਜ ਏਕ ਪ੍ਰਿਉ ਸੰਗ ਦਰਸ਼ਨ ਨਾ ਪਾਈਐ ਰਾਮ ਅਵਗਣ ਮੋਹੇ ਅਨੇਕ ਕਤ ਮਹਿਲ ਬੁਲਾਈਐ ਰਾਮ ਨਿਰਗੁਣ ਨਿਮਾਣੀ ਅਨਾਥ ਬਿਨਬੈ ਮਿਲੋ ਪ੍ਰਭ ਕਿਰਪਾ ਨਿਦੈ ਪ੍ਰਮ ਪੀਤ ਖੋਈਏ ਸਹਿਜ ਸੋਈਏ ਪ੍ਰਭ ਪਲਕ ਪੇਖਤ ਨਵ ਨਿਦੈ ਗ੍ਰਹਿ ਲਾਲ ਆਵੈ ਮਹਿਲ ਪਾਵੈ ਮਿਲ ਸੰਗ ਮੰਗਲ ਗਾਈਐ ਨਾਨਕ ਭੈਅੰ ਪੈ ਸੰਤ ਸਰਣੀ ਮੋਹਿ ਦਰਸ਼ ਦਿਖਾਈਐ ਸੰਤਨ ਕੈ ਪ੍ਰਸਾਦ ਹਰ ਹਰ ਪਾਇਆ ਰਾਮ ਹਿਛਪਨੀ ਮਨ ਸ਼ਾਂਤ ਤਪਤ ਬੁਝਾਇਆ ਰਾਮ ਸਫਲਾ ਸੁ ਦਿਨ ਸ ਰਹਿਣ ਸੁਹਾਵੀ।

पकड़े चलाया अपना कमाया महा मोहनी रातिया गुण गोविंद गुरमुख ना जपया तापत थम गल लातिया काम क्रोध अहंकार मूठा खोए ज्ञान पछतापिया बिनवंत नानक संजोग भूला हर जाप रसना न जापिया तुझ बिन को नाही प्रभ राखण हारा राम पतित उदाहरण हर बिरद तुम्हारा राम पतित उदाहरण सरन स्वामी कृपा निद दयाला अंध कूप ते उदर करते सगल कट प्रतिपाला सरन तेरी कट महा बेड़ी इक नाम दे अधारा बिनवंत नान कर दे राखो गोविंद दीन दयारा सो दिन सफल गणिया हर प्रभु मिलाया राम सब सुख प्रगटिया दुख दूर पराया राम सुख सहज अनंद विनोद साधही गुण गोपाल नित गाइय पद साध संगे मिले रंगे बोहड़ जोन न ताइय गह कंठ लाए सह सुभाए आद अंकुर आया बिनवंत नानक आप मिलिया बोहड़ कतहु न जाया बिहागड़ा महला पंजवां शांत सुनो बिनंतिया स्वामी मेरे राम कोट अपराध भरे पी तेरे चेरे राम दुख हरन कृपा करन मोहन कल कलेश भंजना सरन तेरी रख लियो मेरी सर्ब मैं निरंजना सुनत पेखत संग सब कै प्रभ नेर हूं ते नेरै अरदास नानक सुन स्वामी रख लियो घर के चेरे तू समरथ सदा हम दीन भेखारी राम माया मोहे मगन कड लेहो मुरारी राम लोभ मोहे बेकार बाद्यो अनक दोख कुमावने अलिप्त बंधन रहित करता किया अपना पावने कर अनुग्रह पतित पावन बहु जोन भरम ते हारी बिनवंत नानक दास हर का प्रभ जी प्राण अधारी तू समरथ वड्डा मेरी मत थोरी राम पालै अकिरत कणा पूर्ण दृष्ट तेरी राम अगाध बोध पार करते मोहे नीच कछु न जाना रतन त्याग संगर संग्रहन कौडी पशु नीच एना त्याग चलती महा चंचल दो कर कर जोरी नानक सरन समरथ स्वामी पैज राखो मोरी जाते बिछड़िया तिन आप मिलाया राम साधु संग में हर गुण गाया राम गुण गाए गोविंद सदा निके कल्याण मैं प्रगट पाए से सुहावी संग प्रभ कै अपने प्रभ कर लय छोड़ चिंत अचिंत होए बहुड़ दुख न पाया नानक दर्शन पेख जीवै गोविंद गुण निध गाया बिहागड़ा महला पंजवां शांत बोल सुधर मेड़िया मोन कतधारी राम तू नेत्री देख चलिया माया ब्योहारी राम संग तेरे कछ न चाले बिना गोविंद नामा देस वेस सुवर्ण रूपा सगल ऊने कामा पुत्र कलत न संग सोभा हस्त घोर वेकारी बिनवंत नानक बिन सार संग सब मिदया संसारी राजन क्यों सोया तू नींद भरै जागत कत नाही राम माया झूठ रुदन केते बिललाही राम बिललाहे केते महा मोहन बिन नाम हर के सुख नहीं सहस सियाणप पाव थाकै जय पावत तै जाही आद अंत मद पूरन सर्वत्र घट घट आही बिनवंत नानक जिन साध संगम से पत सेती कर जाही नरपत जान ग्रहो सेवक सियाणे राम सरपर विछुड़ ना मोहे पछताने राम हर चंद्योरी देख भूला कहां अस्थित पाई है बिन नाम हर के आन रचना अहला जन्म गवाई है हाओ हाओ कारत ना तृष्णा बुझे नह काम पूर्ण ज्ञान है बिनवंत नानक बिन नाम हर के त्या पछताने तार अनुग्रह अपना कर लीना राम पूजा गए काढ़ लियो साधु संग दीना राम साध संगम हर अराधे सगल कलमल दुख जलै महा धर्म सुदान क्रिया संग तेरे से चलै रसना अराधे एक स्वामी हर नाम मन तन भीना नानक जिसनु हर मिलाए सो सर्व गुण परबीना बिहागड़े की वार महला चौथा एक ओंकार सतगुर प्रसाद श्लोक महला तीजा गुर सेवा ते सुख पाईए होर थै सुख न पाल गुर के शब्द मन भेदिए सदा वसे हर नाल
ਨਾਨਕ ਨਾਮ ਤਿੰਨ ਕੋ ਮਿਲੇ ਜਿਨ ਹਰ ਵੇਖੇ ਨਦਰ ਨਿਹਾਲ ਮਹੱਲਾ ਤੀਜਾ ਸਿਫਤ ਖਜ਼ਾਨਾ ਬਖਸ਼ੈ ਜਿਸ ਬਖਸ਼ੇ ਸੋ ਖਰਚੇ ਖਾਏ ਸਤਿਗੁਰ ਬਿਨ ਹੱਥ ਨਾ ਆਵੇ ਸਭ ਥੱਕੇ ਕਰਮ ਕਮਾਏ ਨਾਨਕ ਮਨਮੁਖ ਜਗਤ ਧਨਹੀਣ ਹੈ ਅੱਗੇ ਭੁੱਖਾ ਕੀ ਖਾਏ ਪੌੜੀ ਸਭ ਤੇਰੀ ਤੂੰ ਸਭ ਸਦਾ ਸਭ ਤੁਧ ਉਪਾਇਆ ਸਭਨਾ ਵਿੱਚ ਤੂੰ ਵਰਤਦਾ ਤੂੰ ਸਭਨੀ ਧਿਆਇਆ ਤਿਸ ਦੀ ਤੂੰ ਭਗਤ ਥਾਏ ਪਾਇ ਜੋ ਤੁਧ ਮਨ ਪਾਇਆ ਜੋ ਹਰ ਪ੍ਰਭ ਭਾਵੈ ਸੋ ਥੀਐ ਸਭ ਕਰਨ ਤੇਰਾ ਕਰਾਇਆ ਸਲਾਹੋ ਹਰ ਸਭਨਾ ਤੇ ਵੱਡਾ ਜੋ ਸੰਤ ਜਨਾ ਕੀ ਪੈਜ ਰੱਖਦਾ ਆਇਆ ਸਲੋਕ ਮਹੱਲਾ ਤੀਜਾ ਨਾਨਕ ਗਿਆਨੀ ਜਗ ਜੀਤਾ ਸਭ ਕੋਏ ਨਾਮੇ ਕਾਰਜ ਸਿੱਧ ਹੈ ਸਹਿਜੇ ਹੋਏ ਸੋ ਹੋਏ ਗੁਰਮਤ ਮਤ ਅਚਲ ਹੈ ਚਲਾਏ ਨਾ ਸਕੈ ਕੋਏ ਭਗਤਾਂ ਕਾ ਹਰ ਅੰਗੀਕਾਰ ਕਰੇ ਕਾਰਜ ਸੁਹਾਵਾ ਹੋਏ ਮਨਮੁਖ ਮੁੱਲੋਂ ਭੁਲਾਇਨ ਵਿੱਚ ਲਾਭ ਲੋਭ ਅਹੰਕਾਰ ਝਗੜਾ ਕਰਦਿਆਂ ਅੰਦਿਨ ਗੁਜ਼ਰੈ ਸਭ ਨਾ ਕਰੇ ਵਿਚਾਰ ਸ਼ੁੱਧ ਮਤ ਕਰਤੇ ਹਿਰ ਲਈ ਬੋਲਣ ਸਭ ਵਿਕਾਰ ਦਿੱਤੇ ਕਿਤੇ ਨਾ ਸੰਤੋਖਿਅਨ ਅੰਤਰ ਤ੍ਰਿਸ਼ਨਾ ਬਹੁਤ ਅਗਿਆਨ ਅੰਧਾਰ ਨਾਨਕ ਮਨਮੁੱਖਾਂ ਨਾਲੋਂ ਟੁੱਟੀ ਭਲੀ ਜਿਨ੍ਹਾਂ ਮਾਇਆ ਮੋਹ ਪਿਆਰ ਮਹੱਲਾ ਤੀਜਾ ਤਿੰਨ ਪਉ ਸੰਸਾ ਕਿਆ ਕਰੇ ਜਿਨ ਸਤਿਗੁਰ ਸਿਰ ਕਰਤਾਰ ਤੁਰ ਤਿਨਕੀ ਪੈਜ ਰੱਖਦਾ ਆਪੇ ਰੱਖਣਹਾਰ ਮਿਲ ਪ੍ਰੀਤਮ ਸੁਖ ਪਾਇਆ ਸੱਚੇ ਸ਼ਬਦ ਵਿਚਾਰ ਨਾਨਕ ਸੁਖਦਾਤਾ ਸੇਵਿਆ ਆਪੇ ਪਰਖਣਹਾਰ ਪੌੜੀ ਜੀ ਜੰਤ ਸਭ ਤੇਰਿਆ ਤੂੰ ਸਭਨਾ ਰਾਸ ਜਿਸਨੂੰ ਤੂੰ ਦੇ ਤਿਸ ਸਭ ਕਿਛ ਮਿਲੈ ਕੋਈ ਹੋਰ ਸ਼ਰੀਕ ਨਾਹੀਂ ਤੁਧ ਪਾਸ ਤੂੰ ਇੱਕੋ ਦਾਤਾ ਸਭ ਸਦਾ ਹਰ ਪੈ ਅਰਦਾਸ ਜਿਸ ਦੀ ਤੁਧ ਭਾਵੈ ਤਿਸ ਦੀ ਤੂੰ ਮਨ ਲੈ ਜੋ ਸੋ ਜਨ ਸਾਵਾਸ ਸਭ ਤੇਰਾ ਚੂਜ ਵਰਤਦਾ ਦੁੱਖ ਸੁਖ ਤੁਧ ਪਾਸ ਸਲੋਕ ਮਹੱਲਾ ਤੀਜਾ ਗੁਰਮੁਖ ਸੱਚੇ ਭਾਵਦੇ ਦਰ ਸੱਚੇ ਸਚਿਆਰ ਸਾਜਨ ਮਨ ਆਨੰਦ ਹੈ ਗੁਰ ਕਾ ਸ਼ਬਦ ਵਿਚਾਰ ਅੰਤਰ ਸ਼ਬਦ ਵਸਾਇਆ ਦੁੱਖ ਕੱਟਿਆ ਚਾਨਣ ਕੀਆ ਕਰਤਾਰ ਨਾਨਕ ਰੱਖਣ ਹਾਰ ਰੱਖਸੀ ਆਪਣੀ ਕਿਰਪਾ ਧਾਰ ਮਹੱਲਾ ਤੀਜਾ ਗੁਰ ਕੀ ਸੇਵਾ ਚਾਕਰੀ ਪੈ ਰਚਕਾਰ ਕਮਾਏ ਜਿਹਾ ਸੇਵੇ ਤਿਹੋ ਹੋਵੈ ਜੇ ਚੱਲੇ ਤਿਸੇ ਰਜਾਏ ਨਾਨਕ ਸਭ ਕਿਛ ਆਪ ਹੈ ਅਵਰਨਾ ਦੂਜੀ ਜਾਏ ਪੌੜੀ ਤੇਰੀ ਵਡਿਆਈ ਤੂੰ ਹੈ ਜਾਣਦਾ ਤੁਧ ਜੇਵੜ ਅਵਰਨਾ ਕੋਈ ਤੁਧ ਜੇਵੜ ਹੋਰ ਸ਼ਰੀਕ ਹੋਵੈ ਤਾਂ ਆਖੀਐ ਤੁਧ ਜੇਵੜ ਤੂੰ ਹੈ ਹੋਈ ਜਿਨ ਤੂੰ ਸੇਵੈ ਤਿੰਨ ਸੁਖ ਪਾਇਆ ਹੋਰ ਤਿਸ ਦੀ ਰੀਸ ਕਰੇ ਕਿਆ ਕੋਈ ਤੂੰ ਭੰਨਣ ਘੜਨ ਸਮਰੱਥ ਦਾ ਤਾਰ ਹਹ ਤੁਧ ਅੱਗੇ ਮੰਗਣ ਨੂੰ ਹੱਥ ਜੋੜ ਖਲੀ ਸਭ ਹੋਈ ਤੁਧ ਜੇਵੜ ਦਾ ਤਾਰ ਮੈਂ ਕੋਈ ਨਦਰ ਨਾ ਆਵਈ ਤੁਧ ਸਭ ਸੈ ਨੋ ਦਾਨ ਦਿੱਤਾ ਖੰਡੀ ਬਰਭੰਡੀ ਪਾਤਾਲੀ ਪੁਰੀ ਸਭ ਲੋਈ ਸਲੋਕ ਮਹੱਲਾ ਤੀਜਾ ਮਨ ਪ੍ਰਤੀਤ ਨਾ ਆਈਆ ਸਹਿਜ ਨ ਲੱਗੋ ਭਾਉ ਸਭ ਦੇ ਸਾਧ ਨਾ ਪਾਇਓ ਮਨ ਹਠ ਕਿਆ ਗੁਣ ਗਾਏ ਨਾਨਕ ਆਇਆ ਸੋ ਪ੍ਰਵਾਨ ਹੈ ਜੇ ਗੁਰਮੁਖ ਸੱਚ ਸਮਾਏ ਮਹੱਲਾ ਤੀਜਾ ਆਪਣਾ ਆਪ ਨਾ ਪਛਾਣੈ ਮੂੜਾ ਅਵਰਾ ਆਖ ਦੁਖਾਏ ਮੁੱਢੇ ਦੀ ਖਸਲਤ ਨਾ ਗਈਆ ਅੰਧੇ ਵਿਛੜ ਚੋਟਾਂ ਖਾਏ ਸਤਿਗੁਰ ਕੈ ਭੈ ਭੰਨ ਨਾ ਘੜਿਓ ਰਹੇ ਅੰਕ ਸਮਾਏ ਅੰਦਿਨ ਸਹਿਸਾ ਕਦੇ ਨਾ ਚੂਕੈ ਬਿਨ ਸਭ ਦੇ ਦੁੱਖ ਪਾਏ ਕਾਮ ਕ੍ਰੋਧ ਲੋਭ ਅੰਤਰ ਸਵਲਾ ਨਿਤ ਧੰਦਾ ਕਰਤ ਵਿਹਾਏ ਚਰਨ ਕਰ ਦੇਖਦ ਸੁਣ ਥੱਕੈ ਦੇਹ ਮੁੱਕੇ ਨੇੜੇ ਆਏ ਸੱਚਾ ਨਾਮ ਨਾ ਲੱਗੋ ਮਿੱਠਾ ਜਿਤ ਨਾਵ ਨਵ ਨਿਧ ਪਾਏ ਜੀਵਤ ਮਰੈ ਮਰੈ ਫੁਨ ਜੀਵੈ ਤਾ ਮੁਖ ਅੰਤਰ ਪਾਏ ਤੁਰ ਕਰਮ ਨਾ ਪਾਇਓ ਪ੍ਰਾਣੀ ਵਿਣ ਕਰਮਾ ਕਿਆ ਪਾਏ ਗੁਰ ਕਾ ਸ਼ਬਦ ਸਮਾਲ ਤੂੰ ਮੂੜੈ ਗਤ ਮਤ ਸ਼ਬਦੇ ਪਾਏ ਨਾਨਕ ਸਤਿਗੁਰੂ ਤਦ ਹੀ ਪਾਏ ਜਾਂ ਵਿੱਚੋਂ ਆਪ ਗਵਾਏ ਪੌੜੀ ਜਿਸ ਦੇ ਚਿੱਤ ਵਸਿਆ ਮੇਰਾ ਸਵਾਮੀ ਤਿਸ ਨੂੰ ਕਿਉਂ ਅੰਦੇਸਾ ਕਿਸੈ ਗੱਲੈ ਦਾ ਲੋੜੀਐ ਹਰ ਸੁਖਦਾਤਾ ਸਭਨਾ ਗੱਲਾਂ ਕਾ ਤਿਸ ਨੂੰ ਧਿਆਇਂਦਿਆਂ ਕਿਵ ਨਿਮਖ ਘੜੀ ਮੋਹ ਮੋੜੀਐ ਜਿਨ ਹਰ ਧਿਆਇਆ ਤਿਸ ਨੂੰ ਸਰਬ ਕਲਿਆਣ ਹੋਏ ਨਿਤ ਸੰਤ ਜਨਾ ਕੀ ਸੰਗਤ ਜਾਏ ਬਹੀਏ ਮੋਹ ਜੋੜੀਐ ਸਭ ਦੁੱਖ ਭੁੱਖ ਰੋਗ ਗਏ ਹਰ ਸੇਵਕ ਕੇ ਸਭ ਜਨ ਕੇ ਬੰਧਨ ਤੋੜੀਐ ਹਰ ਕਿਰਪਾ ਤੇ ਹੋਆ ਹਰ ਭਗਤ ਜਨਾ ਕੇ ਮੋਹ ਡਿੱਠੇ
जगत तरिया सब लोड़िए। श्लोक महला तीजा। सा रसना जल जाओ जिन हर का सुआओ न पाया, नानक रसना शब्द रसाए जिन हर हर मन वसाया। महला तीजा। सा रसना जल जाओ जिन हर का नाओ विसारिया, नानक गुरमुख रसना हर जपै हर कै नाए प्यारिया। पौड़ी। हर आपे ठाकुर सेवक भगत हर आपे करे कराए, हर आपे वेखे विकसे आपे जित भावै तित लाए। हर एक ना मार्ग पाए आपे हर एक ना उजड़ पाए, हर सच्चा साहिब सच तपावस कर वेखे चलत सबाए। गुर प्रसाद कहे जन नानक हर सच्चे के गुण गाए। श्लोक महला तीजा। दरवेसी को जानसी विरला को दरवेस, जे कर कर हंडै मंगदा त्रिग जीवन त्रिग वेस। तिग जीवन तिग वेस जे आसा अंदेसा तज रहे, गुरमुख भिख्या नाओ तिसके चरण पखा लिया है। नानक हौ बलिहारे जाओ। महला तीजा। नानक तरवर एक फल दोए पंखेरुआ, आवत जात न दिसही ना पर पंखी ताहे। बहुरंगी रस भोगया शब्द रहे निर्वाण, हर रस फल राते नानका कर्म सच्चा निशान। पौड़ी। आपे धरती आपे है राहक, आप जमाए पिसावै आप पकावै, आपे भांडे दे परोसै आपे ही बह खावै। आपे जल आपे दे छिंगा, आपे चुली भरावै आपे संगत सद बहालै आपे विदा करावै। जिसनु कृपाल होए हर आपे तिसनो हुकम मनावै। श्लोक महला तीजा। कर्म धर्म सब बंदना, पाप पुन संबंध ममता मोह सुबंदना, पुत्र कलत्र सुतंद जय देखा तै जीवरी माया का संबंध। नानक सच्चे नाम विन वर्तन वर्तै अंध। महला चौथा। अंधे चानण तांथिए जा सतगुरु मिले रजाए, बंधन तोड़े सच वसे अज्ञान अंधेरा जाए। सब किछ देखे तिस का जिन किया तन साज, नानक सरण करतार की करता राखै लाज। पौड़ी। जदहों आपे थाट किया बै करते, तदहों पुछना सेवक बिया, तदहों क्या को लेवै क्या को देवै, जा अवरना दूजा किया। फिर आपे जग दो पाया करतै दान सबना को दिया, आपे सेव बनायन गुरमुख आपे अमृत पिया। आप निरंकार आकार है आपे आपे करे सुथिया। श्लोक महला तीजा। गुरमुख प्रभ सेवै सदा साचा, अंदिन सहज प्यार सदा आनंद गावे गुण साचे। अर्ध उर्द उर धार अंतर अंतर प्रीतम वस्या, तुर कर्म लिखया करतार। नानक मलायन आपे कृपा धार। महला तीजा। कहै कथै न पाईऐ अंदिन रहे सदगुण गाय, बिन करमै किने न पायो भाँक मोए बिल लाए। गुर कै शब्द मन तन भिजै आ वसै मन आए, नानक नदरी पाईऐ आपे लै मिलाए। पौड़ी। आपे वेद प्राण सब शास्त्र आप कथे आप बीजै, आपे ही बै पूजै करता आप परपंच करीजै। आप परविरत आप निर्विरति, आपे अकथक थीजै आपे पुन सब आप कराए। आप अलिप्त वरतीजै आपे सुख दुख देवै करता आपे बख्श करीजै। श्लोक महला तीजा। सेखा अंदरो जोर छड तू पाओ कर चल गवाए, गुर कै भै कीते निस्तरै भै विच निरपाओ पाए। मन कठोर शब्द भेद तू शांत वसे मनाए, शांति विचकार कमावणी सा खासम पाए थाए। नान काम क्रोध किने ना पायो पुछ हो ज्ञानिया जाए। महला तीजा। मन मुख माया मोह है नाम न लगो प्यार, कूड़ कमावै कूड़ संग रहै कूड़ करे आहार। बिख माया तन संच मरै अंते होए सब छार, कर्म धर्म सुच संजम करै अंतर लोभ विकार। नानक जे मन मुख कमावै सो थाए ना पवै, दरग है होए खुआर। पौड़ी। आपे खाणी आपे बाणी, आपे खांड वरभंड करे, आप समुंद आप है सागर, आपे ही विच रतन तरे। आपे लहाए करे जिस कृपा, जिसनु गुरमुख करे हरे। आपे भौजल आप है बोहिथा, आपे खेवड़ आप तरे, आपे करे कराए करता वरन दूजा तुझे सरे। श्लोक महला तीजा। सतगुर की सेवा सफल है, जी को करे चित लाए,
ਨਾਮ ਪਦਾਰਥ ਪਾਈਏ, ਅਚਿੰਤ ਵਸੇਮਨ ਆਏ, ਜਨਮ ਮਰਨ ਦੁੱਖ ਕੱਟੀਏ, ਹਉਮੈ ਮਮਤਾ ਜਾਏ, ਉੱਤਮ ਪਦਵੀ ਪਾਈਏ, ਸੱਚੇ ਰਹੇ ਸਮਾਏ, ਨਾਨਕ ਪੂਰਵ ਜਿਨ ਕੋ ਲਿਖਿਆ ਤਿਨਾਂ ਸਤਿਗੁਰੂ ਮਿਲਿਆ, ਆਏ ਮਹੱਲਾ ਤੀਜਾ, ਨਾਮ ਰਤਾ ਸਤਿਗੁਰੂ ਹੈ, ਕਲਯੁਗ ਬੋਹਿਤ ਹੋਏ, ਗੁਰਮੁਖ ਹੋਵੇ ਸੋ ਪਾਰ ਪਵੈ, ਜਿਨ੍ਹਾਂ ਅੰਦਰ ਸੱਚਾ ਸੋਏ, ਨਾਮ ਸੰਭਾਲੈ ਨਾਮ ਸੰਗਰ ਹੈ, ਨਾਮੇ ਹੀ ਪਤ ਹੋਏ, ਨਾਨਕ ਸਤਿਗੁਰ ਪਾਇਆ ਕਰਮ ਪ੍ਰਾਪਤ ਹੋਏ, ਪੌੜੀ ਆਪੇ ਪਾਰਸ ਆਪ ਧਾਤ ਹੈ, ਆਪ ਕੀਰਤਨ ਕੰਚਨ ਆਪੇ ਠਾਕੁਰ ਸੇਵਕ ਆਪੇ, ਆਪੇ ਹੀ ਪਾਪ ਖੰਡਨ ਆਪੇ ਸਭ ਕਟ ਭੋਗ ਵੈ ਸਵਾਮੀ, ਆਪੇ ਹੀ ਸਭ ਅੰਜਨ ਆਪ ਵਿਵੇਕ ਆਪ ਸਭ ਵੇਤਾ, ਆਪੇ ਗੁਰਮੁਖ ਭੰਜਨ ਜਨ ਨਾਨਕ ਸਾਲਾ ਹੈ, ਨਾ ਰੱਜੈ ਤੁਧ ਕਰਤੇ ਤੂੰ ਹਰ ਸੁਖ ਦਾਤਾ ਵੱਡਨ। ਸਲੋਕ ਮਹੱਲਾ ਚੌਥਾ। ਬਿਨ ਸਤਿਗੁਰ ਸੇਵੈ ਜੀ ਕੇ ਬੰਦਨਾ, ਜੇਤੇ ਕਰਮ ਕਮਾਹੇ, ਬਿਨ ਸਤਿਗੁਰ ਸੇਵੈ ਠਵਰ ਨ ਪਾਵਹੀ, ਮਰ ਜੰਮ ਹੈ ਆਵਹਿ ਜਾਹੇ, ਬਿਨ ਸਤਿਗੁਰ ਸੇਵੈ ਫਿੱਕਾ ਬੋਲਣਾ, ਨਾਮ ਨ ਵਸੇ ਮਨ ਆਏ, ਨਾਨਕ ਬਿਨ ਸਤਿਗੁਰ ਸੇਵੈ ਜਾਬਮ ਪੁਰ ਬਦੈ ਮਾਰਿਐ, ਮੋਹਿ ਕਾਲੇ ਉਠ ਜਾਹੇ। ਮਹੱਲਾ ਤੀਜਾ। ਇੱਕ ਸਤਿਗੁਰੂ ਕੀ ਸੇਵਾ ਕਰੈ ਚਾਕਰੀ, ਹਰ ਨਾਮੇ ਲੱਗੇ ਪਿਆਰ, ਨਾਨਕ ਜਨਮ ਸਵਾਰੈ ਆਪਣਾ ਕੁਲ ਕਾ ਕਰਨ ਉਧਾਰ, ਪੌੜੀ ਆਪੇ ਚਾੜ ਸਾਲ ਆਪੇ ਹੈ ਪਾਦਾ, ਆਪੇ ਚਾਟੜੇ ਪੜਨ ਕੋ ਆਣੇ, ਆਪੇ ਪਿਤਾ ਮਾਤਾ ਹੈ ਆਪੇ, ਆਪੇ ਬਾਲਕ ਕਰੇ ਸਿਆਣੇ, ਇੱਕ ਥੈ ਪੜ ਬੁੱਝੇ ਸਭ ਆਪੇ, ਇੱਕ ਥੈ ਆਪੇ ਕਰੇ ਇਆਣੇ, ਇੱਕ ਨਾ ਅੰਦਰ ਮਹਿਲ ਬੁਲਾਏ, ਜਾਂ ਆਪ ਤੇਰੇ ਮਨ ਸੱਚੇ ਭਾਣੇ, ਜਿਨ੍ਹਾਂ ਆਪੇ ਗੁਰਮੁਖ ਦੇ ਵੜਿਆਈ, ਸੇ ਜਨ ਸੱਚੀ ਦਰਗ ਹੈ ਜਾਣੇ। ਸਲੋਕ ਮਰਦਾਨਾ ਪਹਿਲਾ। ਕਲ ਕਲਵਾਲੀ ਕਾਮ ਅਦ ਮਨੁਆ, ਪੀਵਣ ਹਾਰ ਕ੍ਰੋਧ ਕਟੋਰੀ ਮੋਹੇ ਭਰੀ, ਪਿਲਾਵਾ ਅਹੰਕਾਰ ਮਜਲਸ ਕੂੜੇ ਲੱਭ ਕੀ, ਪੀ ਪੀ ਹੋਏ ਖੁਆਰ, ਕਰ ਲਈ ਲਾਹਣ ਸਤ ਗੁੜ, ਸੱਚ ਸਰਾ ਕਰ ਸਾਰ, ਗੁੜ ਮੰਡੇ ਕਰ ਸੀਲ ਕਿਉ, ਸਰਮ ਮਾਸ ਆਹਾਰ, ਗੁਰਮੁਖ ਪਾਈਏ ਨਾਨਕਾ ਖਾਧੇ ਜਾਏ ਵਿਕਾਰ। ਮਰਦਾਨਾ ਇੱਕ। ਕਾਇਆ ਲਾਹਣ ਆਪ ਮਦ, ਮਜਲਸ ਤ੍ਰਿਸ਼ਨਾ ਧਾਤ, ਮਨਸਾ ਕਟੋਰੀ ਕੂੜ ਕੀ ਭਰੀ, ਪਿਲਾਏ ਜਮਕਾਲ, ਇਤ ਮਦ ਪੀਤੇ ਨਾਨਕਾ ਬਹੁਤੇ ਖਟੀਏ ਵਿਕਾਰ, ਗਿਆਨ ਗੁੜ ਸਲਾਹ ਮੰਡੇ ਪਾਉ ਮਾਸ ਆਹਾਰ, ਨਾਨਕ ਇਹ ਭੋਜਨ ਸੱਚ ਹੈ ਸੱਚ ਨਾਮ ਆਧਾਰ, ਕਾਇਆ ਲਾਹਣ ਆਪ ਮਦ ਅੰਮ੍ਰਿਤ ਦਿਸਕੀ ਧਾਰ, ਸਤ ਸੰਗਤ ਸਿਉ ਮੇਲ ਆਪ ਹੋਏ, ਲਿਵ ਕਟੋਰੀ ਅੰਮ੍ਰਿਤ ਭਰੀ, ਪੀ ਪੀ ਘੱਟ ਹੈ ਵਿਕਾਰ, ਪੌੜੀ ਆਪੇ ਸੁਰ ਨਰ ਗਣ ਗੰਧਰਵਾ, ਆਪੇ ਖੜ ਦਰਸ਼ਨ ਕੀ ਬਾਣੀ, ਆਪੇ ਸ਼ਿਵ ਸ਼ੰਕਰ ਮਹਿਸਾ, ਆਪੇ ਗੁਰਮੁਖ ਕਥ ਕਹਾਣੀ, ਆਪੇ ਜੋਗੀ ਆਪੇ ਭੋਗੀ, ਆਪੇ ਸੰਨਿਆਸੀ ਫਿਰੇ ਬੇਬਾਣੀ, ਆਪੇ ਨਾਲ ਗੋਸ਼ਟ ਆਪ ਉਪਦੇਸੇ, ਆਪੇ ਸੁਗੜ ਸਰੂਪ ਸਿਆਣੀ, ਆਪਣਾ ਚੂਜ ਕਰ ਵੇਖੇ ਆਪੇ, ਆਪੇ ਸਭਨਾ ਜੀਆਂ ਕਾ ਹੈ ਜਾਣੀ। ਸਲੋਕ ਮਹੱਲਾ ਤੀਜਾ। ਇਹ ਸੰਧਿਆ ਪ੍ਰਵਾਨ ਹੈ ਜਿਤ ਹਰ ਪ੍ਰਭ ਮੇਰਾ ਚਿਤ ਆਏ, ਹਰ ਸਿਉਂ ਪ੍ਰੀਤ ਉਪਜੈ ਮਾਇਆ ਮੋਹ ਜਲਾਵੈ, ਗੁਰਪ੍ਰਸਾਦੀ ਦੁਬਦਾ ਮਰੇ ਮਨੁਆ ਅਸਥਿਰ, ਸੰਧਿਆ ਕਰੇ ਵਿਚਾਰ, ਨਾਨਕ ਸੰਧਿਆ ਕਰੇ ਮਨ ਮੱਖੀ, ਜੀਉ ਨਾ ਟਿਕੇ ਮਰ ਜੰਮੇ ਹੋਏ ਖੁਆਰ। ਮਹੱਲਾ ਤੀਜਾ। ਪ੍ਰਿਉ ਪ੍ਰਿਉ ਕਰਤੀ ਸਭ ਜਗ ਫਰੀ, ਮੇਰੀ ਪਿਆਸ ਨਾ ਜਾਏ, ਨਾਨਕ ਸਤਿਗੁਰ ਮਿਲਿਆ ਮੇਰੀ ਪਿਆਸ ਗਈ, ਪਿਰ ਪਾਇਆ ਕਰ ਆਏ ਪੌੜੀ, ਆਪੇ ਤੰਤ ਪਰਮ ਤੰਤ ਸਭ ਆਪੇ ਠਾਕੁਰ ਦਾਸ ਭਇਆ, ਆਪੇ ਦਸ ਅੱਠ ਵਰਨ ਉਪਾਇਨ, ਆਪ ਬ੍ਰਹਮ ਆਪ ਰਾਜ ਲਿਆ, ਆਪੇ ਮਾਰੇ ਆਪੇ ਛੋਡੇ, ਆਪੇ ਬਖਸੇ ਕਰੇ ਦਿਆ, ਆਪ ਭੁੱਲ ਨਾ ਭੁੱਲੇ ਕਬ ਹੀ, ਸਭ ਸੱਚ ਤਪਾਵਸ ਸੱਚ ਥਿਆ, ਆਪੇ ਜਿੰਨਾ ਬੁਝਾਏ ਗੁਰਮੁਖ, ਤਿੰਨ ਅੰਦਰੋਂ ਦੂਜਾ ਭਰਮ ਗਿਆ। ਸਲੋਕ ਮਹੱਲਾ ਪੰਜਵਾਂ। ਹਰ ਨਾਮ ਨਾ ਸਿਮਰਹਿ ਸਾਧ ਸੰਗ, ਤੈ ਤਨ ਉੱਡੈ ਖੇ, ਜਿਨ ਕੀਤਾ ਤਿਸੇ ਨ ਜਾਣੀ, ਨਾਨਕ ਫਿੱਟ ਅਲੂਣੀ ਦੇਹ। ਮਹੱਲਾ ਪੰਜਵਾਂ। ਕਟ ਵਸੈ ਚਰਨਾਰ ਬਿੰਦ ਰਸਨਾ, ਜਪੇ ਗੋਪਾਲ ਸੋ ਪ੍ਰਭ ਸਿਮਰੀਏ ਤਿਸ, ਨਾਨਕ ਸੋ ਪ੍ਰਭ ਸਿਮਰੀਏ ਤਿਸ ਦੇਹੀ ਕੋ ਪਾਲ, ਪੌੜੀ ਆਪੇ ਅੜਸੜ ਤੀਰਥ ਕਰਤਾ, ਆਪ ਕਰੇ ਇਸਨਾਨ, ਆਪੇ ਸੰਜਮ ਵਰਤੇ ਸਵਾਮੀ, ਆਪ ਜਪਾਹੇ ਨਾਮ, ਆਪ ਦਇਆਲ ਹੋਏ ਪਉ ਖੰਡਨ, ਆਪ ਕਰੇ ਸਭ ਦਾਨ, ਜਿਸਨੂੰ ਗੁਰਮੁਖ ਆਪ ਬੁਝਾਏ, ਸੋ ਸਦ ਹੀ ਦਰਗ ਹੈ ਪਾਏ ਮਾਨ, ਜਿਸ ਦੀ ਪੈਜ ਰੱਖੀ ਹਰ ਸਵਾਮੀ, ਸੋ ਸੱਚਾ ਹਰ ਜਾਨ। ਸਲੋਕ ਮਹੱਲਾ ਤੀਜਾ। ਨਾਨਕ ਬਿਨ ਸਤਿਗੁਰੂ ਭੇਟੇ ਜਗ ਅੰਧ ਹੈ, ਅੰਧੇ ਕਰਮ ਕਮਾਏ, ਸਭ ਦੇ ਸਿਉ ਚਿਤ ਨ ਲਾਵੇ, ਜਿਤ ਸੁਖ ਵਸੇ ਮਨ ਆਏ, ਤਾਮਸ ਲੱਗਾ ਸਦਾ ਫਿਰੇ, ਐਨਸ ਜਲਤ ਬਿਹਾਏ, ਜੋ ਤਿਸ ਭਾਵੈ ਸੋ ਥੀਏ, ਕਹਿਣਾ ਕਿਛੁ ਨ ਜਾਏ। ਮਹੱਲਾ ਤੀਜਾ। ਸਤਿਗੁਰੂ ਫਰਮਾਇਆ ਕਾਰੀ ਇਹ ਕਰੇ,
ਗੁਰਦੁਆਰੇ ਹੋਏ ਕੈ ਸਾਹਿਬ ਸੰਭਾਲੇ ਹੋ। ਸਾਹਿਬ ਸਦਾ ਹਜ਼ੂਰ ਹੈ, ਭਰਮੇ ਕੇ ਛੌੜ ਕੱਟ ਕੇ ਅੰਤਰ ਜੋਤ ਤਰੇ ਹੋ। ਹਰ ਕਾ ਨਾਮ ਅੰਮ੍ਰਿਤ ਹੈ, ਦਾਰੂ ਇਹੋ ਲਾਏ ਹੋ। ਸਤਿਗੁਰੂ ਕਾ ਭਾਣਾ ਚਿੱਤ ਰੱਖੋ, ਸੰਜਮ ਸੱਚਾ ਨੇ ਹੋ। ਨਾਨਕ ਇੱਥੇ ਸੁੱਖੇ ਅੰਦਰ ਰੱਖਸੀ, ਅੱਗੇ ਹਰਸੋਂ ਕੀਲ ਕਰੇ ਹੋ ਪੌੜੀ। ਆਪੇ ਭਾਰ ਅਠਾਰਾ ਬਨਸਪਤ, ਆਪੇ ਹੀ ਫਲ ਲਾਏ। ਆਪੇ ਮਾਲੀ ਆਪੇ ਸਭ ਸਿੰਚੇ, ਆਪੇ ਹੀ ਮੋਹੇ ਪਾਏ। ਆਪੇ ਕਰਤਾ ਆਪੇ ਭੁਗਤਾ, ਆਪੇ ਦੇ ਦਿਵਾਏ। ਆਪੇ ਸਾਹਿਬ ਆਪੇ ਹੈ ਰਾਖਾ, ਆਪੇ ਰਹਿਆ ਸਮਾਏ। ਜਨ ਨਾਨਕ ਜਨ ਨਾਨਕ ਵਡਿਆਈ ਆਖੈ, ਹਰ ਕਰਤੇ ਕੀ ਜਿਸ ਨੂੰ ਤਿਲ ਨਾ ਤਮਾਏ। ਸਲੋਕ ਮਹੱਲਾ ਤੀਜਾ। ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ, ਜਿਤ ਪੀਤੇ ਮਤ ਦੂਰ ਹੋਏ। ਬਰਲ ਭਵੈ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੀ, ਖਸਮੋਂ ਧੱਕੇ ਖਾਏ। ਜਿਤ ਪੀਤੇ ਖਸਮ ਵਿਸਰੈ, ਦਰਗਾਹ ਮਿਲੇ ਸਜਾਏ। ਝੂਠਾ ਮਦ ਮੂਲ ਨ ਪੀਚੇ, ਜੇ ਕਾ ਪਾਰ ਵਸਾਏ। ਨਾਨਕ ਦੇ ਸੱਚ ਮਦ ਪਾਈਐ, ਸਤਿਗੁਰੂ ਮਿਲੇ ਜਿਸ ਆਏ। ਸਦਾ ਸਾਹਿਬ ਕੇ ਰੰਗ ਰਹਿ, ਮੈਲੀ ਪਾਵੈ ਥਾਉ। ਮਹੱਲਾ ਤੀਜਾ। ਇਹ ਜਗਤ ਜੀਵਤ ਮਰੈ, ਜਾਂ ਇਸ ਨੂੰ ਸੋਝੀ ਹੋਏ। ਜਾਂ ਤਿੰਨ ਸਵਾਲਿਆ ਤਾਂ ਸਭ ਰਿਹਾ, ਜਗਾਏ ਤਾਂ ਸੁਧ ਹੋਏ। ਨਾਨਕ ਨਦਰ ਕਰੇ ਜੇ ਆਪਣੀ, ਸਤਿਗੁਰ ਮੇਲੇ ਸੋਏ। ਗੁਰਪ੍ਰਸਾਦ ਜੀਵਤ ਮਰੈ, ਤਾਂ ਫਿਰ ਮਰਨਾ ਹੋਏ ਪੌੜੀ। ਜਿਸਦਾ ਕੀਤਾ ਸਭ ਕਿਛੁ ਹੋਵੈ, ਤਿਸ ਨੂੰ ਪਰਵਾਹ ਨਾਹੀਂ ਕਿਸੇ ਕੀਰੀ। ਹਰ ਜੀਉ ਤੀਰਾ ਦਿੱਤਾ ਸਭ ਕੋ ਖਾਵੈ, ਸਭ ਮੁਹਤਾਜੀ ਕੱਢੇ ਤੇਰੀ। ਜੇ ਤੁਦ ਨੂੰ ਸਾਹ ਲਾਹੇ, ਸੋ ਸਭ ਕਿਛ ਪਾਵੈ। ਜਿਸ ਨੂੰ ਕਿਰਪਾ ਨਿਰੰਜਨ ਕੇਰੀ, ਸੋਈ ਸਾਹੋ ਸੱਚਾ ਵਣਜਾਰਾ। ਜਿਨ ਵੱਖਰ ਲੱਦਿਆਂ ਹਰ ਨਾਮ ਧਨ ਤੇਰੀ, ਸਭ ਤਿਸੇ ਨੂੰ ਸਲਾਹੋ ਸੰਤੋ। ਜਿਨ ਦੂਜੇ ਭਾਵ ਕੀ ਮਾਰ, ਵਿਡਾਰੀ ਢੇਰੀ। ਸਲੋਕ ਕਬੀਰ। ਮਰਤਾ ਮਰਤਾ ਜਗ ਮੂਆ, ਮਾਰ ਪੇ ਨਾ ਜਾਣੇ ਕੋਏ। ਐਸੀ ਮਰਨੀ ਜੋ ਮਰੇ ਬਹੁ ਨਾ ਮਰਨਾ ਹੋਏ। ਮਹੱਲਾ ਤੀਜਾ। ਕਿਆ ਜਾਣਾ ਕਿਵ ਮਰਹਿੰਗੇ, ਕੈਸਾ ਮਰਨਾ ਹੋਏ। ਜੇਕਰ ਸਾਹਿਬ ਮਨੋ ਨਾ ਵਿਸਰੈ, ਤਾਂ ਸਹਿਲਾ ਮਰਨਾ ਹੋਏ। ਮਰਨ ਤੇ ਜਗਤ ਡਰੈ, ਜੀਵਿਆ ਲੋੜੇ ਸਭ ਕੋਏ। ਗੁਰਪ੍ਰਸਾਦੀ ਜੀਵਤ ਮਰੈ, ਹੁਕਮੈ ਬੂਝੈ ਸੋਏ। ਨਾਨਕ ਐਸੀ ਮਰਨੀ ਜੋ ਮਰੈ, ਤਾਂ ਸਦ ਜੀਵਨ ਹੋਏ ਪੌੜੀ। ਜਾਂ ਆਪ ਕਿਰਪਾਲ ਹੋਵੇ ਹਰ ਸਵਾਮੀ, ਤਾਂ ਆਪਣਾ ਨਾਉ ਹਰ ਆਪ ਜਪਾਵੈ। ਆਪੇ ਸਤਿਗੁਰ ਮੇਲ ਸੁਖ ਦੇਵੈ, ਆਪਣਾ ਸੇਵਕ ਆਪ ਹਰ ਭਾਵੈ। ਆਪਣਿਆਂ ਸੇਵਕਾਂ ਕੀ ਆਪ ਪੈਜ ਰੱਖੇ, ਆਪਣਿਆਂ ਭਗਤਾਂ ਕੀ ਪੈਰੀ ਪਾਵੈ। ਧਰਮ ਰਾਏ ਹੈ ਹਰ ਕਾ ਕੀਆ, ਹਰ ਜਨ ਸੇਵਕ ਨੇੜ ਨਾ ਆਵੈ। ਜੋ ਹਰ ਕਾ ਪਿਆਰਾ, ਸੋ ਸਭਨਾ ਕਾ ਪਿਆਰਾ। ਹੋਰ ਕੇਥੀ ਝਾਖ ਝਾਖ ਆਵੈ ਜਾਵੈ। ਸਲੋਕ ਮਹੱਲਾ ਤੀਜਾ। ਰਾਮ ਰਾਮ ਕਰਤਾ ਸਭ ਜਗ ਫਿਰੈ, ਰਾਮ ਨਾ ਪਾਇਆ ਜਾਏ। ਅਗਮ ਅਗੋਚਰ ਅਤ ਵਡਾ, ਅਤੁਲ ਨ ਤੁਲਿਆ ਜਾਏ। ਕੀਮਤ ਕਿਨੇ ਨਾ ਪਾਈਆ, ਕਿਤੇ ਨਾ ਲਿਆ ਜਾਏ। ਗੁਰ ਕੇ ਸ਼ਬਦ ਭੇਦਿਆ, ਇਨ ਬਿਦ ਵਸਿਆ ਮਨ ਆਏ। ਨਾਨਕ ਆਪ ਅਮਿਓ ਹੈ, ਗੁਰ ਕਿਰਪਾ ਤੇ ਰਿਹਾ ਸਮਾਏ। ਆਪੇ ਮਿਲਿਆ ਮਿਲ ਰਿਹਾ, ਆਪੇ ਮਿਲਿਆ ਏ। ਮਹੱਲਾ ਤੀਜਾ। ਇਹ ਮਨ ਇਹੋ ਧਨ ਨਾਮ ਹੈ, ਜਿਤ ਸਦਾ ਸਦਾ ਸੁਖ ਹੋਏ। ਤੋਟਾ ਮੂਲ ਨਾ ਆਵੇ, ਲਾਹਾ ਸਦ ਹੀ ਹੋਏ। ਖਾਦੈ ਖਰਚੈ ਤੋਟ ਨਾ ਆਵੇ, ਸਦਾ ਸਦਾ ਉਹ ਦੇ। ਸੈਸਾ ਮੂਲ ਨਾ ਹੋਵੇ, ਹਾਣਤ ਕਦੇ ਨਾ ਹੋਏ। ਨਾਨਕ ਗੁਰਮੁਖ ਪਾਈਏ, ਜਾ ਕੋ ਨਦਰ ਕਰੇ ਪੌੜੀ। ਆਪੇ ਸਭਕਟ ਅੰਦਰੈ, ਆਪੇ ਹੀ ਬਾਹਰ। ਆਪੇ ਗੁਪਤ ਵਰਤਦਾ, ਆਪੇ ਹੀ ਜਾਹਰ। ਯੁਗ ਛੱਤੀ ਗੁਬਾਰ, ਕਰ ਵਰਤਿਆ ਸੁਨਾਹਰ। ਉਥੈ ਵੈਦ ਪੁਰਾਣ ਨਾ ਸਾਸਤਾ, ਆਪੇ ਹਰ ਨਰਹਰ। ਬੈਠਾ ਤਾੜੀ ਲਾਏ, ਆਪ ਸਭ ਦੂ ਹੀ ਬਾਹਰ। ਆਪਣੀ ਮਿਤ ਆਪ ਜਾਣਦਾ, ਆਪੇ ਹੀ ਗਾਹਰ। ਸਲੋਕ ਮਹੱਲਾ ਤੀਜਾ। ਹਉਮੈ ਵਿੱਚ ਜਾਗਤ ਮੂਆ, ਮਰਦੋ ਮਰਦਾ ਜਾਏ। ਜਿਚਰ ਵਿੱਚ ਦਮ ਹੈ, ਤਿਚਰ ਨਾ ਚੇਤੀ। ਕੇ ਕਰੇਗ ਅੱਗੇ ਜਾਏ। ਗਿਆਨੀ ਹੋਏ ਸੋ ਚੇਤਨ ਹੋਏ, ਅਗਿਆਨੀ ਅੰਧ ਕਮਾਏ। ਨਾਨਕ ਇੱਥੇ ਕਮਾਵੈ ਸੋ ਮਿਲੇ, ਅੱਗੇ ਪਾਏ ਜਾਏ। ਮਹੱਲਾ ਤੀਜਾ। ਤੁਰ ਖਸਮੇ ਕਾ ਹੁਕਮ ਪਿਆ, ਬਿਨ ਸਤਿਗੁਰੂ ਚੇਤਿਆ ਨਾ ਜਾਏ। ਸਤਿਗੁਰੂ ਮਿਲਿਆ ਅੰਤਰ ਹੋ ਰਵ ਰਿਹਾ, ਸਦਾ ਰਿਹਾ ਲਿਵ ਲਾਏ। ਦਮ ਦਮ ਸਦਾ ਸੰਭਾਲਦਾ, ਦਮ ਨ ਬਿਰਥਾ ਜਾਏ। ਜਨਮ ਮਰਨ ਕਾ ਭਾਉ ਗਿਆ, ਜੀਵਨ ਪਦਵੀ ਪਾਏ। ਨਾਨਕ ਇਹੋ ਮਰਤਬਾ ਤਿਸ ਨੂੰ ਦੇ, ਜਿਸ ਨੂੰ ਕਿਰਪਾ ਕਰੇ ਰਜਾਏ ਪੌੜੀ। ਆਪੇ ਦਾਨਾ ਬੀਨਿਆ, ਆਪੇ ਪ੍ਰਧਾਨਾ। ਆਪੇ ਰੂਪ ਦਿਖਾਲਦਾ, ਆਪੇ ਲਾਏ ਧਿਆਨਾ।
ਆਪੇ ਮੋਨੀ ਵਰਤਦਾ ਆਪੇ ਕਥਾ ਗਿਆਨਾ ਕੌੜਾ ਕਿਸੇ ਨ ਲੱਗੀ ਸਭਨਾ ਹੀ ਭਾਨਾ ਉਸਤਤ ਵਰਨ ਸਕੀਏ ਸਦ ਸਾਧ ਕੁਰਬਾਨਾ ਸਲੋਕ ਮਹੱਲਾ ਪਹਿਲਾ ਕੱਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ ਪੁੱਤ ਜਿਨੂਰਾ ਧੀ ਜਿਨੂਰੀ ਜੋਰੂ ਜਿਨ੍ਹਾਂ ਦਾ ਸਿਕਦਾਰ ਮਹੱਲਾ ਪਹਿਲਾ ਹਿੰਦੂ ਮੂਲੇ ਭੂਲੇ ਅਖੁੱਟੀ ਜਾਹੀ ਨਾਰਦ ਕਿਹਾ ਸੇ ਪੂਜ ਕਰਾਹੀ ਅੰਧੇ ਗੂੰਗੇ ਅੰਤ ਅੰਧਾਰ ਪਾਥਰ ਲੈ ਪੂਜੈ ਮੁਗਧ ਗਵਾਰ ਉਹ ਜੇ ਆਪ ਡੁੱਬੇ ਤੁਮ ਕਹਾਂ ਤਰਨ ਹਾਰ ਪੌੜੀ ਸਭ ਕਿਹੋ ਤੇਰੇ ਵਸ ਹੈ ਤੂੰ ਸੱਚਾ ਸਾਹ ਭਗਤ ਤੇ ਰੰਗ ਏਕ ਕਹਿ ਪੂਰਾ ਵੇ ਸਾਹੋ ਅੰਮ੍ਰਿਤ ਭੋਜਨ ਨਾਮ ਹਰ ਰਜ ਰਜ ਜਨ ਖਾਹੋ ਸਭ ਪਦਾਰਥ ਪਾਇਨ ਸਿਮਰਨ ਸੱਚ ਲਾਹੋ ਸੰਤ ਪਿਆਰੇ ਪਾਰ ਬ੍ਰਹਮ ਨਾਨਕ ਹਰ ਅਗਮ ਅਗਾਹ ਸਲੋਕ ਮਹੱਲਾ ਤੀਜਾ ਸਭ ਕਿਛ ਹੁਕਮੇ ਆਉਂਦਾ ਸਭ ਕਿਛ ਹੁਕਮੇ ਜਾਏ ਜੇ ਕੋ ਮੂਰਖ ਅਪ ਹੋ ਜਾਣੈ ਅੰਧਾ ਅੰਧ ਕਮਾਏ ਨਾਨਕ ਹੁਕਮ ਕੋ ਗੁਰਮੁਖ ਬੁੱਝੈ ਜਿਸ ਨੂੰ ਕਿਰਪਾ ਕਰੇ ਰਜਾਏ ਮਹੱਲਾ ਤੀਜਾ ਸੋ ਜੋਗੀ ਜੁਗਤ ਸੋ ਪਾਏ ਜਿਸ ਨੂੰ ਗੁਰਮੁਖ ਨਾਮ ਪ੍ਰਾਪਤ ਹੋਏ ਤਿਸ ਜੋਗੀ ਕੀ ਨਗਰੀ ਸਭ ਕੋ ਵਸੈ ਭੇਖੀ ਜੋਗ ਨਾ ਹੋਏ ਨਾਨਕ ਐਸਾ ਬਿਰਲਾ ਕੋ ਜੋਗੀ ਜਿਸ ਘਟ ਪ੍ਰਗਟ ਹੋਏ ਪੌੜੀ ਆਪੇ ਜਨ ਤੋਂ ਪਾਇਨ ਆਪੇ ਆਧਾਰ ਆਪੇ ਸੁਖਮ ਭਾਲੀਏ ਆਪੇ ਪਾਸਾਰ ਆਪੇ ਕਾਤੀ ਹੋਏ ਰਹੇ ਆਪੇ ਵੱਡ ਪਰਿਵਾਰ ਨਾਨਕ ਮੰਗੇ ਦਾਨ ਹਰ ਸੰਤਾਂ ਰੇ ਨਾਰ ਹੋਰ ਦਾਤਾਰ ਨਾ ਸੁਜੀ ਤੂੰ ਦੇਵਨ ਹਾਰ ਸੁਧ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬ ਅੰਗ ਗੁਰ ਪ੍ਰਸਾਦ ਰਾਗ ਵਡਹੰਸ ਮਹੱਲਾ ਪਹਿਲਾ ਕਰ ਪਹਿਲਾ ਅਮਲੀ ਅਮਲ ਨਾ ਅੰਬੜੈ ਮੱਛੀ ਨੀਰ ਨਾ ਹੋਏ ਜੋ ਰੱਤੇ ਸਹਿ ਆਪਣੇ ਤਿੰਨ ਭਾਵੈ ਸਭ ਕੋਏ ਹੋਂ ਵਾਰੀ ਵੰਜਾਂ ਖਨੀਏ ਵੰਜਾਂ ਤੋਂ ਸਾਹਿਬ ਕਹਿ ਨਾਵੈ ਰਹਾਓ ਸਾਹਿਬ ਸਫਲੇ ਰੁਖੜਾ ਅੰਮ੍ਰਿਤ ਜਾ ਕਾ ਨਾਓ ਜਿਨ ਪੀਆ ਤੇ ਤ੍ਰਿਪਤ ਭਏ ਹੋਂ ਤਿੰਨ ਬਲਿਹਾਰੇ ਜਾਓ ਮੈਂ ਕੀ ਨਦਰ ਨਾ ਆਵੇ ਵਸੈ ਹੱਬੀਆ ਨਾਲ ਤਿਖਾ ਤਿਹਾਇਆ ਕਿਉਂ ਲਹੇ ਜਾਂ ਸਰ ਭੀਤਰ ਪਾਲ ਨਾਨਕ ਤੇਰਾ ਬਾਣੀਆਂ ਤੂੰ ਸਾਹਿਬ ਮੈਂ ਰਾਸ ਮਨ ਤੇ ਧੋਖਾ ਤਾਂ ਲਹਿ ਜਾਂ ਸਿਵਤ ਕਰੀ ਅਰਦਾਸ ਵਡਹੰਸ ਮਹੱਲਾ ਪਹਿਲਾ ਗੁਣਵੰਤੀ ਸੌ ਰਾਵਿਆ ਨਿਰਗੁਣ ਕੂਕੇ ਕਾਏ ਜੇ ਗੁਣਵੰਤੀ ਥੀ ਰਹੇ ਤਾਂ ਪੀ ਸੌ ਰਾਵਣ ਜਾਏ ਮੇਰਾ ਕੰਤ ਰਸਾਲੂ ਕੀ ਧਨ ਅਵਰਾ ਰਾਵੇ ਜੀ ਰਹਾਓ ਕਰਨੀ ਕਾਮਣ ਜੇ ਥੀਏ ਜੇ ਮਨ ਧਾਗਾ ਹੋਏ ਮਾਣਕ ਮੂਲ ਨਾ ਪਾਈਏ ਲੀਜੇ ਚਿੱਤ ਪਰੋਏ ਰਾਹੋ ਦਸਾਈ ਨਾ ਜੁੱਲਾਂ ਆਖਾਂ ਅੰਬੜਿਆਸ ਤੈ ਸਹਿ ਨਾਲ ਅਕੂਣ ਤੈ ਸਹਿ ਨਾਲ ਅਕੂਣ ਕਿਉਂ ਥੀਵੇ ਕਰਵਾਸ ਨਾਨਕ ਏਕੀ ਬਾਹਰਾ ਦੂਜਾ ਨਾ ਹੀ ਕੋਏ ਤੈ ਸਹਿ ਲੱਗੀ ਜੇ ਰਹਿ ਪੀ ਸੌ ਰਾਵੈ ਸੋਏ ਵਡਹੰਸ ਮਹੱਲਾ ਪਹਿਲਾ ਕਰ ਦੂਜਾ ਮੋਰੀ ਰੋਣ ਝੋਣ ਲਾਇਆ ਭੈਣੇ ਸਾਵਣ ਆਇਆ ਤੇਰੇ ਮੁੰਦ ਕਟਾਰੇ ਜੇਵੜਾ ਤਿੰਨ ਲੋਭੀ ਲੋਭ ਲੁਭਾਇਆ ਤੇਰੇ ਦਰਸ਼ਨ ਵਿੱਟੋ ਖਨੀਏ ਵੰਜਾਂ ਤੇਰੇ ਨਾਮ ਵਿੱਟੋ ਕੁਰਬਾਣੋ ਜਾਂ ਤੂੰ ਤਾਂ ਮੈਂ ਮਾਣ ਕੀਆ ਹੈ ਤੁਧ ਮਿਨ ਕਿਹਾ ਮੇਰਾ ਮਾਣੋ ਚੂੜਾ ਭੰਨ ਪਲੰਘ ਸਿਉਂ ਮੁੰਦੈ ਸਣ ਬਾਹੀ ਸਣ ਬਾਹਾ ਇਤੇ ਵੇਸ ਕਰੇਂਦੀਏ ਮੁੰਦੈ ਸਹੋ ਰਾਤੋ ਅਵਰਾਹ ਨਾ ਮਨਿਆਰ ਨਾ ਚੂੜੀਆਂ ਨਾ ਸੇ ਵੰਗੜੀਆ ਜੋ ਸਹਿ ਕੰਠ ਨ ਲੱਗੀਆਂ ਜਲਨ ਸੇ ਬਾਹੜੀਆਂ ਸਭ ਸਈਆਂ ਸੌ ਰਾਵਿਆ ਗਈਆਂ ਹਉ ਦਾਦੀ ਕਹਿ ਦਰ ਜਾਓ ਸਭ ਸਈਆਂ ਸੌ ਰਾਵਣ ਗਈਆ ਹਉ ਦਾਦੀ ਕਹਿ ਦਰ ਜਾਵਾ ਅਮ ਮਾਲੀ ਹੋ ਖਰੀ ਸੁਚੱਜੀ ਤੈ ਸਹਿ ਏਕ ਨ ਭਾਵਾ ਮਾਠ ਗੁਦਾਈ ਪੱਟੀਆਂ ਭਰੀਏ ਮਾਘ ਸੰਧੂਰੈ ਅੱਗੇ ਗਈ ਨ ਮੰਨਿਆ ਮਰੋ ਵਿਸੂਰ ਵਿਸੂਰੇ ਮੈਂ ਰੁਵੰਦੀ ਸਭ ਜਗ ਰੁਨਾ ਰੁਨੜੇ ਬਣਹੋ ਪੰਖੇਰੂ ਇੱਕ ਨਾ ਰੁਨਾ ਮੇਰੇ ਤਨ ਕਾ ਬਿਰਹਾ ਜਿਨ ਹੋ ਪਿਰਹੋ ਵਿਛੋੜੀ ਸੁਪਨੇ ਆਇਆ ਭੀ ਗਿਆ ਮੈਂ ਜਲ ਭਰਿਆ ਰੋਏ ਆ ਨਾ ਸਕਾਂ ਤੁਝ ਕੰਨ ਪਿਆਰੇ ਭੇਜ ਨਾ ਸਕਾਂ ਕੋਏ ਆਓ ਸੁਭਾਗੀ ਨੀਂਦੜੀਏ ਮਤ ਸੋ ਦੇਖੇ ਮਤ ਸੋ ਦੇਖਾ ਸੋਏ ਤੈ ਸਾਹਿਬ ਕੀ ਬਾਤ ਜੇ ਆਖੈ ਕਹੋ ਨਾਨਕ ਕਿਆ ਦੀਜੈ ਸੀਸ ਵੱਡੈ ਕਰ ਵੈਸਣ ਦੀਜੈ ਵਿਣ ਸਿਰ ਸੇਵ ਕਰੀਜੈ ਕਿਉਂ ਨਾ ਮਰੀਜੈ ਜੀੜਾ ਨਾ ਦੀਜੈ ਜਾਂ ਸੋ ਭਇਆ ਵਿਡਾਣਾ ਵਡਹੰਸ ਮਹੱਲਾ ਤੀਜਾ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਮਨ ਮੈਲੇ ਸਭ ਕਿਛ ਮੈਲਾ ਤਨ ਧੋਤੈ ਮਨ ਹੱਛਾ ਨਾ ਹੋਏ ਇਹ ਜਗਤ ਭਰਮ ਭੁਲਾਇਆ ਬਿਰਲਾ ਬੁਝੈ ਕੋਏ ਜਪ ਮਨ ਮੇਰੇ ਤੂੰ ਏਕੋ ਨਾਮ ਸਤਿਗੁਰ ਦੀਆ ਮੋਕੋ ਇਹੋ ਨਿਧਾਨ ਰਹਾਓ ਸਿੱਧਾ ਕੇ ਆਸਣ ਜੇ ਸਿੱਖੇ ਇੰਦਰੀ ਵਸ ਕਰ ਕਮਾਏ ਮਨ ਕੀ ਮੈਲ ਨਾ ਉਤਰੇ ਹਉਮੈ ਮੈਲ ਨਾ ਜਾਏ ਇਸ ਮਨ ਕੋ ਹੋਰ ਸੰਜਮ ਕੋ ਨਾਹੀ ਬਿਨ ਸਤਿਗੁਰ ਕੀ ਸਰਣ ਆਏ ਸਤਿਗੁਰ ਮਿਲਿਆ ਉਲਟੀ ਪਈ ਕਹਿਣਾ ਕਿਛੂ ਨਾ ਜਾਏ ਭਣਤ ਨਾਨਕ ਸਤਿਗੁਰ ਕੋ ਮਿਲ ਦੋ ਮਰੈ ਗੁਰ ਕੇ ਸਾਬਦ ਫਿਰ ਜੀਵੈ ਕੋਏ ਮਮਤਾ ਕੀ ਮਨ ਉਤਰੇ ਇਹ ਮਨ ਹੱਛਾ ਹੋਏ ਵਡਹੰਸ ਮਹੱਲਾ ਤੀਜਾ ਨਦਰੀ ਸਤਿਗੁਰ ਸੇਵੀਐ ਨਦਰੀ ਸੇਵਾ ਹੋਏ ਨਦਰੀ ਇਹ ਮਨ ਵਸ ਆਵੈ ਨਦਰੀ ਮਨ ਨਿਰਮਲ ਹੋਏ ਮੇਰੇ ਮਨ ਚੇਤ ਸੱਚਾ ਸੋਏ ਏਕੋ ਚੇਤ ਹੈ ਤਾਂ ਸੁਖ ਪਾਵੈ ਫਿਰ ਦੁਖ ਨਾ ਮੂਲੇ ਹੋਏ ਰਹਾਓ ਨਦਰੀ ਮਰ ਕੈ ਜੀਵੀਐ ਨਦਰੀ ਸ਼ਬਦ ਵਸੇ ਮਨ ਆਏ ਨਦਰੀ ਹੁਕਮ ਬੂਝੀਏ ਹੁਕਮੇ ਰਹੇ ਸਮਾਏ ਜਿਨ੍ਹਾਂ ਜਿਨ ਸੇਵਾ ਹਰ ਰਸ ਨਾ ਚਾਖਿਓ ਜਿਹ ਵਾ ਜਲ ਜਾਓ ਅਨਰਸ ਸਾਦੇ ਲੱਗ ਰਹੀ ਦੁੱਖ ਪਾਇਆ ਦੂਜੇ ਭਾਏ ਸਭਨਾ ਨਦਰ ਕਰੇ ਏਕ ਹੈ ਆਪੇ ਫਾਰਕ ਕਰੇ ਨਾਨਕ ਸਤਿਗੁਰ ਮਿਲਿਆ ਫਲ ਪਾਇਆ ਨਾਮ ਵਡਾਈ ਦੇ ਵਡਹੰਸ ਮਹੱਲਾ ਤੀਜਾ ਮਾਇਆ ਮੋਹ ਗੁਬਾਰ ਹੈ ਗੁਰਬਿਨ ਗਿਆਨ ਨਾ ਹੋਈ ਸ਼ਬਦ ਲਗੇ ਤਿੰਨ ਬੁੱਝਿਆ ਦੂਜੇ ਪਰਜ ਬਗੋਈ ਮਨ ਮੇਰੇ ਗੁਰਮਤ ਕਰਨੀ ਸਾਰ ਸਦਾ ਸਦਾ ਹਰ ਪ੍ਰਭ ਹੈ ਤਾਂ ਪਾਵੈ ਮੋਖ ਦੁਆਰ ਰਹਾਉ ਗੁਣਾ ਕਾ ਨਿਧਾਨ ਏਕ ਹੈ ਆਪੇ ਦੇ ਤਾਂ ਕੋ ਪਾਏ ਬਿਨ ਨਾਵੇਂ ਸਭ ਵਿਛੜੀ ਗੁਰ ਕੇ ਸ਼ਬਦ ਮਿਲਾਏ ਮੇਰੀ ਮੇਰੀ ਕਰਦੇ ਘਟ ਗਏ ਤਿੰਨ ਹੱਥ ਕਿਹੋ ਨਾ ਆਇਆ ਸਤਿਗੁਰ ਮਿਲਿਆ ਸੱਚ ਮਿਲੇ ਸੱਚ ਨਾਮ ਸਮਾਇਆ ਆਸਾ ਮਨਸਾ ਇਹੋ ਸਰੀਰ ਹੈ ਅੰਤਰ ਜੋਤ ਜਗਾਏ ਨਾਨਕ ਮਨਮੁਖ ਬੰਧ ਹੈ ਗੁਰਮੁਖ ਮੁਕਤ ਕਰਾਏ ਬਡਹਾਂਸ ਮਹੱਲਾ ਤੀਜਾ ਸੁਹਾਗਣੀ ਸਦਾ ਮੁਖ ਉਜਲਾ ਗੁਰ ਕੇ ਸਹਿਜ ਸੁਭਾਏ ਸਦਾ ਪਿਰ ਆਵੈ ਆਪਣਾ ਵਿੱਚੋਂ ਆਪ ਗਵਾਏ ਮੇਰੇ ਮਨ ਤੂੰ ਹਰ ਹਰ ਨਾਮ ਧਿਆਏ ਸਤਿਗੁਰ ਮੋਕੋ ਹਰ ਦੀਆ ਬੁਝਾਏ ਰਹਾਓ ਦੁਹਾਗਣੀ ਖਰੀਆਂ ਬਿਲ ਲਾਂਦੀਆਂ ਤਿੰਨਾ ਮਹਿਲ ਨਾ ਪਾਏ ਦੂਜੇ ਭਾਏ ਕਰੂਪ ਵੀ ਦੁੱਖ ਪਾਵੈ ਆਗੇ ਜਾਏ ਗੁਣਵੰਤੀ ਨਿਤ ਗੁਣ ਰਵੈ ਹਿਰਦੇ ਨਾਮ ਵਸਾਏ ਔਗੁਣਵੰਤੀ ਕਾਵਣੀ ਦੁੱਖ ਲਾਗੇ ਬਿਲ ਲਾਏ ਸਭਨਾ ਕਾ ਪਧਾਰੇ ਕਹਿ ਸਵਾਮੀ ਕਹਿਣਾ ਕਿਛੂ ਨ ਜਾਏ ਨਾਨਕ ਆਪੇ ਵੇਖ ਕੀਤਿਓ ਨਾਮੇ ਲੈ ਉਹਨੂੰ ਲਾਏ ਬਡਹੰਸ ਮਹੱਲਾ ਤੀਜਾ ਅੰਮ੍ਰਿਤ ਨਾਮ ਸਦਾ ਮਿੱਠਾ ਲਾਗਾ ਗੁਰ ਸ਼ਬਦੀ ਸਾਧ ਆਇਆ ਸੱਚੀ ਬਾਣੀ ਸਹਿਜ ਸਮਾਣੀ ਹਰ ਜਿਉ ਮਨ ਵਸਾਇਆ ਹਰ ਕਰ ਕਿਰਪਾ ਸਤਿਗੁਰੂ ਮਿਲਾਇਆ ਪੂਰੇ ਸਤਿਗੁਰ ਨਾਮ ਧਿਆਇਆ ਰਹਾਓ ਬ੍ਰਹਮ ਵੇਦ ਬਾਣੀ ਪ੍ਰਗਾਸੀ ਮਾਇਆ ਮੋਹ ਪਸਾਰਾ ਮਹਾਂਦੇਵ ਗਿਆਨੀ ਵਰਤੇ ਕਰ ਆਪਣੇ ਤਾਮਸ ਬਹੁਤ ਅਹੰਕਾਰਾ ਕ੍ਰਿਸ਼ਨ ਸਦਾ ਅਵਤਾਰੀ ਰੁੱਦਾ ਕਿਤ ਲਗ ਤਰੇ ਸੰਸਾਰਾ ਗੁਰਮੁਖ ਗਿਆਨ ਤੇ ਯੁਗ ਅੰਤਰ ਚੁੱਕੇ ਮੋਹ ਗੁਬਾਰਾ ਸਤਿਗੁਰ ਸੇਵਾ ਤੇ ਨਿਸਤਾਰਾ ਗੁਰਮੁਖ ਤਰੇ ਸੰਸਾਰਾ ਸਾਚੇ ਨਾਏ ਰਤੇ ਬੈਰਾਗੀ ਪਾਇਨ ਮੋਖ ਦੁਆਰਾ ਏਕੋ ਸੱਚ ਵਰਤੇ ਸਭ ਅੰਤਰ ਸਭਨਾ ਕਰੇ ਪ੍ਰਤਿਪਾਲਾ ਨਾਨਕ ਕਿਸਮਿਨ ਨਾਨਕ ਇੱਕ ਸਬਿਨ ਮੈਂ ਅਵਰਨ ਜਾਣਾ ਸਭਨਾ ਦੀਵਾਨ ਦਇਆਲਾ ਵਡਹੰਸ ਮਹੱਲਾ ਤੀਜਾ ਗੁਰਮੁਖ ਸੱਚ ਸੰਜਮ ਤਤ ਗਿਆਨ ਗੁਰਮੁਖ ਸੱਚੇ ਲੱਗੈ ਧਿਆਨ ਗੁਰਮੁਖ ਮਨ ਮੇਰੇ ਨਾਮ ਸਮਾਲ ਸਦਾ ਨਿਭੈ ਚੱਲੇ ਤੇਰੇ ਨਾਲ ਰਹਾਓ ਗੁਰਮੁਖ ਜਾਤ ਪਤ ਸੱਚ ਸੋਏ ਗੁਰਮੁਖ ਅੰਤਰ ਸਿਖਾਈ ਪ੍ਰਭ ਹੋਏ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਏ ਗੁਰਮੁਖ ਆਪ ਵਡਾਈ ਦੇਵੈ ਸੋਏ ਗੁਰਮੁਖ ਸ਼ਬਦ ਸੱਚ ਕਰਨੀ ਸਾਰ ਗੁਰਮੁਖ ਨਾਨਕ ਪਰਵਾਰੈ ਸਾਧਾਰ ਵਡਹੰਸ ਮਹੱਲਾ ਤੀਜਾ ਰਸਨਾ ਹਰ ਸਾਧ ਲੱਗੀ ਸਹਿਜ ਸੁਭਾਏ ਮਨ ਤ੍ਰਿਪਤਿਆ ਹਰ ਨਾਮ ਧਿਆਏ ਸਦਾ ਸੁਖ ਸਾਚੇ ਸ਼ਬਦ ਵਿਚਾਰੀ ਆਪਣੇ ਸਤਿਗੁਰੂ ਵਿੱਚੋਂ ਸਦਾ ਬਲਿਹਾਰੀ ਰਹਾ ਅੱਖੀ ਸੰਤੋਖਿਆ ਇਗਲੇ ਬੁਲਾਏ ਮਨ ਸੰਤੋਖਿਆ ਦੂਜਾ ਭਾਉ ਗਵਾਏ ਮਨ ਸੰਤੋਖਿਆ ਦੂਜਾ ਭਾਉ ਗਵਾਏ ਦੇਹ ਸਰੀਰ ਸੁਖ ਹੋਵੈ ਸ਼ਬਦ ਹਰ ਨਾਏ ਨਾਮ ਪਰਮਲ ਹਿਰਦੇ ਰਿਹਾ ਸਮਾਏ ਨਾਨਕ ਮਸਤਕ ਜਿਸ ਵਡਭਾਗ ਗੁਰ ਕੀ ਬਾਣੀ ਸਹਿਜ ਬਹਿ ਰਾਗ ਬਡਾਂਸ ਮਹੱਲਾ ਤੀਜਾ ਪੂਰੇ ਗੁਰ ਤੇ ਨਾਮ ਪਾਇਆ ਜਾਏ ਸੱਚੇ ਸ਼ਬਦ ਸੱਚ ਸਮਾਏ ਇਹ ਮਨ ਨਾਮ ਨਿਧਾਨ ਤੋਂ ਪਾਏ ਆਪਣੇ ਗੁਰ ਕੀ ਮਨ ਲਹਿ ਰਜਾਏ ਰਹਾਓ ਗੁਰ ਕੇ ਸ਼ਬਦ ਵਿੱਚੋਂ ਮੈਲ ਗਵਾਏ ਨਿਰਮਲ ਨਾਮ ਵਸੇ ਮਨ ਆਏ ਭਰਮੈ ਪੂਲਾ ਫਿਰੇ ਸੰਸਾਰ ਮਰ ਜਨਮੇ ਜਮ ਕਰੇ ਖੁਆਰ ਨਾਨਕ ਸੇ ਵਡਭਾਗੀ ਜਿਨ ਹਰ ਨਾਮ ਧਿਆਇਆ ਗੁਰਪ੍ਰਸਾਦੀ ਮਨ ਵਸਾਇਆ ਵਡਹੰਸ ਮਹੱਲਾ ਤੀਜਾ ਹਉਮੈ ਨਾਵੈ ਨਾਲ ਵਿਰੋਧ ਹੈ ਦੋਏ ਨਾ ਵਸਾਈ ਕਠਾਏ ਹਉਮੈ ਵਿੱਚ ਸੇਵਾ ਨਾ ਹੋਵੇ ਤਾਂ ਮਨ ਬਿਰਥਾ ਜਾਏ ਹਰ ਚੀਤ ਮਨ ਮੇਰੇ ਤੂੰ ਗੁਰ ਕਾ ਸ਼ਬਦ ਕਮਾਏ ਹੁਕਮ ਮੰਨ ਹੈ ਤਾਂ ਹਰ ਮਿਲੈ ਤਾਂ ਵਿੱਚੋਂ ਹਉਮੈ ਜਾਏ ਰਹਾਓ
ਹਉਮੈ ਸਭ ਸਰੀਰ ਹੈ, ਹਉਮੈ ਓਪਤ ਹੋਏ, ਹਉਮੈ ਵੱਡਾ ਗੁਬਾਰ ਹੈ, ਹਉਮੈ ਵਿੱਚ ਬੁੱਝ ਨਾ ਸਕੇ ਕੋਈ, ਹਉਮੈ ਵਿੱਚ ਭਗਤ ਨਾ ਹੋਵੇ, ਹੁਕਮ ਨਾ ਬੁੱਝਿਆ ਜਾਏ, ਹਉਮੈ ਵਿੱਚ ਜੀਉ ਬੰਦ ਹੈ, ਨਾਮ ਨਾ ਵਸੇ ਮਨ ਆਏ, ਨਾਨਕ ਸਤਿਗੁਰੂ ਮਿਲਿਆ ਹਉਮੈ ਗਈ, ਤਾਂ ਸੱਚ ਵਸਿਆ ਮਨ ਆਏ, ਸੱਚ ਕਮਾਵੈ ਸੱਚ ਰਹੇ, ਸੱਚੇ ਸੇਵ ਸਮਾਏ, ਵਿਡਹੰਸ ਮਹੱਲਾ ਚੌਥਾ ਘਰ ਪਹਿਲਾ, ਇੱਕ ਓਅੰਕਾਰ ਸਤਿਗੁਰੂ ਪ੍ਰਸਾਦ ਸੇਜ ਏਕ, ਏਕੋ ਪ੍ਰਭ ਠਾਕੁਰ ਗੁਰਮੁਖ ਹਰ ਰਾਵੈ ਸੁਖ ਸਾਗਰ, ਮੈਂ ਪ੍ਰਭ ਮਿਲਨ ਪ੍ਰੇਮ ਮਨ ਆਸਾ, ਗੁਰੂ ਪੂਰਾ ਮੇਲ ਆਵੇ ਮੇਰਾ ਪ੍ਰੀਤਮ, ਹਉ ਵਾਰ ਵਾਰ ਆਪਣੇ ਗੁਰੂ ਕਹੋ ਜਾਸਾ ਰਹਾਉ, ਮੈਂ ਅਵਗਣ ਭਰਪੂਰ ਸਰੀਰ, ਹਉ ਕਿਉ ਕਰ ਮਿਲਾਂ ਆਪਣੇ ਪ੍ਰੀਤਮ ਪੂਰੇ, ਜਿਨ ਗੁਣਵੰਤੀ ਮੇਰਾ ਪ੍ਰੀਤਮ ਪਾਇਆ, ਸੇ ਮੈਂ ਗੁਣ ਨਾਹੀ, ਹਉ ਕਿਉ ਮਿਲਾਂ ਮੇਰੀ ਮਾਇਆ, ਹਉ ਕਰ ਕਰ ਥਾਕਾ ਉਪਾਵ ਬਹੁ ਤੇਰੇ, ਨਾਨਕ ਗਰੀਬ ਰਾਖੋ ਹਰ ਮੇਰੇ, ਬੜਾ ਹੰਸ ਮਹੱਲਾ ਚੌਥਾ, ਮੇਰੇ ਹਰ ਪ੍ਰਭ ਸੁੰਦਰ ਮੈਂ ਸਾਰ ਨਾ ਜਾਣੀ, ਹਉ ਹਰ ਪ੍ਰਭ ਛੋੜ ਦੂਜੇ ਲੋਭਾਣੀ, ਹਉ ਕਿਉ ਕਰ ਪਿਰ ਕੋ ਮਿਲੋ ਇਆਣੀ, ਜੋ ਪਿਰ ਭਾਵੈ ਸਾ ਸੁਹਾਗਣ, ਸਾਈ ਪਿਰ ਕੋ ਮਿਲੇ ਸਿਆਣੀ ਰਹਾਓ, ਮੈਂ ਵਿੱਚ ਦੋਸ਼ ਹੋ ਕਿਉ ਕਰ ਪਿਰ ਪਾਵਾਂ, ਤੇਰੇ ਅਨੇਕ ਪਿਆਰੇ ਹੋ ਫਿਰ ਚੇਤਨ ਆਵਾਂ, ਜਿਨ ਪਿਰ ਰਾਵਿਆ ਸਾ ਭਰੀ ਸੁਹਾਗਣ, ਸੇ ਮੈਂ ਗੁਣ ਨਾਹੀ ਹੋ ਕਿਆ ਕਰੀ ਦੁਹਾਗਣ, ਨਿਤ ਸੁਹਾਗਣ ਸਦਾ ਪਿਰ ਰਾਵੈ, ਮੈਂ ਕਰਮਹੀਣ ਕਬ ਹੀ ਗਲ ਲਾਵੈ, ਤੂੰ ਪਿਰ ਗੁਣਵੰਤਾ ਹਉ ਔਗੁਣਿਆਰਾ, ਮੈਂ ਨਿਰਗੁਣ ਬਾਕਸ ਨਾਨਕ ਵੇਚਾਰਾ, ਵਡਹੰਸ ਮਹੱਲਾ ਚੌਥਾ ਕਰ ਦੂਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਮੈਂ ਮਨ ਵੱਡੀ ਆਸ ਹਰੇ, ਕਿਉਂ ਕਰ ਹਰ ਦਰਸ਼ਨ ਪਾਵਾ, ਹੋਏ ਜਾਇ ਪੁੱਛ ਹਉ ਜਾਇ ਪੁੱਛਾ ਆਪਣੇ ਸਤਿਗੁਰੇ, ਗੁਰ ਪੁੱਛ ਮਨ ਮੁਗਧ ਸਮਝਾਵਾ, ਪੂਲਾ ਮਨ ਸਮਝੇ ਗੁਰ ਸ਼ਬਦੀ, ਹਰ ਹਰ ਸਦਾ ਧਿਆਏ, ਨਾਨਕ ਜਿਸ ਨਦਰ ਕਰੇ ਮੇਰਾ ਪਿਆਰਾ, ਸੋ ਹਰ ਚਰਨੀ ਚਿਤ ਲਾਏ, ਹਉ ਸਭ ਇਸ ਕਰੀ ਪਿਰ ਕਾਰਨ, ਜੇ ਹਰ ਪ੍ਰਭ ਸਾਚੇ ਭਾਵਾ, ਸੋ ਪਿਰ ਪਿਆਰਾ ਮੈਂ ਨਦਰ ਨਾ ਦੇਖੇ, ਹਉ ਕਿਉ ਕਰ ਧੀਰਜ ਪਾਵਾਂ, ਜਿਸ ਕਾਰਨ ਹਉ ਸਿੰਗਾਰ ਸਿਗਾਰੀ, ਸੋ ਪਿਰ ਰੱਤਾ ਮੇਰਾ ਅਵਰਾ, ਨਾਨਕ ਧਨ ਧਨ ਧਨ ਸੁਹਾਗਣ, ਜਿਨ ਪਿਰ ਜਿਨ ਪਿਰ ਰਾਵੜਾ ਸੱਚ ਸਵਰਾ, ਹੋ ਜਾਇ ਪੁੱਛਾਂ ਸੁਹਾਗ ਸੁਹਾਗਣ, ਤੁਸੀਂ ਕਿਉਂ ਪਿਰ ਪਾਇੜਾ ਪ੍ਰਭ ਮੇਰਾ, ਮੈਂ ਉੱਪਰ ਨਦਰ ਕਰੀ ਪਿਰ ਸੱਚੇ, ਮੈਂ ਛੋੜਿਆੜਾ ਮੇਰਾ ਤੇਰਾ, ਸਭ ਮਨ ਤਨ ਜੀਉ ਕਰਹੋ ਹਰ ਪ੍ਰਭ ਕਾ, ਇਤ ਮਾਰਗ ਭੈਣ ਭੈਣੇ ਮਿਲੀਏ, ਆਪ ਨਾ ਪ੍ਰਭ ਨਦਰ ਕਰ ਦੇਖੇ, ਨਾਨਕ ਜੋਤ ਜੋਤੀ ਰਲੀਏ, ਜੋ ਹਰ ਪ੍ਰਭ ਕਾ ਮੈਂ ਦੇ ਸੁਨੇਹਾ, ਤਿਸ ਮੰਤਨ ਆਪਣਾ ਦੇਵਾਂ, ਨਿਤ ਪੱਖਾ ਫੇਰੀ ਸੇਵ ਕਮਾਵਾਂ, ਤਿਸ ਆਗੈ ਪਾਣੀ ਢੋਵਾਂ, ਨਿਤ ਨਿਤ ਸੇਵ ਕਰੀ ਹਰ ਜਾਨਕੀ, ਜੋ ਹਰ ਹਰ ਕਥਾ ਸੁਣਾਏ, ਧੰਨ ਧੰਨ ਗੁਰੂ ਗੁਰ ਸਤਿਗੁਰ ਪੂਰਾ, ਨਾਨਕ ਮਨ ਆਸ ਬੁਝਾਏ, ਗੁਰ ਸੱਜਣ ਮੇਰਾ ਮੇਲ ਹਰੇ, ਜਿਤ ਮਿਲ ਹਰ ਨਾਮ ਧਿਆਵਾਂ, ਗੁਰ ਸਤਿਗੁਰ ਪਾਸੋ ਹਰ ਗੋਸ਼ਟ ਪੁੱਛਾ, ਕਰ ਸਾਂਝੀ ਹਰ ਗੁਣ ਗਾਵਾਂ, ਗੁਣ ਗਾਵਾਂ ਨਿਤ ਨਿਤ ਸਦ ਹਰ ਕੇ, ਮਨ ਜੀਵੇ ਨਾਮ ਸੁਣ ਤੇਰਾ, ਨਾਨਕ ਜਿਤ ਵੇਲਾ ਵਿਸਰੇ ਮੇਰਾ ਸਵਾਮੀ, ਤਿਤ ਵੇਲੇ ਮਰ ਜਾਏ ਜੀਓ ਮੇਰਾ, ਹਰ ਵੇਖਣ ਕੋ ਸਭ ਕੋਈ ਲੋਚੈ, ਸੋ ਵੇਖੇ ਜੇ ਸਾਹਿਬ ਵਿਖਾਲੇ, ਜਿਸਨੂੰ ਨਦਰ ਕਰੇ ਮੇਰਾ ਪਿਆਰਾ, ਸੋ ਹਰ ਹਰ ਸਦਾ ਸੰਭਾਲੇ, ਸੋ ਹਰ ਹਰ ਨਾਮ ਸਦਾ ਸਦਾ ਸੰਭਾਲੇ, ਜਿਸ ਸਤਿਗੁਰ ਪੂਰਾ ਮੇਰਾ ਮਿਲਿਆ, ਨਾਨਕ ਹਰ ਜਨ ਹਰ ਇੱਕੇ ਹੋਏ, ਹਰ ਜਪ ਹਰ ਸੇਤੀ ਰਲਿਆ, ਵਡਹੰਸ ਮਹੱਲਾ ਪੰਜਵਾਂ ਕਰ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਹੱਥ ਉੱਚਾ ਤਾਂ ਕਾ ਦਰਬਾਰਾ, ਅੰਤ ਨਹੀਂ ਕਿਛ ਪਾਰਾ ਵਾਰਾ, ਕੋਟ ਕੋਟ ਕੋਟ ਲੱਖ ਧਾਵੈ, ਇੱਕ ਤਿਲ ਤਾਂ ਕਾ ਮਹਿਲ ਨਾ ਪਾਵੈ, ਸੁਹਾਵੀ ਕੌਣ ਸੁਵੇਲਾ, ਜਿਤ ਪ੍ਰਭ ਮੇਲਾ ਰਹਾਓ, ਲਾਖ ਭਗਤ ਜਾਂ ਕੋ ਆਰਾਧੈ, ਲਾਖ ਤਪੀ ਸਰ ਤਪ ਹੀ ਸਾਧੈ, ਲਾਖ ਜੋਗੀ ਸਰ ਕਰਤੇ ਜੋਗਾ, ਲਾਖ ਭੋਗੀ ਸਰ ਭੋਗ ਹੈ ਭੋਗਾ, ਕਟ ਕਟ ਵਸੈ ਜਾਣੈ ਥੋਰਾ, ਹੈ ਕੋਈ ਸਾਜਣ ਪਰਦਾ ਤੋਰਾ, ਕਰੋ ਜਤਨ ਜੇ ਹੋਏ ਮਿਹਰਬਾਨਾ, ਤਾਂ ਕੋ ਦੇਈ ਜੀਓ ਕੁਰਬਾਨਾ, ਫਿਰਤ ਫਿਰਤ ਸੰਤਨ ਪੈ ਆਇਆ, ਦੁੱਖ ਭਰਮ ਹਮਰਾ ਸਗਲਾ ਮਿਟਾਇਆ, ਦੁੱਖ ਭਰਮ ਹਮਾਰਾ ਸਗਲ ਮਿਟਾਇਆ, ਮਹਿਲ ਬੁਲਾਇਆ ਪ੍ਰਭ ਅੰਮ੍ਰਿਤ ਪੁੰਚਾ, ਕਹੁ ਨਾਨਕ ਪ੍ਰਭ ਮੇਰਾ ਉੱਚਾ, ਵਡਹੰਸ ਮਹੱਲਾ ਪੰਜਵਾਂ, ਧੰਨ ਸੋ ਵੇਲਾ ਜਿਤ ਦਰਸ਼ਨ ਕਰਨਾ, ਹਉ ਬਲਿਹਾਰੀ ਸਤਿਗੁਰ ਚਰਣਾ, ਜੀ ਕੇ ਦਾਤੇ ਪ੍ਰੀਤਮ ਪ੍ਰਭ ਮੇਰੇ, ਮਨ ਜੀਵੇ ਪ੍ਰਭ ਨਾਮ ਚ ਤੇਰੇ ਰਹਾਉ, ਸੱਚ ਮੰਤਰ ਤੁਮਾਰਾ ਅੰਮ੍ਰਿਤ ਬਾਣੀ, ਸੀਤਲ ਪੁਰਖ ਦ੍ਰਿਸ਼ਟ ਸੁਜਾਣੀ, ਸੱਚ ਹੁਕਮ ਤੁਮਾਰਾ ਤਾਖ ਨਿਵਾਸੀ, ਆਏ ਨਾ ਜਾਵੇ ਮੇਰਾ ਪ੍ਰਭ ਅਵਿਨਾਸੀ, ਤੁਮ ਮਿਹਰਬਾਨ ਦਾਸ ਹਮ ਦੀਨਾ, ਨਾਨਕ ਸਾਹਿਬ ਭਰਪੁਰ ਲੀਣਾ, ਵਡਹੰਸ ਮਹੱਲਾ ਪੰਜਵਾਂ,
ਤੂੰ ਬੇਅੰਤ ਕੋ ਬਿਰਲਾ ਜਾਣੇ ਗੁਰਪ੍ਰਸਾਦ ਕੋ ਸ਼ਬਦ ਪਛਾਣੇ ਸੇਵਕ ਕੀ ਅਰਦਾਸ ਪਿਆਰੇ ਜਬ ਜੀਵਾ ਪ੍ਰਭ ਚਰਨ ਤੁਮਾਰੇ ਰਹਾਓ ਦਿਆਲ ਪੁਰਖ ਮੇਰੇ ਪ੍ਰਭ ਦਾਤੇ ਜਿਸੇ ਜਨਾਬ ਹੋ ਤਿੰਨ ਤੁਮ ਜਾਤੇ ਸਦਾ ਸਦਾ ਜਾਈ ਬਲਿਹਾਰੀ ਇਤ ਉਤ ਦੇਖੋ ਓਟ ਤੁਮਾਰੀ ਮੋਹ ਨਿਰਗੁਣ ਗੁਣ ਕਿਛੂ ਨਾ ਜਾਤਾ ਨਾਨਕ ਸਾਧੂ ਦੇਖ ਮਨ ਰਾਤਾ ਵੜਹੰਸ ਮਹੱਲਾ ਪੰਜਵਾ ਅੰਤਰ ਜਾਮੀ ਸੋਪਰਾ ਪੂਰਾ ਦਾਨ ਦੇ ਸਾਧੂ ਕੀ ਧੂਰਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਤੇਰੀ ਓਟ ਪੂਰਨ ਗੋਪਾਲਾ ਰਹਾਓ ਜਲ ਥਲ ਮਹਿਲ ਰਿਹਾ ਪਰ ਪੂਰੇ ਨਿਕਟ ਵਸੇ ਨਾਹੀ ਪ੍ਰਭ ਦੂਰੇ ਜਿਸ ਨੂੰ ਨਦਰ ਕਰੇ ਸੋ ਧਿਆਏ ਆੜ ਪੈਰ ਹਰ ਕੇ ਗੁਣ ਗਾਏ ਜੀ ਜੰਤ ਸਗਲੇ ਪ੍ਰਤਿਪਾਰੇ ਸਰਨ ਪ੍ਰਯੋ ਨਾਨਕ ਹਰ ਦੁਆਰੇ ਵੜਹੰਸ ਮਹੱਲਾ ਪੰਜਵਾਂ ਤੂੰ ਵੜਦਾਤਾ ਅੰਤਰ ਜਾਵੇ ਸਭ ਮੈਂ ਰਵਿਆ ਪੂਰਨ ਪ੍ਰਭ ਸਵਾਮੀ ਮੇਰੇ ਪ੍ਰਭ ਪ੍ਰੀਤਮ ਨਾਮ ਆਧਾਰਾ ਹਉ ਸੁਣ ਸੁਣ ਜੀਵਾ ਨਾਮ ਤੁਮਾਰਾ ਰਹਾਉ ਤੇਰੀ ਸਾਰਨ ਸਤਿਗੁਰ ਮੇਰੇ ਪੂਰੇ ਮਨ ਨਿਰਮਲ ਹੋਏ ਸੰਤਾਂ ਧੂਰੇ ਚਰਨ ਕਮਲ ਹਿਰਦੇ ਉਰ ਧਾਰੇ ਤੇਰੇ ਦਰਸ਼ਨ ਕੋ ਜਾਈ ਬਲਿਹਾਰੇ ਕਰ ਕਿਰਪਾ ਤੇਰੇ ਗੁਣ ਗਾਵਾ ਨਾਨਕ ਨਾਮ ਜਪਤ ਸੁਖ ਪਾਵਾ ਵੜਹੰਸ ਮਹੱਲਾ ਪੰਜਵਾਂ ਸਾਧ ਸੰਗ ਹਰ ਅੰਮ੍ਰਿਤ ਪੀਜੈ ਨਾ ਜੀਓ ਮਰੇ ਨਾ ਕਬਹੂ ਛੀਜੈ ਬੜ ਭਾਗੀ ਗੁਰਪੂਰਾ ਪਾਈਏ ਗੁਰ ਕਿਰਪਾ ਤੇ ਪ੍ਰਭੂ ਧਿਆਈਏ ਰਹਾਓ ਰਤਨ ਜਵਾਹਰ ਹਰ ਮਾਣਕ ਲਾਲਾ ਸਿਮਰ ਸਿਮਰ ਪ੍ਰਭ ਭਏ ਨਿਹਾਲਾ ਜਦ ਕਦ ਵੇਖੋ ਸਾਧੂ ਸਰਨਾ ਹਰ ਗੁਣ ਗਾਏ ਨਿਰਮਲ ਮਨ ਕਰਨਾ ਘਾਟ ਘਾਟ ਅੰਤਰ ਮੇਰਾ ਸਵਾਮੀ ਬੂਠਾ ਨਾਨਕ ਨਾਮ ਪਾਇਆ ਪ੍ਰਭ ਤੂਠਾ ਵੜਹੰਸ ਮਹੱਲਾ ਪੰਜਵਾਂ ਵਿਸਰ ਨਾਹੀ ਪ੍ਰਭ ਦੀਨ ਦਇਆਲਾ ਤੇਰੀ ਸਰਨ ਪੂਰਨ ਕਿਰਪਾਲਾ ਰਹਾਓ ਜੈ ਜਿਤ ਆਵੇ ਸੋ ਥਾਨ ਸੁਹਾਵਾ ਜਿਤ ਵੇਲਾ ਵਿਸਰੈ ਤਾਂ ਲਾਗੇ ਹਾਵਾ ਤੇਰੇ ਜੀ ਤੂੰ ਸਦ ਹੀ ਸਾਥੀ ਸੰਸਾਰ ਸਾਗਰ ਤੇ ਕੱਢ ਦੇ ਹਾਥੀ ਆਵਣ ਜਾਣਾ ਤੁਮ ਹੀ ਕੀ ਆ ਜਿਸ ਤੋਂ ਰਾਖੇ ਤਿਸ ਦੁੱਖ ਨਾ ਥੀ ਆ ਤੂੰ ਏਕੋ ਸਾਹਿਬ ਵਰਨਾ ਹੋਰ ਬਿਨੋ ਕਰੇ ਨਾਨਕ ਕਰ ਜੋਰ ਵੜਹੰਸ ਮਹੱਲਾ ਪੰਜਵਾਂ ਤੂੰ ਜਾਣਾ ਹੈ ਤਾਂ ਕੋਈ ਜਾਣੇ ਤੇਰਾ ਦੀਆ ਨਾਮ ਵਖਾਣੇ ਤੂੰ ਅਚਰਜ ਕੁਦਰਤ ਤੇਰੀ ਬਿਸਮਾ ਰਹਾਓ ਤੁਦ ਆਪੇ ਕਾਰਨ ਆਪੇ ਕਰਨਾ ਹੁਕਮੇ ਜੰਮਣ ਹੁਕਮੇ ਮਰਨਾ ਨਾਮ ਤੇਰਾ ਮਨ ਤਨ ਆਧਾਰੀ ਨਾਨਕ ਦਾਸ ਬਖਸ਼ੀਸ ਤੁਮਾਰੀ ਵੜਹੰਸ ਮਹੱਲਾ ਪੰਜਵਾਂ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰੇ ਅੰਤਰ ਲੋਚਾ ਮਿਲਣ ਕੀ ਪਿਆਰੇ ਹੋ ਕਿਉਂ ਭਾਈ ਗੁਰਪੂਰੇ ਜੇ ਸੋ ਖੇਲ ਖਲਾਈਏ ਬਾਲਕ ਰਹਿ ਨਾ ਸਕੇ ਬਿਨ ਖੀਰੇ ਮੇਰੇ ਅੰਤਰ ਭੁੱਖ ਨਾ ਉਤਰੇ ਅਮਾਲੀ ਜੇ ਸੋ ਭੋਜਨ ਮੈਂ ਨੀਰੇ ਮੇਰੇ ਮਨ ਤਨ ਪ੍ਰੇਮ ਪ੍ਰਮ ਕਾ ਬਿਨ ਦਰਸ਼ਨ ਕਿਉਂ ਮਨ ਧੀਰੇ ਸੁਣ ਸੱਜਣ ਮੇਰੇ ਪ੍ਰੀਤਮ ਭਾਈ ਮੈਂ ਮਿਲ ਹੋ ਮਿੱਤਰ ਸੁਖਦਾਤਾ ਉਹ ਜੀ ਕੀ ਮੇਰੀ ਸਭ ਬੇਦਨ ਜਾਣੈ ਨਿਤ ਸੁਣਾਵੈ ਹਰ ਕੀਆਂ ਬਾਤਾਂ ਹਉ ਇੱਕ ਖਿਨ ਤਿਸ ਬਿਨ ਰਹਿਣ ਨਾ ਸਕਾਂ ਜੋ ਚਾਤਰਿਕ ਜਲ ਕੋ ਬਿਲ ਲਾਤਾ ਹਉ ਕਿਆ ਗੁਣ ਤੇਰੇ ਸਾਰ ਸੰਭਾਲੀ ਮੈਂ ਨਿਰਗੁਣ ਕਉ ਰੱਖ ਲੇਤਾ ਹਉ ਭਈ ਉਡਣੀ ਕੰਤ ਕਉ ਅਮਾਲੀ ਸੋ ਪਿਰ ਕਦ ਨੈਣੀ ਦੇਖਾ ਸਭ ਰਸ ਭੋਗਣ ਵਿਸਰੇ ਬਿਨ ਪਿਰ ਕਿਤੇ ਨਾ ਲੇਖਾ ਸਭ ਰਸ ਭੋਗਣ ਵਿਸਰੇ ਬਿਨ ਪਿਰ ਕਿਤੇ ਨਾ ਲੇਖਾ ਇੱਕ ਆਪੜ ਤਨ ਨਾ ਸੁਖਾਵੀ ਕਰ ਨਾ ਸਕੋ ਹਉ ਵੇਸਾ ਜਿੰਨੀ ਸਖੀ ਲਾਲ ਰਾਵਿਆ ਪਿਆਰਾ ਤਿੰਨ ਆਗੇ ਹਮ ਆ ਦੇਸਾ ਮੈਂ ਸਭ ਸਿੰਗਾਰ ਬਣਾਇਆ ਅਮਾਲੀ ਬਿਨ ਪਿਰ ਕਾਮਨਾ ਆਵੈ ਜਾਂ ਸਹਿ ਬਾਤ ਨਾ ਪੁੱਛਿਆ ਅਮਾਲੀ ਤਾਂ ਬਿਰਥਾ ਜੋਵਨ ਸਭ ਜਾਏ ਧਨ ਧਨ ਸੋ ਸੁਹਾਗਣੀ ਅਮਾਲੀ ਜਿਨ ਸੋ ਰਹਿਆ ਸਮਾਏ ਹਉ ਵਾਰਿਆ ਤਿੰਨ ਸੁਹਾਗਣੀ ਅਮਾਲੀ ਤਿੰਨ ਕੇ ਧੋਵਾ ਸਦ ਪਾਏ ਜਿਚਰ ਦੂਜਾ ਭਰਮ ਸਾ ਅਮਾਲੀ ਤਿਚਰ ਮੈਂ ਜਾਣਿਆ ਪ੍ਰਭ ਦੂਰੇ ਜਾ ਮਿਲਿਆ ਪੂਰਾ ਸਤਿਗੁਰੂ ਅਮਾਲੀ ਤਾਂ ਆਸਾ ਮਨਸਾ ਸਭ ਪੂਰੇ ਮੈਂ ਸਰਬ ਸੁਖਾ ਸੁਖ ਪਾਇਆ ਅਮਾਲੀ ਫਿਰ ਸਰਬ ਰਿਹਾ ਭਰਪੂਰੇ ਜਾ ਨਾਨਕ ਹਰ ਰੰਗ ਮਾਣਿਆ ਅਮਾਲੀ ਗੁਰ ਸਤਿਗੁਰ ਕੈ ਲਗ ਪੈਰੇ ਵੜਹੰਸ ਮਹੱਲਾ ਤੀਜਾ ਅਸ਼ਟਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੱਚੀ ਬਾਣੀ ਸੱਚ ਧੁਨ ਸੱਚ ਸ਼ਬਦ ਵਿਚਾਰਾ ਅੰਦਿਨ ਸੱਚ ਸਲਾਣਾ ਧਨ ਧਨ ਵਡਭਾਗ ਹਮਾਰਾ ਮਨ ਮੇਰੇ ਸਾਚੇ ਨਾਮ ਬਿਟੋ ਬਲ ਜਾਓ ਦਾਸਨ ਦਾਸਾ ਹੋਏ ਰਹਿ ਤਾਂ ਪਾਵੈ ਸੱਚਾ ਨਾਉ ਰਹਾਓ ਜਿਹਵਾ ਸੱਚੀ ਸਚਰਤੀ ਤਨ ਮਨ ਸੱਚਾ ਹੋਏ ਬਿਨ ਸਾਚੇ ਹੋਰ ਸਲਾਹਣਾ ਜਾਸੇ ਜਨਮ ਸਭ ਖੋਏ ਸੱਚ ਕੀਤੀ ਸੱਚ ਬੀਜਣਾ ਸਾਚਾ ਵਾਹ ਪਾਰਾ ਅੰਦਿਨ ਲਹਾ ਸੱਚ ਨਾਮ ਤਨ ਭਗਤ ਭਰੇ ਭੰਡਾਰਾ ਸੱਚ ਖਾਣਾ ਸੱਚ ਪਹਿਨਣਾ ਸੱਚ ਟੇਕ ਹਰ ਨਾਉ ਜਿਸਨੂੰ ਬਖਸ਼ੇ ਤਿਸ ਮਿਲੇ ਮਹਿਲੀ ਪਾਏ ਥਾਓ ਆਵੈ ਸੱਚੇ ਜਾਵੈ ਸੱਚੇ ਫਿਰ ਜੂਨੀ ਮੋਲ ਨਾ ਪਾਵੈ ਆਵੈ ਸੱਚੇ ਜਾਵੈ ਸੱਚੇ ਫਿਰ ਜੂਨੀ ਮੋਲ ਨਾ ਪਾਹੇ ਗੁਰਮੁਖ ਦਰ ਸੱਚੀ ਸਚਿਆਰ ਹਹਿ ਸੱਚੇ ਮਾਹੇ ਸਮਾਹੇ ਅੰਤਰ ਸੱਚਾ ਮਨ ਸੱਚਾ ਸੱਚੀ ਸਿਫਤ ਸੁਣਾਏ
ਸੱਚੇ ਥਾਨ ਸੱਚ ਸਲਾਹਣਾ ਸਤਿਗੁਰ ਬਲਿਹਾਰੇ ਜਾਓ ਸੱਚ ਵੇਲਾ ਮੂਰਤ ਸੱਚ ਜਿਤ ਸੱਚੇ ਨਾਲ ਪਿਆਰ ਸੱਚ ਵੇਖਣਾ ਸੱਚ ਬੋਲਣਾ ਸੱਚਾ ਸਭ ਆਕਾਰ ਨਾਨਕ ਸੱਚੇ ਮੇਲੇ ਤਾਂ ਮਿਲੇ ਆਪੇ ਲੈ ਮਿਲਾਏ ਜਿਉ ਭਾਵੇ ਤੂੰ ਰੱਖਸੀ ਆਪੇ ਕਰੇ ਰਜਾਏ ਵਡਹੰਸ ਮਹੱਲਾ ਤੀਜਾ ਮਨੁਆ ਦੈ ਦਿਸ ਧਾਵਦਾ ਉਹ ਕੈਸੇ ਹਰ ਗੁਣ ਗਾਵੈ ਇੰਦਰੀ ਵਿਆਪ ਰਹੀ ਅਧਿਕਾਈ ਕਾਮ ਕ੍ਰੋਧ ਨਿਤ ਸੰਤਾਵੈ ਵਾਹ ਵਾਹ ਸੱਚੇ ਗੁਣ ਰਵੀਜੈ ਰਾਮ ਨਾਮ ਇਸ ਯੁਗ ਮੈਂ ਦੁਰਲਭ ਹੈ ਗੁਰਮਤ ਹਰ ਰਸ ਪੀਜੈ ਰਹਾਓ ਸ਼ਬਦ ਚੀਨ ਮਨ ਨਿਰਮਲ ਹੋਵੇ ਤਾਂ ਹਰ ਕੇ ਗੁਣ ਗਾਵੈ ਗੁਰਮਤੀ ਆਪ ਆਪ ਪਛਾਣੇ ਤਾਂ ਨਿਜ ਘਰ ਵਾਸਾ ਪਾਵੈ ਇਹ ਮਨ ਮੇਰੇ ਸਦਾ ਰੰਗ ਰਾਤੇ ਸਦਾ ਹਰ ਕੇ ਗੁਣ ਗਾਓ ਹਰ ਨਿਰਮਲ ਸਦਾ ਸੁਖਦਾਤਾ ਮਨ ਜਿੰਦਿਆ ਫਲ ਪਾਓ ਹਮ ਨੀਜ ਸੇ ਊਤਮ ਭਏ ਹਰ ਕੀ ਸਰਣਾਈ ਪੱਥਰ ਡੁੱਬਦਾ ਕਾਢ ਲਿਆ ਸਾਚੀ ਵੜਿਆਈ ਵਿਖਸੇ ਅੰਮ੍ਰਿਤ ਭਏ ਗੁਰਮਤ ਬੁੱਧ ਪਾਈ ਅਖੋਂ ਪਰਮਲ ਭਏ ਅੰਤਰ ਵਾਸਨਾ ਵਸਾਈ ਮਾਨਸ ਜਨਮ ਦੁਰਲੱਭ ਹੈ ਜਗ ਮੈਂ ਖਟਿਆਏ ਪੂਰੇ ਭਾਗ ਸਤਿਗੁਰ ਮਿਲੇ ਹਰ ਨਾਮ ਤੇ ਆਏ ਮਨਮੁਖ ਭੁੱਲੇ ਬਿਖਲ ਗਏ ਅਹਿਲਾ ਜਨਮ ਗਵਾਇਆ ਹਰ ਕਾ ਨਾਮ ਸਦਾ ਸੁਖ ਸਾਗਰ ਸਾਚਾ ਸ਼ਬਦ ਨ ਭਾਇਆ ਮੁਖੋਂ ਹਰ ਹਰ ਸਭ ਕੋ ਕਰੇ ਵਿਰਲੇ ਹਿਰਦੇ ਵਸਾਇਆ ਨਾਨਕ ਜਿਨ ਕੇ ਹਿਰਦੇ ਵਸਿਆ ਮੋਖ ਮੁਖਤ ਤਿਨ ਪਾਇਆ ਵਡਹਾਂਸ ਮਹੱਲਾ ਪਹਿਲਾ ਸ਼ਾਂਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਾਇਆ ਕੂੜ ਵਿਗਾੜ ਕਾਹੇ ਨਾਈਐ ਨਾਤਾ ਸੁ ਪ੍ਰਮਾਣ ਸੱਚ ਕਮਾਈਏ ਜਬ ਸੱਚਾ ਅੰਦਰ ਹੋਏ ਸੱਚਾ ਤਾਮ ਸੱਚਾ ਪਾਈਏ ਲਿਖੇ ਬਾਜੋ ਸੁਰਤ ਨਾਹੀਂ ਬੋਲ ਬੋਲ ਗਵਾਈਏ ਜਿੱਥੇ ਜਾਏ ਬਹੀਏ ਭਲਾ ਕਹੀਏ ਸੁਰਤ ਸ਼ਬਦ ਲਿਖਾਈਏ ਕਾਇਆ ਕੂੜ ਵਿਗਾੜ ਕਾਹੇ ਨਾਈਐ ਤਾਂ ਮੈਂ ਕਿਹਾ ਕਹਿਣ ਜਾਂ ਤੁਝੇ ਕਹਾਇਆ ਅੰਮ੍ਰਿਤ ਹਰ ਕਾ ਨਾਮ ਮੇਰੇ ਮਨ ਭਾਇਆ ਨਾਮ ਮਿੱਠਾ ਮਨੇ ਲਾਗਾ ਦੁੱਖ ਡੇਰਾ ਢਾਇਆ ਸੁਖ ਮਨ ਮੈਂ ਆਏ ਵਸਿਆ ਜਾਮ ਤੈ ਫਰਮਾਇਆ ਨਰ ਤੁਦ ਅਰਦਾਸ ਮੇਰੀ ਜਿਨ ਆਪ ਉਪਾਇਆ ਤਾਂ ਮੈਂ ਕਹਿਆ ਕਹਿਣ ਜਾਂ ਤੁਝੇ ਕਹਾਇਆ ਵਾਰੀ ਖਸਮ ਕਢਾਏ ਕਿਰਤ ਕਮਾਵਣਾ ਮੰਦਾ ਕਿਸੇ ਨਾ ਆਖ ਝਗੜਾ ਪਾਵਣਾ ਨਾ ਪਾਏ ਝਗੜਾ ਸਵਾਮੀ ਸੇਤੀ ਆਪ ਆਪ ਉਝਾਵਣਾ ਜਿਸ ਨਾਲ ਸੰਗਤ ਕਰ ਸਰੀਕੀ ਜਾਏ ਕਿਆ ਰੋ ਆਵਣਾ ਜੋ ਦੇ ਸਹਿਣਾ ਮਨਹਿ ਕਹਿਣਾ ਆਖ ਨਾਹੀਂ ਵਾਵਣਾ ਵਾਰੀ ਖਸਮ ਕਢਾਏ ਕਿਰਤ ਕਮਾਵਣਾ ਸਭ ਉਪਾਇਨ ਆਪ ਆਪੇ ਨਦਰ ਕਰੇ ਕੌੜਾ ਕੋਈ ਕੌੜਾ ਕੋਈ ਨਾ ਮੰਗੇ ਮਿੱਠਾ ਸਭ ਮੰਗੇ ਸਭ ਕੋ ਮਿੱਠਾ ਮੰਗ ਦੇਖੇ ਖਸਮ ਭਾਵੈ ਸੋਕਰੇ ਕਿਛ ਪੁੰਨ ਦਾਨ ਅਨੇਕ ਕਰਨੀ ਨਾਮ ਤੁਲ ਨ ਸਮਸਰੇ ਨਾਨਕ ਜਿਨ ਨਾਮ ਮਿਲਿਆ ਕਰਮ ਹੋਆ ਤੁਰਕਦੈ ਸਭ ਉਪਾਇਨ ਆਪ ਆਪੇ ਨਦਰ ਕਰੇ ਵਡਹੰਸ ਮਹੱਲਾ ਪਹਿਲਾ ਕਰੋ ਦਇਆ ਤੇਰਾ ਨਾਮ ਵਖਾਣਾ ਸਭ ਉਪਾਈਏ ਆਪ ਆਪੇ ਸਰਵ ਸਮਾਣਾ ਸਰਵੈ ਸਮਾਣਾ ਆਪ ਤੂੰ ਹੈ ਉਪਾਏ ਧੰਦੇ ਲਾਈਆ ਇੱਕ ਤੁਝ ਹੀ ਕੀਏ ਰਾਜੇ ਇੱਕ ਨਾ ਭਿੱਖ ਭਵਾਈਆ ਲੋ ਮੋਹ ਤੁਝ ਕੀਆ ਮਿੱਠਾ ਇਹ ਭਰਮ ਭੁਲਾਣਾ ਸਦਾ ਦਇਆ ਕਰੋ ਆਪਣੀ ਤਾਮ ਨਾਮ ਵਖਾਣਾ ਨਾਮ ਤੇਰਾ ਹੈ ਸੱਚਾ ਸਦਾ ਮੈਂ ਮਨ ਭਾਣਾ ਦੁੱਖ ਗਇਆ ਸੁਖ ਆਏ ਸਮਾਣਾ ਗਾਵਣ ਸੁਰ ਨਰ ਸੁਗੜ ਸਜਾਣਾ ਸੁਰ ਨਰ ਸੁਗੜ ਸੁਜਾਣ ਗਾਵੈ ਜੋ ਤੇਰੇ ਮਨ ਭਾਵੈ ਮਾਇਆ ਮੋਹੇ ਚੇਤੇ ਨਾਹੀ ਐਲਾ ਜਨਮ ਗਵਾਵੈ ਇੱਕ ਮੂੜ ਮੁਗਦ ਨ ਚੇਤੇ ਮੂਲੇ ਜੋ ਆਇਆ ਤਿਸ ਜਾਣਾ ਨਾਮ ਤੇਰਾ ਸਦਾ ਸੱਚਾ ਸੋਏ ਮੈਂ ਮਨ ਭਾਣਾ ਤੇਰਾ ਵਕਤ ਸੁਹਾਵਾ ਅੰਮ੍ਰਿਤ ਤੇਰੀ ਬਾਣੀ ਸੇਵਕ ਸੇਵ ਹੈ ਭਾਉ ਕਰ ਲਾਗਾ ਸਾਉ ਪ੍ਰਾਣੀ ਤਿਨਾ ਲਾਗਾ ਜਿਨੀ ਅੰਮ੍ਰਿਤ ਪਾਇਆ ਨਾਮ ਤੇਰੇ ਜੋਏ ਰਾਤੇ ਨਿਤ ਚੜ੍ਹੈ ਸਵਾਇਆ ਇੱਕ ਕਰਮ ਧਰਮ ਨਾ ਹੋਏ ਸੰਜਮ ਜਾਮ ਨਾ ਏਕ ਪਛਾਣੀ ਵਕਤ ਸੁਹਾਵਾ ਸਦਾ ਤੇਰਾ ਅੰਮ੍ਰਿਤ ਤੇਰੀ ਬਾਣੀ ਹਉ ਬਲਿਹਾਰੀ ਸਾਚੇ ਨਾਵੈ ਰਾਜ ਤੇਰਾ ਕਬਹੁ ਨ ਜਾਵੈ ਰਾਜੋ ਤਾਂ ਤੇਰਾ ਸਦਾ ਨਿਚਲ ਏਕ ਕਬਹੁ ਨ ਜਾਵੈ ਚਾਕਰ ਤਾਂ ਤੇਰੇ ਸੋਏ ਹੋਵੈ ਜੋਏ ਸਹਿਜ ਸਮਾਵੈ ਦੁਸ਼ਮਣ ਤਾਂ ਦੁੱਖ ਨਾ ਲੱਗੈ ਮੂਲੇ ਪਾਪ ਨੇੜ ਨ ਆਵੈ ਹਉ ਬਲਿਹਾਰੀ ਸਦਾ ਹੋਵਾਂ ਏਕ ਤੇਰੇ ਨਾਵੈ ਜੁਗੈ ਜੁਗੰਤਰ ਭਗਤ ਤੁਮਾਰੇ ਕੀਰਤ ਕਰੇ ਹੈ ਸੁਆਮੀ ਤੇਰੇ ਦੁਆਰੇ ਜਪੇ ਤਾਂ ਸਾਚਾ ਏਕ ਮੁਰਾਰੇ ਸਾਚਾ ਮੁਰਾਰੇ ਤਾਮ ਜਾਪੈ ਜਾਮ ਮਨ ਵਸਾਵੈ ਭਰਮੋ ਭੁਲਾਵਾ ਤੁਝੇ ਕੀਆ ਜਾਮ ਇਹੋ ਚੁਕਾਵੈ ਗੁਰਪ੍ਰਸਾਦੀ ਕਰਹੋ ਕਿਰਪਾ ਲਿਓ ਜਮਹੋ ਉਭਾਰੇ ਜੁਗੈ ਜੁਗੰਤਰ ਭਗਤ ਤੁਮਾਰੇ ਵੱਡੇ ਮੇਰੇ ਸਾਹਿਬਾ ਅਲੱਖ ਪਾਰਾ ਕਿਉਂ ਕਰ ਕਰੋ ਬੇਨੰਤੀ ਹਉ ਆਖ ਨਾ ਜਾਣਾ ਨਦਰ ਕਰੇ ਤਾਂ ਸਾਚ ਪਛਾਣਾ ਸਾਚੋ ਪਛਾਣਾ ਤਾਮ ਤੇਰਾ ਜਾਮ ਆਪ ਬੁਝਾਵੈ ਦੁੱਖ ਭੂਖ ਸੰਸਾਰ ਕੀਏ
ਸਹਿਸਾ ਇਹੋ ਚੁਕਾਵੈ ਬਿਰਵੰਤ ਨਾਨਕ ਜਾਹੇ ਸਹਿਸਾ ਬਿਰਵੰਤ ਨਾਨਕ ਜਾਹੇ ਸਹਿਸਾ ਬੁੱਝੇ ਗੁਰ ਵਿਚਾਰਾ ਵੱਡਾ ਸਾਹਿਬ ਆਪ ਅਲੱਖ ਅਪਾਰਾ ਤੇਰੇ ਬਾਂਕੇ ਲੋਇਣ ਦੰਤ ਰਸਿਆਲਾ ਤੇਰੇ ਬਾਂਕੇ ਲੋਇਣ ਦੰਤ ਰਸਾਲਾ ਸੋਹਣੇ ਨੱਕ ਜਿਨ ਲੰਬੜੇ ਵਾਲਾ ਕੰਚਨ ਕਾਇਆ ਸੋਇਨੇ ਕੀ ਢਾਲਾ ਸੁਵਨ ਢਾਲਾ ਕ੍ਰਿਸ਼ਨ ਮਾਲਾ ਜਪੋ ਤੁਸੀਂ ਸਹੇਲੀਓ ਜਮ ਦੁਆਰ ਨ ਹੋ ਖੜੀਆਂ ਸਿੱਖ ਸੁਣੋ ਮਹੇਲੀਓ ਹੰਸ ਹੰਸਾ ਬੱਗ ਬੱਗਾ ਲਹਿਣ ਮਨ ਕੀ ਜਾਲਾ ਬਾਂਕੇ ਲੋਇਣ ਦੰਤ ਰਸਾਲਾ ਤੇਰੀ ਚਾਲ ਸੁਹਾਵੀ ਮਦੁਰਾੜੀ ਬਾਣੀ ਕੁਹਕਿਨ ਕੋਕਿਲਾ ਤਰਲ ਜੁਆਣੀ ਤਰਲਾ ਜੁਆਣੀ ਆਪ ਬਾਣੀ ਇਛ ਮਨ ਕੀ ਪੂਰੇ ਸਾਰੰਗ ਜਿਉ ਪਗ ਧਰੈ ਠਿਮ ਠਿਮ ਆਪ ਆਪ ਸੰਧੂਰੈ ਸ੍ਰੀ ਰੰਗ ਰਾਤੀ ਫਿਰੇ ਮਾਤੀ ਉਦਕ ਗੰਗਾ ਬਾਣੀ ਬਿਰਵੰਤ ਨਾਨਕ ਦਾਸ ਹਰਕਾ ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ ਬੜਾ ਹੰਸ ਮਹੱਲਾ ਤੀਜਾ ਸ਼ਾਂਤ ਇੱਕ ਓਅੰਕਾਰ ਸਤਿਗੁਰ ਸਾਧ ਆਪਣੇ ਪਿਰਕੇ ਰੰਗਰਤੀ ਮੂਈਏ ਸੁਭਾ ਬੰਤੀ ਨਾਰੇ ਸੱਚੇ ਸ਼ਬਦ ਮਿਲ ਰਹੀ ਮੂਈਏ ਪਿਰ ਰਾਵੇ ਭਾਏ ਪਿਆਰੇ ਸੱਚੇ ਭਾਏ ਪਿਆਰੀ ਕੰਤ ਸਵਾਰੀ ਹਰ ਸਰ ਸਿਉ ਨਿਹੁ ਰਚਾਇਆ ਆਪ ਗਵਾਇਆ ਤਾਂ ਪਿਰ ਪਾਇਆ ਗੁਰ ਕੇ ਸ਼ਬਦ ਸਮਾਇਆ ਸਾ ਤਨ ਸ਼ਬਦ ਸੁਹਾਈ ਪ੍ਰੇਮ ਕਸਾਈ ਅੰਤਰ ਪ੍ਰੀਤ ਪਿਆਰੀ ਨਾਨਕ ਸਾ ਤਨ ਮੇਲ ਲਈ ਪਿਰ ਆਪੇ ਸਾਚੇ ਸਾਹੇ ਸਵਾਰੀ ਨਿਰਗੁਣ ਵੰਤੜੀਏ ਪਿਰ ਦੇਖ ਹਦੂਰੇ ਰਾਮ ਗੁਰਮੁਖ ਜਿਨੀ ਰਾਵਿਆ ਮੁਈਏ ਪਿਰ ਰਵ ਰਿਹਾ ਭਰਪੂਰੇ ਰਾਮ ਪਿਰ ਰਵ ਰਿਹਾ ਭਰਪੂਰੇ ਵੇਖ ਹਜੂਰੇ ਜੁਗ ਜੁਗ ਇੱਕੋ ਜਾਤਾ ਤਨ ਬਾਲੀ ਭੋਲੀ ਪਿਰ ਸਹਿਜ ਰਾਵੇ ਮਿਲਿਆ ਕਰਮ ਵਿਧਾਤਾ ਜਿਨ ਹਰ ਰਸ ਚਾਖਿਆ ਸ਼ਬਦ ਸੁਭਾਖਿਆ ਹਰ ਸਰ ਰਹੀ ਭਰਪੂਰੇ ਨਾਨਕ ਕਾਮਣ ਸਾ ਪਿਰ ਭਾਵੈ ਸ਼ਬਦ ਰਹੇ ਹਦੂਰੇ ਸੁਹਾਗਣੀ ਜਾਏ ਪੁੱਛੋ ਮੁਈਏ ਜਿਨ ਵਿੱਚੋਂ ਆਪ ਗਵਾਇਆ ਪਿਰ ਕਾ ਹੁਕਮ ਨਾ ਪਾਇਓ ਮੁਈਏ ਜਿਨੀ ਵਿੱਚੋਂ ਆਪ ਨਾ ਗਵਾਇਆ ਜਿਨੀ ਆਪ ਗਵਾਇਆ ਤਿੰਨੀ ਪਿਰ ਪਾਇਆ ਰੰਗ ਸੁਰਲੀਆਂ ਮਾਣੈ ਸਦਾ ਰੰਗ ਰਾਤੀ ਸਹਿਜੇ ਮਾਤੀ ਅੰਧਿਨ ਨਾਮ ਵਖਾਣੈ ਕਾਮਣ ਵਡਭਾਗੀ ਅੰਤਰ ਲਿਵ ਲਾਗੀ ਹਰ ਕਾ ਪ੍ਰੇਮ ਸੁਭਾਇਆ ਨਾਨਕ ਕਾਮਣ ਸਹਿਜੇ ਰਾਤੀ ਜਿਨ ਸੱਚ ਸਿੰਗਾਰ ਬਣਾਇਆ ਹੋਮੇ ਮਾਰ ਮੂਈਏ ਤੂੰ ਚੱਲ ਗੁਰ ਕੇ ਭਾਏ ਹਰ ਵਰ ਰਾਵੇ ਸਦਾ ਮੂਈਏ ਨਿਜ ਕਰ ਵਾਸਾ ਪਾਏ ਨਿਜ ਕਰ ਵਾਸਾ ਪਾਏ ਸ਼ਬਦ ਵਜਾਏ ਸਦਾ ਸੁਹਾਗਣ ਨਾਰੀ ਪਿਰ ਰਲੀ ਆਲਾ ਜੋਵਨ ਬਾਲਾ ਅੰਧਨ ਕੰਤ ਸਵਾਰੀ ਹਰ ਵਰ ਸੁਹਾਗੋ ਮਸਤਕ ਭਾਗੋ ਸੱਚੇ ਸ਼ਬਦ ਸੁਹਾਏ ਨਾਨਕ ਕਾਮਣ ਹਰ ਰੰਗ ਰਾਤੀ ਜਾਂ ਚੱਲੇ ਸਤਿਗੁਰੂ ਭਾਏ ਬੜਾ ਹੰਸ ਮਹੱਲਾ ਤੀਜਾ ਗੁਰਮੁਖ ਸਾਵਾ ਪਾਰ ਭਲਾ ਜੇ ਸਹਿਜੇ ਕੀਜੇ ਰਾਮ ਅੰਧਨ ਨਾਮ ਵਖਾਣੀਏ ਲਾਹ ਰਸ ਪੀਜੇ ਰਾਮ ਲਾਹ ਰਸ ਲੀਜੇ ਹਰ ਰਾਹ ਬੀਜੇ ਅੰਧਨ ਨਾਮ ਵਖਾਣੇ ਗੁਣ ਸੰਗਰੇ ਅਵਗੁਣ ਵਿਕਣੇ ਆਪੇ ਆਪ ਪਛਾਣੇ ਗੁਰਮਤ ਪਾਈ ਵੱਡੀ ਵਡਿਆਈ ਸੱਚੇ ਸ਼ਬਦ ਰਸ ਪੀਜੇ ਨਾਨਕ ਹਰ ਕੀ ਭਗਤ ਨਿਰਾਲੀ ਗੁਰਮੁਖ ਵਿਰਲੇ ਕੀਜੇ ਗੁਰਮੁਖ ਖੇਤੀ ਹਰ ਅੰਤਰ ਬੀਜੀਏ ਹਰ ਲੀਜੇ ਸਰੀਰੇ ਜਮਾਏ ਰਾਮ ਹਰ ਲੀਜੇ ਸਰੀਰੇ ਜਮਾਏ ਰਾਮ ਆਪਣੇ ਘਰ ਅੰਦਰ ਰਸ ਪੁੰਜ ਤੂੰ ਲਾਹ ਲੈ

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਅਜੂਨੀ ਸਹਿਬ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਵੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਵੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਸਗਲ ਦੁਆਰ ਕੋ ਛਾੜ ਕੇ ਗਹੋ ਤੁਹਾਰੋ ਦੁਆਰ ਬਾਹੀ ਗਹਿ ਕੀ ਲਾਜਿਆਸ ਗੋਬਿੰਦ ਦਾਸ ਤੁਹਾਰ। ਸਗਲ ਦੁਆਰ ਕੋ ਛਾੜ ਕੇ ਗਹੋ ਤੁਹਾਰੋ ਦੁਆਰ ਬਾਹੀ ਗਹਿ ਕੀ ਲਾਜਿਆਸ ਗੋਬਿੰਦ ਦਾਸ ਤੁਹਾਰ। ਮੈਂ ਤਾਣ ਦੀਵਾਰ ਤੂੰ ਹੈ ਮੇਰੇ ਸਵਾਮੀ ਮੈਂ ਤੁਧ ਅੱਗੇ ਅਰਦਾਸ ਮੈਂ ਹੋਰ ਥਾਂ ਨਹੀਂ ਜਿਸ ਵੇ ਕਰੋ ਬੇਨਤੀ। ਮੇਰਾ ਦੁੱਖ ਤੋਂ ਦੁੱਖ ਤੁਝੀ ਪਾਸ ਮੇਰਾ ਦੁੱਖ ਸੁੱਖ ਤੁਝੀ ਪਾਸ। ਕੋਈ ਆਵੇ ਸੰਤੋ ਹਰ ਕਾ ਜਨ ਸੰਤੋ ਮੇਰਾ ਪ੍ਰੀਤਮ ਜਨ ਸੰਤੋ ਮੋਹ ਮਾਰਗ ਦਿਖਲਾਵੇ ਮੋਹ ਮਾਰਗ ਦਿਖਲਾਵੇ। ਗਿਆਨ ਧਿਆਨ ਕਿਛ ਕਰਮ ਨਾ ਜਾਣ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

वाहे गुरु वाहे गुरु वाहे

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਇੱਕ ਜਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈ ਯੇ ਡਿੱਠੇ ਸਭ ਦੁੱਖ ਜਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈ ਯੇ ਡਿੱਠੇ ਸਭ ਦੁੱਖ ਜਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈ ਯੇ ਡਿੱਠੇ ਸਭ ਦੁੱਖ ਜਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈ ਯੇ ਡਿੱਠੇ ਸਭ ਦੁੱਖ ਜਾਇ ਧੰਨ ਗੁਰੂ ਤੇਗ ਬਹਾਦਰ ਸਿਮਰੀਐ ਘਰ ਨੌ ਨਿਧਿਆਵੇ ਧਾਇ ਸਭ ਥਾਈ ਹੋਏ ਸਹਾਇ ਧੰਨ ਗੁਰੂ ਤੇਗ ਬਹਾਦਰ ਸਿਮਰੀਐ ਘਰ ਨੌ ਨਿਧਿਆਵੇ ਧਾਇ ਸਭ ਥਾਈ ਹੋਏ ਸਹਾਇ ਧੰਨ ਗੁਰੂ ਤੇਗ ਬਹਾਦਰ ਸਿਮਰੀਐ ਘਰ ਨੌ ਨਿਧਿਆਵੇ ਧਾਇ ਸਭ ਥਾਈ ਹੋਏ ਸਹਾਇ ਧੰਨ ਗੁਰੂ ਤੇਗ ਬਹਾਦਰ ਸਿਮਰੀਐ ਘਰ ਨੌ ਨਿਧਿਆਵੇ ਧਾਇ ਸਭ ਥਾਈ ਹੋਏ ਸਹਾਇ ਧੰਨ ਗੁਰੂ ਤੇਗ ਬਹਾਦਰ ਸਿੰਘ।

ਸੋਠ ਮਹੱਲਾ ਪੰਜਵਾਂ ਹਮ ਮੈਲੇ ਤੋਂ ਊਜਲ ਕਰ ਹਮ ਨਿਰਗੁਣ ਤੂੰ ਦਾਤਾ ਹਮ ਮੈਲੇ ਤੋਂ ਊਜਲ ਕਰਤੇ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੁਮ ਜਤਰ ਸਿਆਣ ਤੂੰ ਸਰਬ ਕਲਾ ਕਾ ਗਿਆਤਾ ਹਮ ਮੂਰਖ ਤੁਮ ਜਤਰ ਸਿਆਣ।

ਸਦਾ ਸਦਾ ਦਿਆਲਾ ਤੁਮ ਸਭ ਸਾਜੇ ਸਾਜ ਨਵਾਜ ਜਿਓ ਪਿੰਡ ਦੇ ਪ੍ਰਾਣ ਤੁਮ ਸਭ ਸਾਜੇ ਸਾਜ ਨਵਾਜ ਜਿਓ ਪਿੰਡ ਦੇ ਪ੍ਰਾਣ ਨਿਰਗੁਣ ਆਰੇ ਗੁਣ ਨੇ ਕੋਈ ਤੁਮ ਦਾਨ ਦਿਓ ਮਿਹਰਬਾਨੀ ਨਿਰਗੁਣ ਆਰੇ ਗੁਣ ਨੇ ਕੋਈ ਤੁਮ ਦਾਨ ਦਿਓ ਮਿਹਰਬਾਨੀ ਤੁਮ ਕਰੋ ਭਲਾ ਹਾਂ ਭਲੋ ਨਾ ਜਾਣ ਤੁਮ ਸਦਾ ਸਦਾ ਦਿਆਲਾ ਤੁਮ ਕਰੋ ਭਲਾ ਹਾਂ ਭਲੋ ਨਾ ਜਾਣ ਤੁਮ ਸਦਾ ਸਦਾ ਦਿਆਲਾ ਤੁਮ ਸੁਖਦਾਈ ਪੁਰਖ ਵਿਧਾਤੇ ਤੁਮ ਰਾਖੋ ਆਪਣੀ ਬਲ ਤੁਮ ਸੁਖਦਾਈ ਪੁਰਖ ਵਿਧਾਤੇ ਤੁਮ ਰਾਖੋ ਆਪਣੀ ਬਲ ਤੁਮ ਨਿਦਾਨ ਅਟਲ ਸੁਲਤਾਨ ਜੀ ਜਨ ਸਭ ਜਾਚੇ ਤੁਮ ਨਿਦਾਨ ਅਟਲ ਸੁਲਤਾਨ ਜੀ ਜਨ ਸਭ ਜਾਚੇ ਕੌ ਨਾਨਕ ਹਮੇ ਹਵਾਲਾ ਰਾਖ ਸੰਤਨ ਕੇ ਪਾਛੇ ਕੌ ਨਾਨਕ ਹਮੇ ਹਵਾਲਾ ਰਾਖ ਸੰਤਨ ਕੇ ਪਾਛੇ ਕੌ ਨਾਨਕ ਹਮੇ ਹਵਾਲਾ ਰਾਖ ਸੰਤਨ ਕੇ ਪਾਛੇ ਗੌੜੀ ਮਹੱਲਾ ਪੰਜਵਾਂ।

ਮਨ ਮਿਲਾਸ ਭੈ ਸਾਹਿਬ ਆਜ਼ਾਦੀ ਦੇਖ ਮੇਰੇ ਆਨੰਦ ਕਰਨਾ ਪ੍ਰਭੂਰਨ ਪੈ ਚਰਖਾਈ ਮਨ ਬਿਲਾਸ ਪੈ ਸਾਹਿਬ ਆਜ਼ਾਦੀ ਦੇਖ ਖੁਡਾਈ ਹਰ ਸਿਮਰ ਸਿਮਰ ਆਨੰਦ ਕਰਨਾ ਪ੍ਰਭੂਰਨ ਪੈ ਚਰਖਾਈ ਚਾਚਰੀ ਸ਼ਾਨ।

ਰਾਜ ਮਲਕ ਧਣੀ ਢਾਈ ਮੁਖ ਨਮੋੜੇ ਢਾਡੀ ਦਰ ਪਾ ਮੰਗਣਾ ਦਰ ਕਦੇ ਨਾ ਛੋੜੇ ਢਾਡੀ ਦਰ ਪਾ ਮੰਗਣਾ ਦਰ ਕਦੇ ਨਾ ਛੋੜੇ ਨਾਨਕ ਮਨ ਧਨ ਚਾਓ ਇਹ ਨਿਤ ਪ੍ਰਭ ਕੋ ਲੋੜੇ ਨਾਨਕ ਮਨ ਧਨ ਚਾਓ ਇਹ ਨਿਤ ਪ੍ਰਭ ਕੋ ਲੋੜੇ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਵੇ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਵੇ ਧੰਨ ਧੰਨ ਮੇਰੇ ਪਿਆਰੇ ਗੁਰੂ ਨਾਨਕ ਦੇਵ ਸਾਹਿਬ ਤੂੰ ਹੀ ਨਿਰੰਕਾਰ ਹੈ ਤੂੰ ਸਦਾ ਸਲਾਮਤ ਨਿਰੰਕਾਰ ਤੂੰ ਠਾਕੁਰ ਊਚ ਭਗਵਾਨ ਨਾਨਕ ਕੀ ਪ੍ਰਾ ਬੇਨਤੀ ਆਪਣੀ ਭਗਤੀ ਲਾਏ ਮੰਗੋ ਦਾਨ ਠਾਕੁਰ ਨਾਮ ਧੰਨ ਧੰਨ ਮੇਰੇ ਪਿਆਰੇ ਗੁਰੂ ਨਾਨਕ ਦੇਵ ਸਾਹਿਬ ਤੂੰ ਹੀ ਨਿਰੰਕਾਰ ਤੂੰ ਸਦਾ ਸਲਾਮਤ ਨਿਰੰਕਾਰ ਤੂੰ ਠਾਕੁਰ ਊਚ ਭਗਵਾਨ ਨਾਨਕ ਕੀ ਪ੍ਰਾ ਬੇਨਤੀ ਆਪਣੀ ਭਗਤੀ ਲਾਏ ਮੰਗੋ ਦਾਨ ਠਾਕੁਰ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਕੋਟ ਕੋਟ ਪ੍ਰਣਾਮ ਭੁੱਲ ਚੁੱਕ ਮਾਫ ਤੇਰੇ ਚਰਨ ਕਮਲਾ ਪਾਸ ਬਹੁਤ ਬਹੁਤ ਧੰਨਵਾਦ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਵਾਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ।

गुरपुरे पूरी सबराखी हुई सर्व दयाल रहो अंड नानक नाम ते आए जी प्राण का दाता अपने दास को कंठ लाए राखे ज्यों बारक पित माता सोठ महला पंजमा कर तीजा चौपदे एक ओंकारी सतगुर प्रचाद मिल पंचो नाही सह सह चौकाया सिख दार हो नाही पते आया उमराब हो आगे चेरा मिल रा जन राम नबेड़ा अब टूंडन कतहु ना जाए गोविंद पेटे गुर गसाई रहो आया प्रभ दरबारा ता सगले मिटी पुकारा लभ दे अपनी पाई ता कत आवे कत जाई तह साच न्याय नबेड़ा ओहा सम ठाकुर सम चेरा अंतर जामी जाने बिन बोलते आप पिछाने सर्व थान को राजा तै अनहद शब्द है गाजा तिस पै क्या चितराई मिल ना निके आप गवाई सोठ महला पंजमा हिरदे नाम बसाए हो कर बैठे गुरु ते आए हो गुर पूरे सच कया सो सुख साचा लहया अपना होयो गुर मेहरबाना नंद सुख कल्याण मंगल स्यों कर आए करे शिनाना रहो साची गुर वड्याई ताँ की कीमत कह न जाई सिर साहा पतशाह गुर पेट तमन उमाहा सगल परास्त लाते मिल साध संगत कै साते गुण दान हर नामा जा पूर्ण होए कामा गुर कीनो मुक्त द्वारा सब सिष्ट करे जयकारा नानक प्रभ मेरे साथी जन्म मरण पैला थी सोठ महला पंजमा गुरपूरै किरपा धारी प्रभ पूरी लोच हमारी कर शिनान ग्रह आई आनंद मंगल सुख पाई संत हो राम नाम निस्तरी है उठत बैठत हर हर त्याई है अनदिन सुकृत करिय रहो संत का मार्ग तर्म की पौड़ी को वडपागी पाई कोड़ जन्म के किल विखनासे हर चरनी चितलाई उस्तत कहो उस्तत करो सदा प्रभ अपने जिन पूरी कल राखी जी जंत सब पे पवित्रा सतगुर की सत साखी बिघन बनासन सब दुख नासन सतगुर नाम दृढ़ाया कोई पाप पे सब पावन जन नानक सुख कर आया सोठ महला पंजमा साहिब गुणी गहेरा कर लस्कर सब तेरा रखवाले गुर गपाला सब जी पे दयाला जप नंद रहो गुर चरना तौ कतहे नहीं प्रभ सरना रहो तेरिया दासां हरदे मरारी प्रभ अवचल नीम उसारी बल तन तकिया तेरा तू पार उठा कर मेरा जिन जिन सत्संग पाया सो प्रभ आप तराया कर कृपा नाम रस दिया कुशल खेम सब थिया होए प्रभु सहाई सब उठ लागी पाई सास सास प्रभ त्याई है हर मंगल नानक गाईया सोठ महला पंजमा सुख सहजानंदा प्रभ मिले हो मन पवंदा पूरे गुर कृपा तारी ता गत पई हमारी हर प्रेम हर की प्रेम भगत मन लीना नित बाजे अनहत बीना रहो हर चरण की ओट सतानी सब चूकी कान लकानी जग जीवन दाता पाया हर रसक रसक गुण गाया प्रभ काटिया जम का फासा मन पूर्ण हुई आसा जै पेखा तै सोई हर प्रभ बिन अवर न कोई कर कृपा प्रभ राखी सब जन्म जन्म दुख लाथे निरपौ नाम ते आया अटल सुख नानक पाया सोठ महला पंजमा ठाड़ पई करतारे तप छोड गया परवारे गुर पूरे है राखी सरन सचे की ताकी परमेश्वर आप हुआ रखवाला सांत सह सुखिन मैं उपजै मन होवा सदा सुखाला रहो हर हर नाम दियो दारू तिन सगला रोग बेदारू अपनी किरपा तारी तिन सगली बात सवारी प्रभे अपना बिरद समारिया हमरा गुण अवगुण ना बिचारिया गुर का शब्द पयो साखी तिन सगली लाज राखी
बुलाया बोली तेरा तू साहेब गुणी गहेरा जप नानक नाम सत साखी अपने दास की पैज राखी सोठ महला पंजवा विच करता पुरख खलोवा वाल ना विंगा होवा मंजन गुरियां दा रासे जप हर हर किल बिखनासे संत हो रामदास सरोवर नीका जो नावे सो कुल तरावै उदार होवा है जीका रहो जय जय कर जग गावी मन चिंदड़िया फल पावी सही सलामत ना आए अपना प्रभु ते आए संत सरोवर नावी सो जन परमगत पावी मरे न आवे जाई हर हरे नाम ते आई ए ब्रह्म विचार सुजाने जिस दयाल होए भगवान बाबा नानक प्रभ सरनाई सब चिंता गंथ मटाही सोठ महला पंजवा पार ब्रह्म निबाही पूरी कई बात न रही आ उरी गुर चरण लाए निस्तारी हर हर नाम समारी अपने दास का सदा रखवाला कर कृपा अपने कर राखे मात पिता ज्यों पाला रहो वडपागी सतगुरु पाया जिन जम का पंथ मटाया हर भगत पाए चित लागा जप जीवे से वडपागा हर अमृत बाणी गावै साधा की तूरी नावै अपना नाम आपे दिया प्रभ करन हर रख लिया हर दर्शन प्राणा दारा ए पूरन बिमल बिचारा कर कृपा अंतर जामी ना दास नानक सरन स्वामी सोठ महला पंजवा गुर पूरे चरनी लाया हर संग सहाई पाया जय जाइए तहां सोहेले कर कृपा प्रभ मेले हर गुण गावो सदा सबाई मन चिंदे सगले फल पावो जी कै संग सहाई रहो नारायण प्राण अदारा हम संत जनारे नारा पतित पनीत कर लीने कर कृपा हर जस दीने पार ब्रह्म करे पितपाला सद जी संग रखवाला हर दिन रैन कीर्तन गाइया बहुर न जोनी पाइया जिस देवे पुरख बदाता हर असतिन ही जाता जम कंकड़ नेर न आया सुख नानक सरनी पाया सोठ महला पंजवा गुरपूरे कीती पूरी प्रभ रावरहा पर पूरी खेम कुशल पया इशनाना पार ब्रह्म बिटहू करबाना गुर के चरण कमल रिद धारे बिघन न लागे तिलका कोई कारज सगल सवारे रहो मिल साधु दुरमत खोए पतित पनीत सब होए रामदास सरोवर नाते सब लाथे पाप कमाते गुण गोबिंद नित गाइया साध संग मिल त्याइया मन बंसत फल पाए गुरपूरा हृदय ते आए गुर गोपाल आनंदा जप जप जीवे परमानंदा जन नानक नाम ते आया प्रभ अपना बिरद रखाया राग सोरठ महला पंजवा दया दिस सतर मेघ कटा कट दामन चमक डरायो से जा के ली नींद ना नैनो फिर परदेश सदायो हुन नहीं संदेश रुमायो एके चिरो सिद्ध करत लाल तब चित्र पात्र आयो रहो क्यों बिसरे हे लाल प्यारो सर्व गुणा सुखदायो मंदर चर के पंथ नहारियो नैन नीर पर आयो आहो पीत पयो है बीचो सुनत देश निकटायो पांबेरी कै पात पढ़ दो बिन पेखे दूर आयो पयो कृपाल सर्ब को ठाकुर सगरो दुख मटायो कहो नानक हम में पित गुर खोई तौ दियार बीठ लो पायो सब रहो अंदेश रुमायो जो चाहित सो गुरु मलायो सर्ब गुणा निद गायो रहो दूजा सोठ महला पंजवा गई बहोड़े बंदी छोड़े निरंकार दुखदारी कर्म न जाना धर्म न जाना लोभी माया तारी नाम परियो भगत गोबिंद का ए राखो पैज तुम्हारी हर जियो निमाणिया तू मान नचीजिया चीज करे मेरा गोबिंद तेरी कुदरत को कुरबान रहो जैसे बालक पाए सबाई लख बराद कमावे कर उपदेश चिड़के बहु पाती बहुड़ पिता गल लावे
ਪਿਛਲੇ ਔਗਣ ਬਖਸ਼ ਲਹਿ ਪ੍ਰਭ ਹਾਗੇ ਮਾਰਗ ਪਾਵੇ ਹਰ ਅੰਤਰ ਜਾਮੀ ਸਭਿਤ ਜਾਣੇ ਤਾਂ ਕਿਸ ਪੈ ਆਖ ਸੁਣਾਈਐ ਕਹਿਣੇ ਕਥਨ ਨਾ ਪੀਜੇ ਗੋਬਿੰਦ ਹਰ ਪਾਵੇ ਪੈਜ ਰਖਾਈਐ ਅਵਰ ਓਟ ਮੈਂ ਸਗਲੀ ਦੇਖੀ ਇੱਕ ਤੇਰੀ ਓਟ ਰਹਾਈਐ ਹੋਈ ਦਿਆਲ ਕਿਰਪਾਲ ਪ੍ਰਭ ਠਾਕਰੇ ਆਪੇ ਸੁਣੇ ਬੇਨੰਤੀ ਪੂਰਾ ਸਤਿਗੁਰੂ ਮੇਲ ਮਲਾਵੈ ਸਭ ਚੁੱਕੇ ਮਨ ਕੀ ਚਿੰਤੀ ਹਰ ਹਰੀ ਨਾਮ ਅਵਖਤ ਮੁਖ ਪਾਇਆ ਜਨ ਨਾਨਕ ਸੁਖ ਬਸੰਤੀ ਸੋਠ ਮਹੱਲਾ ਪੰਜਵਾਂ ਸਿਮਰ ਸਿਮਰ ਪ੍ਰਭ ਪਏ ਆਨੰਦਾ ਦੁੱਖਲੇ ਸਭ ਨਾਠੀ ਗੁਣ ਗਾਵਤ ਤਿਆਵਤ ਪ੍ਰਭ ਆਪਣਾ ਕਾਰਜ ਸਗਲੇ ਸਾਂਠੀ ਜਗ ਜੀਵਨ ਨਾਮ ਤੁਮਾਰਾ ਗੁਰ ਪੂਰੇ ਦੀ ਉਪਦੇਸਾ ਜਾ ਪੌਜਰ ਪਾਰ ਉਤਾਰਾ ਰਹੋ ਤੂੰ ਹੈ ਮੰਤਰੀ ਸੁਣੇ ਪ੍ਰਭ ਤੂੰ ਹੈ ਸਭ ਕਿਛ ਕਰਨੇ ਹਾਰਾ ਤੂੰ ਆਪੇ ਦਾਤਾ ਆਪੇ ਭੁਗਤਾ ਕਿਆ ਏ ਜੰਤ ਵਿਚਾਰਾ ਕਿਆ ਗੁਣ ਤੇਰੇ ਆਖ ਵਿਖਾਨੇ ਕੀਮਤ ਕਹਿਣ ਨਾ ਜਾਈ ਪੇਖ ਪੇਖ ਜੀਵੇ ਪ੍ਰਭ ਆਪਣਾ ਚਰਜ ਤੁਮੇ ਵਡਾਈ ਤਾਰਨ ਗਰਾ ਆਪ ਪ੍ਰਭ ਸਵਾਮੀ ਪਾਤੀ ਮਤ ਕੀਨੀ ਪੂਰੀ ਸਦਾ ਸਦਾ ਨਾਨਕ ਬਲਹਾਰੀ ਬਾਂਸੋ ਸੰਤਾ ਤੂਰੀ ਸੋਠ ਮਹੱਲਾ ਪੰਜਵਾਂ ਗੁਰਪੂਰਾ ਨਮਸਕਾਰੇ ਪ੍ਰਭ ਸਭੇ ਕਾਜ ਸਵਾਰੇ ਹਰੇ ਆਪਣੀ ਕਿਰਪਾ ਤਾਰੀ ਪ੍ਰਭ ਪੂਰਨ ਪੈਜ ਸਵਾਰੀ ਆਪਣੇ ਦਾਸ ਕੋ ਪਯੋ ਸਹਾਈ ਸਗਲ ਮਨੋਰਥ ਕੀਨੋ ਕਰਤੇ ਊਣੀ ਬਾਤ ਨਕਾਈ ਰਹੋ ਕਰਤੇ ਪੁਰਖ ਤਾਲ ਦਵਾਇਆ ਪਿੱਛੇ ਲੱਗ ਚੱਲੀ ਮਾਇਆ ਤੋਟ ਨਕਤ ਹੂੰ ਆਵੇ ਮੇਰੇ ਪੂਰੇ ਸਤਿਗੁਰ ਭਾਵੇ ਸਿਮਰ ਸਿਮਰ ਦਿਆਲਾ ਸਭ ਜੀ ਪਏ ਕਿਰਪਾਲਾ ਜੈ ਜੈਕਾਰ ਗੁਸਾਹੀ ਜਿਨ ਪੂਰੀ ਬੰਤ ਬਣਾਈ ਤੂੰ ਪਰੋ ਸਵਾਮੀ ਮੋਰਾ ਇਹ ਪੁੰਨ ਪਦਾਰਥ ਤੇਰਾ ਜਨ ਨਾਨਕ ਏਕ ਧਿਆਇਆ ਸਰਬ ਫਲਾਂ ਪੁੰਨ ਪਾਇਆ ਸੋਠ ਮਹੱਲਾ ਪੰਜਵਾਂ ਕਰਤੀ ਜਦ ਉਪਦੇ ਏਕ ਓਂਕਾਰੀ ਸਤਿਗੁਰ ਪ੍ਰਸਾਦ ਰਾਮ ਦਰਾ ਦਾ ਸਰੋਵਰ ਨਾਤੀ ਸਭੇ ਉਤਰੇ ਪਾਪ ਕਮਾਤੀ ਨਿਰਮਲ ਹੋਈ ਕਰੀ ਸ਼ਨਾਨਾ ਗੁਰਪੂਰੇ ਕੀਨੇ ਦਾਨਾ ਸਭ ਕੁਸ਼ਲ ਖੇਮ ਪ੍ਰਭ ਤਾਰੇ ਸਹੀ ਸਲਮ ਥਬ ਤੋਕ ਦੁਬਾਰੇ ਗੁਰ ਕਾ ਸ਼ਬਦ ਵਿਚਾਰੇ ਰਹੋ ਸਾਧ ਸੰਗ ਮਲ ਲਾਥੀ ਪਾਰ ਬ੍ਰਹਮ ਪਯੋ ਸਾਥੀ ਨਾਨਕ ਨਾਮ ਤੇ ਆਇਆ ਆਦ ਪੁਰਖ ਪ੍ਰਭ ਪਾਇਆ ਸੋਠ ਮਹੱਲਾ ਪੰਜਵਾਂ ਜਿਤ ਪਾਰ ਬ੍ਰਹਮ ਚਿਤ ਆਇਆ ਸੋ ਕਰ ਦੇ ਵਸਾਇਆ ਸੁਖ ਸਾਗਰ ਗੁਰ ਪਾਇਆ ਤਾਂ ਸਹਿਸਾ ਸਗਲ ਮਟਾਇਆ ਹਰ ਕੇ ਨਾਮ ਕੀ ਵਡਿਆਈ ਆਠ ਪੈਰ ਗੁਣ ਗਾਈ ਗੁਰਪੂਰੇ ਤੇ ਪਾਈ ਰਹੋ ਪ੍ਰਭ ਕੀ ਕਥ ਕਹਾਣੀ ਜਨ ਬੋਲੇ ਅੰਮ੍ਰਿਤ ਬਾਣੀ ਨਾਨਕ ਦਾਸ ਵਖਾਣੀ ਗੁਰਪੂਰੇ ਤੇ ਜਾਣੀ ਸੋਠ ਮਹੱਲਾ ਪੰਜਵਾਂ ਆਗੇ ਸੁਖ ਗੁਰ ਕੀ ਦੀਆ ਪਾਸੇ ਖੁਸਲ ਖੇਮ ਗੁਰ ਕੀਆ ਸਰਬ ਨਿਦਾਨ ਸੁਖ ਪਾਇਆ ਗੁਰੇ ਆਪਣਾ ਹਿਰਦੇ ਤੇ ਆਇਆ ਆਪਣੇ ਸਤਿਗੁਰ ਕੀ ਵਡਿਆਈ ਮਨ ਇੱਛੇ ਫਲ ਪਾਈ ਸੰਤੋ ਦਿਨ ਦਿਨ ਚਰੇ ਸਵਾਈ ਰਹੋ ਜੀ ਜੰਤ ਸਭ ਪਈ ਦਿਆਲਾ ਪ੍ਰਭ ਆਪਣੇ ਘਰ ਦੀਨੇ ਸਹਿ ਸਭਾਏ ਮਿਲੇ ਗੋਪਾਲਾ ਨਾਨਕ ਸਾਚ ਪਤੀ ਨੇ ਸੋਠ ਮਹੱਲਾ ਪੰਜਵਾਂ ਗੁਰ ਕਾ ਸ਼ਬਦ ਰਖਵਾਰੀ ਚੌਕੀ ਚੌ ਗਿਰਦ ਹਮਾਰੀ ਰਾਮ ਨਾਮ ਮਨ ਲਾਗਾ ਜਮ ਲਜਾਈ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖਦਾਤਾ ਬੰਧਨ ਕੱਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਦਾਤਾ ਰਹੋ ਨਾਨਕ ਪ੍ਰਭ ਬਨਾਸੀ ਤਾਂ ਕੀ ਸੇਵ ਨ ਬਿਰਥੀ ਜਾਸੀ ਆਨੰਦ ਕਰੇ ਤੇਰੇ ਦਾਸਾ ਜਾ ਪੂਰਨ ਹੋਈ ਆਸਾ ਸੋਠ ਮਹੱਲਾ ਪੰਜਵਾਂ ਗੁਰੇ ਆਪਣੇ ਬਲਹਾਰੀ ਜਿਨ ਪੂਰਨ ਪੈਜ ਸਵਾਰੀ ਮਨ ਚਿੰਦਿਆ ਫਲ ਪਾਇਆ ਪ੍ਰਭ ਆਪਣਾ ਸਦਾ ਤਿਆਇਆ ਸੰਤੋ ਤਿਸ ਬਿਨਿਆ ਵਰ ਨ ਕੋਈ ਕਰਨ ਕਾਰਨ ਪ੍ਰਭ ਸੋਈ ਰਹੋ ਪ੍ਰਭੇ ਆਪਣੇ ਵਰਦੀ ਨੇ ਸਗਲ ਜੀ ਵਸਕੀਨੇ ਜਨ ਨਾਨਕ ਨਾਮ ਤੇ ਆਇਆ ਤਾਂ ਸਗਲੇ ਦੁੱਖ ਮਟਾਇਆ ਸੋਠ ਮਹੱਲਾ ਪੰਜਵਾਂ ਤਾਪ ਗਵਾਇਆ ਗੁਰਪੂਰੇ ਵਾਜੇ ਅਨਹਦ ਤੂਰੇ ਸਰਬ ਕਲਿਆਣ ਪ੍ਰਭ ਕੀਨੇ ਕਰ ਕਿਰਪਾ ਆਪ ਦੀਨੇ ਬੇਦਨ ਸਤਿਗੁਰ ਆਪ ਗਵਾਈ ਸਿੱਖ ਸੰਤ ਸਭ ਸਰਸੇ ਹੋਏ ਹਰ ਹਰ ਨਾਮ ਤੇ ਆਈ ਰਹੋ ਜੋ ਮੰਗੇ ਸੋ ਲੇਵੇ ਪ੍ਰਭ ਆਪਣੇ ਸੰਤਾਂ ਦੇਵੇ
ਹਰ ਗੋਬਿੰਦ ਪ੍ਰਭ ਰਾਖਿਆ ਜਨ ਨਾਨਕ ਸਾਜ ਸਵਾਖਿਆ ਸੋਠ ਮਹੱਲਾ ਪੰਜਵਾਂ ਸੋਈ ਕਰਾਈ ਜੋਤ ਦਪਾਵੀ ਮੋਹੇ ਸਿਆਨਪ ਕਛੂ ਨਾ ਆਵੀ ਹਮ ਬਾਰਕ ਤਉ ਸਰਣਾਈ ਪ੍ਰਪੈਜ ਆਪੇ ਪੈਜ ਰਖਾਈ ਮੇਰਾ ਮਾਤ ਪਿਤਾ ਹਰ ਰਾਇਆ ਕਰ ਕਿਰਪਾ ਪ੍ਰਤਿਪਾਲਣ ਲਾਗਾ ਕਰੀ ਤੇਰਾ ਕਰਾਇਆ ਰਹੋ ਜੀ ਜੰਤ ਤੇਰੇ ਧਾਰੇ ਪ੍ਰਭ ਡੋਰੇ ਹੱਥ ਹਮਾਰੇ ਜੋ ਕਰਾਵੇ ਸੋ ਕਰਨਾ ਨਾਨਕ ਦਾਸ ਤੇਰੀ ਸਰਣਾ ਸੋਠ ਮਹੱਲਾ ਪੰਜਵਾਂ ਹਰ ਨਾਮ ਰਿਦੇ ਪਰੋਇਆ ਸਭ ਕਾਜ ਹਮਾਰਾ ਹੋਇਆ ਪ੍ਰਭ ਚਰਨੀ ਮਨ ਲਾਗਾ ਪੂਰਨ ਜਾਂਕੇ ਪਾਗਾ ਮਿਲ ਸਾਧ ਸੰਗ ਹਰ ਤਿਆਇਆ ਆਠ ਪੈਰ ਰਾਧੋ ਹਰ ਹਰੀ ਮਨ ਚਿੰਦਿਆ ਫਲ ਪਾਇਆ ਰਹੋ ਪਰਾ ਪੂਰਬਲਾ ਅੰਕੁਰ ਜਾਗਿਆ ਰਾਮ ਨਾਮ ਮਨ ਲਾਗਿਆ ਮਨ ਤਨ ਹਰ ਦਰਸ ਸਮਾਵੀ ਨਾਨਕ ਦਾਸ ਸਚੇ ਗੁਣ ਗਾਵੀ ਸੋਠ ਮਹੱਲਾ ਪੰਜਵਾਂ ਗੁਰਮਿਲ ਪ੍ਰਭੂ ਚਿਤਾਰਿਆ ਕਾਰਜ ਸਭ ਸਵਾਰਿਆ ਮੰਦਾ ਕੋ ਨਾ ਅਲਾਈ ਸਭ ਜੈ ਜੈਕਾਰ ਸੁਣਾਈ ਸੰਤੋ ਸਾਚੀ ਸਰਨ ਸਵਾਮੀ ਜੀ ਜੰਤ ਸਭ ਹਾਥ ਤਿਸੇ ਕਹਿ ਸੋ ਪ੍ਰਭ ਅੰਤਰ ਜਾਮੀ ਰਹੋ ਕਰਤਬ ਸਭ ਸਵਾਰੇ ਪ੍ਰਭ ਆਪਣਾ ਬਿਰਦ ਸਮਾਰੇ ਪਤਿਤ ਪਾਵਨ ਪ੍ਰਭ ਨਾਮਾ ਜਨ ਨਾਨਕ ਸਦ ਕਰਬਾਨਾ ਸੋਠ ਮਹੱਲਾ ਪੰਜਵਾਂ ਪਾਰ ਬ੍ਰਹਮ ਸਾਜ ਸਵਾਰਿਆ ਇਹ ਲਹੁੜਾ ਗੁਰੂ ਉਬਾਰਿਆ ਨੰਦ ਕਰੋ ਪਿਤ ਮਾਤਾ ਪਰਮੇਸ਼ਰ ਜੀ ਕਾ ਦਾਤਾ ਸੁਭ ਚਿਤਵਨ ਦਾਸ ਤੁਮਾਰੀ ਰਾਖੇ ਪੈ ਦਾਸ ਆਪਣੇ ਕੀ ਕਾਰ ਜੇ ਆਪ ਸਵਾਰੇ ਰਹੋ ਮੇਰਾ ਪ੍ਰਭ ਪਰ ਉਪਕਾਰੀ ਪੂਰਨ ਕਲ ਜਿਨ ਤਾਰੀ ਨਾਨਕ ਸਰਨੀ ਆਇਆ ਮਨ ਚਿੰਦਿਆ ਫਲ ਪਾਇਆ ਸੋਠ ਮਹੱਲਾ ਪੰਜਵਾਂ ਸਦਾ ਸਦਾ ਹਰ ਜਾਪੇ ਪ੍ਰਭਾਲ ਕਰਾਖੇ ਆਪੇ ਸੀਤਲਾ ਠਾਕ ਰਹਾਈ ਵਿਘਣ ਗਏ ਹਰ ਨਾਈ ਮੇਰੇ ਪ੍ਰਭ ਹੋਵਾ ਸਦਾ ਦਿਆਲਾ ਅਰਦਾਸ ਸੁਣੀ ਭਗਤੇ ਆਪਣੇ ਕੀ ਸਭ ਜੀ ਪਏ ਕਿਰਪਾਲਾ ਰਹੋ ਪ੍ਰਭ ਕਰਨ ਕਾਰਨ ਸਮਰਾਥਾ ਹਰ ਸਿਮਰਤ ਸਭ ਦੁਖ ਲਾਥਾ ਆਪਣੇ ਦਾਸ ਕੀ ਸੁਣੇ ਬਨੰਤੀ ਸਭ ਨਾਨਕ ਸੁਖ ਸਵੰਤੀ ਸੋਠ ਮਹੱਲਾ ਪੰਜਵਾਂ ਆਪਣਾ ਗੁਰੂ ਧਿਆਈ ਮਿਲ ਕੁਸ਼ਲ ਸੇਤੀ ਕਰ ਆਈ ਨਾਮੇ ਕੀ ਵਡਿਆਈ ਤਿਸ ਕੀਮਤ ਕਹਿਣ ਨ ਜਾਈ ਸੰਤੋ ਹਰ ਹਰੇ ਹਰ ਅਰਾਧੋ ਹਰ ਅਰਾਧ ਸਭੋ ਕਿਛ ਪਾਈਐ ਕਰ ਸਗਲੇ ਸਾਧੋ ਰਹੋ ਪ੍ਰੇਮ ਭਗਤ ਪ੍ਰਭ ਲਾਗੀ ਸੋ ਪਾਏ ਜਿਸ ਵਡ ਪਾਗੀ ਜਨ ਨਾਨਕ ਨਾਮ ਤੇ ਆਇਆ ਤਿਨ ਸਰਬ ਸੁਖਾਂ ਫਲ ਪਾਇਆ ਸੋਠ ਮਹੱਲਾ ਪੰਜਵਾਂ ਪਰਮੇਸ਼ਰ ਦਿੱਤਾ ਬੰਨਾ ਰੂਖ ਦੁਖ ਰੋਗ ਕਾ ਡੇਰਾ ਪੰਨਾ ਆਨੰਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਤਾਰੀ ਸੰਤੋ ਸੁਖ ਹੋਵਾ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭਨੀ ਜਾਈ ਰਹੋ ਤੁਰ ਕੀ ਬਾਣੀ ਆਈ ਤਿਨ ਸਗਲੇ ਚਿੰਤ ਮਟਾਈ ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸੱਚ ਵਖਾਨਾ ਸੋਠ ਮਹੱਲਾ ਪੰਜਵਾਂ ਐਥੇ ਓਥੇ ਰਖਵਾਲਾ ਪ੍ਰਭ ਸਤਿਗੁਰੂ ਦੀਨ ਦਿਆਲਾ ਆਪ ਦਾਸ ਆਪਣੇ ਆਪੇ ਰਾਖੇ ਕਟ ਕਟ ਸ਼ਬਦ ਸਬਾਖੇ ਗੁਰ ਕੇ ਚਰਨੇ ਉੱਪਰ ਬਲ ਜਾਈ ਦਿਨ ਸਰਨ ਸਤ ਸਾਥ ਸੰਭਾਲੀ ਪੂਰਨ ਸਭਨੀ ਥਾਈ ਰਹੋ ਆਪ ਸਹਾਈ ਹੋਵਾ ਸੱਚੇ ਕਾ ਸੱਚਾ ਟੋਵਾ ਤੇਰੀ ਭਗਤ ਵਡਿਆਈ ਭਾਈ ਨਾਨਕ ਪ੍ਰਭ ਸਰਨਾਈ ਸੋਠ ਮਹੱਲਾ ਪੰਜਵਾਂ ਸਤਿਗੁਰ ਪੂਰੈ ਭਾਣਾ ਤਾਂ ਜਪਿਆ ਨਾਮ ਰਵਾਣਾ ਗੋਬਿੰਦ ਕਿਰਪਾ ਤਾਰੀ ਪ੍ਰਭ ਰਾਖੀ ਪੈਜ ਹਮਾਰੀ ਹਰ ਕੇ ਚਰਨ ਸਖਾ ਸੁਖਦਾਈ ਜੋ ਇੱਛੇ ਸੋਈ ਫਲ ਪਾਵੇ ਬਿਰਥਾ ਆਸ ਨ ਜਾਈ ਰਹੋ ਕਿਰਪਾ ਕਰੇ ਜਿਸ ਪ੍ਰਾਣ ਪਤਦਾਤਾ ਸੋਈ ਸੰਤ ਗੁਣ ਗਾਵੈ ਪ੍ਰੇਮ ਭਗਤ ਕਾ ਤਾਂ ਕਾ ਮਨ ਲੀਨਾ ਪਾਰ ਬ੍ਰਹਮ ਮਨ ਪਾਵੀ ਆਠ ਪੈਰ ਹਰ ਕਾ ਜਸ ਰਵਣਾ ਵਿਖੇ ਠਗੌਰੀ ਲਾਥੀ ਸੰਗ ਮਲਾਏ ਲਿਆ ਮੇਰੇ ਕਰਤੇ ਸੰਤ ਸਾਧ ਪਏ ਸਾਥੀ ਕਰ ਗੈ ਲੀਨ ਸਰਬਸ ਦੀਨੇ ਆਪੇ ਆਪ ਮਲਾਇਆ ਕਹੋ ਨਾਨਕ ਸਰਬ ਥੋਗ ਪੂਰਨ ਪੂਰਾ ਸਤਿਗੁਰ ਪਾਇਆ ਸੋਠ ਮਹੱਲਾ ਪੰਜਵਾਂ ਗਰੀਬੀ ਗਦਾ ਹਮਾਰੀ ਖੰਨਾ ਸਗਲ ਰੇ ਨਾਰੀ ਇਸ ਆਗੇ ਕੋ ਨਾ ਟਿਕੇ ਵੇਕਾਰੀ ਗੁਰਪੂਰੇ ਇਹ ਗੱਲ ਸਾਰੀ
हर हरे नाम संतन की ओटा जो सिमरै तिसकी गत होवे उदरे सगले कोटा रहो संत संग जस गाया ए पूरन हर तन पाया कहो नानक आप मटाया सब पार ब्रह्म नदरी आया सोठ महला पंजवा गुरपूरे पूरी किने बख्श अपने कर दिनी नित आनंद सुख पाया थम सगले सुखी बसाया हर की भगत फल दाती गुरपूरे कृपा कर दिनी विरले किन्ही जाती रहो गुरबाणी गावो पाई ओ सफल सदा सुखदाई नानक नाम ते आया पूर्व लिखिया पाया सोठ महला पंजवा गुरपुरा राधे कारज सगले सादे सगल मनोरथ पूरे बाजे अनहद तूरे संतो राम ना जपत सुख पाया संत स्थान बसे सुख सहजे सगले दुख मटाया रहो गुरपुरे की बाणी पार ब्रह्मन पाणी नानक दास बखाणी निर्मल कथ कहानी सोठ महला पंजवा भूखे खावत लाज न आवे त्यो हर जन हर गुण पावे गावे अपने काज क्यों क्यों अलकाईया अपने कार्य कहो क्या क्यों अलकाईया जित सिमरन दरगाह सो मुख उज्जल सदा सदा सुख पाईया रहो जो कामी काम लबावे त्यों हर दस हर जस गा पावे ज्यो माता बल लपटावे तो ज्ञानी नाम कमावे गुरपुरे ते पावे जन नानक नाम ते आवे सोठ महला पंजवा सुख सांद कर आया निंदक के मुख छाया पूरे गुर पहराया बिन से दुख सबाया संतो साचे की वड्याई जिन चरज सोब बनाई रहो बोले साहिब कै पाणे दस बाणी ब्रह्म बखाणे नानक प्रभ सुखदाई जिन पूरी बंत बनाई सोठ महला पंजवा प्रभ अपना हृदय ते आए करे सही सलामत आए संतोख पया संसारी गुरपुरे लै तारी संतो प्रभ मेरा सदा सहा दयाला अपने भगत की गणत न गणी राखे बाल गोपाला रहो हर नाम हृदय उर तारी तिन सबे थोक सवारे गुरपुरे तिस दिया फिर नानक दुख न थिया सोठ महला पंजवा हर मन तन बसिया सोई जय जयकार करे सब कोई गुरपुरे की वड्याई ता की कीमत कही न जाई हौ कुरबान जाई तेरे नामे जिसनों बख्श लहे मेरे प्यारे सो जस तेरा गावे रहो तू परो स्वामी मेरा संता पर वासा तेरा नानक प्रभ सुखदा सरनाई मुख निंदक कै साई सोठ महला पंजवा आगे सुख मेरे मीतां पाछे आनंद प्रभ कीतां परमेश्वर बंत बनाई फिर डोलत कतहू नाही साचे साहिब स्यों मन मानिया हर सर्ब निरंतर जानिया रहो सब जी तेरे दयाला अपनी भगत करे पितपाला चरज तेरी वड्याई नित नानक नाम ते आई सोठ महला पंजवा नाल नारायण मेरे जमदूत ना आवे नेरे कंठ लाए प्रभ राखे सतगुर की सच साखे गुरपुरे पूरी कीती दुश्मन मार वडारे सगले दास को समत दीती रहो प्रभ सगले थान वसाई सुख सांत फिर आई नानक प्रभ सरनाई जिन सगले रोग मटाई सोठ महला पंजवा सर्व सुखां का दाता सतगुरु ताकि सरनी पाईऐ दर्शन पेटित होत आनंदा दुख गाया हर गाईऐ हरस पीवो पाई नाम जपो नामो आराधो गुरपुरे की सरनाई रहो तिसे प्राप्त जिस तुर लिखिया सोई पूरन पाई नानकी बनंती प्रभ जी नाम रहा लिवलाई सोठ महला पंजवा करन करावन हरे अंतर जामी जन अपने की राखे जय जयकार होत जग पीतर शब्द गुरु रच चाखे प्रभ जी तेरी ओट गुसाई तू समर्थ सरन का दाता आठ पैर तुम त्याई रहो जो जन भजन करे प्रभ तेरा तिसे अंदेसा नाही सतगुर चरण लगे पौ मिटिया हर गुण गाए मन माही सुख सहज आनंद कनेरे
ਸਤਿਗੁਰੂ ਦੀਆ ਦਲਾਸਾ, ਜਿਨ ਕਰ ਆਈ ਸੋਭਾ ਸੇਤੀ ਪੂਰਨ ਹੋਈ ਆਸਾ। ਪੂਰਾ ਗੁਰ ਪੂਰੀ ਮਤ ਜਾਂਕੀ, ਪੂਰਨ ਪ੍ਰਭ ਕੇ ਕਾਮਾ। ਗੁਰ ਚਰਨੀ ਲਾਗ ਰਹੋ ਪਵ ਸਾਗਰ, ਜਾ ਪੂਰਨ ਹਰ ਹਰ ਨਾਮਾ। ਸੋਠ ਮਹੱਲਾ ਪੰਜਵਾਂ, ਪਇਓ ਕਿਰਪਾਲ ਦੀਨ ਦੁਖ ਭੰਜਣ, ਆਪੇ ਸਾਬਿਦ ਥਾਟੇ ਖਿਨ ਮੈਂ ਰੱਖ ਲਈ ਓ ਜਨ ਆਪਣਾ। ਗੁਰ ਪੂਰੇ ਬੇਰੀ ਕਾਟੇ, ਮੇਰੇ ਮਨ ਗੁਰ ਗੋਬਿੰਦ ਸਤ ਧਿਆਈਐ, ਸਗਲ ਕਲੇਸ਼ ਮਿਟੇ ਇਸ ਤਨ ਤੇ, ਮਨ ਚਿੰਦਿਆ ਫਲ ਪਾਈਐ ਰਹੋ। ਜੀ ਜੰਤ ਜਾਂ ਕੇ ਸਭ ਕਿਨ, ਪ੍ਰਭ ਉਚਾਇ ਅਗਮ ਅਪਾਰਾ। ਸਾਧ ਸੰਗ ਨਾਨਕ ਨਾਮ ਧਿਆਇਆ, ਮੁਖ ਉਜਲ ਦਰਬਾਰਾ। ਸੋਠ ਮਹੱਲਾ ਪੰਜਵਾਂ, ਸਿਮਰੋ ਆਪਣਾ ਸਾਈ, ਦਿਨ ਸਰੈਣ ਸਤਿਆਈ। ਹੱਥ ਦੇ ਜਿਨ ਰਾਖੀ, ਹਰ ਨਾਮ ਮਹਾਰਾਜ ਚਾਖੀ। ਆਪਣੇ ਗੁਰੀ ਉੱਪਰ ਕਿਰਪਾਨ, ਪਏ ਕਿਰਪਾਲ ਪੂਰਨ ਪ੍ਰਭ ਦਾਤੀ। ਜੀ ਹੋਏ ਮਿਹਰਬਾਨ ਰਹੋ, ਨਾਨਕ ਜਨ ਸਰਨਾਈ। ਜਿਨ ਪੂਰਨ ਪੈਜ ਰਖਾਈ, ਸਗਲੇ ਦੁੱਖ ਮਟਾਈ। ਸੁਖ ਪੂੰਚੋ ਮੇਰੇ ਭਾਈ, ਸੋਠ ਮਹੱਲਾ ਪੰਜਵਾਂ। ਸੁਣੋ ਬਨਤੀ ਠਾਕੁਰ ਮੇਰੇ, ਜੀ ਜੰਤ ਤੇਰੇ ਤਾਰੇ। ਰਾਖ ਪੈਜ ਨਾਮ ਆਪਣੇ ਕੀ, ਕਰਨ ਕਰਾਵਨ ਹਾਰੀ। ਪ੍ਰਭ ਜੀਓ ਖਸਮਾਨਾ ਕਰ ਪਿਆਰੀ, ਬੁਰੇ ਭਲੇ ਹਮ ਥਾਰੇ ਰਹੋ। ਸੁਨੀ ਪਰਕ ਪੁਕਾਰੇ, ਸਮਰੱਥ ਸਵਾਮੀ ਬੰਧਨ ਕਾਟ ਸਵਾਰੀ। ਪਹਿਰੇ ਸਿਰ ਪਉ ਸੇਵਕ ਜਨ ਮੇਲੇ, ਨਾਨਕ ਪ੍ਰਗਟ ਪਹਾੜੀ। ਸੋਠ ਮਹੱਲਾ ਪੰਜਵਾਂ, ਜੀ ਜੰਤ ਸਭ ਵਸ ਕਰ ਦੀਨੇ, ਸੇਵਕ ਸਭ ਦਰਬਾਰੀ। ਅੰਗੀਕਾਰ ਕੀ ਉਹ ਪ੍ਰਭ ਆਪਣੇ, ਭਵ ਨਿਧ ਪਾਰੇ ਉਤਾਰੇ। ਸੰਤਨ ਕੈ ਕਾਰਜ ਸਗਲ ਸਵਾਰੀ, ਦੀਨ ਦਿਆਲ ਕਿਰਪਾਲ ਕਿਰਪਾ ਨਿਧ, ਪੂਰਨ ਖਸਮ ਹਮਾਰੇ ਰਹੋ। ਆਓ ਬੈਠ ਆਦਰ ਸਭ ਥਾਈ, ਉਹਨਾਂ ਕਤਹੂੰ ਬਾਤਾ। ਭਗਤ ਸਿਰ ਪਾਉ ਦਿਓ ਜਨ ਆਪਣੇ, ਪ੍ਰਤਾਪ ਨਾਨਕ ਪ੍ਰਭ ਜਾਤਾ। ਸੋਠ ਮਹੱਲਾ ਨੌਵਾਂ, ਏਕੇ ਓਂਕਾਰੀ ਸਤਿਗੁਰ ਪ੍ਰਸ਼ਾਦ। ਰੇ ਮਨ ਰਾਮ ਸਿਉਂ ਕਰ ਪ੍ਰੀਤ, ਸਰਵਨ ਗੋਬਿੰਦ ਗੁਣ ਸੁਣੋ ਅਰ ਗਾਉ ਰਸਨਾ ਗੀਤ ਰਹੋ। ਕਰ ਸਾਧ ਸੰਗਤ ਸਿਮਰ ਮਾਧੂ, ਹੋ ਹੇਪ ਤਿਤ ਪਨੀਤ। ਕਾਲ ਬਿਆਲ ਜਿਉ ਪਰਿਓ ਡੋਲੇ, ਮੁਖ ਪਸਾਰੇ ਮੀਤ। ਆਜ ਕਾਲ ਫੁਨ ਤੋਹੇ ਗ੍ਰਸ ਹੈ, ਸਮਝ ਰਾਖੇ ਉਚੀਤ। ਕਹੇ ਨਾਨਕ ਰਾਮ ਪਜ ਲੈ, ਜਾ ਤੇ ਅਵਸਰ ਬੀਤ। ਸੋਠ ਮਹੱਲਾ ਨਵਾਂ, ਮਨ ਕੀ ਮਨ ਹੀ ਮਾਹੇ ਰਹੀ, ਨਾ ਹਰ ਪਜੇ ਨਾ ਤੀਰਥ ਸੇਵੇ, ਚੋਟੀ ਕਾਲ ਗਹੀ ਰਹੋ। ਦਾਰਾ ਮੀਤ ਪੂਤ ਰਤ ਸੰਪਤ, ਤਨ ਪੂਰਨ ਸਭ ਮਹੀ। ਅਵਰ ਸਗਲ ਮਿਥਿਆਈ ਜਾਣਿਓ, ਭਜਨ ਰਾਮ ਕੋ ਸਹੀ। ਫਿਰਤ ਫਿਰਤ ਬਹੁਤੇ ਜਗ ਹਾਰਿਓ, ਮਾਨਸ ਦੇ ਲਹੀ। ਨਾਨਕ ਕਹਿਤ ਮਿਲਣ ਕੀ ਬਰਿਆ, ਸਿਮਰਤ ਕਹਾਂ ਨਹੀਂ। ਸੋਠ ਮਹੱਲਾ ਨੌਵਾਂ, ਮਨ ਰੇ ਕੌਣ ਕਮਤੈ ਲੀਣੀ, ਪਰ ਦਾਰਾ ਨਿੰਦਿਆ ਰਸ ਰਚਿਓ। ਰਾਮ ਭਗਤ ਨਹਿ ਕੀਨੀ ਰਹੋ, ਮੁਕਤ ਪੰਥ ਜਾਣਿਓ ਤੈ ਨਾਹੀਨ। ਤਨ ਜੋਰਨ ਕੋ ਧਾਇਆ, ਅੰਤ ਸੰਗ ਕਾਹੂ ਨਹੀਂ ਦੀਨਾ, ਬਿਰਥਾ ਆਪ ਬੰਦਾਇਆ। ਨਾ ਹਰ ਭਜਿਓ ਨਾ ਗੁਰ ਜਨ ਸੇਵਿਓ, ਨਾ ਉਪਜਿਓ ਕਛੂ ਗਿਆਨਾ। ਘਟ ਹੀ ਮਾਹੇ ਨਰਿੰਜਨ ਤੇਰੇ, ਤੈ ਖੋਚਤਿਓ ਦਿਆਨਾ। ਬਹੁਤ ਜਨਮ ਪਰਮਤੈ ਹਾਰਿਓ, ਅਸਥਿਰ ਮਤ ਨਹੀਂ ਪਾਈ। ਮਾਨਸ ਦੇ ਪਾਏ ਪਦ ਹਰ ਭਜ, ਨਾਨਕ ਬਾਤ ਬਤਾਈ। ਸੋਠ ਮਹੱਲਾ ਨੌਵਾਂ, ਮਨ ਰੇ ਪ੍ਰਭ ਕੀ ਸਰਨ ਵਿਚਾਰੂ, ਜੇ ਸਿਮਰਤ ਗਣਕਾਸੀ ਉਦਰੇ, ਤਾਂ ਕੋ ਜਸੁਰ ਤਾਰੋ ਰਹੋ। ਅਟਲ ਪਯੋ ਤਰੂ ਜਾਂਕੈ ਸਿਮਰਨ, ਅਰ ਨਿਰਪੇ ਪਦ ਪਾਇਆ। ਦੁਖ ਹਰਤਾ ਇਹ ਬਿਦ ਕੋ ਸਵਾਮੀ, ਤੈ ਕਾਹੇ ਬਿਸਰਾਇਆ। ਜਬ ਕੀ ਜਬ ਹੀ ਸਰਨ ਗਹੀ ਕਿਰਪਾ ਨਿਧ, ਗਜ ਗਰਾ ਤੇ ਛੂਟਾ। ਮਹਿਮਾਨ ਨਾਮ ਕਹਾਂ ਲਓ ਬਰਨਿਓ, ਰਾਮ ਕੈਤ ਬੰਧਨ ਤੈ ਟੂਟਾ। ਜਾਮਲ ਪਾਪੀ ਜਗ ਜਾਣੇ, ਨਿਮਖ ਮਾਹੇ ਨਸਤਾਰਾ। ਨਾਨਕ ਕਹਿਤ ਚਿਤਾ ਚੇਤ ਚਿਤਾਮਨ, ਪੈ ਬੀ ਉਤਰਸ ਪਾਰਾ। ਸੋਠ ਮਹੱਲਾ ਨੌਵਾਂ, ਪ੍ਰਾਣੀ ਕੌਣ ਪਾਉ ਕਰੇ, ਜਾਂ ਤੇ ਭਗਤ ਰਾਮ ਕੀ ਪਾਵੇ। ਜਮ ਕੋ ਤਰਾਸ ਹਰੇ ਰਹੋ, ਕੌਣ ਕਰਮ ਬਿਥਿਆ ਕਹੁ ਕੈਸੀ। ਧਰਮ ਕੌਣ ਫੁਨ ਕਰਹੀ, ਕੌਣ ਨਾਮ ਗੁਰ ਜਾਂ ਕੈ ਸਿਮਰੇ। ਪਾਪ ਸਾਗਰ ਕੋ ਤਰਹੀ, ਕਲ ਮੈਂ ਏਕ ਨਾਮ ਕਿਰਪਾ ਨਿਧ, ਜੈ ਜਪੇ ਗਤ ਹੋ ਪਾਵੇ। ਔਰ ਧਰਮ ਤਾਂ ਕੈ ਸਮ ਨਾਹੀਨ,
ਇਹ ਬਿਦ ਬੇਦ ਬਤਾਵੇ ਸੁਖ ਦੁਖ ਰਹਿਤੇ ਸਦਾ ਨਰਲੇਪੀ ਜਾਂ ਕੋ ਕਹਿਤ ਗਸਾਈ ਸੋ ਤੁਮ ਹੀ ਮੈਂ ਬਸੇ ਨਿਰੰਤਰ ਨਾਨਕ ਦਰਪਣ ਨਿਆਈ ਸੋਠ ਮਹੱਲਾ ਨਵਾਂ ਮਾਈ ਮੈਂ ਕਿਵਦ ਲਖੋ ਗਸਾਈ ਮਹਾ ਮੋਹੋ ਅਗਿਆਨ ਤਿਮਰ ਮੋਹ ਮਨ ਮੋਹਿਓ ਰਜਾਈ ਰਹੋ ਸਗਲ ਜਨਮ ਪਰਮ ਹੀ ਪਰਮ ਖੋਇਓ ਨਾ ਅਸਤਰ ਮਤ ਪਾਈ ਵਿਖਿਆ ਸਾਖਤ ਰਹੋ ਨਿਸਬਾਸਰ ਨਾ ਛੁਟੀ ਅਦਮਾਈ ਸਾਧ ਸੰਕਬੂ ਨਹੀਂ ਕੀਨਾ ਨਾ ਕੀਰਤ ਪ੍ਰਭ ਗਾਈ ਜਨ ਨਾਨਕ ਮੈਂ ਨਹੀਂ ਕਉ ਗੁਣ ਰਾਖ ਲਿਹੋ ਸਰਨਾਈ ਸੋਠ ਮਹੱਲਾ ਨਵਾਂ ਮਾਈ ਮਨ ਮੇਰੋ ਬਸ ਨਾਹੀ ਨਿਸਬਾਸਰ ਬਖੇਨ ਕੋ ਤਾਵਤ ਕਹਿ ਬਿਦਰੋ ਕਿਉ ਤਾਹੀ ਰਹੋ ਵੇਦ ਪਰਾਨ ਸਿਮਰਤ ਕੇ ਮਤ ਸੁਣ ਨਿਮਖ ਨਾਹੀ ਏ ਬਸਾਵੈ ਪਰ ਤਨ ਪਰਦਾ ਰਾਸਿਓ ਰਚਿਓ ਬਿਰਥਾ ਜਨਮ ਸਰਾਵੈ ਮਦ ਮਾਇਆ ਕੇ ਪਯੋ ਬਾਬਰੋ ਸੂਜਤਨਾ ਕਛੂ ਗਿਆਨਾ ਕਟ ਹੀ ਮੈਂ ਪਿੱਤਰ ਬਸਤ ਨਿਰੰਜਨ ਤਾਂ ਕੋ ਮਰਮ ਨ ਜਾਣਾ ਜਬ ਹੀ ਸਰਨ ਸਾਧ ਕੀ ਆਯੋ ਦੁਰਮਤ ਸਗਲ ਬਿਨਾਸੀ ਤਬ ਨਾਨਕ ਚੇਤਿਓ ਚਿਤਾਮਣ ਕਾਟੀ ਜਮਕੀ ਫਾਸੀ ਸੋਠ ਮਹੱਲਾ ਨਵਾਂ ਰੇ ਨਾ ਰੇਹ ਸਾਚੀ ਜੀ ਤਾਰ ਸਗਲ ਜਗਤ ਹੈ ਜੈਸੇ ਸੁਪਨਾ ਬਿਨ ਸਤਲਾਗਤ ਨਾ ਬਾਰ ਰਹੋ ਬਾਰੂ ਪੀਤ ਬਨਾਈ ਕਚ ਪਚ ਰਹਿਤ ਨਹੀਂ ਦਿਨ ਚਾਰ ਤੈ ਸੋਈ ਏ ਸੁਖ ਮਾਇਆ ਕੈ ਉਰਜਿਓ ਕਹਾਂ ਗਵਾਰ ਅਜ ਹੂੰ ਸਮਝ ਕੁਛ ਬਿਗਿਰਿਓ ਨਾਹੀਨ ਭਜ ਲੈ ਨਾਮ ਮਰਾਰੀ ਕਹੋ ਨਾਨਕ ਨਿਚ ਨਿਜੇ ਮਤ ਸਾਧਨ ਕੋ ਪਾਖਿਓ ਤੁਹੇ ਪਖਾਰ ਸੋਠ ਮਹੱਲਾ ਨਵਾਂ ਇਹ ਜਗ ਮੀਤ ਨਾ ਦੇਖਿਓ ਕੋਈ ਸਗਲ ਜਗਤ ਆਪਣੇ ਸੁਖ ਲਾਗਿਓ ਦੁੱਖ ਮੈਂ ਸੰਗ ਨਾ ਹੋਈ ਰਹੋ ਦਾਰਾ ਮੀਤ ਪੂਤ ਸਨ ਬੰਦੀ ਸਗਰੇ ਤਨ ਕੋ ਲਾਗੇ ਜਬ ਹੀ ਨਿਰਤਨ ਦੇਖ ਨਰ ਕੋ ਸੰਗ ਛੋਟ ਸਭ ਬਾਗੇ ਕਹੇ ਓ ਕਹਾਂ ਯਾ ਮਨ ਬੋਰੇ ਕੋ ਇਨ ਸਿਓ ਨਿਹੋ ਲਗਾਇਓ ਦੀਨਾ ਨਾਥ ਸਗਲ ਪੈ ਪੰਜਨ ਜਸ ਤਾਂ ਕੋ ਬਿਸਰਾਇਓ ਸਵਾਨ ਪੂਸ ਜਿਉ ਪਯੋ ਨਾ ਸੂਦਿਓ ਬਹੁਤ ਜਤਨ ਮੈਂ ਕੀਨਿਓ ਨਾਨਕ ਲਾਜ ਬਿਰਧ ਕੀ ਰਾਖੋ ਨਾਮ ਤੁਹਾਰੋ ਲੀਨਿਓ ਸੋਠ ਮਹੱਲਾ ਨਵਾਂ ਮਨ ਰੇ ਗਇਓ ਗੁਰੇ ਉਪਦੇਸ਼ ਕਹਾਂ ਪਯੋ ਜਿਉ ਮੂਡ ਮਡਾਇਓ ਭਗਵਿਓ ਕੀਨੋ ਭੇਸ ਰਹੋ ਸਾਥ ਛੋੜ ਕੇ ਝੂਠੇ ਲਾਗੇ ਜਨਮ ਕਾਰਥ ਖੋਇਓ ਕਰ ਪਰਪੰਜ ਉਦਰ ਨਿਜ ਪੋਖਿਓ ਪਸਕੀ ਨਿਆਈ ਸਿਓਯੋ ਰਾਮ ਭਜਨ ਕੀ ਗਤ ਨਹੀਂ ਜਾਣੀ ਮਾਇਆ ਹੱਥ ਬਿਕਾਨਾ ਉਰਜ ਰਹਿਓ ਬਿਖਿਆਨ ਸੰਗ ਬੋਰਾ ਨਾਮ ਰਤਨ ਬਿਸਰਾਨਾ ਰਹਿਓ ਅਚੇਤ ਨਾ ਚੇਤਿਓ ਗੋਬਿੰਦ ਬਿਰਥਾ ਯਉਦ ਸਿਰਾਨੀ ਕਹੋ ਨਾਨਕ ਹਰ ਬਿਰਧ ਪਛਾਨੋ ਪੂਲੇ ਸਦਾ ਪਰਾਨੀ ਸੋਠ ਮਹੱਲਾ ਨਾਵਾਂ ਜੋ ਨਰ ਦੁਖ ਮੈਂ ਦੁਖ ਨਹੀਂ ਮਾਨੇ ਸੁਖ ਸੁਨੇਹ ਔਰ ਪੈ ਨਹੀਂ ਜਾਂਕੇ ਕੰਚਨ ਮਾਟੀ ਮਾਨੇ ਰਹੋ ਨਾ ਨਿੰਦਿਆ ਨਾ ਉਸਤਤ ਜਾਂਕੈ ਲੋਭ ਮੋਹ ਅਭਿਮਾਨਾ ਹਰਕ ਸੋਗ ਤੇ ਰਹੇ ਨਿਆਰਿਓ ਨਾ ਹੀ ਮਾਨ ਅਪਮਾਨਾ ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੇ ਨਰਾਸਾ ਕਾਮ ਕ੍ਰੋਧ ਜੈ ਪਰਸੈ ਨਾਹੀਨ ਤੇ ਕਟ ਬ੍ਰਹਮ ਨਿਵਾਸਾ ਗੁਰ ਕਿਰਪਾ ਜੇ ਨਰ ਕੋ ਕੀਨੀ ਤੈ ਇਹ ਜੁਗਤ ਪਛਾਣੀ ਨਾਨਕ ਲੀਨ ਪਯੋ ਗੋਬਿੰਦ ਸਿਓ ਜਿਉ ਪਾਣੀ ਸੰਗ ਪਾਣੀ ਸੋਠ ਮਹੱਲਾ ਨਵਾਂ ਪ੍ਰੀਤਮ ਜਾਨ ਲਿਓ ਮਨ ਮਾਹੀ ਆਪਣੇ ਸੁਖ ਸਿਓ ਸਭ ਜਗ ਫਾਂਦਿਓ ਕੋ ਕਾਹੂ ਕੋ ਨਾਹੀ ਰਹੋ ਸੁਖ ਮੈਂ ਆਣ ਬਹੁਤ ਮਿਲ ਬੈਠ

ਦੇਨਾ ਤੂੰ ਦੇਵੇ ਮਤ ਸਾਈ ਮਨ ਬੈਰਾਗ ਰਤਿਓ ਬੈਰਾਗੀ ਸ਼ਬਦ ਮਨ ਬੇਦਿਆ ਮੇਰੀ ਮਾਈ ਅੰਤਰ ਜੋਤ ਨਿਰੰਤਰ ਬਾਣੀ ਸਾਚੇ ਸਾਹਿਬ ਸਿਉ ਲਿਵਲਾਈ ਰਹੋ ਸੰਖ ਬਰਾਗੀ ਕਹੇ ਬੈਰਾਗ ਸੋ ਬਰਾਗੀ ਜੋ ਖਸਮੈ ਪਾਵੇ ਹਿਰਦੇ ਸ਼ਬਦ ਸਦਾ ਪੈ ਰਚਿਆ ਗੁਰ ਕੀ ਕਾਰ ਕਮਾਵੇ ਏਕੋ ਚੇਤੇ ਮਨੁਆਨਾ ਡੋਲੇ ਤਾਵਤ ਵਰਜ ਰਹਾਵੇ ਸਹਿਜੇ ਮਾਤਾ ਸਦਾ ਰੰਗ ਰਾਤਾ ਸਾਚੇ ਕੇ ਗੁਣ ਗਾਵੇ ਮਨੁਆ ਪਾਉਣ ਬਿੰਦ ਸੁਖਵਾਸੀ ਨਾ ਵਸੇ ਸੁਖ ਪਾਈ ਜੀ ਬਨ ਉਤਰ ਸਰੋਤ ਸਚ ਰਾਤੇ ਜਲ ਬੂਝੀ ਤੁਜੇ ਬਜਾਈ ਆਸ ਨਿਰਾਸ ਰਹੇ ਬੈਰਾਗੀ ਨਿਜ ਕਰੇ ਤਾੜੀ ਲਾਈ ਵਿਖਿਆ ਨਾਮ ਰਜੇ ਸੰਤੋਖੀ ਅੰਮ੍ਰਿਤ ਸਹਿਜ ਪਿਆਈ ਦੁਵਿਧਾ ਵਿੱਚ ਬੈਰਾਗ ਨਾ ਹੋਵੀ ਜਬ ਲਗ ਦੂਜੀ ਰਾਈ ਸਭ ਜਗ ਤੇਰਾ ਤੂੰ ਏਕੋ ਦਾਤਾ ਅਵਰ ਨਾ ਦੂਜਾ ਪਾਈ ਮਨਮੁਖ ਜੰਤ ਦੁੱਖ ਸਦਾ ਨਿਵਾਸੀ ਗੁਰਮੁਖ ਦੇ ਵਡਿਆਈ ਅਪਰੇ ਪਾਰੇ ਅਗਮ ਅਗੋਚਰ ਕਹਿਨੇ ਕੀਮ ਨਾ ਪਾਈ ਸੁਣ ਸਮਾਧ ਮਹਾ ਪਰਮਾਰਥ ਤੀਨ ਪਲਾ ਪਤ ਨਾਮੰਗ ਮਸਤਕ ਲੇਖ ਜੀਆਂ ਜਗ ਜੋਨੀ ਸਿਰ ਸਿਰ ਲੇਖ ਸਹਮ ਕਰਮ ਸਕਰਮ ਕਰਾਏ ਆਪੇ ਆਪੇ ਭਗਤ ਦੜਾਮੰਗ ਮਨ ਮੁਖ ਜੂਠ ਲਹੇ ਪੈ ਮਾਨੰਗ ਆਪੇ ਗਿਆਨ ਅਗਾਮੰਗ ਜਿਨ ਚਾਖਿਆ ਸੋਈ ਸਤ ਜਾਣੇ ਜਿਉਂ ਗੁੰਗੇ ਮਠਿਆਈ ਕਥੇ ਕਾ ਕਿਆ ਕਥੀਆ ਪਾਈ ਚਲਿਓ ਸਦਾ ਰਜਾਈ ਗੁਰਦਾਤਾ ਮੇਲੇ ਤਾਂ ਮਤ ਹੋਵੇ ਨਿਗਰੇ ਮਤ ਨਾ ਕਾਹੀ ਜਿਉ ਚਲਾਵੇ ਤਿਉ ਚੱਲੈ ਪਾਈ ਹੋਰ ਕਿਆ ਕੋ ਕਰੇ ਚਿਤਰਾਈ ਇੱਕ ਪਰਮ ਪੁਲਾਈ ਇੱਕ ਭਗਤੀ ਰਾਤੀ ਤੇਰਾ ਖੇਲ ਅਪਾਰਾ ਜੇ ਤੁਦਲਾਈ ਤਿਹਾ ਫਲ ਪਾਇਆ ਤੂੰ ਹੁਕਮ ਚਲਾਵਣ ਹਾਰਾ ਸੇਵਾ ਕਰੀ ਸੋ ਕਿਸ ਹੋਵੇ ਆਪਣਾ ਜੀਉ ਪਿੰਡ ਤੁਮਾਰਾ ਸਤਿਗੁਰ ਮਿਲਿਆ ਕਿਰਪਾ ਕੀਨੀ ਅੰਮ੍ਰਿਤ ਨਾਮ ਅਦਾਰਾ ਗਗਨੰਤਰ ਵਾਸਿਆ ਗੁਣ ਪਰਗਾਸਿਆ ਗੁਣ ਮੈਂ ਗਿਆਨ ਧਿਆਨਗੇ ਨਾਮ ਮਨ ਪਾਵੇ ਕਹੇ ਕਹਾਵੇ ਤੱਤੋ ਤੱਤ ਵਿਖਾਨਗੇ ਸਬਦ ਗੁਰ ਪੀਰਾ ਗਹਿਰ ਗੰਭੀਰਾ ਬਿਨ ਸਬਦੇ ਜਗ ਬਿਓ ਰੰਗ ਪੂਰਾ ਬਰਾਗੀ ਸਹਿ ਸਭਾਗੀ ਸੱਚ ਨਾਮ ਮਨ ਮਾਨਗੇ ਸੋਠ ਮਹੱਲਾ ਪਹਿਲਾ ਤਿਤਕੀ ਆਸਾ ਮਨਸਾ ਬੰਧਨੀ ਪਾਈ ਕਰਮ ਧਰਮ ਬੰਧਕਾਰੀ ਪਾਪ ਪੁੰਨ ਜਗ ਜਾਇਆ ਪਾਈ ਬਿਨ ਸੇ ਨਾਮ ਵਿਸਾਰੀ ਏ ਮਾਇਆ ਜਗ ਮੋਨੀ ਪਾਈ ਕਰਮ ਸਭੇ ਵੇਕਾਰੀ ਸੁਰ ਪੰਡਿਤ ਕਰਮਾ ਸੁਨ ਪੰਡਿਤ ਕਰਮਾ ਕਾਰੀ ਜਿਤ ਕਰਮ ਸੁਖ ਉਪਜੇ ਪਾਈ ਸੋ ਆਤਮ ਤੱਤ ਵਿਚਾਰੀ ਰਹੋ ਸਾਸਤ ਬੇਦ ਬਕੋ ਖੜ ਪਾਈ ਕਰਮ ਕਰੋ ਸੰਸਾਰੀ ਪਖੰਡ ਮਹਿਲ ਨਾ ਝੁਕੀ ਪਾਈ ਅੰਤਰ ਮੈਲ ਬਿਕਾਰੀ ਇਨ ਬਿਦ ਡੂਬੀ ਮਾਕਰੀ ਪਾਈ ਉਡੀ ਸਿਰ ਕੈ ਭਾਰੀ ਦੁਰਮਤ ਕਣੀ ਬਗੂਤੀ ਪਾਈ ਦੂਜੇ ਪਾਈ ਖਵਾਈ ਬਿਨ ਸਤਿਗੁਰੂ ਨਾਮ ਨਾ ਪਾਈਆ ਪਾਈ ਬਿਨ ਨਾਮੇ ਪਰਮ ਨ ਜਾਈ ਸਤਿਗੁਰੂ ਸੇਵੇ ਤਾਂ ਸੁਖ ਪਾਵੇ ਪਾਈ ਆਵਣ ਜਾਣ ਰਹਾਈ ਸਾਚ ਸਹਿਜ ਗੁਰ ਤੇ ਉਪਜੇ ਪਾਈ ਮਨ ਨਿਰਮਲ ਸਤ ਸਮਾਈ ਗੁਰ ਸੇਵੇ ਸੋ ਬੂਝੇ ਪਾਈ ਗੁਰਬਿਨ ਮਗ ਨਾ ਪਾਈ ਜਿਸ ਅੰਤਰ ਲੋਭ ਸੁਕਰਮ ਕਮਾਵੇ ਪਾਈ ਕੂੜ ਬੋਲ ਵਿਖਾਈ ਪੰਡਿਤ ਦਹੀਂ ਬਲੋਈਆ ਪਾਈ ਵਿੱਚੋਂ ਨਿਕਲੈ ਤੱਥ ਜਲ ਮਥੀਆ ਜਲ ਦੇਖਿਆ ਪਾਈ ਇਹ ਜਗ ਏਹਾ ਵੱਥ ਬੈ ਗੁਰਬਿਨ ਪਰਮ ਬਗੂਚਿਆ ਪਾਈ ਕਟ ਕਟ ਦਿਓ ਅਲੱਖ ਇਹ ਜਗ ਤਾਗੋ ਸੂਤ ਕੋ ਪਾਈ ਦਦ ਸਬੰਧੋ ਮਾਈ ਬਿਨ ਗੁਰ ਗਾਂਠ ਨਾ ਛੁਟੀ ਭਾਈ ਥੱਕ ਕੇ ਕਰਮ ਕਮਾਏ ਇਹ ਜਗ ਪਰਮ ਪਲਾਇਆ ਪਾਈ ਕਹਿਣਾ ਕਛੂ ਨਾ ਜਾਏ ਗੁਰ ਮਿਲਿਆ ਪਉ ਮਨ ਵਸੇ ਭਾਈ ਪੈ ਮਰਨਾ ਸਚ ਲੇਖ ਮੰਜਣ ਦਾਨ ਚੰਗਿਆਈਆਂ ਪਾਈ ਦਰਗਾਹ ਨਾਮ ਵਸੇਖ ਗੁਰ ਅੰਕ ਸਜਨ ਨਾਮ ਦਰੜਾਇਆ ਪਾਈ ਮਨ ਵਸਿਆ ਚੁੱਕਾ ਪੇਖ ਇਹ ਤਨ ਹਾਟ ਸਰਾਪ ਕੋ ਪਾਈ ਵੱਖਰ ਨਾਮ ਅਪਾਰ ਇਹ ਵੱਖਰ ਵਪਾਰੀ ਸੋ ਦਰੜੇ ਪਾਈ ਗੁਰ ਸ਼ਬਦ ਕਰੇ ਵਿਚਾਰ ਧਨ ਵਪਾਰੀ ਨਾਨਕਾ ਭਾਈ ਮੇਲ ਕਰੇ ਵਪਾਰ ਸੋਠ ਮਹੱਲਾ ਪਹਿਲਾ ਜਿਨ ਸਤਿਗੁਰ ਸੇਵਿਆ ਜਿਨੀ ਸਤਿਗੁਰ ਸੇਵਿਆ ਪਿਆਰੇ ਤਿਨਕੇ ਸਾਥ ਤਰੇ ਤਿੰਨਾ ਠਾਕ ਨਾ ਪਾਈਆ ਪਿਆਰੇ ਅੰਮ੍ਰਿਤ ਰਸਨ ਹਰੇ ਬੁੱਢੇ ਪਾਰੇ ਪੈ ਬਿਨ ਪਿਆਰੇ ਤਾਰੇ ਨਦਰ ਕਰੇ ਵੀ ਤੂੰ ਹੈ ਸਲਾਹ ਨਾ ਪਿਆਰੇ ਵੀ ਤੇਰੀ ਸਲਾਹ ਬਿਨ ਬੋਹਿਥ ਪੈ ਡੁਬੀਆ ਪਿਆਰੇ ਕੰਧੀ ਪਾਏ ਕਹਾ ਰਹੋ ਸਲਾਹੀ ਸਲਾਹ ਨਾ ਪਿਆਰੇ ਦੂਜਾ ਵਰ ਨਾ ਕੋਈ ਮੇਰੇ

0: ਤੇ ਪ੍ਰਭ ਸਲਾਹਨ ਸੇ ਭਲੇ ਪਿਆਰੇ ਸਬਦ ਰਤੇ ਰੰਗ ਹੋਏ ਤਿਸ ਕੇ ਸੰਗਤ ਜੋ ਮਿਲੇ ਪਿਆਰੇ ਰਸਲਾ ਤਤ ਬਲੋਏ ਪਤ ਪਰਵਾਨਾ ਸਾਚੇ ਕਾ ਪਿਆਰੇ ਨਾਮ ਸਚਾ ਨਿਸ਼ਾਨ ਆਇਆ ਲਿਖ ਲੈ ਜਾਵਣਾ ਪਿਆਰੇ ਹੁਕਮੇ ਹੁਕਮ ਪਛਾਣ ਗੁਰਬਿਨ ਹੁਕਮ ਨਾ ਬੁੱਝਿਆ ਪਿਆਰੇ ਸੱਚੇ ਸੱਚਾ ਤਾਣ ਹੁਕਮੇ ਅੰਦਰ ਨਿਮਿਆ ਪਿਆਰੇ ਹੁਕਮੇ ਉਧਰ ਮਜਾਰੇ ਹੁਕਮੇ ਅੰਦਰ ਨਮਿਆ ਜਮਿਆ ਪਿਆਰੇ ਉਹਦੇ ਸਿਰ ਕੈ ਪਾਰ ਹੁਕਮੇ ਦਰ ਗੁਰਮੁਖ ਦਰਗਾਹ ਜਾਣੀਆ ਪਿਆਰੇ ਕਾ ਚੱਲੇ ਕਾਰਜ ਸਾਰ ਹੁਕਮੇ ਅੰਦਰ ਆਇਆ ਪਿਆਰੇ ਹੁਕਮੇ ਜੰਦ ਉਜਾਹੇ ਹੁਕਮੇ ਬੰਨ ਚਲਾਈਆ ਪਿਆਰੇ ਮਨ ਮੁਖ ਲਹੇ ਸਜਾਏ ਹੁਕਮੇ ਸ਼ਬਦ ਪਛਾਣੀਆ ਪਿਆਰੇ ਦਰਗਾਹ ਪੈਂਦਾ ਜਾਏ ਹੁਕਮੇ ਗਣਤ ਗਣਾਈਆ ਪਿਆਰੇ ਹੁਕਮੇ ਹਉਮੇ ਦਏ ਹੁਕਮੇ ਪਵੇ ਪਵਾਈਆ ਪਿਆਰੇ ਅਵਗਣ ਮੁੱਠੀ ਰੋਏ ਹੁਕਮ ਸੰਜਾਪੇ ਸਾਕਾ ਪਿਆਰੇ ਸੱਚ ਮਿਲੇ ਵਡਿਆਈ ਹੋਏ ਆਖਣ ਔਖਾ ਆਖੀਆ ਪਿਆਰੇ ਕਿਉਂ ਸੁਣਿਆ ਸੱਚੇ ਨਾਉ ਜਿੰਨੀ ਸੋ ਸਲਾਹੀਆ ਪਿਆਰੇ ਹਉ ਤਿੰਨ ਬਲਹਾਰੇ ਜਾਉ ਨਾਉ ਮਿਲੇ ਸੰਤੋਖੀਆ ਪਿਆਰੇ ਨਦਰੀ ਮੇਲ ਮਿਲਾਉ ਕਾਇਆ ਕਾਗਦ ਜੇਥੀਆ ਪਿਆਰੇ ਮਨ ਮਸਵਾਨੀ ਤਾਰੇ ਲਲਿਤਾ ਲੇਖਣ ਸੱਚ ਗੀ ਪਿਆਰੇ ਹਰ ਗੁਣ ਲਿਖੋ ਵਿਚਾਰ ਧਨ ਲਿਖਾਰੀ ਨਾਨਕਾ ਪਿਆਰੇ ਸੱਚ ਲਿਖੇ ਉਰ ਤਾਰ ਸੋਠ ਮਹੱਲਾ ਪਹਿਲਾਂ ਦੁਤਕੀ ਤੂੰ ਗਣਦਾਤੂ ਨਿਰਮਲ ਉਪਾਈ ਨਿਰਮਲ ਨਾਮਨ ਹੋਈ ਹਮ ਅਪਰਾਧੀ ਨਿਰਗੁਣ ਪਾਈ ਤੁਝ ਹੀ ਤੇ ਗੁਣ ਸੋਏ ਮੇਰੇ ਪ੍ਰੀਤਮਾ ਤੂੰ ਕਰਤਾ ਕਰ ਵੇਖ ਹਉ ਪਾਪੀ ਪਾਖੰਡੀਆ ਪਾਈ ਮਨ ਤਨ ਨਾਮ ਵਸੇਖ ਰਹੋ ਵਿਖ ਮਾਇਆ ਚਿਤ ਮੋਹਿਆ ਪਾਈ ਚਿਤਰਾਈ ਪਤ ਖੋਏ ਚਿਤ ਮੈਂ ਠਾਗਰ ਸੱਚ ਵਸ ਪਾਈ ਜੇ ਗੁਰ ਗਿਆਨ ਸਮੋਏ ਰੂੜੋ ਰੂੜੋ ਆਖੀਆ ਪਾਈ ਰੂੜੋ ਲਾਲ ਚਲੂਲ ਜੇ ਮਨ ਹਰ ਸਿਓ ਬਰਾਗੀਆ ਪਾਈ ਦਰ ਕਰ ਸੱਚ ਅਪੂਲ ਪਤਾਲੀ ਆਕਾਸ ਤੂੰ ਪਾਈ ਕਰ ਕਰ ਤੂੰ ਗੁਣ ਗਿਆਨ ਗੁਰ ਮਿਲਿਆ ਸੁਖ ਪਾਈ ਆਪਾਈ ਚੂਕਾ ਮਨੋ ਗਮਾਨ ਜਲ ਮਨ ਕਾਇਆ ਮਾਂਝਿਆ ਪਾਈ ਪੀ ਮੈਲਾ ਤਨ ਹੋਈ ਗਿਆਨ ਮਹਾਰਸ ਨਾਈਆ ਭਾਈ ਮਨ ਤਨ ਨਿਰਮਲ ਹੋਈ ਦੇਵੀ ਦੇਵਾ ਪੂਜਿਆ ਪਾਈ ਕਿਆ ਕਵਾਂਗੇ ਉਹ ਕਿਆ ਦੇਹੇ ਪਾਹਣ ਨੀਰ ਪਖਾਲੀਆ ਪਾਈ ਜਲ ਮੈਂ ਬੁੱਢੇ ਤੇਹ ਗੁਰਬਨ ਅਲਖ ਨਾ ਲਖੀਆ ਪਾਈ ਜਗ ਬੁੱਢੇ ਪਤ ਖੋਏ ਮੇਰੇ ਠਾਕਰੇ ਹੱਥ ਵਡਿਆਈਆਂ ਪਾਈ ਜਾ ਪਾਵੇ ਤੈ ਦੇ ਬਾਈ ਅੜੇ ਬੋਲੇ ਮਿੱਠਲੀ ਪਾਈ ਸੱਚ ਕਹੇ ਪਿਰ ਪਾਏ ਬਿਰਹੇ ਬੇਦੀ ਸੱਚ ਵਸਿਪਾਈ ਅਧ ਕਰਹੀ ਹਰ ਨਾਏ ਸਭ ਕੋ ਆਖੇ ਆਪਣਾ ਪਾਈ ਗੁਰ ਤੇ ਬੂਜੇ ਸੁਜਾਨ ਜੋ ਵੀ ਦੇ ਸੋਈ ਉਭਰੇ ਪਾਈ ਸ਼ਬਦ ਸਚਾ ਨਿਸ਼ਾਨ ਇੰਦਨ ਅਧਿਕ ਸਕੇਲੀਆ ਪਾਈ ਭਾਵ ਕਰਨ ਚਿਕ ਪਾਈ ਖਿੰਨ ਪਲ ਨਾਮ ਰਦੇ ਵਸਿਪਾਈ ਨਾਨਕ ਮਿਲਣ ਸਬਾਈ ਸੋਠ ਮਹੱਲਾ ਤੀਜਾ ਕਰ ਪਹਿਲਾਂ ਤੀਤੁਕੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ ਤੁਰ ਤੂੰ ਰੱਖਦਾ ਆ ਪ੍ਰਹਲਾਦ ਜਨ ਤੁਦ ਰੱਖ ਲਈਏ ਹਰ ਜੀਓ ਹਰ ਨਾਕਸ ਮਾਰ ਪਚਾਇਆ ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਓ ਮਨਮੁਖ ਪਰਮ ਭਲਾਇਆ ਹਰ ਜੀਏ ਤੇਰੀ ਵਡਿਆਏ ਭਗਤਾਂ ਕੀ ਪਜ ਰੱਖ ਤੂੰ ਸਵਾਮੀ ਭਗਤ ਤੇਰੀ ਸਰਨਾਈ ਰਹੋ ਭਗਤਾਂ ਨੂੰ ਜਮਜੋ ਨਾ ਸਾਕੇ ਕਾਲ ਨਾ ਨੇੜੇ ਆ ਜਾਏ ਕੇਵਲ ਰਾਮ ਨਾਮ ਮਨ ਵਸਿਆ ਨਾਮੇ ਹੀ ਮੁਕਤ ਪਾਈ ਰਿੱਧ ਸਿੱਧ ਸਭ ਭਗਤਾਂ ਚਰਨੀ ਲਾਗੇ ਗੁਰ ਕੈ ਸਹਿਜ ਸਬਾਏ ਮਨਮੁਖਾਂ ਨੂੰ ਪ੍ਰਤੀਤ ਨਾ ਆਵੇ ਅੰਤਰ ਲੋਭ ਸਵਾਓ ਗੁਰਮੁਖ ਹਿਰਦੇ ਸ਼ਬਦ ਨਾ ਪੇ ਦਿਓ ਹਰ ਨਾਮ ਨਾ ਲਾਗਾ ਪਾਉ ਕੂੜ ਕਬੜ ਪਾ ਜਹਿਲਾ ਜਾਸੀ ਮਨਮੁਖ ਫੂਕਾ ਫੀਕਾ ਲਾਓ ਭਗਤਾਂ ਵਿੱਚ ਅਵਰਤਾ ਪ੍ਰਭ ਜੀ ਭਗਤੀ ਹੂੰ ਤੂੰ ਜਾਤਾ ਮਾਇਆ ਮੋਹ ਸਭ ਲੋਕ ਹੈ ਤੇੜੀ ਤੂੰ ਇੱਕੋ ਪੁਰਖ ਵਧਾਤਾ ਹਉਮੈ ਮਾਰ ਮਨਸਾ ਮਨੇ ਸਮਾਣੀ ਗੁਰ ਕੈ ਸ਼ਬਦ ਪਛਾਤਾ ਅਚਿੰਤ ਕਾਮ ਕਰੇ ਪ੍ਰਭ ਤਿਨ ਕਹਿ ਜਿਨ ਹਰ ਕਾ ਨਾਮ ਪਿਆਰਾ ਗੁਰ ਪ੍ਰਸਾਦ ਸਦਾ ਮਨ ਵਸਿਆ ਸਭ ਕਾ ਸਵਾਰ ਨਹਾਰਾ ਹਰ ਕੀ ਰਿਸ ਕਰੇ ਸੋ ਵਿਗਚੈ ਜਿਨ ਹਰ ਪ੍ਰਭ ਹੈ ਰਖਵਾਰਾ ਬਿਨ ਸਤਿਗੁਰੂ ਸੇਵੇ ਕਿਨੈ ਨਾ ਪਾਇਆ ਮਨਮੁਖ ਪੌਂਕ ਮੋਏ ਬਿਲ ਲਾਈ ਆਵਹਿ ਜਾਵਹਿ ਠੌਰ ਨਾ ਪਾਵਹਿ ਦੁਖ ਮੈਂ ਦੁਖ ਸਮਾਈ ਗੁਰਮੁਖ ਹੋਵੇ ਸੋਈ ਅੰਮ੍ਰਿਤ ਪੀਵੈ ਸਹਿਜੇ ਸੱਚ ਸਮਾਈ ਬਿਨ ਸਤਿਗੁਰ ਸੇਵੇ ਜਨਮ ਨਾ ਛੋਡੇ ਜਾਂ ਨੇਕ ਕਰਮ ਕਰੇ ਅਧਿਕਾਈ वेद पढ़या ता वाद बिखाने बिन हर पत गवाई सच्चा सतगुरु सची जिस बाणी पा छूटे गुरु सरनाई जिन हर मन वसिया से दर साचे सचियारा उनके सोबा जुग जुग होई कोई न मेटन हारा नानक तिनके सदबल हारे जिन हर रखिया और तारा सोठ महला तीजा दुतके निगणिया नु आपे बख्श लै भाई सतगुर की सेवा लाए सतगुर की सेवा उत्तम है पाई राम नाम चित लाए हर जो आपे बख्श मलाए गुण हम अपराधी पाई गुण ही ने हम अपराधी पाई पूरे सतगुर ले रलाए रहो कौन कौन अपराधी बख्शन प्यारे साचे शब्द विचार पौजल पार उतारियन पाई सतगुर बेड़े चार मनूरे ते कंचन पे पाई गुर पार समेल मलाए आप छोड़े नौ मन वसे पाई ज्योति ज्योत मलाए हम वारे हम वार ने पाए सतगुर क्यों सतबल हारे जाऊं नाम दान जन दत्ता पाए गुरमत सह समाओ गुर बिन सहज न उपजे पाई पुछो ज्ञानिया जाए सतगुर की सेवा सदा कर पाई विचों आप गवाए गुरमत पाओ उपजे पाई पाओ करनी ससार प्रेम पदार्थ पाईया पाई सच नाम आधार जो सतगुरु सेवे अपना पाई हौतन के लाग्यों पाए जन्म सवारी अपना पाई कुल भी लय बगसाए सच बाणी सच शब्द है पाई गुर कृपा ते हुई नानक नाम हर मन वसे पाई तिस बिगड़ न लागे कोई सोठ महला तीजा हर जीव शब्द जापदा पाई पूरे पाग मलाए सदा सुख सुहागणी पाई अंडन रतिया रंग लाए हर जी तू आप बेरंग चढ़ाए गाव हो रंग रत हो पाई हर सेती रंग लाए रहाओ गुर की कार कमामनी पाई आप छोड़ चित लाए सहज से सदा सहज फिर दुख न लगे पाई हर आपे वसे मन आए फिर का हुक्म न जानने पाई सक लखनी कुनार मन हटकार कमामनी पाई बिच नामे कुरियार से गावे जिन मस्तक पाग है पाई पाई सचे बैराग अंदन रते गुण रवे पाई निरपो गुर लिव लाग सबना मार जवाल दा पाई सो से वेदन रात सो क्यों मनो वसारिया पाई जिस दी वड़ी है दात मन मुख मैली डूमनी पाई दरगा ना ही थाओ गुरमुख होवे सगुण रवे पाई मिल प्रीतम सच समाओ एत जन्म सारे ना चेत्या पाई क्या मुँह देसी जाई किड़ी पवंदी मुहाइन पाई बिख्या नो लबाई नाम समाले सुख वसे पाई सदा सुख शांत शरीर नानक नाम समाल तु पाई अंपर पर गुणी गहीर सोठ महला पंजमा कर पहला अष्टपदिया एक ओंकारी सतगुरु प्रसाद सब जग जिने उपाया पाई करण कारण समरथ जियो पिंड जन साजिया पाई दे करे अपनी बात किन कहिया क्यों देखिया पाई करता एक अकथ गुरु गोबिंद सलाहिया पाई जिसनो जापे तथ मेरे मन जपिया हर भगवंता नाम दान दे जन अपने दुख दर्द का हंता रहो जाके कर सब किश है पाई नौ निध परे भंडार तिसकी कीमत ना पवे पाई ऊचा गम अपार जी जंत प्रतिपाल दा पाई नित नित कर दा सार सतगुर पूरा भेटिया पाई शब्द मला मनहार सचे चरण सरे वे पाई परम पहुवे नास मिल संत सभा मन मन मांजिया पाई हर के नाम निवास मिटे अंधेरा ज्ञान तापाई कमल होवे प्रगास गुर बचने सुख उपजे पाई सफल सतगुरु पास मेरा तेरा सोडिया पाई होया सब की तूड़ कटकट ब्रह्म पसारिया पाई वेखे सुने हजूर जे दिन विसरे पार ब्रह्म पाई निदिन मरिया चूर करन करामन समर्थ हो पाई सर्व कला परपूर प्रेम पदार्थ नाम है पाई माया मोह विनाश तिस पावे ता मेल ले पाई हृदय नाम निवास गुरमुख कमल प्रगासिया पाई हृदय होवे प्रगास प्रगट पया प्रताप प्रब पाई मौल्या तरत आकाश गुर पूरे संतोखिया पाई अनस लागा पाओ रसना राम रवे सदा पाई साचा साध सवाओ करने सुन सुन जी व्या पाई नी चल पाया थाओ जिस प्रतीत न आवी पाई सो जेड़ा जल जाओ बहुगुण मेरे साहब पाई हौतस कै बल जाओ ओ निर्गुण आरे पालदा पाई दे निथा मेथाऊं सृज के संभाहे सास सस पाई गूढ़ा जा कानाऊं जिस गुर सच्चा पेटिया पाई पूरे तिस कर्माऊं तिसमन कड़ी न जीव्या पाई तिस बिन कड़ी न जीव्या पाई सर्व कला परपूर सास ग्रासना विसरे पाई पेख्यो सदा हजूर साधु संग मलाया पाई सर्ब रया परपूर जिन्ना प्रीतना लगिया पाई से निंदत मर दे चूर अचल नाय तराया पाई पौजल दुख संसारी कर कृपा नदर निहालिया पाई कितोने अंगा पार मन तन शीतल होया पाई भोजन नामादारी नानक ते सरनागति पाई जो किल विख काटनहार सोठ महला पंजमा मात करब दुख सागरो प्यारे तै अपना नाम जपाया बाहर काढ बिख पसरिया प्यारे माया मोह बदाया जिसनो कीता कर्मा प्यारे तिस पूरा गुरु मलाया सो आराधे सा सास प्यारे राम नाम ले बुलाया मन तन तेरी टेक है प्यारे मन तन तेरी टेक तुझ बनावर न करन हार प्यारे अंतर जामी एक रहो कोट जन्म परमाया प्यारे अनक जोन दुख पाए साचा साहिब विसरिया प्यारे बहुती मिले सजाए जिन पेटे पूरा सतगुरु प्यारे से लागे साचे नाए तिना पीछे सुटिया प्यारे जो साची सरनाए मिठा करके खाया प्यारे तिन तन कीता रोग कौड़ा होए पत सिटिया प्यारे जिस ते उपजिया सोग भोग पंचाए पलायन प्यारे उतरे नाही वियोग जो गुरु मेल उदारिया प्यारे तिन तुरे पया संजोग माया लाल चेटिया प्यारे चेतन आवे मूल जिन तू बिसरे पर ब्रह्म स्वामी से तन होए तूड़े बिलाट कर बहु तेरिया प्यारे उतरे नाही सूल जो गुर मेल सवारिया प्यारे तिनका रहया मूल साक्त संग न कीजी प्यारे जे का पार वसाई जिस मिलिया हर बिसरे प्यारे सो मुँह काले उठ जाई मन मकटोई न मिले प्यारी दरगा मिले सजाए जो गुर मेल सवारिया प्यारे तिना पूरी माए जो गुर मेल सवारिया प्यारे तिना पूरी पाए संजम सह सियाणपा प्यारे एक न चली नाले जो बेमुख बिनते प्यारे तिन कुल लागे गाल होंदी वस्त न जातियां प्यारे कूड़ न चली नाले सतगुर जिना मलायन प्यारे सच्चा नाम समाल सत संतोख ज्ञान त्यान प्यारे नदर जिसनो नदर करे आंदन कीर्तन गुण रवे प्यारे अमृत पूर परे सुख सागर तन लंघिया प्यारे पवजर पार परे जिस पावे तस मेल्यो प्यारे से सदा खड़े समर्थ पुरख दयाल दियो प्यारे भगता तिसका तान तिस सरनाई टैपए प्यारे जो अंतर जामी जान हलत पलत सवारिया प्यारे मस्तक सचा निशान सो प्रभ कदे ना विसरे प्यारे नानक सद कुरबान सोठ महला पंजमा कर दूजा अष्टपदियां एक ओंकारी सतगुर प्रसाद वेद पढ़ो और पाठ पढ़ो और वेद विचारो निवल पयंगम साधी पंच जना सो संग ना छुटक्यो अद कह बंद बादी प्यारे इन बिद मिलन न जाई मैं किए कर्म अनेका हार पर्यो स्वामी कै द्वारे दीजे बुद्ध बबेका रहो मोल पयो कृपाती रहो नंगन फिरयो बनमाही तट तीर्थ सब तरती परम्यो दुविधा छुटके नाही मन कामना तीर्थ जाए बस्यो सिर कर वतराहे मन की मैल ना उतरे बिद जे लख जतन कराए कनक कामणी हैवर गैवर बहु विद दान दतारा अन बस्तर पूम बहु अर्पे ना मिलिया हर द्वारा पूजा अर्चा बंधन डडौत खट कर्मा रत रहता हाउ हाउ करद बंधन मैं परया ना मिलिया ए जुगता जोग सिद्धासन चौरासी ए भी कर कर रहया वड्डी आरजा फिर जन्मे हर शिव संग न गया राजलीला राजन की रचना करया हुक्म अपारा से सोनी चंदन चुवा नरक कौर का द्वारा हर कीर्त सत संगत है सिर कर्मन के कर्मा कहो नानक तिस पयो प्राप्त जिस पूर्व लिखे का लैना तेरो सेवके रंग माता पयो कृपाल दीन दुख पंजन ਹਰਿ ਹਰਿ ਕੀਰਤਨ ਏ ਮਨ ਰਾਤਾ। ਰਹਾਉ ਦੂਜਾ ਰਾਗ ਸੋਠ ਵਾਰ ਮਹੱਲੇ ਚੌਥੇ ਕੀ ਏਕੇ ਓਂਕਾਰੀ ਸਤਿਗੁਰ ਪ੍ਰਸ਼ਾਦ ਸਲੋਕ ਮਹੱਲਾ ਪਹਿਲਾ। ਸੋਰ ਸਦਾ ਸੁਹਾਵਣੀ ਜੇ ਸਚ ਮਨ ਹੋਏ ਦੰਦੀ ਮੈਲ ਨਾ ਕੱਤ ਮਨ ਜੀਬੈ ਸੱਚਾ ਸੋਏ ਸੁਸਰੇ ਪਈਆ ਪੈ ਵਸੇ ਸਤਿਗੁਰ ਸੇਵਨ ਸੰਗ ਪਹਿਰ ਹਰੇ ਕੱਪੜ ਜੇ ਪਿਰ ਮਿਲੇ ਖੁਸ਼ੀ ਰਵੇ ਪਿਰ ਸੰਗ ਸਦਾ ਸਿੰਗਾਰੀ ਨੌ ਮਨ ਕਦੇ ਨਾ ਮੈਲ ਪਤੰਗ ਦੇਵਰ ਜੇਠ ਮੂਏ ਸਦੁਖ ਸੱਸੂ ਕਾ ਡਰ ਕਿਸ ਜੇ ਪਿਰ ਪਾਵੇ ਨਾਨਕਾ ਕਰਮ ਮਨੀ ਸਭ ਸੱਚ ਮਹੱਲਾ ਚੌਥਾ। ਸੋਰ ਟਾਮ ਸਹਾਵਣੀ ਤਾਂ ਹਰ ਨਾਮ ਟੰਡੋਲੇ ਗੁਰਪੁਰਖ ਮਨਾਵੇ ਆਪਣਾ ਗੁਰਮਤੀ ਹਰਿ ਹਰਿ ਬੋਲੈ ਹਰ ਪ੍ਰੇਮ ਕਸਾਈ ਦਿਨ ਸਰਾਤ ਹਰ ਰੱਤੀ ਰੰਗ ਹਰ ਰੰਗ ਚੋਲੈ ਹਰ ਜੈਸਾ ਪੁਰਖ ਨਾ ਲੱਭੀ ਸਭ ਦੇਖਿਆ ਜਗਤ ਮਟੋਲੇ ਗੁਰ ਸਤਿਗੁਰੂ ਨਾਮ ਦ੍ਰਿੜਾਇਆ ਮਨ ਅੰਤ ਨ ਕਾਹੂੰ ਡੋਲੇ ਜਨ ਨਾਨਕ ਹਰਿ ਕਾ ਦਾਸ ਹੈ ਗੁਰ ਸਤਿਗੁਰ ਕੇ ਗੋਲ ਗੋਲੇ ਪੌੜੀ ਤੂੰ ਆਪੇ ਸਿੱਠ ਕਰਤਾ ਸਿਰਜਨ ਹਾਰਿਆ ਤੁਦੇ ਆਪੇ ਖੇਲ ਲਚਾਈ ਤੁਦੇ ਆਪ ਸਵਾਰਿਆ ਦਾਤਾ ਕਰਤਾ ਆਪ ਆਪੇ ਆਪ ਭੋਗਣ ਹਾਰਿਆ ਸਭ ਤੇਰਾ ਸ਼ਬਦ ਵਰਤੇ ਉਪਾਵਣ ਹਾਰਿਆ ਹਉ ਗੁਰਮੁਖ ਸਦਾ ਸਲਾਹੀ ਗੁਰ ਕੋ ਵਾਰਿਆ। ਸਲੋਕ ਮਹੱਲਾ ਤੀਜਾ। ਹਉ ਮੈਂ ਜਲ ਤੇ ਜਲ ਮੂਏ ਪਰਮਿਆਏ ਦੂਜੇ ਪਾਏ ਪੂਰੇ ਸਤਿਗੁਰੂ ਰੱਖ ਲਈਏ ਆਪਣੇ ਪੰਨੇ ਪਾਏ ਇਹ ਜਗ ਜਲਤਾ ਨਦਰੀ ਆਇਆ ਗੁਰ ਕੈ ਸ਼ਬਦ ਸਬਾਏ ਸ਼ਬਦ ਰਤੇ ਸੇ ਸੀਤਲ ਪਈ ਨਾਨਕ ਸੱਚ ਕਮਾਈ ਮਹੱਲਾ ਤੀਜਾ। ਸਫਲੇ ਉਹ ਸਤਿਗੁਰ ਸੇਵਿਆ ਤਨ ਜਨਮ ਪ੍ਰਵਾਨ ਜਿਨ੍ਹਾਂ ਸਤਿਗੁਰੂ ਜੀਵਦਿਆਂ ਮੂਆ ਸੋ ਵਿਛੜੇ ਸਹੀ ਪੁਰਖ ਸਜਾਨ ਕੁੱਲ ਅਧਾਰੇ ਆਪਣਾ ਜੋ ਜਨ ਹੋਵੇ ਪ੍ਰਵਾਨ ਗੁਰਮੁਖ ਮੋਏ ਜੀਵ ਦੇ ਪ੍ਰਵਾਨ ਹੈ ਮਨਮੁਖ ਜਨਮ ਮਰਾਹੇ ਨਾਨਕ ਮੋਏ ਸੇ ਆਖੀਏ ਜਗ ਗੁਰ ਕੇ ਸ਼ਬਦ ਕਮਾਹੇ ਪੌੜੀ ਹਾਰੇ ਪੁਰਖ ਨਿਰੰਜਨ ਸੇਵ ਹਰੇ ਨਾਮ ਧਿਆਈਐ
1: ਸਤਸੰਗਤ ਸਾਧੂ ਲਗ ਹਰ ਨਾਮ ਸਮਾਈਐ ਹਰ ਤੇਰੀ ਵੱਡੀ ਧਿਕਾਰ ਮੈਂ ਮੂਰਖ ਲਾਈਐ ਹਾਂ ਗੋਲਾ ਲਾ ਲਾ ਤੁਧ ਮੈਂ ਹੁਕਮ ਫਰਮਾਈਐ ਹਾਂ ਗੁਰਮੁਖ ਕਾਰ ਕਮਾਵਾਂ ਜੇ ਗੁਰ ਸਮਝਾਈਐ ਸਲੋਕ ਮਹੱਲਾ ਪੰਜਵਾਂ ਪੁਰਬ ਲਿਖਿਆ ਕਮਾਵਣਾ ਜੇ ਕਰਤੇ ਆਪ ਲਿਖਿਆਸ ਮੁਠ ਗੋਲੀ ਪਾਈਐ ਨ ਵਿਸਰਿਆ ਗੁਣਤਾਸ ਮਤ ਜਾਣ ਜਗ ਜੀਵ ਦਾ ਦੂਜੇ ਭਾਏ ਮੁਆਸ ਜਿਨੀ ਗੁਰਮੁਖ ਨਾਮ ਨਾ ਚੇਤਿਓ ਸੇ ਬਹਿਣ ਨਾ ਮਿਲਣੀ ਪਾਸ ਦੁੱਖ ਲਾਗਾ ਬਹੁਤ ਘਾਣਾ ਬੁੱਤ ਕੁਲਤ ਨਾ ਸਾਧ ਕੋਈ ਜਾਸ ਲੋਕਾਂ ਵਿੱਚ ਮੋਹ ਕਾਲਾ ਹੋਆ ਅੰਦਰ ਬੇਸਾਸ ਮਨਮੁੱਖਾਂ ਨੂੰ ਕੋ ਨਵੇ ਸਹੀ ਚੁੱਕ ਗਿਆ ਬੇਸਾਸ ਨਾਨਕ ਗੁਰਮੁੱਖਾਂ ਨੂੰ ਸੁਖ ਅਗਲਾ ਜਨਾਂਤਰ ਨਾਮ ਨਿਵਾਸ ਮਹੱਲਾ ਤੀਜਾ। ਸੇ ਸੈਣ ਸੇ ਸੱਜਣਾ ਜੇ ਗੁਰਮੁਖ ਮਿਲੇ ਸੁਭਾਏ ਸਤਿਗੁਰ ਭਾਣਾ ਅੰਦਨ ਕਰੇ ਸੇ ਸੱਚ ਰਹੇ ਸਮਾਏ ਦੂਜੇ ਭਾਏ ਲੱਗੇ ਸੱਜਣਾ ਆਖੀਏ ਜੇ ਅੰਦਨ ਕਰੇ ਵਿਚਾਰ ਮਨਮੁਖ ਆਪ ਸਵਾਰਥੀ ਕਾਰਜ ਨਾ ਸਕੇ ਸਵਾਰ ਨਾਨਕ ਪੁਰਬ ਲਿਖਿਆ ਕਮਾਵਣਾ ਕੋਈ ਨਾ ਮਿੱਟ ਨਹਾਰ ਪੌੜੀ ਤੁਦੇ ਅਬੇ ਜਗਤ ਉਪਾਏ ਕਹਿ ਆਪ ਖੇਲ ਰਚਾਇਆ ਤ੍ਰੈ ਗੁਣ ਆਪ ਸਿਰਜਿਆ ਮਾਇਆ ਮੋਹ ਵਧਾਇਆ ਵਿੱਚ ਹੋਮੇ ਲੇਖਾ ਮੰਗੀਏ ਪਰਿਆ ਵਹਿ ਜਾਇਆ ਜਿਨਾ ਹਰਿ ਆਪ ਕਿਰਪਾ ਕਰੇ ਸੇ ਗੁਰ ਸਮਝਾਇਆ ਬਲਹਾਰੀ ਗੁਰ ਆਪਣੇ ਸਦਸ ਦਾ ਘੁਮਾਇਆ ਸਲੋਕ ਮਹੱਲਾ ਤੀਜਾ। ਮਾਇਆ ਮਮਤਾ ਮੋਹਣੀ ਜਨ ਵਿਣਦੰਤਾ ਜਗ ਖਾਇਆ ਮਨਮੁਖ ਖਾਦੇ ਗੁਰਮੁਖ ਉਭਰੇ ਜਿਨੀ ਸੱਚ ਨਾਮ ਚਿਤ ਲਾਇਆ ਬਿਨ ਨਾਵੇ ਜਗ ਕਮਲਾ ਫਿਰੇ ਗੁਰਮੁਖ ਨਦਰੀ ਆਇਆ ਧੰਦਾ ਕਰਤਿਆ ਨੇਪਲ ਜਨਮ ਗਵਾਇਆ ਸੁਖਦਾ ਤਮਨ ਨਾ ਵਸਾਇਆ ਨਾਨਕ ਨਾਮ ਤਿਨਾ ਕੋ ਮਿਲਿਆ ਜਿਨ ਕੋ ਤੁਰ ਲਿਖ ਪਾਇਆ ਮਹੱਲਾ ਤੀਜਾ। ਕਰਿ ਮੈਂ ਅੰਮ੍ਰਿਤ ਭਰਪੂਰ ਹੈ ਮਨਮੁਖ ਸਾਧਨਾ ਪਾਇਆ ਜੋ ਕਸਤੂਰੀ ਮਿਰਗ ਨਾ ਜਾਣੈ ਭਰਮ ਦਾ ਭਰਮ ਭੁਲਾਇਆ ਅੰਮ੍ਰਿਤ ਤਾਜ ਵਿਖਰ ਸੰਗ੍ਰਹ ਕਰਦੇ ਆਪ ਖੁਆਇਆ ਗੁਰਮੁਖ ਵਿਰਲੇ ਸੂਜੀ ਪਈ ਤਿਨਾ ਅੰਦਰ ਬ੍ਰਹਮ ਦਿਖਾਇਆ ਤਨ ਮਨ ਸੀਤਲ ਹੋਇਆ ਰਸਨਾ ਹਰ ਸਾਧਿਆਇਆ ਸਬਦ ਹੀ ਨਾ ਉਪਜੈ ਸਬਦ ਮੇਲ ਮਿਲਾਇਆ ਬਿਨ ਸਬਦ ਸਭ ਜਗ ਬਹੁਰਾਨਾ ਬਿਰਥਾ ਜਨਮ ਗਵਾਇਆ ਅੰਮ੍ਰਿਤ ਏਕੋ ਸ਼ਬਦ ਹੈ ਨਾਨਕ ਗੁਰਮੁਖ ਪਾਇਆ ਪੌੜੀ ਸੋ ਹਰ ਗੁਰਮੁਖ ਸੋ ਹਰ ਪੁਰਖ ਗਮੈ ਏਕੋ ਕਤਬਤ ਪਾਈਐ ਤੇ ਸਰੂਪ ਨਾਰੇਕ ਦ੍ਰਿਸ਼ਟ ਕੋ ਜਨ ਕੋ ਧਿਆਈਐ ਨਿਰੰਕਾਰ ਨਿਰੰਜਨ ਹਰ ਗਮ ਕਿਆ ਕਹਿ ਗੁਣ ਗਾਈਐ ਜਿਸ ਆਪ ਜਾਹਿ ਆਪ ਹੈ ਸੋ ਹਰ ਮਾਰਗ ਪਾਈਐ ਗੁਰਪੁਰਬ ਖਾ ਲਿਆ ਹਰ ਸੇਵਾ ਪਾਈਐ ਸਲੋਕ ਮਹਲਾ ਤੀਜਾ ਜੋ ਤਨ ਕੋਲੂ ਪੀੜੀਐ ਰਤਨਾ ਪੋਹਰੀ ਡੇਹੈ ਜੀ ਵੰਜੈ ਚੋ ਖੰਜੈ ਸਚਾ ਸਿੰਦੜੈ ਨੇਹ ਨਾਨਕ ਮੇਲ ਨਾ ਚੁੱਕੇ ਰਾਤੀ ਅਤ ਡੇਹ ਮਹਲਾ ਤੀਜਾ ਸਜਣ ਮੈਂਡ ਚਾਈਲਾ ਰੰਗ ਲਾਏ ਮਨ ਲੇ ਜੋ ਮਾਝੀਠ ਕੱਪੜੇ ਰੰਗੇ ਭੀ ਪਾਏ ਨਾਨਕ ਰੰਗ ਨਾ ਉਤਰੇ ਬਿਆ ਨਾ ਲੱਗੇ ਕਿ ਪੌੜੀ ਹਰ ਆਪ ਵਰਤੇ ਆਪ ਹਰ ਆਪ ਬੁਲਾਏਦਾ ਹਰ ਆਪੇ ਸ੍ਰਿਸ਼ਟ ਸਵਾਰ ਸਿਰ ਧੰਦੇ ਲਾਏਦਾ ਇੱਕ ਨਾ ਭਗਤੀ ਲਾਏ ਕਿ ਆਪ ਖੁਆਏਦਾ ਇੱਕ ਨਾ ਮਾਰਗ ਪਏ ਇੱਕ ਉਜੜ ਪਾਏਦਾ ਜਨ ਨਾਨਕ ਨਾਮ ਧਿਆਏ ਗੁਰਮਗੁਣ ਗਾਏਦਾ ਸਲੋਕ ਮਹਲਾ ਤੀਜਾ ਸਤਿਗੁਰੂ ਦੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ ਮਨ ਚੰਦਿਆ ਫਲ ਫਾਵਣਾ ਹੋਮੇ ਵਿੱਚੋਂ ਜਾਏ ਬੰਧਨ ਦੁੜ ਮੁਕਤ ਹੋਏ ਸਚ ਰਹਿ ਸਮਾਇਸ ਜਗ ਮਹਿ ਨਾਮ ਅਲਭ ਹੈ ਗੁਰਮੁਖ ਵਸੈ ਮਨ ਆਏ ਨਾਨਕ ਜੋ ਗੁਰ ਸੇਵ ਆਪਣਾ ਹੋ ਤਿਨ ਬਲਹਾਰੇ ਜਾਓ ਮਹਲਾ ਤੀਜਾ ਮਨ ਮੁਖ ਮਨ ਜਿਤ ਦੂਜਾ ਲਗੈ ਜਾਏ ਤਿਸ ਨੂੰ ਸੁਖ ਸੁਪਨੇ ਨਹੀਂ ਦੁਖ ਦੁਖ ਵਿਹਾਏ ਘਰ ਘਰ ਪੜ ਪੜ ਪੰਡਿਤ ਥੱਕੇ ਸਿਸਮਾਦ ਲਗਾਏ ਇਹ ਮਨ ਵਸ ਨਾ ਆਵੇ ਤੱਕੇ ਕਰਮ ਕਮਾਏ ਭੇਖ ਧਾਰੀ ਭੇਖ ਘਰ ਥੱਕੇ ਅੜਸੜ ਤੀਰਥ ਨਾਏ ਮਨ ਕੀ ਸਾਰ ਨਾ ਜਾਣਨੀ ਹੋਮੇ ਭਰਮ ਭੁਲਾਏ ਗੁਰਪ੍ਰਸਾਦੀ ਭਉ ਪਇਆ ਬੜਪਾਗ ਵਸਿਆ ਮਨ ਆਏ ਮੈਂ ਭਇ ਮਨ ਵਸ ਹੋਵਾ ਹੋਮੇ ਸ਼ਬਦ ਜਲਾਏ ਸੱਚ ਰਤੇ ਸੇ ਨਿਰਮਲ ਜੋਤ ਜੋਤ ਮਿਲਾਏ ਸਤਿਗੁਰ ਮਿਲਿਆ ਨਾ ਪਾਇਆ ਨਾਨਕ ਸੁਖ ਸਮਾਏ ਪੌੜੀ ਇਹ ਭੂਪ ਦਰਾਣੇ ਰੰਗ ਤੇਰੇ ਦਿਨ ਚਾਰ ਸੁਹਾਵਣਾ ਇਹ ਮਾਇਆ ਰੰਗ ਕਸੁੰਬ ਖਿਨ ਮੈਂ ਲੈ ਜਾਵਣਾ ਚੱਲਦੇ ਨਾਲ ਚੱਲੈ ਸਿਰ ਪਾਪ ਲੈ ਜਾਵਣਾ ਜਾ ਪਕੜ ਚਲਾਇਆ ਕਾਲ ਤਾਂ ਖਰਾ ਡਰਾਵਣਾ ਉਹ ਵੇਲਾ ਹੱਥ ਨਾ ਆਵੇ ਫਿਰ ਪਛਤਾਵਣਾ ਸਲੋਕ ਮਹਲਾ ਤੀਜਾ ਸਤਿਗੁਰ ਤੇ ਜੋ ਮੋਹ ਫੇਰੇ ਸੇ ਬਦੇ ਦੁੱਖ ਸਹਾਏ ਫਿਰ ਫਿਰ ਮਿਲਣ ਨਾ ਪਾਈਨੀ ਜਮੈ ਤਾ ਮਰ ਜਾਏ ਸਸ ਰੋਗ ਨਾ ਛੋਡੇ ਦੁਖੀ ਮੈਂ ਦੁੱਖ ਪਾਹੇ ਨਾਨਕ ਨਦਰੀ ਬਖਸ਼ ਲਹਿ ਸਭ ਮੇਲ ਮਿਲਾਏ ਮਿਲਤੀ ਜਾ ਜੋ ਸਤਿਗੁਰ ਤੇ ਮੋਹ ਫਿਰੇ ਤੇ ਨਾ ਠਾਉਰ ਨਾ ਠਾਓ ਜੋ ਛੁੱਟੜ ਘਰ ਘਰ ਫਿਰ ਦੋ ਚਰਨ ਬਦ ਨਾ ਉਹਨਾਂ ਨੂੰ ਗੁਰਮੁਖ ਬਖਸ਼ੀਐ ਸਤਿਗੁਰ ਮੇਲ ਮਿਲਾਓ ਪੌੜੀ ਜੋ ਸਵ ਸਤ ਮੁਰਾਰ ਸੇ ਸਫਲ ਸੇ ਭਵਜਲ ਤਰ ਗਿਆ ਜੋ ਬੁਲੇ ਹਰ ਹਰ ਨਾਉ ਤਿੰਨ ਜਮ ਛੱਡ ਗਿਆ ਸਿਧਰ ਗੇ ਪੈ ਦੇ ਜਾਹੇ ਜਿਨ੍ਹਾਂ ਹਰ ਜਪ ਲਿਆ ਹਰ ਸੇਵੇ ਸੇ ਹੀ ਪੁਰਖ ਜਿਨ੍ਹਾਂ ਹਰ ਤੁਦ ਮਾਇਆ ਗੁਣ ਗਾਵਾ ਪਿਆਰ ਨਿਤ ਗੁਰਮੁਖ ਭਰਾਮ ਭਉ ਗਿਆ ਸਲੋਕ ਮਲ ਤੀਜਾ ਥਾਲੇ ਵਿੱਚ ਤੈ ਵਸਤੂ ਪਈ ਹੋ ਹਰ ਭੋਜਨ ਅੰਮ੍ਰਿਤ ਸਾਰ ਜਿਤ ਪਾਦ ਜਿਤ ਖਾਦ ਮਨ ਤ੍ਰਿਪਤੀ ਹੈ ਪਾਈਏ ਮੋਕ ਦੁਆਰ ਇਹ ਭੋਜਨ ਲੱਭੈ ਸੰਤੋਖ ਲੱਭੈ ਗੁਰ ਵਿਚਾਰ ਇਹ ਮਦਾਵਣੀ ਕਿਵਜੋ ਕੱਢੀਐ ਸਦਾ ਰੱਖੀਐ ਉਰ ਧਾਰ ਇਹ ਮਦਾਵਣੀ ਸਤਿਗੁਰੁ ਪਾਈ ਗੁਰਸਿਖਲ ਦੀ ਭਾਲ ਨਾਨਕ ਜਿਸ ਬੁਝਾਏ ਸੋ ਬੁਝ ਸੀ ਹਰ ਪਾਇਆ ਗੁਰਮੁਖ ਕਾਲ ਮਹਲਾ ਤੀਜਾ ਜੋਦਰ ਮੇਲੇ ਸਿਮਲ ਰਹੇ ਸਤਿਗੁਰ ਸੋ ਚਿਤ ਲਾਏ ਆਬ ਵਿਛੋੜਨ ਸ਼ਿਵ ਛਿੜੇ ਦੂਜੇ ਭਾਏ ਖੁਆਏ ਨਾਨਕ ਮੇਣ ਕਰਮਾ ਕਿਆ ਪਾਈਐ ਪੁਰਬਲੇ ਕਿਆ ਕਮਾਏ ਪੌੜੀ ਬਹਿ ਸਖੀਆ ਜਸ ਗਾਵੇ ਗਵਣ ਹਾਰੀਆ ਹਰ ਨਾਮ ਸਲਾਹੇ ਹੋ ਨਿਤ ਹਰ ਕਬਲ ਹਾਰੀਆ ਜਿਨੇ ਸੁਣ ਮੰਨਿਆ ਹਰ ਨਾਮ ਤਨਾ ਵਾਰੀਆ ਗੁਰਮੁਖ ਯਾਰ ਮੇਲ ਮਿਲਾਵਣ ਹਾਰੀਆ ਬਲ ਜਾਵਾ ਦਿਨ ਰਾਤ ਗੁਰ ਗੁਰ ਦੇਖਣ ਹਾਰੀਆ ਸਲੋਕ ਮਹਲਾ ਤੀਜਾ ਵਿਣ ਨਾ ਹੋਵੇ ਸਭ ਭਰਮ ਦੇ ਨਿਤ ਜਗ ਤੋਟ ਸਸਾਰ ਮਨਮੁਖ ਕਰਮ ਕਮਾਵਣੇ ਹੋਮੇ ਅੰਧ ਗੁਬਾਰ ਗੁਰਮੁਖ ਅੰਮ੍ਰਿਤ ਪੀਵਣਾ ਨਾਨਕ ਸ਼ਬਦ ਵਿਚਾਰ ਮਹਲਾ ਤੀਜਾ ਸਹਿਜ ਜਾਗੈ ਸਹਿਜ ਸੋਵੈ ਗੁਰਮੁਖ ਅਨੰਦ ਨੂੰ ਉਸਤਤ ਹੋਵੈ ਮਨਮੁਖ ਭਰਮ ਸਹਸਾ ਹੋਵੇ ਅੰਤਰ ਚਿੰਤਾ ਨੀਂਦਣਾ ਸੋਵੇ ਗਿਆਨੀ ਜਾਗ ਸਭੇ ਸੁਭਾਏ ਨਾਨਕ ਨਾਮ ਰਤਿਆ ਬਲ ਜਾਉ ਪੌੜੀ ਸਹਿਰ ਨਾਮ ਤਿਆਵੇ ਜੋ ਹਰ ਰਤਿਆ ਹਰੇਕ ਤਿਆਵੇ ਇੱਕ ਇੱਕੋ ਹਰ ਸਤਿਆ ਹਰ ਇੱਕ ਵਰਤਿਆ ਇੱਕ ਇੱਕੋ ਉਤਪਤਿਆ ਜੋ ਹਰ ਨਾਮ ਤਿਆਵੇ ਤਿੰਨ ਡਰ ਸਿੜਕਤਿਆ ਗੁਰਮਤੀ ਦੇਵੇ ਆਪ ਗੁਰਮੁਖ ਹਰ ਜਪਿਆ ਸਲੋਕ ਮਲ ਤੀਜਾ ਅੰਤਰ ਗਿਆਨ ਨਾ ਆਇਓ ਜਿਤ ਕਿਸ ਸੋ ਜੀ ਪਾਏ ਵੇਣ ਡਿਟਾ ਕਿਆ ਸਲਾਹੀਏ ਅੰਧ ਅੰਧ ਕਮਾਏ ਨਾਨਕ ਸ਼ਬਦ ਪਛਾਣੀਏ ਨਾ ਵਸੈ ਮਨ ਆਏ ਮਹਿਲਾ ਤੀਜਾ ਇੱਕ ਬਣੀ ਇੱਕ ਗੋਰ ਇੱਕ ਸ਼ਬਦ ਵਿਚਾਰ ਸੱਚਾ ਸੌਦਾ ਹਟ ਸੱਚ ਰਤਨੀ ਪਰ ਭੰਡਾਰ ਗੁਰ ਕਿਰਪਾ ਤੇ ਪਾਈਐ ਜੇ ਦੇਵ ਦੇਵ ਹਾਰ ਸੱਚਾ ਸੌਦਾ ਲਾਭ ਸਦਾ ਘਟਿਆ ਨਾਮ ਅਪਾਰ ਵੇਖ ਵਿੱਚ ਅੰਮ੍ਰਿਤ ਪ੍ਰਗਟਿਆ ਕਰਮ ਪਿਆ ਬਣਹਾਰ ਨਾਨਕ ਸੱਚ ਸਲਾਹੀਐ ਧਨ ਸਵਰਨ ਹਾਰ ਪੌੜੀ ਜਿਨ ਅੰਦਰ ਕੂੜ ਵਰਤ ਸੱਚ ਨ ਭਾਵੈ ਜੇ ਕੋ ਬੋਲੇ ਸੱਚ ਕੂੜਾ ਜਲ ਜਾਵੈ ਕੂੜਿਆਰੀ ਰਜੈ ਕੂੜ ਜੋ ਵਿਸ਼ਟ ਕਾਗ ਖਾਵੈ ਜੈ ਸਾਰ ਹੋਏ ਕਿਰਪਾਲ ਸੁਨਾਮ ਧਿਆਵੈ ਹਰ ਗੁਰਮੁਖ ਨਾਮ ਅਰਾਧ ਕੂੜ ਭਾਵ ਲਹਿ ਜਾਵੈ ਸਲੋਕ ਮਲ ਤੀਜਾ ਸਿੱਖਾ ਚੋ ਚੱਕਿਆ ਚੁਬਾਇਆ ਇਹੋ ਮਨ ਇਕਤ ਘਰ ਆਣ ਇਹੜ ਤੇੜ ਛੱਡ ਦੂੰ ਗੁਰ ਕਾ ਸ਼ਬਦ ਪਛਾਣ ਸਤਿਗੁਰ ਅੱਗੇ ਢਹਿ ਪਾਉ ਸਭ ਕੇ ਜਾਣੇ ਜਾਣ ਸਮਨ ਸਹਿਜ ਲਾਏ ਤੂੰ ਹੋਏ ਰਹੋ ਮਹਿਮਾਨ ਸਤਿਗੁਰ ਭਾਣ ਪੀ ਚੱਲੇ ਤਾਂ ਦਰਗਹਿ ਪਾਵੇ ਮਾਣ ਨਾਨਕ ਜੇ ਨਾਮ ਨਾ ਚਿਤਨੀ ਤਿੰਨ ਧਿਗ ਪਹਿਨਣ ਧਿਗ ਖਾਣ ਮਲ ਤੀਜਾ ਹਰ ਗੁਣ ਤੋੜ ਨਾ ਆਵੇ ਕਿਮਤ ਕਹਿਣ ਨਾ ਜਾਏ ਨਾਨਕ ਗੁਰਮੁਖ ਹਰ ਗੁਣ ਰਹਿਵੇ ਗੁਣ ਮੈਂ ਰਹਿ ਸਮਾਇ ਪੌੜੀ ਹਰ ਚੋਲੀ ਦੇ ਸੁਹਾਰੇ ਕੜ ਪੈ ਦੇ ਭਗਤ ਕਰ ਹਰ ਪਾਠ ਲਗਾ ਦਕਾਈ ਬਹੁ ਬਹੁਤ ਭਾਤ ਕਰ ਕੋਈ ਬੁਝੇ ਬੁਝਣਹਾਰਾ ਅੰਤਰ ਵਿਵੇਕ ਕਰ ਸੁਬੁਝੇ ਇਹ ਵਿਵੇਕ ਜਿਸ ਬੁਝਾਏ ਆਪ ਹਰ ਜਨਨ ਕਹਿ ਵਿਚਾਰ ਗੁਰਮੁਖ ਹਰ ਸਤ ਹਰ ਸਲੋਕ ਮਲ ਤੀਜਾ ਪਰਤਾਇ ਸਾਕਿ ਮਹਾਂਪੁਰਖ ਬੋਲਦੇ ਸਾਂਝੇ ਸਗਲ ਜਹਾਨ ਗੁਰਮੁਖ ਹੋਏ ਸੋ ਭਉ ਕਰੇ ਆਪਣਾ ਆਪ ਪਛਾਣ ਗੁਰਪ੍ਰਸਾਦੀ ਜੀਵਤ ਮਰ ਤਾ ਮਨ ਹੀ ਤੇ ਮਨ ਮਾਨ ਜਨ ਕੋ ਮਾਨ ਕੀ ਪ੍ਰਤੀਤ ਨਾਹੀ ਨਾਨਕ ਸੇ ਕਿਆ ਕਥੇ ਗਿਆਨ ਮਲ ਤੀਜਾ ਗੁਰਮੁਖ ਚੇਤਨ ਲਾਇਓ ਅੰਤ ਦੁੱਖ ਪਹੁਤਾ ਆਏ ਅੰਦਰੋਂ ਬਾਹਰੋਂ ਅੰਧਿਆ ਸੁਧਨ ਕਾਈ ਪਾਏ ਪੰਡਤ ਤਿੰਨ ਕੀ ਬਰਕਤ ਸਾਬ ਜਗਤ ਖਾਏ ਜੋ ਰਤੇ ਹਰ ਨਾਏ ਜੈਨ ਗੁਰਗੈ ਸ਼ਬਦ ਸਲਾਹਿਆ ਹਰ ਸੁਰਹਿ ਸਮਾਏ ਪੰਡਤ ਦੂਜੇ ਪਾਏ ਬਰਕਤ ਨਾ ਹੋਵੇ ਨਾ ਤਨ ਪੱਲੇ ਪਾਏ ਪੜਥ ਕੇ ਸੰਤੋਖ ਨਾ ਆਇਓ ਆਨੰਦ ਨ ਜਲ ਤੇ ਵਿਹਾਏ ਕੂਕ ਪੁਕਾਰ ਨਾ ਚੁੱਕਈ ਨਾ ਸੰਸਾ ਵਿੱਚੋਂ ਜਾਏ ਨਾਨਕ ਨਾਮ ਹੋਣਿਆ ਮੋਹ ਕਾਲੇ ਉੱਠ ਜਾਏ ਪੌੜੀ ਹਰ ਸੱਜਣ ਮੇਲ ਪਿਆਰੇ ਮੇਲ ਪੰਥ ਦਸਾਈ ਜੋ ਹਰ ਸਮੇਤ ਤਿਸ ਕੋ ਬਲ ਜਾਈ ਗੁਣ ਸਾਂਝ ਤਿੰਨ ਸੁਖ ਕਰੇ ਹਰ ਨਾਮ ਧਿਆਈ ਹਰ ਸਿਵੀ ਪਿਆਰ ਨਿਤ ਸੇਵ ਹਰ ਸੁਖ ਪਾਈ ਬਲਿਹਾਰੀ ਸਤਿਗੁਰ ਤਿਸ ਜਨ ਸੋਜੀ ਭਾਈ ਸਲੋਕ ਮਹਲਾ ਤੀਜਾ ਪੰਡਤ ਮਹਿਲ ਨਾ ਚੁੱਕੇ ਜੇ ਵੇਦ ਪੜ੍ਹੇ ਜੁਗ ਚਾਰ ਤ੍ਰਿਗੁਣ ਮਾਇਆ ਮੂਲ ਵਿੱਚ ਹੋਵੇ ਨਾਮ ਵਿਸਾਰ ਪੰਡਤ ਭੂਲ ਦੂਜੈ ਲਾਗੇ ਮਾਇਆ ਕਹਿ ਵਪਾਰ ਅੰਤਰ ਤ੍ਰਿਸ਼ਨਾ ਭੁਖੈ ਮੁਰ ਭੁਖਿਆ ਮੋਇ ਗਵਾਰ ਸਤਿਗੁਰ ਸੇਵ ਸੁਖ ਪਾਇਆ ਸਤ ਸਾਹਿਬ ਦੇ ਵਿਚਾਰ ਅੰਦਰੋ ਤ੍ਰਿਸ਼ਨਾ ਭੁਗ ਗਏ ਸਚਨਾ ਪਿਆਰ ਨਾਨਕ ਨਾਮ ਰਤ ਸਹਿਜੇ ਰਜੇ ਜਿਨਾ ਰੱਖਿਆ ਉਰ ਤਾਰ ਮਹਲਾ ਤੀਜਾ ਮਨ ਮਹਰ ਨਾਮ ਨਾ ਸੇਵਿਆ ਦੁੱਖ ਲਗਾ ਬਹੁਤਾ ਆਏ ਅੰਦਰ ਗਿਆਨ ਦੇ ਸੁਧਨਾ ਕਾਈ ਪਾਏ ਮਨ ਹਟ ਸਹਿਜਨਾ ਬੀਜ ਭੁੱਖਾ ਕੇ ਅੱਗੇ ਖਾਏ ਨਾਮ ਨਿਧਾਨ ਵਿਸਾਰਿਆ ਦੂਜੇ ਲੱਗਾ ਜਾਏ ਨਨ ਗੁਰਮੁਖ ਮਿਲੇ ਵਡਿਆਈਆ ਜੇ ਆਪੇ ਮੇਲ ਮਿਲਾਏ ਪੌੜੀ ਹਰ ਸਨਾ ਹਰ ਜੈ ਸੁਗਾਵੈ ਖਰ ਸੁਹਾਵਣੀ ਜੋ ਮਨ ਤਨ ਮੁਖ ਹਰ ਬੋਲੇ ਸਾਹ ਹਰ ਭਾਵਣੀ ਜੋ ਗੁਰਮੁਖ ਚੱਕੇ ਸਾਧ ਸਾਧ ਰਬਦਾਵਣੀ ਗੁਣ ਗਾਵੇ ਪਿਆਰ ਨਿਤ ਗੁਣ ਗਾਏ ਗੁਣ ਸਮਝਾਵਣੀ ਜਿਸ ਹੋਵੇ ਆਪ ਦਿਆਲ ਸਾਹ ਸਤਿਗੁਰੂ ਗੁਰੂ ਬੁਲਾਵਣੀ ਸਲੋਕ ਮਹਲਾ ਤੀਜਾ ਹਸਦੀ ਸਰ ਜੋ ਅੰਕਸ ਹੈ ਅਹਰਣ ਜੋ ਸਿਰ ਦੇ ਮਨ ਤਨ ਆਗੈ ਰਾਖ ਕੇ ਉਬੀ ਸੇਵ ਕਰੇ ਗੁਰਮੁਖਿਆ ਬਨਿਵਾਰੀਏ ਸਭ ਰਾਜ ਸ੍ਰਿਸ਼ਟ ਕਾਲੇ ਨਾਨਕ ਗੁਰਮੁਖ ਬੁਝੀਏ ਜਾਇ ਆਪੇ ਨਦਰ ਕਰੇ ਮਹਲਾ ਤੀਜਾ ਜਿਨ ਗੁਰਮੁ ਨਾਮ ਤੇ ਆਇਆ ਆਏ ਤੇ ਪ੍ਰਵਾਨ ਨਾਨਕ ਉਧਾਰੇ ਆਪਣਾ ਦਰਗਹਿ ਪਾਵੇ ਮਾਣ ਪੌੜੀ ਗੁਰਮੁਖ ਸਕਿਆ ਸਿੱਖ ਗੁਰੂ ਮੈਂ ਲਾਈਆ ਇੱਕ ਸੇਵ ਗੁਰ ਪਾਸ ਇੱਕ ਗੁਰ ਘਰ ਲਾਈਆ ਜਿਨ੍ਹਾਂ ਗੁਰ ਪਿਆਰਾ ਮਨ ਚਿੱਤ ਤਿੰਨਾਂ ਭਾਵ ਗੁਰੂ ਦੇਵਾਈਆ ਗੁਰਸਿੱਖਾ ਇੱਕੋ ਪਿਆਰ ਗੁਰਮਤਾ ਪੁੱਤਾ ਭਾਈਆ ਗੁਰ ਸਤਿਗੁਰ ਬੋਲੋ ਸਭ ਗੁਰ ਆ ਗੁਰੂ ਜੀ ਵਾਈਆ ਸਲੋਕ ਮਹਲਾ ਤੀਜਾ ਨਾਨਕ ਨਾਮ ਨਚਿਤ ਨੀ ਅਗਿਆਨੀ ਅੰਦਲੇ ਅਵਰੇ ਕਰਮ ਕਮਾਏ ਜਮਦਰ ਬਧੇ ਮਾਰੀਏ ਫਿਰ ਵਿਸ਼ਟਾ ਮਾਹੇ ਪਚਾਹੇ ਮਹਲਾ ਤੀਜਾ ਨਾਨਕ ਸਤਿਗੁਰ ਸੇਵੇ ਆਪਣਾ ਸੇ ਜਨ ਸੱਚੇ ਪ੍ਰਵਾਨ ਹਰ ਕੇ ਨਾ ਸਮਾਏ ਰਹੇ ਚੁੱਕਾ ਆਵਣ ਜਾਣ ਪੌੜੀ ਤਨ ਸੰਭੇ ਮਾਇਆ ਸੰਚੀਐ ਅੰਤ ਦੁੱਖ ਦਾਈ ਘਰ ਮੰਦਰ ਮਹਿਲ ਸਵਾਰੀਏ ਕੇ ਸਾਥ ਨਾ ਜਾਈ ਹਰੰਗੇ ਤੁਰੇ ਨਿਤ ਪਾਲੀਐ ਕਿਤੇ ਕਾਮ ਨਾ ਆਈ ਜਨ ਲਾਭ ਚਿਤ ਹਰ ਨਾਮ ਹਸੇ ਅੰਤ ਹੋਏ ਸਖਾਈ ਜਨ ਨਾਨਕ ਨਾਮ ਧਿਆਇਆ ਗੁਰਮੁਖ ਸੁਖ ਪਾਈ ਸਲੋਕ ਮਲਤੀ ਜੈ ਬਿਨ ਕਰਮ ਨਾਮ ਨਾ ਪਾਈਏ ਪੂਰੇ ਕਰਮ ਪਾਇਆ ਜਾਏ ਨਾਨਕ ਨਦਰ ਕਰੇ ਜੇ ਆਪਣੀ ਦਾ ਗੁਰਮੁਖ ਮੇਲ ਮਿਲਾਏ ਮਹੱਲਾ ਪਹਿਲਾ ਇੱਕ ਦੱਜੇ ਇੱਕ ਦੱਬੀਏ ਹੈ ਇੱਕ ਨਾ ਕੁੱਤੇ ਖਾਏ ਇੱਕ ਪਾਣੀ ਵਿੱਚ ਸੱਟੀਏ ਇੱਕ ਭੀ ਫਿਰ ਹੱਸਣ ਪਾਏ ਨਾਨਕੇ ਬਿਨਾ ਜਾਪੇ ਕਿੱਥੇ ਜਾਏ ਸਮਾਹੇ ਪੌੜੀ ਤਿੰਨਾ ਤਿੰਨ ਕਾ ਖਾਦਾ ਪੈਦਾ ਮਾਇਆ ਸਭ ਪਵਿੱਤ ਹੈ ਜੋ ਨਾਮ ਹਰ ਰਾਤੇ ਤਿੰਨ ਕੇ ਘਰ ਮੰਦਰ ਬੈਲ ਸਰਾਈ ਸਭ ਪਵਿੱਤ ਹੈ ਜਿੰਨੀ ਗੁਰਮੁਖ ਸੇਵਕ ਸਿੱਖ ਅਭਿਆਗਤ ਜਾਏ ਬਰਸਾਤੇ ਤਿੰਨ ਕੇ ਤੁਰ ਜੀਨ ਗੁਰਗੇਰ ਸਭ ਪਵਿੱਤ ਹੈ ਜਿੰਨੀ ਗੁਰਮੁਖ ਸਿੱਖ ਸਾਧ ਸੰਤ ਚੜ ਜਾਤੇ ਤਿੰਨ ਕੇ ਕਰਮ ਧਰਮ ਕਰ ਸਭ ਪਵਿੱਤ ਹੈ ਜੋ ਬੋਲੇ ਹਰ ਹਰ ਰਾਮ ਨਾਮ ਹਰ ਸਾਤੇ ਜਿਨ ਕਹਿ ਪੁੱਤੇ ਪੁਨੈ ਸੇ ਗੁਰਮੁਖ ਸਿੱਖ ਗੁਰੂ ਪਹਿ ਜਾਤੇ ਸਲੋਕ ਮਹਲਾ ਤੀਜਾ ਨਾਨਕ ਨਾਮ ਕੁੱਤਿਆਂ ਹਲਤ ਪਲਤ ਸਭ ਜਾਏ ਜਬ ਸੰਯਮ ਸਭ ਹਿਰ ਲਿਆ ਮੁੰਡੇ ਦੂਜੇ ਪਾਏ ਜੈ ਮੰਦਰ ਪਦੇ ਮਾਰੀਏ ਬਹੁਤੀ ਮਿਲੇ ਸਜਾਏ ਮਹਲਾ ਤੀਜਾ ਸੰਤਾਂ ਨਾਲ ਵੈਰ ਕਮਾਉਂਦੇ ਦੁਸ਼ਟਾਂ ਨਾਲ ਮੋਹ ਪਿਆਰ ਅੱਗੇ ਪਿੱਛੇ ਸੁੱਖ ਨਹੀਂ ਮਰ ਜੰਮੇ ਵਾਰੋ ਵਾਰ ਤੇ ਸੰਗਤ ਨੂੰ ਬੁੱਝੇ ਦਬਦੋ ਹੋਏ ਖੁਆਰ ਮੁਕਾਲੇ ਤਨਾ ਨਿੰਦ ਕਾਂਤ ਸੱਚੇ ਦਰਬਾਰ ਨਾਨਕ ਨਾਮ ਹੋਣਿਆ ਨਾ ਉਰਵਾਰ ਨਾ ਪਾਰ ਪੌੜੀ ਜੋ ਹਰ ਨਾਮ ਧਿਆਏਂਦੇ ਸੇ ਹਰ ਹਰ ਨਾਮ ਰੱਤੇ ਮਨ ਮਾਹੀ ਜਿਨਾ ਮਨ ਚੇਤੇ ਕਰਾ ਦਿਆ ਤਿਨਾ ਇਕਸ ਬਿਨ ਦੂਜਾ ਕੋ ਨਾਹੀ ਸਹੀ ਪੁਰਖ ਹਰ ਸੇਵਦੇ ਜਿਨ ਧੁਰ ਮਸਤਕ ਲੇਖ ਲਿਖਾਈ ਹਰ ਕੇ ਗੁਣ ਨਿਤ ਗਾਵਦੇ ਹਰ ਗੁਣ ਗਾਏ ਗੁਣ ਸਮਝਾਈ ਵਡਿਆਈ ਵੱਡੇ ਗੁਰਮੁਖਾਂ ਗੁਰਪੁਰੇ ਹਰ ਨਾਮ ਸਮਾਹੀ ਸਲੋਕ ਮਹਲਾ ਤੀਜਾ ਸਤਿਗੁਰ ਕੀ ਸੇਵਾ ਗਾਕੜੀ ਸਰਦ ਜੇ ਆਪ ਗਵਾਏ ਸ਼ਬਦ ਮਰੇ ਫਿਰ ਨਾ ਮਰੇ ਤਾਂ ਸੇਵਾ ਪਵੈ ਸਭ ਥਾਏ ਪਰਸ ਪਰਸਿਆ ਪਰਸ ਹੋਵੇ ਸਚ ਰਹੇ ਲਿਵਲਾਏ ਜਦ ਪੁਰਬ ਹੋ ਲਿਖਿਆ ਤੇ ਸਤਿਗੁਰ ਮਿਲੇ ਪ੍ਰਭ ਆਏ ਨਾਨਕ ਗਣਤੈ ਸੇਵਕ ਨਾ ਮਿਲੇ ਜਿਸ ਬਖਸੇ ਸੋ ਪਵੈ ਥਾਏ ਮਲ ਤੀਜਾ ਮਹਿਲ ਕੁਮਹਿਲ ਨਾ ਜਾਣ ਨੀ ਮੁਰਗ ਆਪਣੇ ਸਵਾਏ ਸ਼ਬਦ ਮਾਰੇ ਸ਼ਬਦ ਨਾ ਚੀਨੇ ਤਾਂ ਮਹਿਲ ਲਹੇ ਸ਼ਬਦ ਚੀਨੇ ਤਾਂ ਮਹਿਲ ਲਹੇ ਜੋਤੀ ਜੋ ਸਮਾਏ ਸਦਾ ਸੱਚੇ ਕਾ ਭਉ ਮਾਨਵ ਸਹਿ ਤਾਂ ਸਭਾ ਸੋਜੀ ਪਾਏ ਸਤਿਗੁਰ ਆਪਣੇ ਘਰ ਬਤ ਜਾਇਆ ਪਿਲੇ ਮਿਲਾਏ ਨਾਨਕ ਸਤਿਗੁਰ ਮਿਲਿਆ ਸਭ ਪੂਰੀ ਪਈ ਜਿਸ ਨੂੰ ਕਿਰਪਾ ਕਰੇ ਰਜਾਏ ਪੌੜੀ ਤਨ ਧਨ ਭਾਗ ਤਿਨ ਭਗਤ ਜਨ ਜੋ ਹਰ ਨਾਮਾ ਹਰ ਮੁਖ ਕਹਿਤਿਆ ਤੰਦਨ ਭਾਗ ਤਿਨਾ ਸੰਤ ਜਨ ਜੋ ਹਰ ਜਸ ਸ਼੍ਰਾਵਣੀ ਸੁਣਤਿਆ ਹਰ ਜਸ ਸ਼੍ਰਾਵਣੀ ਸੁਣਤਿਆ ਤੰਦਨ ਭਾਗ ਤਿਨਾ ਸਤ ਜਨ ਹਰ ਕੀਰਤਨ ਗਾਇ ਗੁਣੀ ਜਾਨ ਬਣਤਿਆ ਤੰਦਨ ਭਾਗ ਤਿਨਾ ਗੁਰਮੁਖਾਂ ਜੋ ਗੁਰਸਿੱਖ ਲੈ ਮਨ ਜਿਣਤਿਆ ਸ਼ਬਦ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੋਰੇ ਚਰਣੀ ਸਿੱਖ ਪੜਤਿਆ ਸਲੋਕ ਮਹਲਾ ਤੀਜਾ ब्रह्म बिंद तिसदा ब्रह्मत रह एक शब्द लबलाए नाम ने देह ठारे सदे पिछया लगिया फिरे जो हर हृदय सदा वसाए बिन सतगुर नाम न पाइए बुझो कर विचार नानक गुर पग सतगुर मिले सुख पाए जुग चार महला तीजा क्या गबरू क्या बिरद मन मुख तृष्णा भुख न जाए गर्म शब्द रत्या शीतल हो आप गवाए अंदर उतरे पुत संतो क्या पर भुख न लगे आए नानक जो गुरमुख करे सो प्रवान है जो नाम रह लिबलाए पौड़ी उमलहारी तिन को जो गुरमुख सिखा जो हर नाम त्याइंदे तिन दर्शन बेका सुन कीर्तन हर गुण रवा हर जस मन लेखा हर नाम सलाही रंग सु सब किल बिख क्रिखा तन तन सुहावा सुशरीर थान जते मेरा गुर तरे बिखा श्लोक महला तीजा गुरमन ज्ञान ना हो वही ना सुख बस मन आए नानक नाम हूणे मन मुखी जस जन्म गवाए मलती जसित साधक नावेनो सब लोको जदे थक रहे ले बलाए बिन सतगुर के ने ना पायो गुरमुख मिले मिलाए बिन नावे पैनन खान सब बाद है त्रिग सिद्धि त्रिग त्रे तिग सिद्धि तिग करमात सा सिद्ध सा करमात है चिंत करे जे सिदात नान गुरमुख हर नाम मन बस एह सिद्ध एह करमात पौड़ी हम ढाडी हर प्रभ खसम के जित गावे हर गुण संता हर कीर्तन करे हर जस सुने तिस कबला कंता हर दाता सब जगत भिखारिया मंगत जन जनता हर देव दान दयाल होए बिच पाथर क्रम जनता जन नानक नाम त्याया गुरमुख धनवंता श्लोक महला तीजा पढ़ना गुण संसार के हिकार है अंदर तृष्णा विकार हम वे सब पर्त के दूजे पाए खुआर सुपड़े सुपंडत भी नाह गुर शब्द विचार गुर शब्द करे विचार अंदर को जय तत्ल है पाए मुख द्वार गुणदान हर पाए है सहज करे विचार तन व्यापारी नान गा जय सुगुरमुख नाम आधार मल तीजा विण मन मारे कोई न सिजई वेखो को ले बलाए भेख तारी तीर्थ भाव तके ना मन मारिया जाए गुरमुख एहो मन जीवत मरे सच रह लिबलाए नानक इस मन की मल उतरे होमें शब्द जलाए पौड़ी हर हर संत मिल मुर पाई हर नाम दृढ़ाव एक किनका हर हर गो हर हर सिगार बनावो हर जन हर कपड़ पहरो के मुका ऐसा सिगार मेरे पर पावे हर लागे प्यारा प्रेम का हर हर नाम बोलो दिन राति सब किल्प काटे एक पल का हर हर दयाल होवे जिस ऊपर सो गुरमुख हर जाप जन का श्लोक माला तीजा जन्म जन्म की इस मन को माल लगी काला हो आसिया हो खनिल तोती उजली न हो वही जे सो तुबण पाहो गुर प्रसाद दी जीवत मरे उल्टी हो वे मात बदला हो नानक मैल न लग गई ना बेरा जो नी पाहो मलती जा जो जुग काल काली कांडी एक उत्तम पदवी सुजोग माहे गुरमुख हर कीर्त फाल पाइय जिन गो हर लेख पाए नान गुर प्रसाद अनदन भगत करे भगत हर उचरे हर भगति माए समाए पौड़ी हर मेल सजन संगत मुकबली हर हर पली बाण हर गुण गावा हर नित जावा गुरमति हर रंग सदा मान हर जब जब उगत खादिया सब रोग गवाते दुख कान जिन सास ग्रास न विसर से हर जान गुर सही जान जो गुरमकार आरात दे तेन चुकी जाम की जगत कान श्लोक महला तीजा रे मन उथार दबे ओ हो सत्य गई विहाय सदगुरु का शब्द सुन ना जाग्यो अंतर ना उपजो चाओ शरीर जल गुण बारा जो गुरकार कमाए जग जलंदा डट में हम दूजे पाए नान गुरु सुनायु रे सच मन शब्द त्याए मल तीजा शब्द रते हो मैं गई सुभावंती नार प्रग पाण सदा चले तब ने सिगार ਸਵਾਵੇ ਸਦਾ ਪੇਰ ਰਾਵੇ ਹਰ ਵਰ ਪਾਇਆ ਨਾਰ ਨਾਰ ਮਰ ਨਾ ਕਦੇ ਦੁੱਖ ਲਾਗੇ ਸਦਾ ਸੁਹਾਗਣ ਨਾਰ ਨਾਨਕ ਹਰ ਪ੍ਰਭ ਮਿਲੇ ਗੁਰ ਕਹੇ ਤ ਪਿਆਰ ਪੌੜੀ ਜਿਨ੍ਹਾਂ ਗੁਰ ਗੋ ਪਿਆ ਆਪਣਾ ਤੇ ਨਰ ਬਰਿਆਰੀ ਹਰ ਜਿਉ ਤਿਨ ਕਾ ਦਰਸ਼ਨ ਨਾ ਕਰੋ ਪਾਪਿਟ ਹਥਿਆਰੀ ਓਏ ਘਰ ਘਰ ਫਿਰੇ ਕੁਸੁਦ ਮਨ ਜੋ ਧਰਕਟ ਨਾ ਹਾਰੀ ਗੁਰਭਗ ਸੰਗਤ ਮਿਲੇ ਗੁਰਮੁਖ ਸਵਾਰੀ ਹਰ ਮੇਰੇ ਸਤਿਗੁਰ ਦਾ ਘਰ ਗੁਰ ਗੋਬਿੰਦ ਹਾਰੀ ਸਲੋਕ ਮਲਾ ਤੀਜਾ ਗੁਰਸੇਵਤ ਸੁਖ ਉਪਜੇ ਫਿਰ ਦੁੱਖ ਨਾ ਲੱਗਾ ਆਏ ਜਮਣ ਮਰਣਾ ਮਿਟ ਗਿਆ ਕਾਲ ਕਾ ਖੇਸ ਨਾ ਬਸਾਏ ਹਰ ਸੇ ਤੇ ਮਨ ਰਬ ਰਹਿਆ ਸੱਚੇ ਰਹਿਆ ਸਮਾਏ ਨਾਨਕ ਬਲਹਾਰੀ ਤਿੰਨ ਕੋ ਜੋ ਚਲਨ ਸਤਿਗੁਰ ਪਾਏ ਮਹਲਾ ਤੀਜਾ ਬਿਨ ਸਬਦ ਸੁਧ ਨਾ ਹੋਵੇ ਜੇ ਅਨੇਕ ਕਰੇ ਸਿਗਾਰ ਫਿਰ ਕਿਸਾਰ ਨਾ ਜਾਣੇ ਦੂਜੇ ਭਾਏ ਪਿਆਰ ਸਾਖ ਸੁਧ ਸਾਖ ਲੱਖਣੀ ਨਾਨਕ ਨਾਰੀ ਵਿੱਚ ਕੁਨਾਰ ਪੌੜੀ ਹਰ ਹਰ ਆਪਣੀ ਦਇਆ ਕਰ ਹਰ ਬੋਲੀ ਬੈਣੀ ਹਰ ਨਾਮ ਧਿਆਈ ਹਰ ਉਚਰਾ ਹਰ ਲਾਹਾ ਲੈਣੀ ਜੋ ਜਪਦੇ ਹਰ ਹਰ ਦਿਨ ਸਰਾਤ ਤਿਨੋ ਕੁਰਬੈਣੀ ਜਿਨ੍ਹਾਂ ਸਤਿਗੁਰ ਮੇਰਾ ਪਿਆਰਾ ਅਰਾਧਿਆ ਤਿੰਨ ਜਾਂਦੇ ਕਾਨੈਣੀ ਹਮਾਰੇ ਆਪਣੇ ਗੁਰੂ ਕੋ ਜਿਨ ਮੇਰਾ ਹਰ ਸਜਣ ਮਿਲਿਆ ਸੈਣੀ ਸਲੋਕ ਮਹਲਾ ਚੌਥਾ ਹਰ ਦਸਨ ਸੋ ਪ੍ਰੀਤ ਹਰ ਦਸਨ ਕੋ ਮਿਤ ਹਰ ਦਸਨ ਕੈ ਵਾਸ ਹੈ ਜੋ ਜੰਤ ਕੈ ਵਾਸ ਜੰਤ ਹਰ ਗਦਾਸ ਹਰ ਧਿਆਈ ਦੇ ਕਰ ਪ੍ਰੀਤਮ ਸੁਨੇ ਹੋ ਕਿਰਪਾ ਕਰਕੇ ਸੁਨੋ ਪ੍ਰਭ ਸਭ ਜਗ ਮੈਂ ਵਰਸੈ ਮੇ ਹੋ ਜੋ ਹਰ ਦਸਨ ਕੀ ਉਸਤਤ ਹੈ ਸਾ ਹਰ ਕੀ ਵਡਿਆਈ ਹਰ ਆਪਣੀ ਵਡਿਆਈ ਭਾਵ ਦੀ ਜਨ ਕਾ ਜੈਕਾਰ ਕਰਾਈ ਸੋ ਹਰ ਜਨ ਨਾਮ ਧਿਆਈ ਦਾ ਹਰ ਹਰ ਜਨ ਇੱਕ ਸਮਾਨ ਜਿਨਨ ਹਰ ਕਦਾਸ ਹੈ ਹਰ ਪੈ ਜ ਰੱਖੋ ਭਗਵਾਨ ਮੱਲ ਚੌਥਾ ਨਾਨਕ ਪ੍ਰੀਤ ਲਾਈ ਦਿਨ ਸੱਚ ਤਿਸ ਬਿਨ ਰਹਿਣ ਨਾ ਜਾਈ ਸਤਿਗੁਰ ਮਿਲੇ ਤਾਂ ਪੂਰਾ ਪਾਈਏ ਹਰ ਰਸ ਰਸਨ ਰਸਾਈ ਪੌੜੀ ਰਹਿਣ ਦਿਨਸ ਪ੍ਰਭਾਤ ਤੂੰ ਐਂ ਗਾਵਣਾ ਜੀ ਜੰਤ ਸਰਬਤ ਨਾਮ ਤੇਰਾ ਧਿਆਵਣਾ ਤੂੰ ਦਾਤਾ ਦਾ ਤਾਰ ਤੇਰਾ ਦਿੱਤਾ ਖਾਵਣਾ ਭਗਤ ਜੈ ਨਾਗ ਸੰਗ ਪਾਪ ਗਵਾਵਣਾ ਜਨ ਨਾਨਕ ਸਤ ਬਲਹਾਰ ਹੈ ਬਲ ਬਲ ਜਾਵਣ ਸਲੋਕ ਮਹਲਾ ਚੌਥਾ ਅੰਤਰ ਅਗਿਆਨ ਭਈ ਮਤ ਮਧਮ ਸਤਿਗੁਰ ਕੀ ਪ੍ਰਤੀਤ ਨਾਹੀ ਅੰਦਰ ਕਪਟ ਸਭ ਕਪਟੋ ਕਰ ਜਾਣ ਕਪਟੇ ਖਪੇ ਖਪਾਹੀ ਸਤਿਗੁਰ ਭਾਣਾ ਚਿਤਨਾ ਆਵੈ ਆਪਣੇ ਸੁਆਇ ਫਿਰਾਹੀ ਕਿਰਪਾ ਕਰੇ ਜੇ ਆਪਣੀ ਤਾਂ ਨਾਨਕ ਸਬਦ ਸਮਾਹੀ ਮਹਲਾ ਚੌਥਾ ਮਨ ਮਾਇਆ ਮੋਹ ਵਿਆਪੇ ਦੂਜੇ ਪਾਹੇ ਮਨੁਆ ਥਿਰ ਨਾਹੇ ਅਨੰਦਨ ਜਲਤ ਰਹੇ ਦਿਨ ਰਾਤੀ ਉਮੇ ਖਪੇ ਖਪਾਹੇ ਅੰਤਰ ਲੋਭ ਮਾਂ ਗੁਬਾਰਾ ਤਿੰਨ ਕੈ ਨਿਕਟ ਨਾ ਕੋਈ ਜਾਹੇ ਉਹ ਆਪ ਦੁਖੀ ਸੁਖ ਕਬੂ ਨਾ ਪਾਵੇ ਜਨਮ ਮਰੇ ਮਰ ਜਾਹੇ ਨਾਨਕ ਬਖਸ਼ ਲਏ ਪ੍ਰਭ ਸਾਚਾ ਜੇ ਗੁਰਚਰਨੀ ਚਿਤ ਲਾਹੇ ਪੌੜੀ ਸੰਤ ਭਗਤ ਪ੍ਰਵਾਨ ਜੋ ਪ੍ਰਭ ਪਾਇਆ ਸਹੀ ਵਿਚੱਖਣ ਜੰਤ ਜਨੇ ਹਰ ਧਿਆਇਆ ਅੰਮ੍ਰਿਤ ਨਾਮ ਨਿਧਾਨ ਭੋਜਨ ਖਾਇਆ ਸੰਤ ਜਨਾ ਕੀ ਧੂਰ ਮਸਤਕ ਲਾਇਆ ਨਾਨਕ ਭਾਇ ਪੁਨੀਤ ਹਰ ਤੀਰਥ ਨਾਇਆ ਸਲੋਕ ਮਹਲਾ ਚੌਥਾ ਗੁਰਮੁਖ ਅੰਤਰ ਸਾਂਤ ਹੈ ਮਨ ਤਨ ਨਾਮ ਸਮਾਏ ਨਾਮ ਚਿਤ ਪੈ ਨਾਮ ਪੜੇ ਨਾਮ ਰਹਿ ਲਿਵਲਾਏ ਨਾਮ ਪਦਾਰਥ ਪਾਇਆ ਚਿੰਤਾ ਗਾਈ ਬਲਾਏ ਸਤਿਗੁਰ ਮਿਲਿਆ ਨਾਮ ਉਪਜੈ ਤਿਸ ਭੁੱਖ ਸਭ ਜਾਏ ਨਾਨਕ ਨਾਮੇ ਰਤਿਆ ਨਾਮ ਪੱਲੇ ਪਾਏ ਮਹਲਾ ਚੌਥਾ ਸਤਿਗੁਰ ਪੁਰਖ ਜੇ ਮਾਰਿਆ ਬ੍ਰਾਹਮ ਬ੍ਰਾਹਮਿਆ ਘਰ ਛੋਟ ਗਿਆ ਉਜ ਪਿਛੈ ਵਜੈ ਪੱਕੜੀ ਮੌਕਾ ਲਾ ਕੇ ਭਾਇਆ ਉਹ ਸੈਰਲ ਬਰਲ ਬੋ ਨਿਕਲੈ ਨਿਤ ਜਗੂ ਸੁੱਟਦਾ ਮੂਹਾ ਕਿਆ ਹੋ

ਉੜ ਬੋਲੇ ਕਿਸੇ ਨਾ ਭਾਵੈ ਵਿਕ ਭਾਈ ਵਡਿਆਈ ਹਰ ਸੰਤ ਸਵਾਮੀ ਆਪਣੇ ਕੀ ਜੈਸਾ ਕੋਈ ਕਰੇ ਤੈਸਾ ਕੋਈ ਭਾਵੈ ਇਹ ਬ੍ਰਹਮ ਵਿਚਾਰ ਹੋਵੇ ਦਰ ਸੱਚ ਅੱਗੋ ਦੇ ਜਨਨ ਕੇ ਆਖ ਸੁਣਾਵੇ ਪੌੜੀ ਗੁਰ ਸੱਚੇ ਬੱਧਾ ਤੇ ਰਖਵਾਲੇ ਗੁਰ ਦਿੱਤੇ ਪੂਰਨ ਹੋਈ ਆਸ ਗੁਰਚਰਣੀ ਮਨ ਰਤੇ ਗੁਰ ਕਿਰਪਾਲ ਬੇਅੰਤ ਅਵਗਣ ਸਾਹਿਬ ਹਤੇ ਗੁਰ ਆਪਣੀ ਕਿਰਪਾ ਧਾਰ ਆਪਣੇ ਘਰ ਲਿੱਤੇ ਨਾਨਕ ਸਤਿਬਲਹਾਰ ਜਿਸ ਗੁਰ ਤੇ ਗੁਣ ਇੱਤੇ ਸਲੋਕ ਮਾਲਾ ਪਹਿਲਾ ਤਾਗਿਰ ਜਾਏ ਲਿਖਿਆ ਪਾਏ ਅਬਗ ਕੀ ਜਾਏ ਪਾਂਡ ਹੁਕਮ ਹੋਆ ਹਾਸਲ ਤਦ ਹੋਏ ਨਿਬੜਿਆ ਹੰਡ ਜੀ ਕਮਾਂਦੇ ਮਾਲਾ ਦੂਜਾ ਨੱਕ ਨਾਥ ਕਸਮ ਹੱਥ ਕਿਰਤ ਧੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਏ ਪੌੜੀ ਸਭੇ ਗੱਲਾਂ ਥਾਪ ਸਭੇ ਗੱਲਾਂ ਆਪ ਥਾਟ ਬਹਾਲਿਓ ਨ ਆਪ ਰਚਨ ਰਚਾਇਆ ਪਿਆਹੀ ਘਾਲਿਓ ਨ ਆਪ ਜਤਨ ਪਾਇਆ ਵਪ੍ਰਤ ਪਾਲਿਓ ਨ ਦਸਰਕ ਕੰਠ ਲਾਏ ਨਦਰ ਨਿਹਾਲਿਓ ਨਾਨਕ ਭਗਤਾਂ ਸਦਾ ਆਨੰਦ ਪਾਉ ਦੂਜਾ ਜਾ ਲਿਓ ਨ ਸਲੋਕ ਮਹਲਾ ਤੀਜਾ ਇਹ ਮਨਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿਤ ਭਾਏ ਹਰ ਕੀਆਂ ਸਦਸਦੈ ਵਡਿਆਈ ਆਉਂਦੇ ਨਾ ਪਛੋਤਾਏ ਹੋ ਹਰ ਕਾ ਸਤ ਬਲਹਾਰ ਨੇ ਜਿਤ ਸਿਵੇ ਸੁਖ ਪਾਏ ਨਾਨੂੰ ਗੁਰਮੁਖ ਮਿਲ ਰਹੇ ਹਮੇ ਸ਼ਬਦ ਜਲਾਏ ਮਹਲਾ ਤੀਜਾ ਆਪੇ ਸੇਵਾ ਲਾਏ ਨੇ ਆਪੇ ਬਖਸ਼ ਕਰੇ ਸਭਨਾ ਕਾ ਮਾਂ ਪਿਓ ਆਪ ਹੈ ਆਪੇ ਸਾਰ ਕਰੇ ਨਾਨਕ ਨਾਮ ਧਿਆਨ ਤਿੰਨ ਨਿਜ ਕਰ ਵਾਸ ਹੈ ਜੁਗ ਜੁਗ ਸੁਭਾ ਹੋਏ ਪੌੜੀ ਤੂੰ ਕਰਦਾ ਤੂੰ ਕਰਨ ਕਰਨ ਸਮਰਥ ਹੈ ਕਰਤੇ ਮੈਂ ਤੁਦ ਬਿਨਾ ਵਰਨਾ ਕੋਈ ਤੁਦ ਆਪੇ ਸ੍ਰਿਸ਼ਟ ਸਾਜੀਆ ਤੂੰ ਆਪ ਤੁਦ ਆਪੇ ਸ੍ਰਿਸ਼ਟ ਸਿਰਜਿਆ ਪੈ ਪੁਨ ਗੋਈ ਸਭ ਇੱਕੋ ਸ਼ਬਦ ਵਰਤ ਜੋ ਕਰ ਸੋ ਹੋਈ ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ ਗੁਰਮੁ ਨਾਨਕ ਆਰਾਧਿਆ ਸਭ ਆਖੋ ਧਨ ਧਨ ਧਨ ਗੁਰ ਸੋਈ ਸੁਧ ਰਾਗ ਸੁਰੜ ਬਾਣੀ ਭਗਤ ਕਬੀਰ ਜੀ ਕੀ ਘਰ ਪਹਿਲਾ ਇੱਕੋ ਓੰਕਾਰ ਸਤਿਗੁਰ ਪ੍ਰਸਾਦ ਬੁੱਤ ਪੂਜ ਪੂਜ ਤੂੰ ਮੂਹੇ ਤੁਰਕਮੇ ਸਿਰ ਨਾਈ ਓਲੇ ਜਾਰੇ ਓਲੇ ਗਾਡੇ ਤੇਰੀ ਗੱਤ ਦੋ ਨਾ ਪਾਏ ਮਨ ਰੇ ਸੰਸਾਰ ਅੰਦ ਗਹੇਰਾ ਚਹੁ ਦਿਸ ਪਸਰਿਓ ਹੈ ਜਮ ਜੀਵਰਾ ਰਹਾਓ ਕਪਤ ਬੜੇ ਪਾੜ ਕਪਤ ਮੂਹੇ ਪੰਡ ਕਪਤ ਕਪਤ ਪੜੇ ਪਾੜ ਕਪਤ ਮੂਹੇ ਕਪੜ ਕੇ ਦਾਰ ਜਾਏ ਜਿਹੜਾ ਧਾਰ ਤਾਰ ਜੋ ਕਿ ਮੂਹੇ ਤੇਰੀ ਗੱਤ ਇਹਨੇ ਨਾ ਪਾਈ ਦਰਬ ਸੰਸਨ ਚ ਰਾਜੇ ਮੂਹੇ ਗੜਲੇ ਕੰਚਨ ਭਾਰੀ ਵੇਦ ਪੜੇ ਪਾੜ ਪੰਡਿਤ ਮੂਹੇ ਰੂਪ ਦੇਖ ਦੇਖ ਨਾਰੀ ਰਾਮ ਨਾਮ ਸਭ ਬਗੂਤੇ ਦੇਖੋ ਨਿਰਖ ਸਰੀਰਾ ਅਰਗ ਨਾਮ ਬੈਨ ਕੇਨ ਗਤ ਪਾਈ ਕਹਿ ਉਪਦੇਸ ਕਬੀਰਾ ਜਬ ਜਰੀਏ ਤਬ ਹੋਏ ਭਸਮ ਤਨ ਰਹਿ ਕਿਰਮ ਦਲ ਖਾਈ ਕਜ ਗਗਰ ਨੀਰ ਪਰਤੈ ਇਹ ਤਨ ਗੀ ਇਹ ਬਡਾਈ ਕਾਹੇ ਭਈਆ ਫਿਰ ਤੋ ਫੁੱਲਿਆ ਫੁੱਲਿਆ ਜਬ ਦਸ ਮਾਸ ਉਰਦ ਮੁਖ ਰਹਿਤਾ ਸਦਨ ਕੈਸੇ ਭੁੱਲਿਆ ਰਾਵ ਜੋ ਮਦਮਾ ਕੇ ਤੂੰ

ਲੋ ਬਰੀ ਨਾਰ ਸੰਗ ਭਈ ਅਗੇ ਸਜਨ ਸਹੇਲਾ ਮਰਕਟ ਲੋ ਸਭ ਲੋਕ ਕੁਟੰਬ ਭਾਇਓ ਅਗੇ ਹੰਸ ਕੇਲਾ ਕਤ ਕਬੀਰ ਸੁਨੋ ਹਰੇ ਪ੍ਰਾਣੀ ਪਰੇ ਕਾਲ ਗ੍ਰਸ ਕੂਆ ਝੂਠੀ ਮਾਇਆ ਬੰਧਾਇਆ ਜਨਨ ਲਈ ਭਰਾਮ ਸੂਆ ਬਿਦ ਪ੍ਰਾਨ ਸਭ ਹਮਤ ਸੁਨ ਕੇ ਕਰੇ ਕਰਮ ਗਏ ਆਸਾ ਕਾਲ ਗ੍ਰਸਤ ਸਭ ਲੋਕ ਸਿਆਨੇ ਓਠ ਪੰਡਿਤ ਬਚਲ ਨਿਰਾਸਾ ਮਨ ਰੇ ਸਰਵ ਨਾਇਕ ਕਾਜਾ ਭਜਿਓ ਨਾ ਰਘਪਤ ਰਾਜ ਰਹਾਉ ਬੰਦ ਖੰਡ ਜਾ ਜੋਗ ਦਬ ਕੀਨੋ ਕੰਦ ਮੂਲ ਚੁਨ ਕਾਇਆ ਨਾ ਦਿਵੇ ਦਿਵ ਸਭ ਦੀ ਮੋਨੀ ਜਮ ਕੇ ਪਠੇ ਲਖਾਇਆ ਭਗਤ ਨਾਰਦ ਹਿਰਦੈ ਨਾਇਆ ਇਕਾਸ ਕੁਛ ਤਾ ਨ ਦੇਨਾ ਰਾਗ ਰਾਗਨੀ ਡਿੰਬੋਏ ਬੈਠਾ ਉਨ ਹਰ ਪੈ ਕਿਆ ਲੀਨਾ ਪਰਿਓ ਕਾਲ ਸਭੇ ਜਾਗ ਉਪਰ ਮਾਹਿ ਲਗੈ ਭਰਾਮ ਗਿਆਨੀ ਕੁਕ ਵੀਰ ਜਾਨ ਪੈ ਖਾਲਸ ਪ੍ਰੇਮ ਭਗਤ ਜਿਹੇ ਜਾਨੀ ਘਰ ਦੂਜਾ ਦੁਇ ਦੁਲੋਚਨ ਪੇ ਖਾ ਹਰ ਬਿਨਿਆ ਵਰਨ ਦੇ ਕਾ ਨੈਨ ਰਹੇ ਰੰਗ ਲਾਈ ਅਬ ਬੇ ਗਲ ਕਹਿਨ ਨਾ ਜਾਈ ਹਮਰਾ ਪਰਮ ਗੈ ਪਪਾਗਾ ਜਬ ਰਾਮ ਨਾਮ ਚਿਤ ਲਗਾ ਰਹਾਉ ਬਾਜੀਗਰ ਡੰਕ ਬਜਾਈ ਸਭ ਕਲਕਤਮਾ ਸੇ ਆਈ ਬਾਜੀਗਰ ਸਵਾਂਗ ਸਕੇਲਾ ਆਪਣੇ ਰੰਗ ਰਵੈ ਅਕੇਲਾ ਕਥਨ ਕਹਿ ਭਰਮ ਨਾ ਜਾਈ ਸਭ ਕਥ ਕਥ ਰਹੇ ਲੁਕਾਈ ਜਾ ਕੋ ਗੁਰਮੁਖ ਆ ਬਜਾਈ ਥਾ ਕੇ ਹਿਰਦੈ ਰਹਿ ਆਸਮਾਈ ਗੌਰ ਕੰਚਿਤ ਕਿਰਪਾ ਕੀਨੀ ਸਭ ਤਨ ਮਨ ਦੇ ਹਰਲੇ ਨੀ ਕਬੀਰ ਰੰਗ ਰਾਤਾ ਮਿਲਿਓ ਜਗ ਜੀਵਨ ਦਾਤਾ ਜਗ ਨਿਗਮ ਦੂਧ ਕੇ ਠਾਟਾ ਸਮੰਦ ਬਲੋਵਨ ਕੋ ਮਾਟਾ ਤਾ ਕਿ ਹੋ ਬਲੋਵਨ ਹਾਰੀ ਕੋ ਮਿਟ ਗੋ ਸਾਸ ਤੁਹਾਰੇ ਚੇਰੀ ਤੂੰ ਰਾਮਨਾ ਕਰ ਸਪਤਾਰ ਜਗ ਜੀਵਨ ਪ੍ਰਾਣ ਅਧਾਰਾ ਰਹਾਓ ਤੇਰੇ ਗਲੇ ਤੋਕ ਪਗ ਬੇਰੀ ਤੂੰ ਕਰ ਕਰ ਰਮਈਆ ਫੇਰੀ ਤੂੰ ਅਜੁਨ ਚਿਤ ਚੇਰੀ ਤੂੰ ਜੰਬ ਪ੍ਰਿਆ ਹੇਰੀ ਪ੍ਰਾਪ ਕਰਨ ਰਾਮਨ ਹਾਰੀ ਕਿਆ ਚੇਰੀ ਹਾਥ ਬਿਚਾਰੀ ਸੋਈ ਸੋਈ ਜਾਗੀ ਜਿਤ ਲਾਈ ਤਿਤ ਲਾਗੀ ਚੇਰੀ ਤਿਸ ਮਤ ਕਾਂ ਤੇ ਪਾਈ ਜਾ ਤੇ ਭਰਾਮ ਕੀ ਲੀਕ ਮਿਟਾਈ ਸੋ ਰਸ ਕਬੀਰ ਜਾਣਿਆ ਮੇਰੋ ਗੁਰਪ੍ਰਸਾਦ ਮਨ ਮਾਨਿਆ ਜੇ ਬਾਜ ਨਾ ਜੀਆ ਜਾਈ ਜੋ ਮਿਲੇ ਤਾ ਕਾਲ ਅਗਾਈ ਸਾਧ ਜੀਵਨ ਭਲੋ ਕਹਾਹੀ ਮੂਹੈ ਬਿਨ ਜੀਵਨ ਨਾਹੀ ਅਬ ਕਿਆ ਕਤੀ ਅਗਿਆਨ ਵਿਚਾਰਾ ਨਿਜ ਨਿਰਗਤ ਗਤ ਵਿਵਹਾਰਾ ਰਹਾਓ ਘਾਸ ਕੁੰਕਮ ਚੰਦਨ ਗਾਰਿਆ ਬਿਨ ਨੈਨੂ ਜਗਤ ਨਿਹਾਰਿਆ ਪੂਤ ਪਦਾਇਕ ਜਾਇਆ ਬਿਨ ਠਾਹਰ ਨਗਰ ਵਸਾਇਆ ਜਾ ਜਗ ਜਾਂਦਾ ਤਾ ਪਾਇਆ ਸੋਧਿਆ ਨਾ ਜਾਈ ਖਾਇਆ ਛੋਡਿਓ ਜੋ ਨਮੂ ਕੌਰ ਨ ਪਹਿ ਜਾਣਾ ਚੁਕਾ ਜੋ ਜੀਵਨ ਮਰਨਾ ਜਾਣ ਸੋ ਪੰਜ ਸੈਲ ਸੁਖ ਮਨ ਕਬੀਰ ਸੋ ਧਨ ਪਾਇਆ ਹਰ ਪਿੜ ਆਪ ਮਿਟਾਇਆ ਕਿਆ ਪੜੀਏ ਕਿਆ ਗੁਣੀਏ ਕਿਆ ਵੇਦ ਪੁਰਾਣਾ ਸੁਣੀਆ ਬੜੇ ਸੁਣੇ ਕਿਆ ਹੋਈ ਜੋ ਸਹਿਜ ਨਾ ਮਿਲਿਓ ਸੋਈ ਹਰਗ ਨਾਮ ਨਾ ਜਪ ਸਗਵਾਰ ਕਿਆ ਸੋਚੇ ਬਾਰੰਬਾਰ ਰਹਾਉ ਅੰਧਿਆਰ ਦੀਪਕ ਚਾਹੀਏ ਇੱਕ ਬਸਤ ਗੋਚਰ ਲਈਏ ਬਸਤ ਗੋਚਰ ਪਾਈ ਘਾਟ ਦੀਪਕ ਰਹਿਆ ਸਮਾਈ ਕਾ ਕਬੀਰ ਆਪ ਜਾਣਿਆ ਜਬ ਜਾਣਿਆ ਤੋ ਮਨ ਮਾਨਿਆ ਮਨ ਮਨ ਲੋਕ ਨਾ ਭਤੀਜੇ ਨਾ ਭਤੀਜੇ ਤਾਉ ਕਿਆ ਕੀਜੈ ਹਿਰਦੈ ਕਪਟ ਮੁਖ ਗਿਆਨੀ ਝੂਠੇ ਕਾਂ ਬਲੋ ਸੁਪਾਨੀ ਕਾਇਆ ਮੰਜ ਸਕੋਨ ਗੁਣਾ ਜੋ ਘਟ ਭੀਤ ਰਹਿ ਮਲ ਨਾ ਰਹਾਉ ਲੋਕ ਅੜਸਠ ਤੀਰਥ ਨਾਈ ਕੌਰਾਪਨ ਤਉ ਨਾ ਜਾਈ ਕੋ ਕਬੀਰ ਬਿਚਾਰੀ ਭਵ ਸਾਗਰ ਤਾਰ ਮੁਰਾਰੀ ਸੁਰਟ ਏਕੋ ਓਂਕਾਰ ਸਤਿਗੁਰ ਪ੍ਰਸਾਦ ਬਹੁ ਪ੍ਰਪੰਚ ਕਰ ਪਰ ਧਨ ਲਿਆਵੈ ਸੁਤਾਨ ਪਹਿਆਨ ਲੁਟਾਵੈ ਮਨ ਮੇਰੇ ਭੂਲੇ ਕਪਟ ਨਾ ਕੀ ਜੈ ਅੰਤ ਨਵੇਰਾ ਤੇਰੇ ਜੀ ਪਹਿਲੇ ਜੈ ਰਾਉ ਛਿਨ ਛਿਨ ਧਨ ਛੀਜੈ ਜਰਾ ਜਨਾਵੈ ਤਬ ਤੇਰੀ ਓਕ ਕੋਈ ਪਾਨੀ ਓ ਨਾ ਪਾਵੈ ਕਹਿਤ ਕਬੀਰ ਕੋਈ ਨਹੀਂ ਤੇਰਾ ਹਿਰਦੈ ਰਾਮ ਕੀ ਨਾ ਜਪਹੇ ਸਵੇਰਾ ਸੰਤ ਮਨ ਪਵਨ ਸੁਖ ਬਨਿਆ ਕਿਸ ਜੋਗ ਪ੍ਰਾਪਤ ਗਨਿਆ ਰਹਾਉ ਗੁਰਦੁਖਲਾਈ ਮੋਹਰ ਜਿਤ ਮਿਰਗ ਪੜਤ ਹੈ ਚੋਰੀ ਮੁੰਦਲੀਏ ਦਰਵਾਜੇ ਬਾਜੀ ਅਲੇ ਅਨਹਦ ਬਾਜੇ ਕੁੰਭ ਕਮਲ ਜਲ ਭਰਿਆ ਜਲ ਮਿਟਿਆ ਉਬਾ ਕਰਿਆ ਕੁਕਬੀਰ ਜਨ ਜਾਣਿਆ ਜੋ
ਜਨ ਤੋ ਮਨ ਮਾਨਿਆ ਰਾਗ ਸੁਰਟ ਭੂਖ ਭਗਤ ਨਾ ਕਿ ਜਲ ਜਹ ਮਲ ਆਪਣੀ ਲੀ ਜਹ ਮਾਂਗੋ ਸੰਤਨ ਰੇਨਾ ਮੈਂ ਨਾਹੀ ਕਿਸੀ ਕਾ ਦੇਨਾ ਮਾਧੋ ਕੈਸੀ ਬਨੈ ਤੁਮ ਸੰਗ ਆਪਣਾ ਦੇਵੋ ਤਾਂ ਲੇ ਵਹ ਮੰਗੇ ਰਹਾਓ ਦੂਸਰ ਮਾਂਗੋ ਚੂਨਾ ਪਾਓ ਘਿਓ ਸੰਗ ਲੂਨਾ ਅਧ ਸੇਰ ਮਾਂਗੋ ਦਾਲੇ ਮੁਖ ਦੋਨੋ ਵਕਤ ਜੀਵਾਲੇ ਖਾਟ ਮਾਂਗੋ ਚੁਪਾਈ ਸਰਹਾਨਾ ਆਵਰ ਤੁਲਾਈ ਉਪਰ ਕਾ ਮਾਂਗੋ ਖਿੰਦਾ ਤੇਰੀ ਭਗਤ ਕਰ ਜਨ ਥਿੰਦਾ ਮੈਂ ਨਾਹੀ ਕੀਤਾ ਲੱਭੋ ਇੱਕ ਨਾਉ ਤੇਰਾ ਮੈਂ ਫੱਬੋ ਕਕਬੀਰ ਮਨ ਮਾਨਿਆ ਤਾਂ ਹਰ ਜਾਨਿਆ ਰਾਗ ਸੁਰ ਬਾਣੀ ਭਗਤ ਨਾਮ ਨਾਮ ਦੇ ਜੀ ਕੀ ਕਰ ਦੂਜੈ ਕੋ ਓਂਕਾਰ ਸਤੂ ਪ੍ਰਸਾਦ ਜਪਦੇ ਕਤਾਬ ਗਾਵਾ ਤਉ ਜਨ ਧੀਰਜ ਪਾਵਾ ਨਾ ਸਮਾਇ ਲੋ ਰੇ ਸਤਿਗੁਰ ਭੇਟਲੇ ਦੇਵਾ ਰਹਾਉ ਜੈ ਝਿਲ ਮਿਲਕਾਰਦ ਸੰਤਾ ਤਹ ਅਨਹਦ ਸ਼ਬਦ ਬਜੰਤਾ ਜੋਤੀ ਜੋਤ ਸਮਾਨੀ ਮੈਂ ਗੁਰ ਪ੍ਰਸਾਦੀ ਜਾਨੀ ਰਤਨ ਕੰਬਲ ਕੋਠਰੀ ਚਮਕਾਰ ਬੀਜਲ ਤਹੀ ਨੇਰੇ ਨਾਹੀ ਦੂਰ ਨਿਜ ਆਤਮੈ ਰਹਿਆ ਭਰਪੂਰ ਜੈ ਅਨਹਦ ਸੂਰ ਉਜਿਆਰ ਤੈ ਦੀਪਕ ਜਲੇ ਸੰਸਾਰ ਗੁਰਪ੍ਰਸਾਦੀ ਜਾਨਿਆ ਜਨ ਨਾਮਾ ਸਹਿਜ ਸਮਾਨਿਆ ਘਰ ਚੌਥਾ ਸੁਰਟ ਪਾੜ ਪੜੋਸਨ ਪੂਛਲੇ ਨਾਮ ਕਾ ਪਹਿਸਾਨ ਸਵਾਈ ਹੋ ਤੋ ਪਹਿ ਦੁਗਣੀ ਮਜੂਰੀ ਦੇ ਹੋ ਮੋਕੋ ਬੇੜੀ ਦੇਹ ਬਤਾਈ ਹੋ ਰੀ ਬੇਡੀ ਰੀ ਬਾਈ ਬੇਡੀ ਦੇਣ ਨਾ ਜਾਈ ਦੇਖ ਬੇਡੀ ਰਹੋ ਸਮਾਈ ਹਮਾਰੇ ਬੇਡੀ ਪ੍ਰਾਣ ਆਧਾਰ ਆ ਰਹਾਓ ਬੇੜੀ ਪ੍ਰੀਤ ਮਜੂਰੀ ਮੰਗ ਜੋ ਕੋ ਸਾਨ ਸਵਾਵੇ ਹੋ ਲੋਕ ਕੁਟੰਬ ਸਭ ਹੋਤੇ ਤੋਰੇ ਤੋ ਆਪਣ ਬੇਡੀ ਆਵੇ ਹੋ ਐਸੋ ਬੇਡੀ ਬਰਨ ਨਾ ਸਕੂ ਸਭ ਅੰਤਰ ਸਾਬ ਠਾਈ ਹੋ ਗੂੰਗੇ ਮਹਾਮ੍ਰਿਤ ਰਸ ਚਾਕਿਆ ਪੁਛ ਕਹਿਣ ਨਾ ਜਾਈ ਹੋ ਬੇਡੀ ਕੇ ਗੁਣ ਸੁੰਦਰੀ ਬਾਈ ਜਲਦ ਬਾਂਧ ਧਰੂ ਥਾ ਪਿਓ ਹੋ ਨਾਮਕ ਸੁਆਮੀ ਸੀ ਬਹੋਰੀ ਲੰਕ ਭੀਖਣਿਆ ਪਿਓ ਹੋ ਸੁਰਟ

ਉਧਰ ਜਲ ਕੇਵਲ ਜਨ ਮਾਹੀ ਮਾਧਵੇ ਕਿਆ ਕਹੀਏ ਭਰਾਵੇਂ ਐਸਾ ਜੈਸਾ ਮਾਨੀਏ ਹੋਏ ਨਾ ਤੈਸਾ ਰਹਾਉ ਨਰਪਤ ਇੱਕ ਸਿੰਘਾਸਨ ਸੋਇਆ ਸੁਪਨੇ ਭਇਆ ਭਿਖਾਰੀ ਅਛਤ ਰਾਜ ਬਿਸ਼ਰਤ ਦੁੱਖ ਪਾਇਆ ਸੋ ਗਤ ਭਾਈ ਹਮਾਰੇ ਰਾਜ ਭੁਜੰਗ ਪ੍ਰਸੰਗ ਜੈਸੇ ਹੈ ਅਬ ਕਛ ਮਰਮ ਜਨਾਇਆ ਅਨਕ ਕਟਕ ਜੈਸੇ ਫੂਲ ਫਰੇ ਅਬ ਕਹਿ ਤਕਹਿਨ ਨਾ ਆਇਆ ਸਰਬ ਏਕ ਹੈ ਨੇਕ ਸਵਾਮੀ ਸਭ ਕਟ ਭੋਗ ਵੈ ਸੋਈ ਕਹਿ ਰਵਿਦਾਸ ਹਾਥ ਪੈ ਨੇਰੇ ਸਹਿਜ ਹੋਏ ਸੋ ਹੋਈ ਜੋ ਹਮ ਬਾਂਧੇ ਮੂੰਹ ਪਾਸ ਹਮ ਪ੍ਰੇਮ ਬਦਨ ਤੁਮ ਬਾਧੇ ਆਪਣੇ ਛੂਟਨ ਕੋ ਜਤਨ ਕਰੋ ਹਮ ਛੂਟ ਤੁਮ ਆਰਾਧੇ ਮਾਧਵੇ ਜਾਨਤ ਹਹੋ ਜੈਸੀ ਕੈਸੀ ਅਬ ਕਰਾ ਕਰੋ ਅਬ ਕਹਾ ਕਰੋਗੇ ਐਸੀ ਰਹਾਓ ਮੀਨ ਪਕੜ ਫਾਕਿਓ ਹਰ ਕਾਟਿਓ ਰਾਂਧ ਗਿਓ ਬਾਬਾ ਨੇ ਖੰਡ ਖੰਡ ਕਰ ਭੋਜਨ ਕਿਨੂੰ ਤਉ ਨਾ ਬਿਸਰਿਓ ਪਾਨੀ ਆਪਣ ਬਾਪੇ ਨਾ ਹੀ ਕਿਸੀ ਕੋ ਭਾਵਨ ਕੋ ਹਰ ਰਾਜਾ ਮੋਹ ਪਟਲ ਸਾਹਿਬ ਜਗਤ ਵਿਆਪਿਓ ਭਗਤ ਨਹੀਂ ਸੰਤਾਪਾ ਕਹਿ ਰਵਿਦਾਸ ਭਗਤ ਇੱਕ ਬਾਢੀ ਆਪ ਇਹ ਕਾਸ ਕਹੀਐ ਜਾ ਕਾਰਨ ਹਮ ਤੋ ਮਿਆਰਾ ਦੇ ਸੋ ਸੁਖ ਜੂ ਸਹੀਐ ਦੁਲਾਭ ਜਨਮ ਪੁਨ ਫਲ ਪਾਇਓ ਬਸਾ ਜਾਤ ਅਬ ਬੇਕੈ ਰਾਜੇਂਦਰ ਸੰਸਰ ਗ੍ਰਹਿ ਹੋਯਾਸਨ ਬਿਨ ਹਰ ਭਗਤ ਕਹੋ ਕਿਹ ਲਿਖੈ ਨਾ ਵਿਚਾਰਿਓ ਰਾਜਾ ਰਾਮ ਕੋ ਰਾਸ ਜੇ ਰਸ ਅਨਰਸ ਬਿਸੁਰ ਜਾਹੀ ਰਹਾਉ ਜਨ ਅਜਾਨ ਪਏ ਹਮ ਬਾਬਰ ਸੋਚ ਅਸੋਸ ਦਿਵਸ ਜਾਹੀ ਇੰਦ੍ਰਿਹੀ ਸਭ ਲੈ ਨਿਬਲ ਵਿਵੇਕ ਬੋਧ ਪਰਮਾਰਥ ਪ੍ਰਵੇਸ ਨਹੀਂ ਕਹਿਤ ਆਨ ਅਚਰਿਤ ਅਨ ਕੈਸ ਸਬਜਨਾ ਪਰਿਆ ਪੁਰ ਮਾਇਆ ਗਿਰਵਦਾਸ ਉਦਾਸ ਦਾਸ ਮਤ ਪਰ ਹਰ ਕੋਪ ਕਰੋ ਜੀ ਦਇਆ ਸੁਖ ਸਾਗਰ ਸੁਰਤਰ ਚਿੰਤਾ ਮਨ ਕਾਮ ਧੇਨ ਬਸ ਜਾ ਕੇ ਚਾਰ ਪਦਾਰਥ ਅਸ਼ਟ ਦਸਾ ਸਿਧ ਨਾਮ ਨਿਧ ਕਰ ਤਲ ਤਕੇ ਹਰ ਹਰ ਹਰਨਾ ਜਪ ਸਰਸਨਾ ਅਵਰ ਸਾਹਿਬ ਵਿਚਾਰ ਅਵਰ ਸਾਹਿਬ ਤਿਆਗ ਬਚਨ ਰਚਨਾ ਰਹਾਉ ਨਾਨਾ ਗਿਆਨ ਪੁਰਾਣ ਵੇਦ ਵਿੱਚ ਚੌਤੀਸ ਅੱਖਰ ਮਾਹੀ ਵਿਆਸ ਵਿਚਾਰਕ ਪਰਮਾਰਥ ਰਾਮ ਨਾਮ ਸਰ ਨਾਹੀ ਸਹਿ ਸਮਾਧ ਉਪਾਧ ਰਹਿਤ ਫੁਨ ਬੜੇ ਭਾਗਲ ਵਿਲਾਗੀ ਗਿਰਵਦਾਸ ਪ੍ਰਕਾਸ਼ ਹਿਰਦੈ ਧਾਰ ਜਨਮ ਮਰਨ ਪੈ ਭਾਗੀ ਜੋ ਤੁਮ ਗਿਰਵਰ ਤੋ ਹਮ ਮੋਰਾ ਜੋ ਤੁਮ ਚੰਦ ਤੋ ਹਮ ਭਏ ਹੈ ਚਕੋਰਾ ਮਾਧਵੇ ਤੁਮਨ ਤੋਰੋ ਤੋ ਹਮ ਨਹੀਂ ਤੋਰਹੇ ਤੁਮ ਸੁ ਤੋਰ ਕਮਸ ਜੁਰਹੇ ਰਾਵ ਜੋ ਤੁਮ ਦੀਵਰਾ ਤੋ ਹਮ ਬਾਤੀ ਜੋ ਤੁਮ ਤੀਰਥ ਤੋ ਹਮ ਜਾਤੀ ਸੱਚ ਪ੍ਰੀਤ ਹਮ ਤੁਮ ਸਿਉ ਜੋਰੀ ਤੁਮ ਸੁ ਜੋਰ ਕਵਨ ਤੁਮ ਸੁ ਜੋਰਾਵਰ ਸੰਗ ਤੋਰੀ ਜਹ ਜਹ ਜਾਓ ਤਹਾਂ ਤੇਰੀ ਸੇਵਾ ਤੁਮ ਸੁ ਠਾਕੁਰ ਅਵਰ ਨਾ ਦੇਵਾ ਤੁਮਰੇ ਭਜਨ ਕਟ ਜਮ ਪਾਸਾ ਭਗਤ ਹੇਤ ਗਾਵੇ ਰਵਿਦਾਸਾ ਜਲ ਕੇ ਭੇਤ ਪਵਨ ਕਾ ਥੰਬਾ ਰਕਤ ਬੰਦ ਕਾ ਗਾਰਾ ਹਾੜ ਮਾਸ ਨਾਰੀ ਕੋ ਪਿੰਜਰ ਪੰਖੀ ਬਸੇ ਵਿਚਾਰ ਪ੍ਰਾਣੀ ਕਿਆ ਮੇਰਾ ਕਿਆ ਤੇਰਾ ਜਸ ਤਰਵਰ ਪੰਖ ਬਸੇਰਾ ਰਹਾਓ ਰਾਖੋ ਕੰਧ ਸਾਰੋ ਨੀਵਾ ਸਾਢੇ ਤੀਨ ਹਾਥ ਤੇਰੀ ਸੀਵਾ ਮੰਗ ਬਾਲ ਭਾਗ ਸਿਰ ਡੇਰੀ ਇਹੋ ਤਨ ਹੋਏ ਗੋ ਭਸਮ ਗੇ ਢੇਰੀ ਉੱਚੇ ਮੰਦਰ ਸੁੰਦਰ ਨਾਰੀ ਰਾਮ ਨਾਮ ਬਿਰਬਾਜੀ ਹਾਰੀ ਮਿਰ ਜਾਤ ਕਮੀਨੀ ਪਾਂਤ ਕਮੀਨੀ ਉਸ਼ਾ ਜਨਮ ਹਮਾਰਾ ਤੁਮ ਸੁਮਨਾ ਆਗਤ ਰਾਜਾ ਰਾਮ ਚੰਦ ਕਹਿ ਰਵਿਦਾਸ ਚਮਾਰਾ ਚਮੜ ਗਾਂਠ ਨਾ ਜਨਈ ਲੋਗ ਗਠਾਵ ਬਨ ਹੀ ਰਹਾਉ ਅਰ ਨਹੀਂ ਜੇ ਰੋਪੋ ਨਹੀਂ ਰਾਮੀ ਠਾਉ ਰੋਪੋ ਲੋਕ ਗੰਢ ਗੰਢ ਖਰਾਬ ਗੁੱਚਾ ਹੋ ਬਿਨ ਗੰਠ ਜੈ ਪਹੁਚਾ ਰਵਿਦਾਸ ਜਪੇ ਰਾਮ ਨਾਮਾ ਮੋਹਿ ਜਮਸ ਨਾਹੀ ਕਾਮਾ ਰਾਗ ਸੁਰਟ ਬਾਣੀ ਭਗਤ ਭੀਖਨ ਕੀ ਏਕ ਓੰਕਾਰ ਸਤਿਗੁਰ ਪ੍ਰਸਾਦ ਨੈਨੋ ਨੀਰ ਬਹਿ ਤਨ ਕੀ ਨ ਭਇ ਤੇ ਕੇਸ ਦੁੱਧ ਵਾਨੀ ਰੁਦਾ ਕੰਠ ਸ਼ਬਦ ਨਹੀਂ ਉੱਚੇ ਰਹਿ ਅਬਗਿਆ ਕਰਹਿ ਪਰਾਨੀ ਰਾਮ ਰਾਏ ਹੋ ਬੈਦ ਬਨਵਾਰੀ ਆਪਣੇ ਸੰਤ ਲਿਹੋ ਬਾਰੀ ਰਹਾਉ ਮਤ ਬੀਰ ਸਰੀਰ ਜਲਨ ਹੈ ਕਰ ਕਰੇ ਜੈ ਮਾਹੀ ਐਸ ਬਿਦ ਨੂੰ ਪੁਜੇ ਖਰੀ ਭਈ ਵਾਕਾ ਖੁਦ ਨਾਹੀ ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ ਇਹੋ ਕਦ ਜਗ ਸਾਰਾ ਗੁਰਪ੍ਰਸਾਦ ਕਹੇ ਜਨ ਭੀਖਨ ਪਾਵ ਮੋਖ ਦੁਆਰਾ ਐਸਾ ਨਾਮ ਐਸਾ ਨਾਮ ਰਤਨ ਨਿਰਮੋਲਕ ਪੁਨ ਪਦਾਰਥ ਪਾਇਆ

ਦਵਾਰ ਜਪ ਤਪ ਸਭ ਹੋ ਸਬਦ ਹੈ ਸਾਰ ਤਨਾ ਸ੍ਰੀ ਮਹਲਾ ਪਹਿਲਾ ਜਿਉ ਤਪਤ ਹੈ ਬਾਰੋ ਬਾਰ ਤਪ ਤਪ ਖਬ ਬਹੁਤ ਬੇਕਾਰ ਜੈ ਤਨ ਬਾਣੀ ਬੇਸਰ ਜਾਏ ਜੋ ਪੱਕਾ ਰੋਗੀ ਵਿਲ ਲਾਏ ਬਹੁਤਾ ਬੋਲਣ ਝੱਖਣ ਹੋਏ ਬਿਨ ਬੋਲੇ ਜਾਣੇ ਸਭ ਸੋਏ ਰਹਾਉ ਜਿਨ ਗਨ ਕਿਤੇ ਅੱਖੀ ਨਾਕ ਜਿਨ ਜਿਹਵਾ ਦਿੱਤੀ ਬੋਲੇ ਤਾਤ ਜਿਨ ਮਨ ਰੱਖਿਆ ਅਗਨੀ ਪਾਏ ਵਜ ਪੁਣ ਆਖਿਆ ਸਭ ਜਾਏ ਜੇ ਤਮ ਪ੍ਰੀਤ ਸਵਾਦ ਸਭਾ ਕਾਲਕ ਦਾਗਾ ਦਾਗ ਦਾਗ ਦੋਸ ਮੋਹੇ ਚੱਲਿਆ ਲਾਏ ਦਰਗ ਬੈਸਣ ਨਾਹੀਂ ਜਾਏ ਕਰਮ ਮਿਲੇ ਆਖਣ ਤੇਰਾ ਨਾਉ ਜਿਤ ਲਗ ਤਰਨ ਹੋਰ ਨਹੀਂ ਥਾਉ ਜੇ ਕੋ ਡੁੱਬੈ ਫਿਰ ਹੋਵੇ ਸਾਰ ਨਾਨਕ ਸੱਚ ਸਰਬ ਦਾ ਤਾਰ ਤਨਾ ਸਿ ਮਹਲਾ ਪਹਿਲਾ ਚੋਰ ਸਲਾਹ ਚੀਤ ਨ ਭੇਜੇ ਜੇ ਬਤੀ ਕਰੇ ਤਤ ਸੁਣ ਸੀ ਜੈ ਚੁਰ ਗਿਆ ਮਾਂ ਭਰੈ ਨਾ ਕੋਏ ਚੁਰ ਗਿਆ ਚੰਗਾ ਕਿਉਂ ਹੋਏ ਸੁਣ ਮਨੰਦੇ ਕੁੱਤੇ ਕੂੜਿਆਰ ਬਿਨ ਬੋਲੇ ਬੁਝੇ ਸਚਿਆਰ ਰਹਾਉ ਚੋਰ ਸਵਾਲ ਚੋਰ ਸਿਆਣਾ ਗੁਟਕਾ ਬੋਲੇ ਕਹ ਦੂ ਗਾਣਾ ਜੇ ਸਾਥ ਰੱਖੀਏ ਤੀਜਰ ਲਾਏ ਜੈ ਪੁਰਗੇ ਖੋਟਾ ਹੋਏ ਜਾਏ ਜੈ ਸਾਗਰ ਸੁਤੈ ਸਾ ਪਾਵੈ ਆਪ ਬੀਜੈ ਪੇਹੀ ਖਾਵੈ ਜੇ ਵਡਿਆਈ ਆਪੇ ਖਾਏ ਜਹੀ ਸੁਰਤ ਤੈ ਰਾਹੇ ਜਾਏ ਜੇ ਸੋ ਕੂੜਿਆ ਕੂੜ ਕਬਾੜ ਭਾਵ ਸਭ ਆਖੋ ਸੰਸਾਰ ਤੁਤ ਭਾਵੇ ਅਧਿ ਪ੍ਰਵਾਨ ਨਾਨਕ ਜਾਣ ਜਾਣ ਸੁਜਾਣ ਤਨਾ ਸ੍ਰੀ ਮਹਲਾ ਪਹਿਲਾ ਕਾਇਆ ਕਾਗਦ ਮਨ ਪ੍ਰਵਾਨ ਸਿਰ ਕੇ ਲੇਖ ਨ ਪੜੇ ਆਣਾ ਦਰਗ ਘੜੀਏ ਤਿੰਨੇ ਲੇਖ ਖੋਟਾਇਆ ਕਾਮਨਾ ਆਵੈ ਵੇਖ ਨਾਨਕ ਜੇ ਵਿੱਚ ਰੁਪਾ ਹੋਏ ਖਰਾ ਖਰਾ ਕ ਸਭ ਕੋਏ ਰਹਾਉ ਕਦ ਗੁੜ ਬੋਲ ਮਲ ਖਾਏ ਬ੍ਰਾਹਮਣ ਨਾਵੈ ਜਿਆ ਕਾਏ ਜੋਗੀ ਜੋਗ ਤਿੰਨ ਜਾਣੇ ਅੰਧ ਤਿੰਨੇ ਉਜਾੜੇ ਕਾ ਬੰਦ ਸੋ ਜੋਗੀ ਜੋ ਜੁਗਤ ਪਛਾਣ ਗੁਰਪ੍ਰਸਾਦੀ ਕੋ ਜਾਣ ਕਾਜੀ ਸੋ ਜੋ ਉਲਟੀ ਕਰੇ ਗੁਰਪ੍ਰਸਾਦੀ ਜੀਵਤ ਮਾਰੈ ਸੋ ਬ੍ਰਾਹਮਣ ਜੋ ਬ੍ਰਹਮ ਵਿਚਾਰ ਆਪ ਤਰ ਸਗਲ ਕੁਲ ਤਾਰੈ ਦਰਦ ਮੰਦ ਸੋਈ ਦਿਲ ਧੋਵੈ ਮੁਸਲਮਾਨ ਸੋਈ ਮਲ ਖੋਵੈ ਪੜਿਆ ਬੁਜ ਸੁਪ੍ਰਵਾਨ ਜਿਸ ਸਿਰ ਦਰਗ ਕਾ ਨਿਸ਼ਾਨ ਤਨਾ ਸ੍ਰੀ ਤਰਾ ਸ੍ਰੀ ਮਹਲਾ ਪਹਿਲਾ ਕਰ ਤੀਜਾ ਏਕੋ ਓਂਕਾਰ ਸਤਿਗੁਰ ਪ੍ਰਸਾਦ ਕਾਲ ਨਾ ਜੋਗ ਨਾਈ ਨਾ ਸਤ ਗਾ ਢਾਬ ਥਾਨਿਸ਼ਟ ਜਗ ਭ੍ਰਸ਼ਟ ਹੋਏ ਡੁੱਬਦਾ ਏ ਜਗ ਕਲ ਮੈ ਰਾਮ ਨਾਮ ਸਾਰ ਕੀਤਾ ਮੀਟ ਨਾਗ ਪਕੜੇ ਠਗਣ ਕੋ ਸੰਸਾਰ ਰਹਾਓ ਅਣ ਸਹਿ ਤੇ ਨਗ ਭਗੜੇ ਸੂਤ ਤਿੰਨ ਲੋਹ ਮਗਰ ਪਾਸ ਕਸਨ ਸੂਜੈ ਇਹੋ ਪਦਮ ਅਲੋ ਖਤਰਿਆਂ ਦਾ ਧਰਮ ਛੋੜਿਆ ਮਲੇਸ਼ ਭਾਖਿਆ ਗਾਈ ਸ੍ਰਿਸ਼ਟ ਸਭ ਏਕ ਵਰਨ ਹੋਈ ਧਰਮ ਕੀ ਗਤ ਰਹੀ ਅਸ਼ਟ ਸਾਜ ਸਾਜ ਪ੍ਰਾਣ ਸੋ ਦੇਹ ਕਰ ਬੇਦ ਅਭਿਆਸ ਬਿਨ ਨਾਮ ਹਰ ਕੇ ਮੁਗਧ ਨਾਹੀ ਕਹਿ ਨਾਨਕ ਦਾਸ ਨਾਸਰੀ ਮਹਲਾ ਪਹਿਲਾ ਆਰਤੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪਵਨ ਜਬਰੋ ਕਰੇ ਸਗਲ ਬਨਰਾਏ ਫੂਲੰਦ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ ਸਹਿਸਤਮ ਨੈਣ ਨਰ ਨੈਣ ਹੈ ਤੋਹੇ ਕੋ ਸਹਿਸ ਮੂਰਤ ਨਨਾਕ ਤੋਹੀ ਸਹਿਸ ਪਦ ਬਿਮਲ ਨਨ ਇਕ ਪਦ ਗੰਧ ਬਿਨ ਸਹਿਸਤਵ ਗੰਧ ਵਿਚਲਤ ਮੋਹੀ ਸਭ ਮੈਂ ਜੋ ਜੋਤ ਹੈ ਸੋ ਏ ਤਿਸ ਜਨਮ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵ ਹੈ ਸੋ ਆਰਤੀ ਹੋਏ ਹਰ ਜਨ ਕਮਲ ਮਕਰਾਂਦ ਲੁਪਤ ਮਨਵੰਦ ਨੋ ਮੋਹਿਆ ਹੀ ਪਿਆਸਾ ਕਿਰਪਾ ਛਲ ਦੇਹ ਨਾਨਕ ਸਾਰੰ ਕਉ ਹੋਏ ਜਾਤ ਤੇਰਾ ਨਾਮ ਵਸਾ ਨਾਸਰੀ ਮਹਲਾ ਤੀਜਾ ਕਰ ਦੂਜਾ ਚੁੱਪ ਦੇ ਕੋਕਾਰ ਸਤਿਗੁਰ ਪ੍ਰਸਾਦ ਇਹੋ ਧਾਨ ਅਖੁੱਟ ਨਾ ਨੁਖੁੱਟ ਨਾ ਜਾਏ ਪੁਰ ਸਤਿਗੁਰ ਦੀਆ ਦਿਖਾਏ ਆਪਣੇ ਸਤਿਗੁਰ ਕੋ ਸਦ ਬਲ ਜਾਈ ਗੁਰ ਕਿਰਪਾ ਤੇ ਹਰ ਮਨ ਵਸਾਈ ਸੇ ਧਨਵੰਤ ਹਰ ਨਾਮ ਲਿਵ ਲਾਏ ਗੁਰਪੂਰੇ ਹਰ ਧਨ ਪ੍ਰਗਾਸਿਆ ਹਰ ਕਿਰਪਾ ਤੇ ਵਸੈ ਮਨ ਆਏ ਰਹਾਉ
अवगुण काढ गुण हृदय समाए पूरे गुर कस सुभाए पूरे गुर की साची बाणी सुख मन अंतर सहज समाणी एक चरज जान देखो पाई दुबदा मार हर मन वसाई नाम मूलक ना पाया जाए गुर प्रसाद वस मन आए सब मैं बस प्रभे को सोए गुरमति घाट प्रगट होए सज जिन प्रभ जान पछाणिया नानक नाम मिले मन मन आतना श्री महला तीजा हर नाम धन निर्मलिया ते अपार गुर के शब्द पर भंडारा नाम धन बिन होर सब बिख जान माया मोह जलै अभमान गुरमकार चख कोए तिस सदा आनंद होवे दिन राती पुर भाग प्राप्त होए रहाओ शब्द दीपक वरत ते हलोए जो चख सो निर्मल होए निर्मल नाम होमे मल तोए साची भगत सदा सुख होए जिन हर रस चाकया सो हर जान लोग तिस सदा हरख नाही कदे सोग आप मुक्ता बुरा मुक्त करावे हर नाम जपे हर ते सुख पावे बिन सतगुर साब मोई बिल लाए अनदन दाज हे सात ना पाए सतगुर मिले साब त्रिसन बुझाए नानक नाम सांत सुख पाए त्रासरी महला तीजा सदन अंतर नाम संभाले जी जयंत जने प्रतपाले मुक्त पदार्थ तिन को पाए हर के नाम रतिल बिलाए गुर सेव ते हर नाम धन पावे अंतर प्रगास हर नाम त्यावे रहाउ यो हर रंग गूड़ा तन पेर होए सांत सिगार रावे प्रभ सोए होमे बेच प्रभ कोई न पाए मुल भुला जन्म गवाए गुरत सात सहज सुख बाणी सेवा साची नाम समाणी शब्द मिले प्रीतम सदा त्याए साच नाम वड्याई पाए आपे करता जोग जोग सोए नदगर मिलावा होए गुरबाणी त्यार मन बसाए नानक साच रते प्रभ आप मिलाए इतना श्री महला तीजा तीजा जग मैला मैलो होए जाए आवे जाए दुजे लुभाए दुजे पाए सब पर जे विगोई मन मुख छोटा खोए अपनी पत खोई गुरसेवते जन निर्मल होए अंतर नाम बसे पति उत्तम होए राव गुरमुख बरे हर सरनाहि राम नाम रते भगत दृढ़ाई भगत करे जन वडियाई पाए साच रते सुख सहज समाए साची का गाहक बिरला को जान गुर के शब्द आप विशान साची रास साचा व्यापार सो धन पुरख जिस नाम प्यार तिन प्रभु सच एक सच लाए उत्तम बाणी शब्द सुनाए प्रभु सच के साची कार नानक नाम सवारण हार तना श्री महला तीजा जो हर से वेह तिन बल जाओ तिन हिरदय साच सचा मुख नाओ साचो साच संभाल दुख जाए सच शब्द वसे मन आए गुरबाणी सुन मैल गवाए सजे हर नाम मन वसाए रहाओ कूड़ कुसत तृष्णा गुण बुझाए अंतर सांत सहज सुख पाए गुर के भाण चल ताय आप जाए साज मैल पाए हर गुण गाए ना शब्द बूझे न जाने बाणी मन गुंद दुख बिहानी सतगुर भेटे ता सुख पाए हम विच ठाक रहाए किसनु कहिए दाता एक सोए कृपा करे शब्द मिलावा होए मिल प्रीतम साचे गुण गावा नानक साचे साचा पावा तना श्री महला तीजा मन मरे धात मर जाए बिन मन मुए कैसे हर पाए इह मन मरे दारू जान कोए मन शब्द मरे बुझे जान सोए जसन बख्से हर दे वड्याई गुरप्रसाद वसे मन आई रहाओ गुरमकरणिकार कमावे ता इस मन की सोझी पावे मन मैं मत मैं गुल में कुदार गुर अंक समार ज्वलन हारा मन असाध साधे जन कोई
मन साध सद जन कोई चर चर त निर्मल होई गुरमुख एह मान लया सवार हम विच तज विकार जो तोर रखन मेल मिलाए कद न विछड़े सबद समाए अपनी कला आपे प्रभ जाने नन गुरमुख नाम पछाण तना श्री महला तीजा काचा तान संचय मूर्ख गावार मनमुख भूले अंध गावार बिख्या के तान सदा दुख होए ना साथ जाए ना प्राप्त होए साचा तान गुरमति पाए काचा तान पुने आवे जाए रहाओ मनमुख भूले सब मरे गवार पवजल डूबे ना उरवार न पार सदगुर भेटे पूरे भाग साच रते अहनस बैराग चौह जुग में है अमृत साची बाणी पूरे भाग हर नाम समाणी सिद्ध साधक तरसे सब लोए पूरे भाग प्राप्त होए सबग साचा साचा है सोए उत्तम ब्रह्म पछाण कोए सा साचा सच आप दृढ़ाए नानक आप वेख आपे सच लाए इतना श्री महला तीजा नाम है की कीमत मित कही न जाए से जन धन जन एक नाम लिबलाए गुरमुख साची सच विचार आपे बख्श दे विचार हर नाम अचरज प्रभ आप सुनाए कली काल विच गुरमुख पाए रहाओ हम मूर्ख मूर्ख मन माहे हम विच सबकार कमाहे गुर प्रसादी हो मैं जाए आपे बख्श लय मिलाए बिख्या का तन बहुत अभिमान अहंकार डूबे न पावे मान आप छोड़ सदा सुख होई गुरमुख सालाही सच सोई आपे साज करता सोए तिस बिन दूजा अवर न कोए जे सच लाए सोई लाग नानक नाम सदा सुख आगे राग तना श्री महला तीजा घर चौथा एको ओंकार सतगुर प्रसाद हम भीख भिखारी तेरे तू निज पद है दाता हो दयाल नाम देह मंगत जानको सदा रहो रंग राता हम बलहर जाओ सच तेरे नाम विट हो करण करण सब ना काय को अवरना दूजा कोई रहाओ बहुत फेर पै किरपन को आप कछ कृपा की जय हो दयाल दर्शन देहो अपना ऐसी बख्श करीजै भरत नानक भरम पट खूले गुर प्रसादी जानिया सच लिवलागी है पीतर सतगुरु सो मन मानिया तना श्री महला चौथा घर पहला चुप दे को ओंकार सतगुरु प्रसाद जो हर सेवे संत भगत तिनके सब पाप निवारी हम उपर कृपा कर स्वामी रख संगत तुम जो प्यारी हर गुण कहे न सको बनवारी हम पापी पाथर नीर डुबत कर कृपा पाखण हम तारी राव जन्म जन्म के लग बिख मूर्चा लग संगत साध सवारी जो कंचन बै संतर तायो मल काटी कटते उतारी हर जपन जप दिन राती जप हर हर पार जप हर हर हर उतारी हर हर हर औखद जग पूरा जप हर हर हो मैं मारी हर हर आगम गाद बोध परम्पर पुरख पारी जन गो कृपा करो जग जीवन जन नानक पैज सवारी तना श्री महला चौथा हर गे संत जना हर जप्यो तिनका दुख भरम पागी अपनी सेवा आप कराई गुरमुख अंतर जागी हर के नम्रत बैरागी हर हर कथा सुनी मन पाई गुरमुख हर लिव लागी रहाओ संत जना के जात हर स्वामी तुम ठाकुर हम सांगे जैसी मत देव हर स्वामी हम तैसे भलग बुलागी क्या हम करम नानक की रे तुम वड पुरख वडागी तुमरी गात मित कह न सके प्रभ हम क्यों कर मिले अपागी हर प्रभु स्वामी कृपा तारो हम हर हर सेवा लागी नानक दासन दास करो प्रभ हम हर कथा कथागी तरह श्री महला चौथा हर ग संत सतगुर सतपुरखा जो बोले हर हर बानी जो जो कहे सुन सो मुक्ता हम तिस के सतगुर बानी
ਹਰ ਗ ਸੰਤ ਸੁਨੋ ਜਸ ਕਾਨੇ ਹਰ ਹਰ ਕਥਾ ਸੁਨੋ ਇੱਕ ਨਿਮਖ ਪਾਲ ਸਭ ਕਿਲਬਖ ਪਾਪ ਲਹਿ ਜਾਨੀ ਰਹਾਉ ਐਸਾ ਸੰਤ ਸਾਧ ਜਿਨ ਪਾਇਆ ਤੇ ਵੜ ਪੁਰਖ ਵਡਾਨੀ ਤਿਨਕ ਧੂਰ ਮੰਗੇ ਪ੍ਰਭ ਸੁਆਮੀ ਹਮ ਹਰ ਲੋ ਚਲ ਚਾਨੀ ਹਰ ਹਰ ਸਫਲਿਓ ਬਿਰਖ ਪ੍ਰਭ ਸੁਆਮੀ ਜਿਨ ਜਪਿਓ ਸੇ ਤ੍ਰਿਪਤਾਨੀ ਹਰ ਹਰ ਅੰਮ੍ਰਿਤ ਪੀ ਤ੍ਰਿਪਤਾਸੇ ਸਭ ਲਾਥੀ ਭੂਖ ਭੁਖਾਨੀ ਜਿਨ ਕੇ ਵੱਡੇ ਭਾਗ ਵੱਡ ਉੱਚੇ ਤਿਨ ਹਰ ਜਪਿਓ ਜਪਾਨੀ ਤਿਨ ਹਰ ਸੰਗਤ ਮੇਲੇ ਪ੍ਰਭ ਸੁਆਮੀ ਜਨ ਨਾਨਕ ਦਾਸ ਦਸਾਨੀ ਤਿਨਾ ਸ੍ਰੀ ਮਹਲਾ ਚੌਥਾ ਹਮ ਅੰਧਲੇ ਅੰਧ ਬਿਖੇ ਬਿਖਰਾਤੇ ਕਿਉਂ ਚਾਲੇ ਗੁਰ ਚਾਲੀ ਸਤਿਗੁਰ ਦਇਆ ਕਰੇ ਸੁਖ ਦਾਤ ਹਮ ਲਾਵੇ ਆਪਣ ਪਾਲੀ ਗੁਰਸਖ ਮੀਤ ਜਲੋ ਗੁਰ ਚਾਲੀ ਜੋ ਗੁਰ ਕਹਿ ਸੋਈ ਭਾਲ ਮਾਨੋ ਹਰ ਹਰ ਕਥਾ ਨਿਰਾਲੀ ਰਾਓ ਹਰ ਗੇ ਸੰਤ ਸੁਣ ਜਨ ਭਾਈ ਗੁਰਸਿਵ ਬੇਗ ਬੇਗਾਲੀ ਸਤਿਗੁਰ ਸੇਵ ਖਰਚਾ ਰਬਾਦੋ ਮਤ ਜਾਣੋ ਆਜ ਕੇ ਕਾਲੀ ਹਰ ਗੇ ਸੰਤ ਜਪੋ ਹਰ ਜਪਣਾ ਹਰ ਜੰਤ ਹਰ ਸੰਤ ਚਲੇ ਹਰ ਨਾਲੀ ਜਿਨ ਹਰ ਜਪਿਆ ਸੇ ਹਰ ਹੋਏ ਹਰ ਮਿਲਿਆ ਕੇ ਕਲਾਲੀ ਹਰ ਹਰ ਜਪਨ ਜਪ ਲੋ ਚਲੋ ਚਾਨੀ ਹਰ ਕਿਰਪਾ ਕਰ ਬਨਵਾਲੀ ਜਨ ਨਾਨਕ ਸੰਗਤ ਸਾਧ ਹਰ ਮੇਲੋ ਹਮ ਸਾਧ ਜਨ ਪਗਰਾਲੀ ਤਨਾਸਰੀ ਮਹਲਾ ਚੌਥਾ ਹਰ ਹਰ ਬੂੰਦ ਪਏ ਹਮ ਸੁਆਮੀ ਹਮ ਚਾਤਰਕ ਬਿਲਲ ਬਿਲਲਾਤੀ ਹਰ ਹਰ ਕਿਰਪਾ ਕਰੋ ਪ੍ਰਭ ਆਪਣੀ ਮੁਕਦੇ ਵਹਾਰ ਨਿਮਖਾਤੀ ਹਰ ਬਿਨ ਰਹਿ ਨਾ ਸਕੋ ਇਕ ਰਾਤੀ ਜੋ ਬਿਨ ਅਮਲੈ ਅਮਲੀ ਮਰ ਜਾਈ ਹੈ ਤੇ ਹਰ ਬਿਨ ਹਮ ਮਰ ਜਾਤੀ ਰਹੋ ਤੁਮ ਹਰ ਸਰਬ ਰਹਿਤ ਗਾਹ ਹਮ ਲਹਿ ਨ ਸਕੇ ਅੰਤ ਮਾਤੀ ਤੂੰ ਪਰ ਪਰ ਅਪਰੰਪਰ ਸੁਆਮੀ ਮਿਤ ਜਾਨੂ ਆਪਣ ਗਾਤੀ ਹਰ ਸੰਤ ਜਨਾ ਹਰ ਜਪਿਓ ਗੁਰੰਗ ਚਲੂ ਲੈ ਰਾਤੀ ਹਰ ਹਰ ਭਗਤ ਬਨੀ ਅਤ ਸੋਭਾ ਹਰ ਜਪਿਓ ਉਤਮ ਪਾਤੀ ਆਪੇ ਠਾਕੁਰ ਆਪੇ ਸੇਵਕ ਆਪ ਬਣਾਵੇ ਭਾਤੀ ਨਾਨਕ ਜਨ ਤੁਮਰੀ ਸਰਣਾਈ ਹਰ ਰਾਖੋ ਲਾਜ ਭਗਾਤੀ ਤਨਾ ਸ੍ਰੀ ਮਹਲਾ ਚੌਥਾ ਕਲ ਯੁਗ ਕਾ ਧਰਮ ਕਹੋ ਤੁਮ ਭਾਈ ਤੇਵ ਛੁਟੇ ਹਾਮ ਛੁਟਕਾ ਕੀ ਹਰ ਹਰ ਜਪ ਬੇੜੀ ਹਰ ਤੁਲਹਾ ਹਰ ਜਪਿਓ ਤਰੇ ਤਰਾਕੀ ਹਰ ਜੀ ਲਾਜ ਰੱਖੋ ਹਰ ਜਨ ਕੀ ਹਰ ਹਰ ਜਪਨ ਜਪਾਵੋ ਆਪਣਾ ਆਮ ਮਾਂਗੀ ਭਗਤ ਇਕਾਕੀ ਰਹੋ ਹਰਗ ਸੇਵਕ ਸੇ ਹਰ ਪਿਆਰੇ ਜਿਨ ਜਪਿਆ ਹਰ ਬਚਨਾ ਕੀ ਜਿਨ ਜਪਿਓ ਹਰ ਬਚਨਾ ਕੀ ਲੇਖਾ ਚਿਤਰਗੁਪਤ ਜੋ ਲਿਖਿਆ ਸਭ ਛੁਟੀ ਜਾਮ ਕੀ ਬਾਕੀ ਹਰਗ ਸੰਤ ਜਪਿਓ ਮਨ ਹਰ ਹਰ ਲਾਗ ਸੰਗਤ ਸਾਧ ਜਨਾ ਕੀ ਦਿਨ ਅਰ ਸੂਰ ਤ੍ਰਿਸ਼ਨਾ ਅਗਨ ਬੁਝਾਨੀ ਸੇਵ ਚਰਿਓ ਚੰਦ ਚੰਦਾ ਕੀ ਤੁਮ ਵੜ ਪੁਰਖ ਵੜ ਅਗਮ ਗੋਚਰ ਤੁਮ ਆਪੇ ਆਪ ਅਪਾਕੀ ਜਨ ਨਾਨਕੋ ਪ੍ਰਭ ਕਿਰਪਾ ਕੀ ਜੈ ਕਰ ਦਾਸਨ ਦਾਸ ਦਸਾ ਕੀ ਤਨਾ ਸ੍ਰੀ ਮਾਲਾ ਚੌਥਾ ਘਰ ਪੰਜਵਾਂ ਦੁੱਪ ਦੇ ਓਅੰਕਾਰ ਸਤਿਗੁਰ ਪ੍ਰਸਾਦ ਉਰਤਾਰ ਵਿਚਾਰ ਮੁਰਾਰ ਰਮੋ ਰਮ ਮਨਮੋਹਨ ਨਾਮ ਜਪੀ ਨੈ ਦ੍ਰਿਸ਼ਟ ਗੋਚਰ ਪਰੰਪਰ ਸੁਆਮੀ ਗੁਰਪੁਰੇ ਪ੍ਰਗਟ ਕਰਦੀ ਨੈ ਰਾਮ ਪਾਰਸ ਹਮ ਰਾਮ ਪਾ ਰਾਮ ਪਾਰਸ ਚੰਦਨ ਹਮ ਕਾਸ਼ਟ ਲੋਸ਼ਟ ਹਰ ਸੰਗ ਹਰੇ ਸਾਸੰਗ ਭਾਏ ਹਰ ਕੰਚਨ ਚੰਦਨ ਕਿਨੇ ਰਹਾਉ ਨਵ ਸਿਖਟ ਬੁਲੇ ਮੁਖ ਆਗਰ ਮੇਰਾ ਹਰ ਪ੍ਰਭੇਵ ਨਾ ਪਤੀ ਨੇ ਜਨਨ ਗਹਿਰ ਹਿਰਦੇ ਸਦ ਧਿਆਵ ਹੋਇਓ ਹਰ ਪ੍ਰਭ ਮੇਰਾ ਭੀਨੇ ਤਨਾ ਸ੍ਰੀ ਮਹਲਾ ਚੌਥਾ ਗੁਣ ਗਵਾਰ ਲਹੋ ਹਰ ਸੇਵਾ ਸਤਿਗੁਰੇਵ ਹਰ ਹਰ ਨਾਮ ਧਿਆਈ ਹਰ ਦਰਗਹਿ ਪਾਵੇ ਫੇਰ ਜਨਮ ਨਾ ਆਵੇ ਹਰ ਹਰ ਹਰ ਜੋਤ ਸਮਾਈ ਜਪਨ ਨਾਮ ਹਰੀ ਹੋਏ ਸਰਬ ਸੁਖੀ ਹਰ ਜਸ ਉੱਚੇ ਸਭਨਾ ਤੇ ਉਪਰ ਹਰ ਹਰ ਹਰ ਸੇਵ ਛਡਾਈ ਰਹੋ ਹਰ ਕਿਰਪਾ ਨਿਧ ਕੀਨੀ ਗੁਰ ਭਗਤ ਹਰ ਦੀਨੀ ਤਬ ਹਰ ਸਿਉ ਬ੍ਰੀਤ ਬਨ ਆਈ ਬਹੁ ਚਿੰਤ ਵਿਸਾਰੀ ਹਰ ਨਾਮ ਉਰਤਾਰੀ ਨਾਨਕ ਹਰ ਭਏ ਹੈ ਸਹਾਈ ਤਨਾ ਸ੍ਰੀ ਮਹਲਾ ਚੌਥਾ ਹਰ ਪੜ ਹਰ ਲਿਖ ਹਰ ਜਪ ਹਰ ਗਾਓ ਹਰ ਭਉਜਲ ਪਾਰੀ ਉਤਾਰੀ ਮਨ ਬਚਨ ਰਿਦ ਧਿਆਏ ਹਰ ਹੋਏ ਸੰਤੁਸ਼ਟ ਇਵ ਭਣ ਹਰ ਨਾਮ ਮੁਰਾਰੀ ਮਨ ਜਪੀਏ ਹਰ ਜਗਦੀਸ਼ ਮਿਲ ਸੰਗਤ ਸਾਧੁ ਮੀਤ ਸਦਾ ਆਨੰਦ ਹੋਵੇ ਦਿਨ ਰਾਤੀ ਹਰ ਕਿਰਤ ਕਰ ਬਨਵਾਰੀ ਰਹਾਓ
ਹਰ ਹਰ ਕਾਰੀ ਦ੍ਰਿਸ਼ਟ ਤਬ ਭਾਇਓ ਮਨ ਉਦਮ ਹਰ ਹਰ ਨਾਮ ਜਪਿਓ ਗਤ ਭਈ ਹਮਾਰੀ ਜਨ ਨਾਨਕ ਪਦ ਰਾਖ ਮੇਰੇ ਸਵਾਮੀ ਹਰ ਆਏ ਪਰਿਓ ਹੈ ਸਰਣ ਤੁਮਾਰੀ ਤਨਾਜ਼ਰੀ ਮਹੱਲਾ ਚੌਥਾ ਚੌਰਾਸੀ ਸਿੱਧ ਬੁੱਧ ਤੇਤੀ ਸਕੋੜ ਮੁਨ ਜਨ ਸਭ ਚਾਹੇ ਹਰ ਜਿਉ ਤੇਰੋ ਨਾਉ ਗੁਰਪ੍ਰਸਾਦ ਕੋ ਬਿਰਲਾ ਪਾਵੈ ਜਿਨ ਕੋ ਲਾਟ ਲਿਖਿਆ ਤੁਰ ਭਾਓ ਜਪ ਮਨ ਰਾਮੈ ਨਾਮ ਹਰ ਜਸ ਉਤਮ ਕਾਮ ਜੋ ਗਾਵੈ ਸੁਣੇ ਤੇਰਾ ਜਸ ਸੁਆਮੀ ਹੋ ਤਿਨਕ ਸਦ ਬੁਲਹਾਰੈ ਜਾਉ ਰਹਾਉ ਸਰਨਾਗਤ ਪ੍ਰਤਪਾਲਕ ਹਰ ਸੁਆਮੀ ਜੋ ਤੁਮ ਦੇਹੋ ਸੋਈ ਹੋ ਪਾਓ ਦੀਨ ਦਿਆਲ ਕਿਰਪਾ ਕਰਦੀ ਜੈ ਨਾਨਕ ਹਰ ਸਿਮਰਨ ਕਾਹੈ ਚਾਓ ਤਨਾਸਰੀ ਮਹਲਾ ਚੌਥਾ ਸੇਵਕ ਸਿੱਖ ਪੂਜਣ ਸਭ ਆਵੈ ਸਭ ਗਾਵੈ ਹਰ ਹਰ ਉਤਮ ਬਾਨੀ ਗਾਵਿਆ ਸੁਣਿਆ ਤਿਨ ਕਾ ਹਰ ਤਾਇ ਪਾਵੈ ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ ਬੁੱਲ ਭਾਈ ਹਰ ਕੀਰਤ ਹਰ ਭਵਜਲ ਤੀਰਥ ਹਰ ਦਰ ਤਿਨ ਕੀ ਉਤਮ ਬਾਤ ਹੈ ਸੰਤੋ ਹਰ ਕਥਾ ਜਿਨ ਜਨ ਜਾਨੀ ਰਹਾਓ ਆਪੇ ਗੁਰ ਚੇਲਾ ਆਪੇ ਆਪੇ ਹਰ ਪ੍ਰਭ ਚੋ ਜਵੇ ਡਾਨੀ ਜਨ ਨਾਨਕ ਆਪ ਮਿਲਾਏ ਸੋਈ ਹਰ ਮਿਲਸੀ ਅਵਰ ਸਭ ਤਿਆਗ ਉਹ ਹਰ ਭਾਨੀ ਤਨਾ ਸ੍ਰੀ ਮਹਲਾ ਚੌਥਾ ਇੱਛਾ ਪੁਰਖ ਸਰਬ ਸੁਖ ਦਾਤਾ ਹਰ ਜਾ ਕੇ ਬਸ ਕਾਮ ਤੇ ਨਾ ਸੋ ਐਸਾ ਹਰ ਨਾਮ ਧਿਆਈਐ ਮੇਰੇ ਜੀਅੜੇ ਤਾ ਸਰਬ ਸੁਖ ਪਾਵੇ ਮੇਰੇ ਮਨ ਹਾਂ ਜਪ ਮਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈਐ ਹਰ ਪੁਰਖ ਨਿਰੰਜਨਾ ਰਹਾਓ ਜਹ ਹਰ ਸਿਮਰਨ ਭਾਇਆ ਤੈ ਉਪਾਤ ਗਤ ਕੀਨੀ ਵਡਭਾਗੀ ਹਰ ਜਪਨਾ ਜਨ ਨਾਨਕ ਕੋ ਗੁਰ ਇਹ ਮਤ ਦੀਨੀ ਜਪ ਹਰ ਭਵਜਲ ਤਰਨਾ ਧਨਾਸਰੀ ਮਹਲਾ ਚੌਥਾ ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ ਅਮਰੀ ਬੇਦਨ ਤੂੰ ਜਾਣਤਾ ਸਾਹਾ ਵਰਗਿਆ ਜਨ ਕੋਈ ਰਹਾਓ ਸੱਚ ਸਾਹਿਬ ਸੱਚ ਤੂੰ ਮੇਰੇ ਸਾਹਾ ਤੇਰਾ ਕੀਆ ਸੱਚ ਸਭ ਹੋਏ ਝੂਠਾ ਕਿਸ ਕੋ ਆਖੀਐ ਸਾਹਾ ਦੂਜਾ ਨਾਹੀ ਕੋਏ ਸਭਨਾ ਵਿੱਚ ਤੂੰ ਵਰਤਦਾ ਸਾਹਾ ਸਭ ਤੁਝ ਧਿਆਵੇ ਦਿਨ ਰਾਤ ਸਭ ਤੁਝ ਹੀ ਥਭ ਮੰਗਦੇ ਮੇਰੇ ਸਾਹਾ ਤੂੰ ਸਭਨਾ ਕਰੇ ਇੱਕ ਦਾਤ ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸਾਹਾ ਤੁਝ ਤੇ ਬਾਹਰ ਕੋਈ ਨਾਹੇ ਸਭ ਜੀ ਤੇਰੇ ਤੂੰ ਸਭਦਾ ਮੇਰੇ ਸਾਹਾ ਸਭ ਤੁਝ ਹੀ ਮਾਹੇ ਸਮਾਹੇ ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਭ ਤੁਝ ਹੀ ਧਿਆਵੇ ਮੇਰੇ ਸਾਹਾ ਜੋ ਭਾਵ ਹੈ ਤੋ ਰੱਖ ਤੂੰ ਮੇਰੇ ਪਿਆਰੇ ਸੱਚ ਨਾਨਕ ਕੇ ਪਾਤਸ਼ਾਹ ਧਨਾਸਰੀ ਮਹਲਾ ਪੰਜਵਾਂ ਘਰ ਪਹਿਲਾ ਚੁੱਪ ਦੇ ਓਂਕਾਰ ਸਤਿਗੁਰ ਪ੍ਰਸਾਦ ਭਾਵ ਖੰਡਨ ਦੁੱਖ ਪੰਜਨ ਸੁਆਮੀ ਭਗਤ ਵਛਲ ਨਿਰੰਕਾਰੇ ਕੋਟ ਪਰਾਧ ਮਿਟੇ ਖਨ ਭੇਤਰ ਜਾਂ ਗੁਰਮੁਖ ਨਾਮ ਸਮਾਰੇ ਮੇਰਾ ਮਨ ਲਾਗਾ ਹੈ ਰਾਮ ਪਿਆਰੇ ਦੀਨ ਦਿਆਲ ਕਰੀ ਪ੍ਰਭ ਕਿਰਪਾ ਬਸ ਕਿਨੇ ਪੰਚ ਦੂਤਾਰੇ ਰਹਾਉ ਤੇਰਾ ਥਾਨ ਸੁਹਾਵਾ ਰੂਪ ਸੁਹਾਵਾ ਤੇਰੇ ਭਗਤ ਸੋਹੇ ਦਰਬਾਰੇ ਸਰਬ ਜੀਆਂ ਗਦਾ ਤੇ ਸੁਆਮੀ ਕਰ ਕਿਰਪਾ ਲਿਹੋ ਬਾਰੇ ਤੇਰਾ ਵਰਨਾ ਜਾਪੈ ਰੂਪ ਨਾ ਲਖੀਐ ਤੇਰੀ ਕੁਦਰਤ ਕੌਣ ਵਿਚਾਰੇ ਜਲ ਥਲ ਮਹੀਲ ਰਵਿਆ ਸਰਾ ਬਠਾਈ ਅਗਨੂਪ ਗਿਰਧਾਰੇ ਕਿਰਤ ਕਰੇ ਸਗਲ ਜਨ ਤੇਰੀ ਤੂੰ ਆਪਣਾ ਸੀ ਪੁਰਖ ਮੁਰਾਰੇ ਜੋ ਭਾਵੈ ਤਿਉ ਰਾਖੋ ਸੁਆਮੀ ਜਨ ਨਾਨਕ ਸਰਨ ਦੁਆਰੇ ਤਨਾ ਸ੍ਰੀ ਮਹਲਾ ਪੰਜਵਾਂ ਬਿਨ ਜਲ ਪ੍ਰਾਨ ਤਜੇ ਹੈ ਮੀਨਾ ਜਿਨ ਜਲ ਸੋਹੇਤ ਬਡਾਇਓ ਕਮਲ ਹੇਤ ਬਿਨ ਸੁਹ ਭਾਵਰਾਯੋ ਨ ਮਾਰਗ ਨਿਕਸ ਨਾ ਪਾਇਓ ਆਪ ਮਨ ਏਕ ਸਿਉ ਮੋਹੇ ਕੀਨਾ ਮਰ ਨ ਜਾਵੈ ਸਦ ਹੀ ਸੰਗ ਸਤਿਗੁਰ ਸਭ ਦੀ ਚੀਨਾ ਰਹਾਓ ਕਾਮ ਹੇਤ ਕੁੰਚਰ ਲੈ ਫਾਂਕਿਓ ਉਹ ਪਾਰ ਬਸ ਪਾਇਓ ਵਿਚਾਰਾ ਨਾਦ ਹੇਤ ਸਿਰ ਡਾਰਿਓ ਕੁਰੰਕਾ ਉਸੇ ਹੇਤ ਬਿਦਾਰਾ ਦੇ ਕੁਟਾਂਬ ਲੋਭ ਮੋਹੇ ਪ੍ਰਾਨੀ ਦੇ ਕੁਟਾਂਬ ਲੋਭ ਮੋਹੇ ਪ੍ਰਾਨੀ ਮਾਇਆ ਕੋ ਲਪਟਾਨਾ ਅਤ ਰਚਿਓ ਕਰ ਲੀਨੂ ਆਪਣਾ ਉਨ ਛੋੜ ਸਰਾ ਪ੍ਰਜਾਨਾ ਬਿਨ ਕੋ ਬਿੰਦ ਅਵਰ ਸੰਗ ਨੇਹਾ ਉਹ ਜਾਣੋ ਸਦਾ ਦੁਹੇਲਾ ਕਹਨਾ ਨ ਗੁਰ ਇਹ ਬੁਝਾਇਓ ਪ੍ਰੀਤ ਪ੍ਰਭੂ ਸਦ ਕੇਲਾ ਤਨਾਸਰੀ ਮਹਲਾ ਪੰਜਵਾਂ ਕਰ ਕਿਰਪਾ ਦਿਓ ਮੋਹਿ ਨਾਮਾ ਬੰਧਨ ਤੇ ਛੁਟਕਾਏ ਮਨ ਤੇ ਬਿਸਰੋ ਸਗਲੋ ਧੰਦਾ ਗੁਰ ਕੀ ਚਰਣੀ ਲਾਏ
ਸਾਧ ਸੰਗ ਚਿੰਤ ਬਿਰਾਨੀ ਛਾਡੀ ਅਹੰਗ ਬੁੱਧ ਮੋਹ ਮਨ ਬਾਸਨ ਦੇਕਰ ਗੜਹਾ ਗਾਡੀ ਰਹਾਉ ਨਾ ਕੋ ਮੇਰਾ ਦੁਸ਼ਮਣ ਰਹਿਆ ਨਾ ਹਮ ਕਿਸ ਕੇ ਬਹਿ ਰਾਈ ਬ੍ਰਹਮ ਪਸਾਰ ਪਸਾਰ ਭੇਤਰ ਸਤਿਗੁਰ ਤੇ ਸੋਝੀ ਪਾਈ ਸਭ ਗਮੀਤ ਹਮ ਆਪਣ ਕੀ ਨਾ ਹਮ ਸਭਨਾ ਕੇ ਰਾਜਨ ਦੂਰ ਪਰਾਇਓ ਮਨ ਕਾ ਬਿਰਹਾ ਤਾਂ ਮੇਲ ਕੀਓ ਮੇਰੇ ਰਾਜਨ ਬਿੰਸੋ ਧੀਠਾ ਅੰਮ੍ਰਿਤ ਬੂਟਾ ਸਬਦ ਲਗੋ ਗੁਰਮੀਠਾ ਜਲ ਥਲ ਮਹੀਲ ਸਰਬ ਨਿਵਾਸੀ ਨਾਨਕ ਰਮਈਆ ਡੀਠਾ ਤਨਾ ਸ੍ਰੀ ਮਹਲਾ ਪੰਜਵਾਂ ਜਪ ਦੇ ਦਰਸ਼ਨ ਪਿੱਟ ਸਾਧੂ ਭਲੇ ਦਿਨ ਸਿਓਇਆ ਏ ਮਹਾਨੰਦ ਸਦਾ ਕਰ ਕੀਰਤਨ ਪੁਰਖ ਵਧਾਤਾ ਪਾਏ ਆਪ ਮੋਹੇ ਰਾਮ ਜਸੋ ਮਨ ਗਾਇਓ ਭਇਓ ਪ੍ਰਗਾਸ ਸਦਾ ਸੁਖ ਮਨ ਮਹਿ ਸਤਿਗੁਰ ਪੂਰਾ ਪਾਇਓ ਰਹਾ ਉਹ ਗੁਣਦਾਨ ਰਿਤ ਭਿੱਤਰ ਵਸਿਆ ਤਾਂ ਦੁਖ ਭਰਮ ਪਉ ਭਾਗਾ ਭਈ ਭਰਾਪਤ ਵਸਤਾ ਗੋਚਰ ਰਾਮ ਨਾਮ ਰੰਗ ਲਾਗਾ ਚਿੰਤ ਚਿੰਤਾ ਸੋਚ ਸੋਚਾ ਸੋਗ ਲੋਭ ਮੋਹ ਥਾਕਾ ਹਮੇ ਰੋਗ ਮਿਟੇ ਕਿਰਪਾ ਤੇ ਜਮ ਤੇ ਭਏ ਬੇਬਾਕਾ ਗੁਰ ਕੀ ਟਹਿਲ ਗੁਰੂ ਕੀ ਸੇਵਾ ਗੁਰੂ ਕੀ ਆਗਿਆ ਪਾਣੀ ਕਹੋ ਨਾਨਕ ਜਨ ਜਮ ਤੇ ਕਾਢੇ ਤਿਸ ਗੁਰ ਕੈ ਸਾਧੇ ਗੁਰਬਾਣੀ ਤਿਸ ਗੁਰ ਕੈ ਗੁਰਬਾਣੀ ਤ੍ਰਾਸੀ ਮਹਲਾ ਪੰਜਵਾਂ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ ਤਿੰਨ ਹੀ ਸੁਣਿਆ ਦੁਖ ਸੁਖ ਮੇਰਾ ਤੋ ਬਿਦ ਨਿੱਕੀ ਖਟਾਨੀ ਜੀ ਕੀ ਕਹਿ ਹੀ ਪਹਿਮਾਨੀ ਔਰ ਜਤਨ ਕਰ ਰਹੇ ਬਹੁ ਤੇਰੇ ਤਿਲ ਤਿੰਨ ਤਿਲ ਨੇ ਕੀਮਤ ਜਾਨੀ ਰਹਾਉ ਅੰਮ੍ਰਿਤ ਨਾਮ ਨਿਰਮੋਲਕ ਹੀ ਰਾ ਗੁਰ ਤੀਨੋ ਮੰਤਾਨੀ ਡਿਗ ਨਾ ਡੋਲ ਦ੍ਰਿੜ ਕਰ ਰਹਿਓ ਪੂਰਨ ਹੋਈ ਤ੍ਰਿਪਤਾਨੀ ਉਜ ਬੀਚ ਹਮ ਤੁਮ ਕਸ਼ ਹੋਤੇ ਤਿਨਗੀ ਬਾਤ ਬਿਲਾਨੀ ਅਲੰਕਾਰ ਮਿਲ ਥੈਲੀ ਹੋਈ ਹੈ ਤਾਂ ਦੇ ਕਨਮ ਤਾਂ ਤੇ ਕਨਕ ਵਖਾਨੀ ਪ੍ਰਗਟਿਓ ਜੋਤ ਸਹਿਜ ਸੁਖ ਸੋਭਾ ਬਾਜੇ ਆਨੰਦ ਬਾਨੀ ਕਹੋ ਨਾਨਕ ਨੇਹ ਚਲ ਕਰ ਬਾਧਿਓ ਗੁਰ ਕੀ ਬੰਧਾਨੀ ਤਨਾ ਸ੍ਰੀ ਮਹਲਾ ਪੰਜਵਾਂ ਵੱਡੇ ਵੱਡੇ ਰਾਜੇ ਨਿਰਭੂਮਨ ਤਾਂ ਕਿ ਤ੍ਰਿਸ਼ਨਾ ਬੂਜੀ ਲਪਟ ਰਹੇ ਮਾਇਆ ਰੰਗ ਮਾਤੇ ਲੋਚਨ ਕੁਛ ਨਾ ਸੂਜੀ ਵੇਖਿਆ ਮੈਂ ਕਨਹੀ ਤ੍ਰਿਪਤ ਨਾ ਪਾਈ ਜੋ ਪਵਕ ਇੰਦਨ ਨਹੀਂ ਧਰਾ ਪੈ ਬੇਨ ਹਰ ਕਹਾ ਅਗਾਈ ਰਹਾਉ ਦਿਨ ਦਿਨ ਕਰਤ ਭੋਜਨ ਬਹੁ ਬਿੰਜਨ ਤਾਂ ਕਿ ਮਿਟਨ ਭੁੱਖਾ ਉਦਮ ਕਰੇ ਸਵਾਨ ਕੇ ਨਿਆਈ ਚਾਰੇ ਕੁੰਡਾ ਘੋਖਾ ਕਾਮਵੰਤ ਕਾਮੇ ਬਹੁ ਨਾਰੀ ਪਰ ਗ੍ਰਹਿ ਜੋਹ ਨ ਚੁੱਕੈ ਦਿਨ ਪ੍ਰਤ ਕਰੇ ਕਰੇ ਪਛਤਾਪੈ ਸੋਗ ਲੋਭ ਮੈਂ ਸੂਕੈ ਹਰ ਹਰ ਨਾਮ ਪਾਰੇ ਅਮੋਲਾ ਅੰਮ੍ਰਿਤ ਏਕ ਨਿਧਾਨਾ ਸੁਖ ਸਹਿਜ ਆਨੰਦ ਸੰਤਨ ਕੈ ਨਾਨਕ ਗੁਰ ਤੇ ਜਾਨਾ ਧਨਾ ਸ੍ਰੀ ਮਹਲਾ ਪੰਜਵਾਂ ਲਵਨ ਲਾਗਨ ਕਹੋ ਹੈ ਕਛੂਐ ਜਾ ਕੋ ਫਿਰ ਇਹੋ ਧਾਵੈ ਜਾ ਕੋ ਗੁਰ ਦਿਨੋ ਅੰਮ੍ਰਿਤ ਤੇ ਸਹੀ ਕੋ ਬਨ ਆਵੈ ਜਾ ਕੋ ਆਇਓ ਏਕ ਰਸਾ ਖਾਨ ਪਾਨ ਆਨ ਨਹੀਂ ਖੁਦਿਆ ਤਾਂ ਕੈ ਚਿਤ ਨਾ ਬਸਾ ਰਹਾਉ ਮਲਿਓ ਮਨ ਤਨ ਹੋਇਓ ਹਰਿਆ ਇਕ ਬੂੰਦ ਜਿਨ ਪਾਈ ਵਰਨ ਸਾ ਕੋ ਸਤੁਤ ਤਾ ਕੀ ਕੀਮਤ ਕਹਿਣ ਨਾ ਜਾਈ ਕਾਲ ਨ ਮਿਲਿਓ ਸੇਵ ਨ ਮਿਲਿਓ ਮਿਲਿਓ ਆਈ ਚਿੰਤਾ ਜਾ ਕੋ ਦਇਆ ਕਰੀ ਮੇਰੇ ਠਾਕੁਰ ਤਿਨ ਗੁਰੇ ਕਮਾਨੋ ਮੰਤਾ ਦੀਨ ਦਿਆਲ ਸਦਾ ਕਿਰਪਾਲਾ ਸਰਬ ਜਿਆ ਪ੍ਰਤਪਾਲਾ ਓਤ ਬੋਤ ਨਾਨਕ ਸੰਗ ਰਵਿਆ ਜੋ ਮਾਤਾ ਬਾਲ ਗੋਪਾਲਾ ਧਨਾ ਸ੍ਰੀ ਮਹਲਾ ਪੰਜਵਾਂ ਬਾਹਰ ਜਾਉ ਗੁਰੇ ਆਪਣੇ ਉੱਪਰ ਜਿਨ ਹਰ ਹਰ ਨਾਮ ਦਿਰੜਾਇਆ ਮਹਾ ਉਦਿਆਨ ਅੰਧਕਾਰ ਮੈਂ ਜਿਨ ਸਿੱਧਾ ਮਾਰਗ ਦਿਖਾਇਆ ਹਮਰੇ ਪ੍ਰਾਨ ਗੋਪਾਲ ਗੋਬਿੰਦ ਇਹਾਂ ਊਹਾਂ ਸਰਬ ਥੋਕ ਕੀ ਜਿਨੇ ਹਮਾਰੀ ਜਿੰਦ ਰਾਓ ਜਿਸ ਹਮਾਰੀ ਚਿੰਦ ਰਹਾਓ ਜਗ ਸਿਮਰਨ ਸਰਬ ਨਿਧਾਨ ਮਨ ਮਹਤ ਪਤ ਪੂਰੀ ਨਾਮ ਲੈਤ ਕੋਟ ਅਗਨ ਸੇ ਭਗਤ ਬਾਸ਼ੇ ਸਭ ਧੂਰੀ ਸਰਬ ਮਨੋਹਰਤ ਜੇ ਕੋ ਚਾਹ ਸਿਵੇਕ ਨਿਧਾਨ ਪਾਰ ਬ੍ਰਹਮ ਪਰਮਪਰ ਸਵਾਮੀ ਸਿਮਰਤ ਪਾਰ ਪੁਰਾਨਾ ਸੀਤਲ ਸਾਧ ਮਹਾ ਸੁਖ ਪਾਇਆ ਸੰਸੰਗ ਰਹਿਓ ਓਹਲਾ ਹਰ ਤਨ ਸੰਚਨ ਹਰ ਨਾਮ ਭੋਜਨ ਇਹ ਨਾਨਕੀ ਨੂੰ ਚੋਲਾਰ ਤਨਾਸੀ ਮਹਲਾ ਪੰਜਵਾਂ ਜਿਸ
ਜਿਹ ਕਰਨੀ ਹੋਵੇ ਸ਼ਰਮਿੰਦਾ ਇਹ ਕਮਾਨੀ ਰੀਤ ਸੰਤ ਕੀ ਨਿੰਦਾ ਸਖਤ ਕੀ ਪੂਜਾ ਐਸੀ ਦ੍ਰਿੜੀ ਵਿਪਰੀਤ ਮਾਇਆ ਮੋਹ ਭੁੱਲ ਅਵਰਹੀਤ ਹਰ ਚਿੰਦਾਰੇ ਬਨ ਹਰ ਪਾਤਰ ਇਹ ਤੁਹਾਰੋ ਬੀਤ ਰਹਾਉ ਚੰਦਨ ਲੈ ਬਹੁਤ ਦੇਖੋ ਸੁਖ ਗਰਦ ਭਸਮ ਸੰਗੀਤ ਅੰਮ੍ਰਿਤ ਸੰਗ ਨਾਹੀ ਰੁਚਿਆਵਤ ਵਿਖਟ ਗੌਰੀ ਪ੍ਰੀਤ ਉੱਤਮ ਸੰਤ ਭਲੇ ਸੰਜੋਗੀ ਇਸ ਜਗ ਮਹਿ ਪਵਿੱਤ ਪਨੀਤ ਜਦ ਕਰਥ ਜਨ ਪਦਾਰਥ ਕਾਜ ਬਾਦਰ ਜੀਤ ਜਨਮ ਜਨਮ ਕੇ ਕਿਲ ਬਖ ਦੁਖ ਭਾਗੇ ਗੁਰ ਗਿਆਨ ਅੰਜਨ ਨੇਤਰ ਦੀਤ ਸਤਸੰਗ ਇਨ ਦੁਖ ਤੇ ਨਿਕਸਿਓ ਨਾਨਕ ਏਕ ਪ੍ਰੀਤ ਇਤਨਾ ਸ੍ਰੀ ਮਹੱਲਾ ਪੰਜਵਾਂ ਪਾਣੀ ਪੱਖਾ ਪਿਜੋ ਸੰਤ ਆਗ ਗੁਣ ਗੋਬਿੰਦ ਜਸ ਗਾਈ ਸਾਸ ਮਨ ਨਾਮ ਸਮਾਰੈ ਇਹੋ ਬਿਸਰਾਮ ਨਿਧ ਪਾਈ ਤੁਮ ਕਰੋ ਦਇਆ ਮੇਰੇ ਸਾਈ ਐਸੀ ਮਤ ਦੀਜੇ ਮੇਰੇ ਠਾਕੁਰ ਸਦਾ ਸਦਾ ਤੋ ਧਿਆਈ ਰਹਾਉ ਤੁਮਰੀ ਕਿਰਪਾ ਤੇ ਮੂੰਹ ਮਾਨ ਛੂਟੈ ਬਿਨ ਸਜਾਏ ਬਰਮਾਈ ਅੰਦਰੂਪ ਰਵਿਓ ਸਭ ਮਦੇ ਜਤ ਕਤ ਪੇਖੋ ਜਾਈ ਤੁਮ ਦਿਆਲ ਕਿਰਪਾਲ ਕਿਰਪਾ ਨਿਧ ਪਤਤ ਭਾਵਨ ਗੁਸਾਈ ਕੋਟ ਸੁਖ ਆਨੰਦ ਰਾਜ ਪਾਏ ਮੁਕਤ ਬਿਨੀ ਮੁਖ ਬੁਲਾਈ ਕੋਟ ਸੁਖ ਆਨੰਦ ਰਾਜ ਪਾਏ ਮੁਕਤ ਨਿਮੁਖ ਬੁਲਾਈ ਜਪ ਤਾਪ ਭਗਤ ਸਾਹ ਪੂਰੇ ਜੋ ਪ੍ਰਭ ਕਹਿ ਮਨ ਭਾਈ ਨਾਮ ਜਪ ਤ੍ਰਿਸ਼ਨਾ ਸਭ ਬੁੱਝੀ ਹੈ ਨਾਨਕ ਤ੍ਰਿਪਤ ਅਗਾਈ ਤ੍ਰਾਸਰੀ ਮਹੱਲਾ ਪੰਜਵਾਂ ਜਿਨ ਕਿਨੇ ਵਸ ਆਪਣੇ ਤ੍ਰੈ ਗੁਣ ਪਵਨ ਚਤੁਰ ਸੰਸਾਰ ਜਗ ਇਸ਼ਨਾਨ ਤਾਪ ਥਾਨ ਖੰਡ ਕਿਆ ਇਹੋ ਜੰਤ ਵਿਚਾਰਾ ਪ੍ਰਭ ਕੀ ਓਟ ਗਈ ਤੋ ਛੂਟੋ ਸਾਧ ਪ੍ਰਸਾਦ ਹਰ ਹਰ ਹਰ ਗਾਏ ਵਿਖ ਵਿਆਦ ਤਬ ਹੂਟੋ ਰਾਵ ਨਹਿ ਸੁਣੀਐ ਨਹਿ ਮੁਕਤ ਬਕੀਐ ਨਹਿ ਮੋਹੈ ਓ ਡਿਟੀ ਐਸੀ ਟਗੋਰੀ ਪਾਇ ਭੁਲਾਵੈ ਮਨ ਸਭ ਗੈ ਲਾਗੈ ਮਿੱਠੀ ਮਾਇ ਬਾਪ ਪੂਤ ਹਿਤ ਭਰਾਤਾ ਹੁਣ ਘਰ ਘਰ ਮੇਲਿਓ ਦੂਆ ਕਿਸ ਹੀ ਵਾਧ ਘਾਟ ਹੈ ਕਿਸ ਹੀ ਪੈ ਸਗਲੇ ਲਰ ਲਰ ਮੂਆ ਹੰਬਲਹਾਰੀ ਸਤਿਗੁਰੂ ਆਪਣੇ ਜਿਨ ਉਚਲਤ ਦਿਖਾਇਆ ਗੁਜ ਪਾਹੇ ਜਲ ਸੰਸਾਰਾ ਭਗਤ ਨਾ ਵਿਆਪੈ ਮਾਇਆ ਸੰਤ ਪ੍ਰਸਾਦ ਮਹਾਂ ਸੁਖ ਪਾਇਆ ਸਗਲੇ ਬੰਧਨ ਕਾਟੇ ਹਰ ਹਰ ਨਾਮ ਨਾਨਕ ਧਨ ਪਾਇਆ ਆਪਣੇ ਘਰ ਲਿਆਇਆ ਖਾਟੇ ਧਨਾਸਰੀ ਮਹੱਲਾ ਪੰਜਵਾਂ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਕ ਤੁਮ ਹੀ ਪ੍ਰਤਪਾਲੋ ਅੰਬਾਰਕ ਤੁਮਰੇ ਧਾਰੇ ਜਿਹ ਵਾਏ ਕਮਨ ਗੁਣ ਕਹੀਐ ਬੇਸਮਾਰ ਬੇਅੰਤ ਸੁਆਮੀ ਤਿਰਵੰਤ ਨਾ ਕਿਨਹੀ ਲਹੀਐ ਰਹਾਉ ਕੋਟ ਅਪਰਾਧ ਮਾਰੇ ਖੰਡੋ ਅਨਕ ਵਿਧੀ ਸਮਝਾਵਹੋ ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਣ ਬਿਰਧ ਰਖਾਵਹੋ ਤੁਮਰੀ ਸੁਣ ਤੁਮਾਰੀ ਆਸ ਤੁਮੇ ਸਜਨ ਸੁਹੇਲੇ ਰਾਖੋ ਰਾਖਨ ਹਾਰ ਦਿਆਲਾ ਨਾਨਕ ਘਰ ਕੇ ਗੋਲੇ ਧਨਾ ਸ੍ਰੀ ਮਹੱਲਾ ਪੰਜਵਾਂ ਪੂਜਾ ਵਰਤ ਤਿਲਕ ਇਸ਼ਨਾਨ ਪੁੰਨ ਦਾਨ ਬਹੁਦੈਨ ਕਹੁ ਨ ਭੇਜੈ ਸੰਜਮ ਸੁਆਮੀ ਬੋਲੇ ਮਿੱਠ ਬੈਨ ਪ੍ਰਭ ਜੀ ਕੋ ਨਾਮ ਜਪਤ ਮਨ ਚੈਨ ਬਹੁ ਪ੍ਰਕਾਰ ਕੁਝ ਸਭ ਤਾ ਕੋ ਬਿਖਮ ਨਾ ਜਾਈ ਲੈਨ ਰਹਾਉ ਜਾਪ ਤਾਪ ਭ੍ਰਮਣ ਬਸਦਾ ਕਰ ਉਰਧ ਤਾਪ ਲੈ ਗੈਨ ਇਹ ਬਿਧਨ ਹੈ ਪਤੀਆ ਨੂੰ ਠਾਕੁਰ ਜੋਗ ਜੁਗਤ ਕਰ ਜੈਨ ਅੰਮ੍ਰਿਤ ਨਾਮ ਨਿਰਮੁਲਕ ਹਰ ਜੈਸ ਤਿਨ ਪਾਇਓ ਜਿਸ ਕਿਰਪੈਨ ਸਾਧ ਸੰਗ ਰੰਗ ਪ੍ਰਭ ਭੇਟੇ ਨਾਨਕ ਸੁਖ ਜਨ ਰੈਨ ਧਨਾ ਸ੍ਰੀ ਮਹੱਲਾ ਪੰਜਵਾਂ ਬੰਧਨ ਤੇ ਛੁਟਕਾਵੈ ਪ੍ਰਭੂ ਮਿਲਾਵੈ ਹਰ ਹਰ ਨਾਮ ਸੁਣਾਵੈ ਅਸਤਰ ਕਰੇ ਨਿਚਲੇ ਹੋ ਮਨੁਆ ਬੋਰ ਨਾ ਕਬੂਤਾਵੈ ਹੈ ਕੋ ਐ ਸੋ ਹੋਮੈ ਹੋਇ ਕੋ ਐ ਸੋ ਹਮਰਾ ਮੀਤ ਸਗਲ ਸਮਗਰੀ ਜੀਓ ਹੀਓ ਦਿਓ ਅਰਪੋ ਆਪਣੋ ਚੀਤ ਰਹਾਓ ਪਰ ਧਨ ਪਰ ਤਨ ਪਰਤੀ ਨਿੰਦਾ ਇਨ ਸੋ ਪ੍ਰੀਤ ਨ ਲਾਗੈ ਸੰਤ ਸੰਗ ਸੰਤ ਸੰਭਾਖਨ ਹਰ ਕੀਰਤਨ ਮਨ ਜਾਗ ਗੁਣਦਾਨ ਦਿਆਲ ਪੁਰਖ ਪ੍ਰਭ ਸਰਬ ਸੁਖ ਦਿਆਲ ਮਾਂਗੇ ਦਾਨ ਨਾਮ ਤੇਰੋ ਨਾਨਕ ਜੋ ਮਾਤਾ ਬਾਲ ਗੋਪਾਲਾ ਧਨਾ ਸ੍ਰੀ ਮਹੱਲਾ ਪੰਜਵਾਂ
ਹਰ ਹਰ ਲੀਨੇ ਸੰਤ ਬਾਰ ਹਰ ਕੈ ਦਾਸ ਕੀ ਚਿਤ ਵਰਿਆਈ ਤਸਹੀ ਕੋ ਫਿਰ ਮਾਰ ਰਹਾ ਹੋ ਜਨ ਗਯਾ ਬਸਾਈ ਹੋ ਬਾਨ ਭਾਗ ਹਾਰ ਭ੍ਰਮਤ ਭ੍ਰਮਤ ਉਹਾਂ ਹੀ ਮੂਹੇ ਬਹੁੜ ਗ੍ਰਹਿ ਨਮਝਾਰ ਨਾਨਕ ਸਰਣ ਪਰਿਉ ਦੁਖ ਭੰਜਨ ਗੁਣ ਗਾਵੈ ਸਦਾ ਅਪਾਰ ਨਿੰਦਕਾ ਮੁਖ ਕਾਲਾ ਹੋਵਾ ਦੀਨ ਦੁਨੀਆ ਕੈ ਦਰਬਾਰ ਤਨਾ ਸ੍ਰੀ ਮਹਲਾ ਪੰਜਵਾਂ ਅਬ ਹਰ ਰਾਖਨ ਹਾਰ ਚਿਤਾਰਿਆ ਪਤਤ ਪਨੀਤ ਯਕਨ ਭੇਤ ਸਗਲਾ ਰੋਗ ਵਿਦਾਰਿਆ ਰਹਾਓ ਗੋਸ਼ਟ ਭਾਈ ਸਦਗੈ ਸੰਗਮ ਕਾਮ ਕ੍ਰੋਧ ਲੋਭ ਮਾਰਿਆ ਸਿਮਰ ਸਿਮਰ ਪੂਰਨ ਨਾਰਾਇਣ ਸੰਗੀ ਸਗਲੇ ਤਾਰਿਆ ਔਖਦ ਮੰਤਰ ਮੂਲ ਮਨ ਏਕੈ ਮਨ ਵਿਸ਼ਵਾਸ ਪ੍ਰਭ ਧਾਰਿਆ ਚਰਨ ਰੇਨ ਵਾਸੈ ਨਿਤ ਨਾਨਕ ਪੁਨ ਪੁਨ ਬਲਹਾਰਿਆ ਤੁਨਾ ਸਿੰਘ ਮਹਲਾ ਪੰਜਵਾਂ ਮੇਰਾ ਲਾਗੋ ਰਾਮ ਸੋਹੇਤ ਸਤਿਗੁਰ ਮੇਰਾ ਸਦਾ ਸਹਾਈ ਜਿਨ ਦੁੱਖ ਕਾਟਿਆ ਕੇਤ ਰਹਾਉ ਹਾਥ ਦੇ ਰੱਖਿਓ ਆਪਣਾ ਕਰ ਬਿਰਧਾ ਜਨਮ ਮਿਟਾਈ ਬਿਰਧਾ ਸਗਲ ਮਿਟਾਈ ਨਿੰਦਕੈ ਮੁਖ ਕਲ ਕੀਨੇ ਜਨਕਾ ਆਪ ਸਹਾਈ ਸਾਚਾ ਸਾਹਿਬ ਹੋਆ ਰਖਵਾਲਾ ਰੱਖ ਲੇ ਕੰਠ ਲਾਏ ਨਿਰਪਾਏ ਸਦਾ ਸੁਖ ਮਨ ਨਾਨਕ ਹਰ ਗੁਣ ਗਾਏ ਤਨਾਸੀ ਮਹਲਾ ਪੰਜਵਾਂ ਔਖਦ ਤੇਰੋ ਨਾਮ ਦਿਆਲ ਮੋਹਿ ਆਤੁਰ ਤੇਰੀ ਗਤ ਨਹੀਂ ਜਾਣੀ ਤੂੰ ਆਪ ਕਰੇ ਪ੍ਰਤਪਾਲ ਰਹਾਉ ਧਾਰ ਅਨੁਗ੍ਰਹ ਸੁਆਮੀ ਮੇਰੇ ਦੁਜੇ ਭਾਉ ਨਿਵਾਰ ਬੰਧਨ ਕਾਟ ਲਿਓ ਆਪਣੇ ਘਰ ਕਬੂ ਨਾ ਆਵੇ ਹਾਰ ਤੇਰੀ ਸਰਨ ਪਿਆ ਹੋ ਜੀਵਾ ਤੂੰ ਸਮਰੱਥ ਪੁਰਖ ਮਿਹਰਬਾਨ ਆੜ ਪੈਰ ਪ੍ਰਭ ਗੁਆਰਾ ਦੀ ਨਾਨਕ ਸਾਧ ਗੁਰਬਾਨ ਰਾਗ ਧਨਾਸਰੀ ਮਹੱਲਾ ਪੰਜਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਹਾ ਹਾ ਪ੍ਰਭ ਰਾਖ ਲੇ ਹੋ ਹਮ ਤੇ ਕੁਛ ਨਾ ਹੋਏ ਮੇਰੇ ਸਵਾਮੀ ਕਰ ਕਿਰਪਾ ਆਪਣਾ ਨਾਮ ਦੇਹੋ ਰਹਾਉ ਅਗਨ ਕੁਟੰਬ ਸਾਗਰ ਸੰਸਾਰ ਪਰਮ ਮੋਹ ਗਿਆਨ ਅੰਧਾਰ ਉੱਚ ਨੀਚ ਸੁਖ ਦੁਖ ਤ੍ਰਾਪਸ ਨਾਏ ਤ੍ਰਿਸ਼ਨਾ ਭੂਖ ਮਨ ਬਸ ਨਾਰਾਚ ਬਿਖ ਬਿਆਦ ਪੰਚ ਦੂਤ ਸੰਗ ਮਹਾ ਅਸਾਧ ਜੀ ਜਹਾਨ ਪ੍ਰਾਨ ਧਨ ਤੇਰਾ ਨਾਨਕ ਜਾਨ ਸਦਾ ਹਰ ਨੇਰਾ ਧਨਾ ਸ੍ਰੀ ਬਹਲਾ ਪੰਜਵਾਂ ਦੀਨ ਦਰਦ ਨਿਵਾਰ ਠਾਕੁਰ ਰੱਖ ਜਨ ਕੀ ਆਪ ਤਨ ਤਰਨ ਹਰ ਨਿਧ ਦੁਖ ਨਾ ਸਕੈ ਬਿਆਪ ਸਾਧੂ ਸੰਗ ਭਜੋ ਗੋਪਾਲ ਆਨ ਸੰਜਮ ਕਿਸਨ ਸੂਜੈ ਇਹੋ ਜਤਨ ਕਾਟ ਕਾਲ ਕਾਲ ਰਹਾਓ ਆਦੰਤ ਦਿਆਲ ਪੂਰਨ ਤਿਸ ਬਿਨਾ ਨਹੀਂ ਕੋਏ ਜਨਮ ਮਰਨ ਨਿਵਾਰ ਹਰ ਜਪ ਸਿਮਰ ਸਵਾਮੀ ਸੋਏ ਵੇਦ ਸਿਮਰਤ ਕਥਾ ਸਾਸਤ ਭਗਤ ਕਰੇ ਹੈ ਵਿਚਾਰ ਮੁਕਤ ਪਾਈਐ ਸਾਧ ਸੰਗਤ ਬਿੰਸ ਜਾਏ ਅੰਧਾਰ ਚਰਨ ਕਮਲੇ ਧਾਰ ਜਨ ਕਾ ਰਾਸ ਪੂੰਜੀਏ ਕੋ ਤਾਣ ਮਾਣ ਦੀ ਬਣ ਸਾਚਾ ਨਾਨਕੀ ਪ੍ਰਭ ਟੇਕ ਤਨਾ ਸ੍ਰੀ ਮਹਲਾ ਪੰਜਵਾਂ ਫਿਰਤ ਫਿਰਤ ਭੇਟੇ ਜਨ ਸਾਧੂ ਪੂਰਾ ਗੁਰ ਸਮਝਾਇਆ ਆਨ ਸਗਲ ਵਿਦ ਕਾਮਨਾ ਆਵੈ ਹਰ ਹਰ ਨਾਮ ਧਿਆਇਆ ਤਾਤੇ ਮੋਹੇ ਤਾਰੀ ਓਟ ਗੋਪਾਲ ਸਰਨ ਪਰਿਓ ਪੂਰਨ ਪਰਮੇਸ਼ਵਰ ਬਿੰਸ ਸਗਲ ਜੰਜਾਲ ਰਹਾਉ ਸੁਰਗ ਮਿਰਤ ਪਿਆਲ ਭੂ ਮੰਡਲ ਸਗਲ ਵਿਆਪੇ ਮਾਏ ਜੀ ਉਧਾਰਨ ਸਭ ਕੁਲ ਧਰਨ ਹਰ ਹਰ ਨਾਮ ਧਿਆਏ ਨਾਨਕ ਨਾਮ ਨਿਰੰਜਨ ਗਾਈਐ ਪਾਈਐ ਸਰਮ ਨਿਧਾਨਾ ਕਰ ਕਿਰਪਾ ਜੈਸ ਦੇ ਸਵਾਮੀ ਬਿਰਲੇ ਕਾਹੂ ਜਾਨਾ ਧਨਾ ਸ੍ਰੀ ਮਹਲਾ ਪੰਜਵਾਂ ਘਰ ਦੂਜਾ ਚੁੱਪ ਦੇ ਕੋ ਓਂਕਾਰ ਸਤਿਗੁਰ ਪ੍ਰਸਾਦ ਛੋੜ ਜਾ ਇਸ ਕਰੇ ਪਰਾਲ ਕਾਮਨਾ ਆਵੇ ਸੇ ਜੰਜਾਲ ਸੰਗ ਨ ਚਾਲੇ ਤਿੰਨ ਸੋਹੀਤ ਜੋ ਬਹਿਰਾਈ ਸਹੀ ਚੀਤ ਜੋ ਬਹਿਰਾਈ ਸੋਈ ਮੀਤ ਐਸੇ ਭਰਮ ਭੁੱਲੇ ਸੰਸਾਰਾ ਜਨ ਪਦਾਰਥ ਖੋਏ ਗਵਾਰਾ ਰਹਾਉ ਸਾਚ ਧਰਮ ਨਹੀਂ ਭਾਵੈ ਧੀਠਾ ਝੂਠ ਧੋਹ ਸਿਉ ਰਚੋ ਮੀਠਾ ਦਤ ਪਿਆਰੇ ਵਿਸਰਿਆ ਦਾ ਤਾਰਾ ਜਾਣ ਨਾਈ ਮਰਣਾ ਵਿਸਾਰਾ ਵਸਪੁਰ ਵਸਪੁਰਾਈ ਕੋ ਟੁਰੋਵੈ ਕਰਮ ਧਰਮ ਸਗਲਾਈ ਖੋਵੈ ਹੁਕਮ ਨ ਬੂਝੈ ਆਵਣ ਜਾਣੇ ਪਾਪ ਕਰੈ ਤਾਂ ਪਛੋ ਤਾਣੇ ਜੁਦ ਭਾਵੇ ਸੁਪਰਵਾਣ ਤੇਰੇ ਭਾਣੇ ਨੂੰ ਕੁਰਬਾਨ ਨਾਨਕ ਗਰੀਬ ਬੰਦਾ ਜਨ ਤੇਰਾ
ਰਾਖ ਲੈ ਸਾਹਿਬ ਪ੍ਰਭ ਮੇਰਾ ਆਤਨਾ ਸ੍ਰੀ ਮਹੱਲਾ ਪੰਜਵਾਂ ਮੋਹਿ ਮਸਕੀਨ ਪ੍ਰਭ ਨਾਮ ਆਧਾਰ ਖੱਟਣ ਕੋ ਹਰ ਹਰ ਰੋਜ਼ਗਾਰ ਸੰਜਣ ਕੋ ਹਰ ਏਕੋ ਨਾਮ ਹਲਤ ਪਲਤ ਤੱਕ ਆਵੈ ਕਾਮ ਨਾਮ ਰਤੇ ਪ੍ਰਭ ਰੰਗ ਅਪਾਰ ਸਾਧ ਗਾਵੈ ਗੁਣ ਏਕ ਨਿਰੰਕਾਰ ਰਹਾਉ ਸਤਿਗੁਰ ਸੋਭਾ ਅਤਮਸਕੀਨੀ ਸੰਤ ਵਡਾਈ ਹਰ ਜਾ ਸਚੀਨੀ ਅਨੰਦ ਸੰਤਨ ਕੈ ਭਗਤ ਗੋਬਿੰਦ ਸੁਖ ਸੰਤਨ ਕੈ ਬਿਨਸੀ ਚਿੰਦ ਜੈ ਸਾਧ ਸੰਤਨ ਹੋਵੇ ਕਥਰ ਤੈ ਹਰ ਜਸ ਗਾਵੈ ਨਾਦ ਕਵਤ ਸਾਧ ਸਭਾ ਮੈਂ ਅਨੰਦ ਵਿਸਰਾਮ ਓਨ ਸੰਗ ਸੋ ਪਾਏ ਜਿਸ ਮਸਤ ਕਰਾਮ ਦੁਗਰ ਜੋੜ ਕਰੀ ਅਰਦਾਸ ਚੰਦ ਪਖਾਰ ਕਹਾਂ ਗੁਣਤਾਸ ਪ੍ਰਭ ਦਿਆਲ ਕਿਰਪਾਲ ਹਜੂਰ ਨਾਨਕ ਜੀਵ ਸੰਤਾਂ ਧੂਰ ਨਾਥ ਮਹੱਲਾ ਪੰਜਵਾਂ ਸੋ ਕਤ ਡਰ ਜੇ ਖਸਮ ਸਮਾਰ ਡਰ ਡਰ ਪਜੈ ਮਨ ਮੁਖ ਵਿਚਾਰੇ ਰਹਾਉ ਸਿਰ ਉਪਰ ਮਾਤ ਪਿਤਾ ਗੁਰਦੇਵ ਸਬਲ ਮੂਰਤ ਜਾ ਕੇ ਨਿਰਮਲ ਸੇਵ ਏਕ ਨਿਰੰਜਨ ਜਾ ਕੀ ਰਾਸ ਮਿਲ ਸਾਧ ਸੰਗਤ ਹੋਵਤ ਪ੍ਰਗਾਸ ਜੀਅਨ ਕਾ ਦਾਤਾ ਪੂਰਨ ਸਭ ਠਾਏ ਕੁੜ ਕਲੇਸ਼ ਮਿਟੇ ਹਰ ਨਾਏ ਜਨ ਮਰਨ ਸਗਲਾ ਦੁਖ ਨਾਸੈ ਗੁਰਮੁਖ ਜਾ ਕੈ ਮਨ ਤਨ ਬਾਸੈ ਜਿਸ ਨੂੰ ਆਪ ਲਏ ਲੜ ਲਾਏ ਦਰਗਹਿ ਮਿਲੇ ਤੇ ਸਹੀ ਜਾਏ ਸੇ ਭਗਤ ਜੇ ਸੱਚ ਭਾਣੇ ਜਮਗਾਲ ਤੇ ਭਾਏ ਨਿਕਾਣੇ ਸਾਚਾ ਸਾਹਿਬ ਸੱਚ ਦਰਬਾਰ ਕੀਮਤ ਕੌਣ ਕਹਿ ਵਿਚਾਰ ਕਟਕਟ ਅੰਤਰ ਸਗਲ ਆਧਾਰ ਨਾਨਕ ਜਚ ਸੰਤ ਰਿਣਾਰ ਧਨਾ ਸ੍ਰੀ ਮਹੱਲਾ ਪੰਜਵਾਂ ਏਕੋ ਓਅੰਕਾਰ ਸਤਿਗੁਰ ਪ੍ਰਸਾਦ ਕਰ ਬਾਹਰ ਤੇਰਾ ਪ੍ਰਵਾਸ ਤੂੰ ਜਨ ਕਹਿ ਸੰਗ ਕਰ ਕਿਰਪਾ ਪ੍ਰੀਤਮ ਪ੍ਰਭ ਆਪਣੇ ਨਾਮ ਜਪੋ ਹਰ ਰੰਗ ਜਨ ਕੋ ਪ੍ਰਭ ਆਪਣੇ ਕਾ ਤਾਣ ਜੋ ਤੂੰ ਕਰੇ ਕਰਾਵੇ ਸਵਾਮੀ ਸਾ ਮਸਲਤ ਪ੍ਰਵਾਨ ਰਹਾਓ ਪਤ ਪਰਮੇਸ਼ਰ ਗਤ ਨਾਰਾਇਣ ਧਨ ਗੋਪਾਲ ਗੁਣ ਸਾਖੀ ਚਰਨ ਸਰ ਨਾਨਕ ਦਾਸ ਹਰ ਹਰ ਸੰਤੀ ਬੇਦ ਜਾਤੀ ਧਨਾ ਸ੍ਰੀ ਮਹੱਲਾ ਪੰਜਵਾਂ ਸਗਲ ਮਨੋਰਥ ਪ੍ਰਾਪਤ ਪਾਏ ਕੰਠ ਲਾਏ ਗੁਰ ਰਾਖੇ ਸੰਸਾਰ ਸਾਗਰ ਮੈਂ ਜਲ ਨਾ ਦੀਨੇ ਕਿਨਨ ਉਤਰ ਭਾਕੇ ਜਿਨ ਕੈ ਮਨ ਸਾਚਾ ਵਿਸਵਾਸ ਪੇਖ ਪੇਖ ਸਵਾਮੀ ਕੀ ਸੋਭਾ ਆਨੰਦ ਸਦਾ ਉਲਾਸ ਰਹਾਉ ਚਰਨ ਸਨ ਪੁੰਨ ਪਰਮੇਸ਼ਰ ਅੰਤਰ ਜਾਮੀ ਸਾਖਿਓ ਜਾਨ ਬੂਝ ਆਪਣਾ ਕੀਓ ਨਾਨਕ ਭਗਤਨ ਕਾ ਅੰਕੁਰ ਰਾਖਿਓ ਧਨਾ ਸ੍ਰੀ ਮਹੱਲਾ ਪੰਜਵਾਂ ਜਹ ਜਹ ਪੇਖੋ ਤਹ ਹਜੂਰ ਹੈ ਦੂਰ ਕਤੋ ਨਾ ਜਾਏ ਰਬ ਰਹਾ ਸਰਬੱਤਰ ਮੈਂ ਮਨ ਸਦਾ ਧਿਆਈ ਈ ਤੂਤ ਨਹੀਂ ਵਿਛੜੇ ਸੋ ਸੰਗੀ ਗਨੀਆ ਬਿਰਸ ਜਾਏ ਜੋ ਨਿਮਖ ਮੈਂ ਸੋ ਅਲਪ ਸੁਖ ਭਾਨੀਆ ਰਹਾਓ ਪ੍ਰਤਪਾਲੇ ਪਿਆਵ ਦੇ ਕਾਸ਼ੂਨ ਨਾ ਹੋਈ ਸਾ ਸਾ ਸੰਭਾਲ ਤਾ ਮੇਰਾ ਪ੍ਰਭ ਸੋਈ ਅਛਲ ਅਛੇਦ ਪਾਰ ਪ੍ਰਭ ਉਚਾ ਜਾ ਕਾ ਰੂਪ ਜਪ ਜਪ ਕਰੇ ਆਨੰਦ ਜਾਨ ਅਚਰਜ ਅਨੂਪ ਸਾ ਮਤ ਦੇਹੋ ਦਿਆਲ ਪ੍ਰਭ ਜਿਤ ਤੁਮਹਿ ਅਰਾਧਾ ਨਾਨਕ ਮੰਗ ਦਾਨ ਪ੍ਰਭ ਹਰੇਨ ਪਗ ਸਾਦਾ ਧਨਾ ਸ੍ਰੀ ਮਹੱਲਾ ਪੰਜਵਾਂ ਜਿਨ ਤੁਮ ਭੇਜੇ ਤਿਨੇ ਬੁਲਾਏ ਸੁਖ ਸਹਿ ਸਿਧ ਕਰ ਆਓ ਆਨੰਦ ਮੰਗਲ ਗੁਣ ਗਾਓ ਸਹਿਜ ਧੁਨ ਨਿਚ ਰਾਜ ਕਮਾਓ ਤੁਮ ਘਰ ਆਵੋ ਮੇਰੇ ਮੀਤ ਤੁਮਰੇ ਦੁਖੀ ਹਰਿ ਆਪ ਨਿਵਾਰੇ ਅਬਦਾ ਭਈ ਬਤੀਤ ਰਹਾਓ ਪ੍ਰਗਟ ਕੀਨੇ ਪ੍ਰਾਪ ਕਰਨੇ ਹਾਰੇ ਨਸਨ ਭਾਜਨ ਥਾਕੇ ਘਰ ਮੰਗਲ ਗਾਵੇ ਘਰ ਮੰਗਲ ਵਜੇ ਨਿਤ ਵਾਜੇ ਆਪਣੇ ਖਸਮ ਨੇ ਵਾਜੇ ਅਸਥਰ ਰਹੋ ਡੋਲੋ ਮਤ ਕਬੂ ਗੁਰਗੇ ਬਚਨੇ ਆਧਾਰ ਜੈ ਜੈਕਾਰ ਸਗਲ ਭੂ ਮੰਡਲ ਮੁਖ ਉਜਲ ਦਰਬਾਰ ਜਿਨ ਕੇ ਜੀਤ ਨਹੀਂ ਫੇਰੇ ਅਬ ਪੈ ਸਹਾਈ ਅਚਰਜ ਕੀਆ ਕਰਨੇ ਹਾਰੇ ਨਾਨਕ ਸੱਚ ਵਡਿਆਈ ਤ੍ਰਾਸਰੀ ਮਹੱਲਾ ਪੰਜਵਾਂ ਘਰ ਸੇਵਾ ਏਕੋ ਓਅੰਕਾਰ ਸਤਿਗੁਰ ਪ੍ਰਸਾਦ
ਸੁਨੋ ਸੰਤ ਪਿਆਰੇ ਬਿਨੋ ਹਮਾਰੇ ਜੀਓ ਹਰ ਬਿਨ ਮੁਕਤ ਨ ਕਾਹੂ ਜੀਓ ਰਹਾਓ ਮਨ ਨਿਰਮਲ ਕਰਮ ਕਰ ਤਰਨ ਤਰਨ ਹਾਰਿਆ ਬੁਰੇ ਜੰਜਾਲ ਤੇਰੇ ਕਾਹੂ ਨ ਕਾਮ ਜੀਓ ਜੀਵਨ ਦੇਵਾ ਪਾਰ ਬ੍ਰਹਮ ਸੇਵਾ ਇਹ ਉਪਦੇਸ਼ ਮੁਖੋ ਗੁਰ ਦਿਨਾ ਜੀਓ ਤੇ ਸੁਨ ਲਾਈਏ ਹੀਤ ਜਾਗ ਕਿਸ਼ਨਾਈ ਬੀਤ ਅੰਤ ਕੀ ਬਾਰ ਸੰਗ ਨਾ ਚਾਲੈ ਮੰਦਨ ਤੂੰ ਆਰਾਧ ਅਰਗ ਪ੍ਰੀਤਮ ਸਾਧ ਜਾ ਕੇ ਸੰਗ ਤੇਰੇ ਬੰਧਨ ਛੁਟੈ ਗੋ ਪਾਰ ਬ੍ਰਹਮ ਸਰਨ ਹਿਰਦੈ ਕਮਲ ਚਰਨ ਅਵਰ ਆਸ ਕਛ ਪਟਨ ਨਾ ਕੀਜੈ ਸੋਈ ਭਗਤ ਗਿਆਨੀ ਧਿਆਨੀ ਤਪਾ ਸੋਈ ਨਾਨਕ ਜਾਗੋ ਕਿਰਪਾ ਕੀਜੈ ਧਨਾਸਰੀ ਮਹਲਾ ਪੰਜਵਾਂ ਮੇਰੇ ਲਾਲ ਭਰੋ ਭਾਲੋ ਰੇ ਭਾਲੋ ਹਰ ਮੰਗਣਾ ਦੇਖੋ ਪਸਾਰ ਨੈਣ ਸੁਨੋ ਸਾਧੂ ਕੇ ਬੈਨ ਪ੍ਰਾਨ ਬਚਤ ਰਾਗ ਸਗਲ ਹੈ ਮਰਨਾ ਰਹਾਓ ਚੰਦਨ ਚੋਵਾ ਰਸ ਭੋਗ ਕਰਤ ਅਨੇਕ ਵੇਖਿਆ ਬੇਕਾਰ ਦੇਖ ਸਗਲ ਹੈ ਪੀਕੇ ਇੱਕ ਗੋਬਿੰਦ ਗੋ ਨਾਮ ਅਨੇਕੋ ਕਹਿਤ ਹੈ ਸਾਧ ਜਨ ਤਨ ਧਨ ਆਪਣ ਥਾਪਿਓ ਹਰ ਜਾਪਨਾ ਨਿਮਕ ਜਾਪਿਓ ਅਰਥ ਦਰਾਪ ਦੇਖ ਕਸ ਸੰਗ ਨਾ ਹੀ ਚਲਣਾ ਜਾ ਗੁਰੇ ਕਰਮ ਭਲਾ ਤਿੰਨ ਉੱਡ ਗਏ ਸੰਤ ਭਲਾ ਤਿੰਨ ਨਾਹੀ ਰੇ ਜਾਮ ਸੰਤਾ ਵੈ ਸਾਧੂ ਕੀ ਸੰਗਨਾ ਪਾਇਓ ਰੇ ਪਰਮ ਨਿਧਾਨ ਮਿਟੋ ਅਭਿਮਾਨ ਇੱਕ ਨਿਰੰਕਾਰ ਨਾਨਕ ਮਨ ਲਗਨਾ ਧਨਾਸਰੀ ਮਹੱਲਾ ਪੰਜਵਾਂ ਘਰ ਸਤਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਹਰ ਏਕ ਸਿਮਰੇਕ ਸਿਮਰੇਕ ਸਿਮਰ ਪਿਆਰੇ ਕਲ ਕਲੇਸ਼ ਲੋਭ ਮੋਹ ਮਾ ਭਾਉ ਚਲ ਤਾਰੇ ਰਹਾ ਸਾ ਸਾਸ ਨਿਮਕ ਨਿਮਕ ਦਿਨ ਸਰੈਨ ਚਿਤਾਰੇ ਸਾਧ ਸੰਗ ਜਪ ਨਿਸੰਗ ਮਨ ਨਿਧਾਨ ਤਾਰੇ ਚਰਨ ਕਮਲ ਨਮਸਕਾਰ ਗੁਰੂ ਗੋਬਿੰਦ ਵਿਚਾਰੇ ਸਾਧ ਜਨ ਗਿਰੇ ਨਾਨਕ ਮੰਗਲ ਸੂਖ ਸੁਧਾਰੇ ਧਨਾਸਰੀ ਮਹੱਲਾ ਪੰਜਵਾਂ ਘਰ ਅੱਠਵਾਂ ਦੁੱਪ ਦੇ ਕੋ ਅੰਕਾਰ ਸਤਿਗੁਰ ਪ੍ਰਸਾਦ ਸਿਮਰ ਸਿਮਰ ਸਿਮਰ ਸੁਖ ਪਾਵੋ ਸਾਸ ਸੰਭਾਲੇ ਇਹ ਲੋਕ ਪ੍ਰਲੋਕ ਸੰਗ ਸਹਾਈ ਜਤ ਕਤ ਮੋਹੇ ਰਖਵਾਲੇ ਗੁਰ ਕਾ ਬਚਨ ਬਸੇ ਜੀ ਨਾਲੇ ਜਲ ਨਹੀਂ ਡੁੱਬੇ ਤਸਕਰ ਨਹੀਂ ਲੇਵੇ ਭਾਈ ਨਾ ਸਕੇ ਜਾਲੇ ਰਹਾਓ ਨਿਰਧਨ ਕੋ ਧਨ ਅੰਧਲੇ ਕੋ ਟਿਕ ਮਾਤ ਦੂਧ ਜੈਸੇ ਬਾਲੇ ਸਾਗਰ ਮੈਂ ਬੋਹਿਤ ਪਾਇਓ ਹਰ ਨਾਨਕ ਕਰੀ ਕਿਰਪਾ ਕਿਰਪਾਲੇ ਧਨਾਸਰੀ ਮਹਲਾ ਪੰਜਵਾਂ ਭਏ ਕਿਰਪਾਲ ਦਿਆਲ ਗੋਬਿੰਦ ਅੰਮ੍ਰਿਤ ਹਿਰਦੈ ਸਿੰਚਾਈ ਨਮ ਨਿੰਦ ਹਿਰਦ ਸਿਧ ਹਰ ਲਾਗ ਰਹੀ ਜਨ ਪਾਈ ਸੰਤਨ ਸੰਤਨ ਕੋ ਅਨੰਦ ਸਗਲੀ ਜਾਈ ਗ੍ਰੇ ਬਾਹਰ ਠਾਕੁਰ ਭਗਤਨ ਕਾਰ ਅਵਰਿਆ ਸਰਾਬ ਠਾਈ ਰਹਾਓ ਤਾਕੋ ਕੋਈ ਨ ਪਹੁੰਚਣ ਹਾਰ ਜਗ ਅੰਗ ਗੁਸਾਈ ਜਮ ਕਿਤਰਾਸ ਮਿਟ ਜੈਸ ਸਿਮਰਤ ਨਾਨਕ ਨਾਮ ਧਿਆਈ ਤਨਾਸੀ ਮਹੱਲਾ ਪੰਜਵਾਂ ਦਰਬਵੰਤ ਦਰਬ ਦੇਖ ਗਰਭ ਹੈ ਭੂਮਵੰਤ ਬਮਾਨੀ ਰਾਜਾ ਜਨ ਸਗਲ ਰਾਜ ਹਮਰਾ ਤਿਉ ਹਰਜਨ ਟੇਕ ਸੁਆਮੀ ਜੇਗੂ ਆਪਣੀ ਓਟ ਸਮਾਰ ਜੈ ਸਾਬਿਤ ਤੈਸੋ ਵਰਤ ਆਪਣਾ ਬਲ ਨਹੀਂ ਹਾਰੈ ਰਹਾਉ ਆਨ ਤਿਆਗ ਭਏ ਇਕ ਆਸਰ ਸਰਨ ਸਰਨ ਕਰ ਆਏ ਸੰਤ ਅਨੁਗ੍ਰਹ ਭਏ ਮਨ ਨਿਰਮਲ ਨਾਨਕ ਹਰ ਗੁਣ ਗਾਏ ਧਨਾਸਰੀ ਮਹੱਲਾ ਪੰਜਵਾਂ ਜਾਗੋ ਹਰ ਰੰਗ ਲਾਗੋ ਇਸ ਯੁਗ ਮਹਿ ਸੋ ਕਹੀਅਤ ਹੈ ਸੂਰਾ ਆਤਮ ਜਿਣੇ ਸਗਲ ਬਸ ਤਾਕੈ ਜਾ ਕਾ ਸਤਿਗੁਰ ਪੂਰਾ ਠਾਕੁਰ ਗਾਈਐ ਆਤਮ ਰੰਗ ਸਰਣੀ ਭਾਵਨ ਨਾਮ ਧਿਆਵਨ ਸਹਿਸ ਮਾਵਨ ਸੰਗ ਰਹਾਓ ਜਨਕ ਚਰਨ ਵਸ ਮੇਰਾ ਹਿਰ ਸੰਗ ਬਨੀਤਾ ਦੇਹੀ ਜਨਕ ਧੂਰ ਦੇਹੋ ਕਿਰਪਾ ਨਿਦ ਨਾਨਕ ਸੁਖ ਏਹੀ ਧਨਾਸਰੀ ਮਹੱਲਾ ਪੰਜਵਾਂ ਯਤਨ ਕਰੈ ਮਾਨੁਖ ਡਹਿਕਾਵੈ ਉਹੰਤਰ ਜਾਮੀ ਜਾਨੈ ਪਾਪ ਕਰੇ ਕਰ ਮੁਕਰ ਪਾਵੈ ਭੇਖ ਕਰੈ ਨਿਰਬਾਨੈ
ਜਾਣਤ ਦੂਰ ਹੈ ਤੁਮੇ ਪ੍ਰਭ ਨੇਰ ਉਤ ਤਾਕੈ ਉਤ ਤੇ ਉਤ ਪੇਖ ਆਵੈ ਲੋਭੀ ਫੇਰ ਰਹਾਉ ਜਬ ਲਗ ਤੁਟ ਨਾਹੀ ਮਨ ਭਰਮਾ ਤਬਲ ਮੁਕਤ ਨ ਕੋਈ ਕਹੋ ਨਾਨਕ ਦਿਆਲ ਸਵਾਮੀ ਸੰਤ ਭਗਤ ਜਨ ਸੋਈ ਧਨਾਸਰੀ ਮਹਲਾ ਪੰਜਵਾਂ ਨਾਮ ਗੁਰ ਦਿਓ ਹੈ ਆਪਣੈ ਜਾ ਕੇ ਮਸਤਕ ਕਰਮਾ ਨਾਮ ਦ੍ਰਿੜਾਵੈ ਨਾਮ ਜਪਾਵੈ ਤਾਗਾ ਯੁਗ ਮੈਂ ਭਰਮਾ ਤਾਗਾ ਯੁਗ ਮੈਂ ਧਰਮ ਜਨ ਕੋ ਨਾਮ ਵਡਾਈ ਸੋਭ ਨਾਮੋ ਗਤ ਨਾਮੋ ਪਤ ਜਨ ਗਾ ਮਨ ਜੋ ਜੋ ਹੋਗ ਰਹਾਉ ਨਾਮ ਧਨ ਜਸ ਜਨ ਕੈ ਪਾਲੈ ਸੋਈ ਪੂਰਾ ਸਹਾ ਨਾਮ ਵਿਵਹਾਰ ਨਾਨਕ ਆਧਾਰ ਨਾਮ ਪ੍ਰਾਪਤ ਲਾਹ ਧਨਾਸਰੀ ਮਹਲਾ ਪੰਜਵਾਂ ਦੇ ਤਰ ਪਨੀਤ ਭਏ ਦਰਸ ਪੇਖੇ ਮਾਥੇ ਪਰੋ ਰਵਾਲ ਰਸ ਰਸ ਗੁਣ ਗਾਵੋ ਠਾਕੁਰ ਕੇ ਮੋਹਰੈ ਹਿਰਦੈ ਬਸੋ ਗੋਪਾਲ ਤਮ ਤੋ ਰਾਖਨ ਹਾਰ ਦਿਆਲ ਸੁੰਦਰ ਸੁਗੜ ਬੇਅੰਤ ਪਿਤਾ ਪ੍ਰਭ ਹੋ ਪ੍ਰਭੂ ਕਿਰਪਾਲ ਰਹਾਓ ਮਹਾਂ ਆਨੰਦ ਮੰਗਲ ਰੂਪ ਤੁਮਰੇ ਬਚਨ ਅਨੁ

ਅਜਾਨੰਦ ਮੰਗਲ ਸਹਿਤ ਭਾਵ ਨਿਧ ਪਾਰ ਉਤਾਰੇ ਰਾਵ ਧਨ ਸੁਥਾਨ ਧਨ ਹੋਏ ਭਵਨਾ ਜਮ ਸੰਤ ਬਸਾਰੇ ਜਨ ਨਰਕੇ ਸਰਦਾ ਪੂਰ ਠਾਕੁਰ ਭਗਤ ਤੇਰੇ ਨਮਸਕਾਰ ਤਨਾਸਰੀ ਮਹੱਲਾ ਪੰਜਵਾਂ ਛਡਾਈ ਲਿਓ ਮਹਾਂਬਲੀ ਤੇ ਆਪਣੇ ਚਰਨ ਪਰਾਤ ਇਕ ਨਾਮ ਦਿਓ ਮਨਮੰਤ ਬਿੰਸ ਨ ਕਤੂ ਜਾਤ ਸਤਿਗੁਰ ਪੂਰੈ ਕਿੰਨੀ ਦਾਤ ਹਰ ਹਰ ਨਾਮ ਦਿਓ ਕੀਰਤਨ ਗੋ ਭਈ ਮਾਰੀ ਗਾਤ ਰਾਵ ਅੰਗੀਕਾਰ ਕਿਓ ਪ੍ਰਭ ਆਪਣੇ ਭਗਤਨ ਗੇ ਰਾਖੀ ਪਾਤ ਨਾਨਕ ਚਰਨ ਗਾਹੇ ਪ੍ਰਭ ਆਪਣੇ ਸੁਖ ਪਾਇਓ ਦਿਨ ਰਾਤ ਧਨਾਸਰੀ ਮਹੱਲਾ ਪੰਜਵਾਂ ਪਰ ਹਰਨਾ ਲੋਭ ਝੂਠ ਨਿੰਦਾ ਇਵੀ ਕਰਤ ਗੁਦਾਰੀ ਮ੍ਰਿਗ ਦ੍ਰਿਸ਼ਨਾ ਆਸ ਮਿਥਿਆ ਮਿੱਟੀ ਇਹ ਟੇਕ ਮਨੇ ਸਾਧਾਰੀ ਸਾਕਤ ਕੀ ਆਵਰਦ ਜੈ ਬਿਰਥਾਰੀ ਜੈਸੇ ਕਾਗਦ ਕੇ ਭਾਰ ਮੂਸਾ ਟੂਕ ਗਵਾਵਤ ਕਾਮ ਨਹੀਂ ਗਵਾਰੀ ਰਹਾਓ ਕਰ ਕਿਰਪਾਰ ਬ੍ਰਹਮ ਸੁਆਮੀ ਇਹ ਬੰਧਨ ਛੁਟਕਾਰੀ ਬੂੜਤ ਹੰਦ ਨਨ ਪ੍ਰਭ ਕਾਢਤ ਸਾਧ ਜਨਾ ਸੰਘਾਰੀ ਧਨਾਸਰੀ ਮਹੱਲਾ ਪੰਜਵਾਂ ਸਿਮਰ ਸਿਮਰ ਸੁਆਮੀ ਪ੍ਰਭ ਆਪਣਾ ਸੀਤਲ ਤਨ ਮਨ ਸ਼ਾਤੀ ਰੂਪ ਰੰਗ ਸੁਖ ਧਨ ਜੀ ਕਾ ਪਾਰ ਬ੍ਰਹਮ ਮੋਰ ਜਾਤੀ ਰਸਨ ਰਾਮ ਰਸਾਇਣ ਮਾਤੀ ਰੰਗ ਰੰਗੀ ਰਾਮ ਆਪਣੇ ਕੈ ਚਰਨ ਕਮਲ ਨਿਧ ਸਾਤੀ ਰਾਮ ਜਿਸ ਕਾ ਸਾਧਨੀ ਰੱਖ ਲਿਆ ਗੁਣ ਪ੍ਰਭ ਕੀ ਪਾਤੀ ਮੇਲ ਲਿਓ ਅਭ ਸੁਖ ਦਾਤੇ ਨਾਨਕ ਰਾਖੀ ਪਾਤੀ ਧਨਾਸਰੀ ਮਹੱਲਾ ਪੰਜਵਾਂ ਧਨਾਸਰੀ ਮਹੱਲਾ ਪੰਜਵਾਂ ਦੁੱਧ ਦੁਸ਼ਮਣ ਸਾਹਿਬ ਤੁਈ ਤੇ ਨਿਬਰੇ ਪ੍ਰਗਟ ਦਾ ਪ੍ਰਗਟ ਪ੍ਰਤਾਪ ਤੁਮਾਰਾ ਜੋ ਤੇਰੇ ਭਗਤ ਦੁਖਾਇਓ ਤਤਕਾਲ ਤੁਮਾਰਾ ਨਿਰਗ ਤੁਮਰੀ ਓਰ ਹਰ ਨੀਤ ਮਰਾਰ ਸੁਹਾਏ ਹੋ ਦਾਸ ਕੋ ਕਰ ਗਏ ਉਦਰੋਹ ਮੀਤ ਰਹਾਓ ਸੁਣ ਬਹਿਣ ਤੇ ਠਾਕੁਰ ਮੇਰਾ ਕਸਮਾ ਕਸਮਾਨਾ ਕਰ ਆਪ ਨਾਨਕ ਅਨੰਦ ਭਏ ਦੁਖ ਭਾਗੇ ਸਦਾ ਸਦਾ ਹਰ ਜਾਪ ਧਨਾਸਰੀ ਮਹੱਲਾ ਪੰਜਵਾਂ ਚਤੁਰ ਦਿਸ਼ਾ ਕਿਨੋ ਬਲ ਆਪਣਾ ਸਿਰ ਉਪਰ ਕਰ ਧਾਰਿਓ ਕਿਰਪਾ ਕਠਾ ਕੇ ਅਵਲੋਕਨ ਕੀਨੋ ਦਾਸ ਕਾ ਦੁਖ ਬਿਦਾਰਿਓ ਅਰਜਨ ਰਾਖੇ ਗੁਰ ਗੋਬਿੰਦ ਕੰਟ ਲਾਏ ਅਵਗਣ ਸਭ ਮੇਟੇ ਦਿਆਲ ਪੁਰਖ ਬਖਸ਼ੰਦ ਰਹਾਓ ਜੋ ਮੰਗ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਕਤ ਜੋ ਬੋਲੇ ਇਹਾਂ ਹੁਆ ਸੱਚ ਹੋਵੇ ਧਨਾਸਰੀ ਮਹੱਲਾ ਪੰਜਵਾਂ ਉਖੀ ਘੜੀ ਨਾ ਦੇਖਣ ਦੇ ਆਪਣਾ ਬਿਰਦ ਸੰਭਾਲੇ ਹਾਥ ਦੇ ਰੱਖ ਆਪਣੇ ਕੋ ਸਾਸ ਸਾਸ ਬ੍ਰਤ ਪਾਲੇ ਪ੍ਰਭ ਸੋ ਲਾਗ ਰਹੋ ਮੇਰਾ ਚੀਤ ਆਦੰਤ ਪ੍ਰਭ ਸਦਾ ਸਹਾਇ ਧਨ ਮਾਰਾ ਮੀਤ ਰਹਾਓ ਮਨ ਬਿਲਾਸ ਪਏ ਸਾਹਿਬ ਕੇ ਅਚਰਜ ਦੇਖ ਵਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈ ਜਿਰ ਖਾਈ ਧਨਾਸਰੀ ਮਹੱਲਾ ਪੰਜਵਾਂ ਜਿਸ ਕੋ ਬਿਸਰੇ ਪ੍ਰਾਨ ਪਤ ਦਾਤਾ ਸੋਈ ਗਨੁ ਅਭਾਗਾ ਚੰਦ ਕਮਲ ਜਾ ਕਾ ਮਨ ਰਾਗਿਓ ਅਮੇ ਸਰੋਵਰ ਪਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਅਲਸੀ ਜੇ ਗਯਾ ਸਭ ਤਨ ਤੇ ਪ੍ਰੀਤਮ ਸਿਉ ਮਨ ਲਾਗਾ ਰਹਾਓ ਜੈ ਜੈ ਭੇਖੋ ਤਹ ਨਾਰਾਇਣ ਸਗਲ ਘਟਾ ਮਹ ਤਾਗਾ ਨਾਮ ਉਦਕ ਪੀਵਤ ਜਨ ਨਾਨਕ ਤਿਆਗੇ ਸਭ ਅਨੁਰਾਗਾ ਤਨਾ ਸ੍ਰੀ ਮਹੱਲਾ ਪੰਜਵਾਂ ਜਾਨ ਕੇ ਪੂਰਨ ਹੋਏ ਕਾਮ ਕਲੀ ਕਾਲ ਮਹਾਂ ਭਿਖਿਆ ਮਹ ਲੱਜਾ ਰਾਖੀ ਰਾਮ ਰਹਾਓ ਸਿਮਰ ਸਿਮਰ ਸੁਆਮੀ ਪ੍ਰਭ ਆਪਣਾ ਨਿਕਟ ਨ ਆਵੈ ਜਾਮ ਮੁਕਤ ਬੈਕੁੰਠ ਸਾਧ ਕੀ ਸੰਗਤ ਜਨ ਪਾਇਓ ਹਰ ਕਾ ਧਾਮ ਚਰਨ ਕਮਲ ਹਰ ਜਨ ਕੀ ਥਾਤੀ ਕੋਟ ਸੂਖ ਬਿਸਰਾਮ ਗੋਬਿੰਦ ਦਮੋਦਰ ਸਿਮਰੋ ਦਿੰਦ ਰੈਨ ਨਾਨਕ ਸਤਿਗੁਰ ਬਾਨ ਧਨਾਸਰੀ ਮਹੱਲਾ ਪੰਜਵਾਂ ਮੰਗੋ ਰਾਮ ਤੇ ਇੱਕ ਤਾਨ ਸਗਲ ਮਨੋਰਥ ਪੂਰਨ ਹੋਵੇ ਸਿਮਰੋ ਤੁਮਰਾ ਨਾਮ ਰਹਾਓ ਚਰਨ ਤੁਮਾਰੇ ਹਿਰਦੇ ਵਾਸੇ ਸੰਦਨ ਗਾ ਸੰਗ ਪਾ

0: व्यापै आठ पहर गुण गावो स्वस्थ व्यवस्था हर की सेवा स्वस्थ व्यवस्था हर की सेवा मध्यंत प्राव जापण नानक रंग लग परमेश्वर बाहुड़ जन्म न छापण त्रासरी महला पंजवा मांगु राम ते एक थोक मन को जाचत श्राम पाइये प्रभ के सिमरन मोख रहाओ कोखे मुन जन सिमरत प्रार्थना वेद पुकारे कोख कृपा सिंध सेव सच पाइये दुसो ले लोक आन चार व्यवहार है जेत बिन सिमरन भोग नानक जन मरण पै काटे मिल साधु बिन सह सोक तनासरी महला पंजवा तिसना बजे हर कै नाम मां संतोख हुए गुर बचनी प्राप्त सो लागे पूर्ण ध्यान रहाओ मगलोल बुझे माया के कर कृपा मेरे दीन दयाल अपना नाम दे जप जीवा पूर्ण होए दास की काल रहाओ पूर्ण होए दास की काल सर्व मनोरथ राज सुख रास साधु खुशियां कीर्तन जप नाम जिसके कर्म लिखिया तोर करत नानक जन के पूर्ण काम त्रासरी महला पंजवा जन कीनी पार ब्रह्म सार निंदक टेकन न पावन मूले उड़ गए बेकार राव जह जे देखो तद स्वामी कुन पुछन हार जो जो करे गया जन की हो गए तत सार करनहार रखवाला हो वा जगंद न परावार नानक दास रखे प्रभ अपने निंदक काढे मार तनासरी महला पंजवा घर नामा पड़ताल एको ओंकार सतगुर प्रसाद हर चरण सरन गोबिंद दुख भंजना दास अपने को नाम देवहो दृढ़ प्रभ तारो कृपा कर तारो पूजा गह गुप्त काड ले वो रहाओ काम क्रोध कर अंध माया के बंद अनक दुखा तन साध पूरे प्रभ बिनायान ना रखन हारा नाम सिमराव सरन सूरे पत दो धारणा जे जंत तारणा वेद विचार नहीं अंत पायो गुणे सुख सागरा ब्रह्म रत्ना ग्रह भगत बिचल नानक गायो तनासरी महला पंजवा हलत सुख पलत सुख नित सुख सिमरन नाम गोबिंद का सदा लीजै मिटे कमाने भाव चराने साध संगत मेल मुआ जी जय रहाओ राज जुबन बिसरंत हर माया महा दुख महात कह आस प्यास रमण हर कीर्तन इहो पदार्थ भागवंत लह सरण सम्राथ अकथ गोचरा पत दो धारण नाम तेरा अंतर जामी नानक के स्वामी सर्वत पूर्ण नानक मेरा तनासरी महला पंजवा घर बार माए को ओंकार सतगुर प्रसाद बंदना हर बंदना गुण गावो गोपाल राय रहाओ वड़े भाग भेटे गुर देवा कोट प्राद मिटे हर सेवा चरण कमल जागा मन रापै सो सोग अगन तिस जन ना व्यापै सागर तरिया साधु संगे निरभउ नाम जपो हर रंगे पर धन दुख किस पाप न फेड़े जम जंदार न आवै नेड़े तृष्णा अगन प्रभया बुझाई नानक उदरे प्रभ सरनाई तनासरी महला पंजवा तृप्त भई सच भोजन खाया मरतन रसना नाम त्याया जीवना हर जीवना जीवन हर जप साध संग रहाओ अनक प्रकारी वस्त्र उडाए अनुदन कीर्तन हर गुण गाए हस्ती रथ अस सवारी हर कमर्ग हृदय निहारी मन तन अंतर चरण त्याया हर सुख निदान नानक दास पाया तनासरी महला पंजवा ਗੁਰਗ ਚਰਨ ਜਗਨ ਸਤਾਰਾ ਸਮੁੰਦ ਸਾਗਰ ਜਿਨ ਖਿਨ ਮੈਂ ਤਾਰਾ ਰਹਾ ਕੋਈ ਹੋਵਾ ਕਰਾਮ ਰਤ ਕੋਈ ਤੀਰਥ ਨਹਾਇਆ ਦਸ ਹਰ ਕਾ ਨਾਮ ਧਿਆਇਆ ਬੰਧਨ ਕਾਢਨ ਹਾਰ ਸੁਆਮੀ ਜਿਨ ਨਾਨਕ ਸਿਮਰੈ ਅੰਤਰ ਜਾਮੀ ਧਨਾਸਰ ਮਹਲਾ ਪੰਜਵਾਂ ਕਿਤੇ ਪ੍ਰਕਾਰ ਨਾ ਟੁੱਟ ਪ੍ਰੀਤ ਦਸ ਤਿਰਕ ਨਿਰਮਲ ਰੀਤ ਰਹਾਉ ਜੀ ਪ੍ਰਾਨ ਮਨ ਧਨ ਤੇ ਪਿਆਰਾ ਹੋਮੈ ਬੰਦ ਹਰ ਦੇਵਨ ਹਾਰਾ ਚਰਨ ਕਮ ਸੋ ਲਾਗੋ ਨੇ ਹੋ ਨਾਨਕ ਬੇਨੰਤੀ ਇਹ ਇੱਕ ਓਂਕਾਰ ਸਤਿਗੁਰ ਪ੍ਰਸਾਦ ਧਨਾਸਰੀ ਮਹਲਾ ਨਾਵਾਂ ਕਾਹਿਰੇ ਬਨ ਖੋਜਨ ਜਾਈ ਸਰਬ ਨਿਵਾਸੀ ਸਦਾ ਲੇਪਾ ਤੋਹੀ ਸੰਗ ਸਮਾਈ ਰਹਾਉ ਪੋ ਪੋ ਪੋਹ ਮਦ ਜੋ ਬਾਸ ਬਸਤ ਹੈ ਮੁਕਰ ਮਾਹੇ ਜੈਸੇ ਸਾਹੀ ਤੈਸੇ ਹੀ ਹਰ ਬਸ ਨਿਰੰਤਰ ਕਢੀ ਖੋਜ ਭਾਈ ਬਾਰ ਪੇਤਰ ਇੱਕ ਜਾਨੋ ਇਹੋ ਗੁਰ ਗਿਆਨ ਬਤਾਈ ਜਨ ਨਾਨਕ ਬਿਨਿਆ ਪਾਚੀਨ ਮਿਟਨ ਭ੍ਰਮ ਕੀ ਕਾਈ ਮਿਟਨ ਭ੍ਰਮ ਕੀ ਕਾਈ ਦਨਸ ਮਲ ਨਾਮਾ ਸਭ ਜਾਗ ਭਰਮ ਭੁਲਾਨਾ ਰਾਮ ਨਾਮ ਕਾ ਸਿਮਰਨ ਛੋਡਿਆ ਮਾਇਆ ਹਾਥ ਬੇਕਾਨਾ ਰਹਾਉ ਮਾਤ ਪਿਤਾ ਭਾਈ ਸੁਧ ਬੰਦਪ ਤਾਗ ਰਸ ਲਪਟਾਨਾ ਜੋਬਨ ਧਾਨ ਪ੍ਰਭ ਦਾਗ ਮਾਧਮ ਅਹਿਨਸ ਰਹਿ ਦੇਵਾਨਾ ਦੀਨ ਦਿਆਲ ਸਦਾ ਦੁਖ ਭੰਜਨ ਦਾਸ ਮਨ ਨ ਲਗਾਨਾ ਜਨ ਨਾਨਕ ਕੋਟਨ ਮੈਂ ਕਿਨੂ ਗੁਰਮੁਖ ਹੋਏ ਪਛਾਨਾ ਧਨਾਸਰੀ ਮਹਲਾ ਨਾਵਾਂ ਤੇ ਜੋਗੀ ਗੋ ਜੁਗਤ ਨਾ ਜਾਨੋ ਲੋਭ ਮੋਹ ਮਾਇਆ ਮਮਤਾ ਫੁਨ ਜੇ ਘਟ ਮਾਹਿ ਪਛਾਨੋ ਰਹਾਉ ਪਰ ਨਿੰਦਾ ਉਸਤਤ ਨਹਿ ਜਾ ਕੈ ਕੰਚਨ ਲੋਹ ਸਮਾਨੋ ਹਰਕ ਸੋਗ ਤੇ ਰਹਿ ਅਤੀਤਾ ਜੋਗੀ ਤਾਹਿ ਬਖਾਨੋ ਚੰਚਲ ਮਹਤ ਦੇ ਦੇਸ ਕੋ ਧਾਵਤ ਚਲ ਜਾਹਿ ਠਹਿਰਾਨੋ ਕੋ ਨਾਨਕ ਇਹ ਬੇਦ ਗੋ ਜੋ ਨਾਰ ਮੁਗਤ ਤਾਹੇ ਤੁਮ ਮਾਨੋ ਧਨਾਸਰੀ ਮਹਲਾ ਨਾਵਾਂ ਅਬ ਮੈਂ ਕੌਣ ਉਪਾਉ ਕਰੋ ਜੇ ਬਿਦ ਮਨ ਕੋ ਸੰਸਾ ਚੁੱਕੈ ਭਾਉ ਨਿਦ ਪਾਰ ਪਰੋ ਰਹਾਉ ਜਿਨ ਪਾਏ ਘਾਸ ਭਲ ਨਕੀਨੋ ਤਾ ਤੇ ਅਦ ਕੋ ਡਰੋ ਮਨ ਬਚ ਗ੍ਰਹਮ ਹਰ ਗੁਣ ਨਹੀਂ ਗਾਏ ਜਹਿ ਜੀ ਸੋਚ ਧਰੋ ਗੁਰਮਤਿ ਸੁਨ ਕਸ਼ ਗਿਆਨ ਉਪਜਿਓ ਪਾਸਜ ਉਦਰ ਭਰੋ ਕਹੋ ਨਾਨਕ ਪ੍ਰਭ ਬਿਰਧ ਪਛਾਨੋ ਤਾਪੋ ਪਤ ਤੋ ਤਰੋ ਧਨਾਸਰੀ ਮਹਲਾ ਪਹਿਲਾ ਘਰ ਦੂਜਾ ਅਸ਼ਟਪਦੀਆਂ ਇੱਕੋ ਓਂਕਾਰ ਸਤਿਗੁਰ ਪ੍ਰਸਾਦ ਗੁਰਸਾਗਰ ਰਤਨੀ ਭਰਪੂਰ ਅੰਮ੍ਰਿਤ ਸੰਤ ਚੁਗੇ ਨੇ ਦੂਰ ਹਰ ਚੋਗ ਹਰ ਰਸ ਚੋਗ ਚੁਗੇ ਪ੍ਰਭ ਭਾਵੈ ਸਰਵਰ ਮੈਂ ਹੰਸ ਪ੍ਰਾਣ ਪਤ ਪਾਵੈ ਕਿਆ ਬਗ ਬਪੜਾ ਛਪੜੀ ਨਾਏ ਕਿਚ ਡੁਬੈ ਮੈਲ ਨਾ ਜਾਏ ਰਹੋ ਰਖ ਰਖ ਚਰਨ ਤਰੈ ਵਿਚਾਰੀ ਦੁਬਦਾ ਛੋਟ ਭੈ ਨਿਰੰਕਾਰੀ ਮੁਕਤ ਪਦਾਰਥ ਹਰ ਚਾਕੇ ਆਉਣ ਜਾਣ ਰਹੇ ਗੁਰ ਰਾਖੇ ਸਰਵਰ ਹੰਸਾ ਛੋੜ ਨਾ ਜਾਏ ਪ੍ਰੇਮ ਭਗਤ ਕਰ ਸਹਿਜ ਸਮਾਏ ਸਰਵਰ ਮੈਂ ਹੰਸ ਹੰਸ ਮੈਂ ਸਾਗਰ ਕਤ ਕਥਾ ਗੁਰਬਚਨੀ ਆਦਰ ਸੁਨ ਮੰਡਲਿਕ ਜੋਗੀ ਵੈਸੇ ਨਾਰਨਾ ਪੁਰਖ ਕਹੋ ਕੁਬ ਕੈਸੇ ਤ੍ਰਿਭਵਨ ਜੋਤ ਰਹਿ ਲਿਵਲਾਈ ਸੁਰ ਨਰ ਨਾਥ ਸੱਚੇ ਸਰਣਾਈ ਆਨੰਦ ਮੂਲ ਨਾਥ ਆਧਾਰੀ ਗੁਰਮੁਖ ਭਗਤ ਸਹਿਜ ਵਿਚਾਰੀ ਭਗਤ ਵਛਲ ਭੈ ਕਟਣ ਹਾਰੇ ਹੋਮੈ ਮਾਰ ਮਿਲੇ ਭਗਤ ਹਾਰੇ ਅਨਕ ਜਤਨ ਕਰ ਕਾਲ ਸੰਤਾਏ ਮਰਨ ਲਿਖਾਏ ਮੰਡਲ ਮਹਿ ਆਏ ਜਨ ਪਦਾਰਥ ਦੁਬਦਾ ਖੋਵੈ ਆਪਣਾ ਚਿੰਨ ਭ੍ਰਮ ਭ੍ਰਮ ਰੋਵੈ ਕਹਿਤੋ ਪੜਤੋ ਸੁਣਤੋ ਏਕ ਤੀਰਜ ਧਰਮ ਧਰਣੀ ਧਰ ਟੇਕ ਜਤ ਸਤ ਸੰਜਮ ਹਿਰਦੈ ਸਮਾਏ ਚੌਥ ਪਾਦ ਗੁਜ ਮਨ ਪਤੀਆਏ ਸਚ ਨਿਰਮਲ ਮੈਲ ਨ ਲਾਗੈ ਗੁਰੂ ਸ਼ਬਦ ਭਰਮ ਭਾਗੈ ਸੂਰਤ ਮੂਰਤ ਆਦਿ ਅਨੂਪ ਨਾਨਕ ਜਚ ਸਾਚ ਸਰੂਪ ਧਨਾਸਰੀ ਮਹੱਲਾ ਪਹਿਲਾ ਸਹਿਜ ਮਿਲੇ ਮਿਲਿਆ ਪ੍ਰਵਾਨ ਨਾ ਤੇ ਸਿਮਰਨ ਆਵਣ ਜਾਣ ਠਾਕੁਰ ਮੈਂ ਦਾਸ ਦਾਸ ਮੈਂ ਸੋਏ ਜੈ ਦੇਖਾਂ ਤਹਿ ਅਵਰ ਨਾ ਕੋਏ ਗੁਰੂ ਭਗਤ ਸਹਿਜ ਘਰ ਪਾਈਐ ਬਿਨ ਗੁਰ ਭੇਟ ਮਾਰੇ ਆਈਐ ਜਾਈਐ ਰਹਾਉ ਸੋ ਗੁਰ ਕਰੋ ਜੇ ਸਾਚ ਦਿਰੜਾਵੈ ਅਕਤ ਕਥਾਵੈ ਸ਼ਬਦ ਮਿਲਾਵੈ ਹਰ ਕੇ ਲੋਕ ਅਵਰ ਨਹੀਂ ਕਾਰਾ ਸਚੁ ਠਾਕੁਰ ਸਾਚ ਪਿਆਰਾ ਤਨ ਮੈਂ ਮਨ ਮੈਂ ਮਨ ਮਹਿ ਸੱਚ ਸੋ ਸੱਚਾ ਮਿਲ ਸੱਚ ਰਾਚਾ ਸੇਵਕ ਪ੍ਰਭ ਕਾ ਲਾਗੈ ਪਾਏ ਸਤਿਗੁਰ ਪੂਰਾ ਮਿਲੈ ਮਿਲਾਏ ਆਪ ਦਿਖਾਵੇ ਆਪੇ ਦੇਖੇ ਹਟ ਨਾ ਭਤੀਜੇ ਨਾ ਬਹੁ ਭੇਖੇ ਘੜ ਭਾਡੇ ਜੈਨੇ ਅੰਮ੍ਰਿਤ ਪਾਇਆ ਪ੍ਰੇਮ ਭਗਤ ਪ੍ਰਭ ਮਨ ਪਤੀ ਆਇਆ ਪੜ ਪੜ ਭੂਲੇ ਛੋਟਾ ਖਾਹੇ ਬਹੁਤ ਸਿਆਣ ਪਿਆਵੇ ਜਾਹੇ ਨਾਮ ਜਪੈ ਭੋਜਨ ਖਾਏ ਗੁਰਮੁਖ ਸੇਵਕ ਰਹੇ ਸਮਾਏ ਪੂਜ ਸਿਲਾ ਤੀਰਥ ਬਨ ਵਾਸਾ ਭਰਮਨ ਡੋਲਤ ਭਏ ਉਦਾਸਾ ਮਨ ਮਹਿਲੇ ਸੂਚਾ ਕਿਉ ਹੋਏ ਸਾਚ ਮਿਲੇ ਪਾਵੈ ਪਤ ਸੋਏ ਆਚਾਰਾ ਵਿਚਾਰ ਸਰੀਰ ਆਦਿ ਜੁਗਾਦ ਸਹਿਜ ਮਨ ਤੀਰ ਪਲ ਪੰਕਜ ਮੈਂ ਕੋਟ ਉਧਾਰੇ ਕਰ ਕਿਰਪਾ ਗੁਰਮੇਲ ਪਿਆਰੇ ਕਿਸ ਆਗੇ ਪ੍ਰਭ ਤੁਧ ਸਲਾਹੀ ਤੁਧ ਬਿਨ ਦੂਜਾ ਮੈਂ ਕੋ ਨਾਹੀ ਜੁਧ ਭਾਵੈ ਤਿਉ ਰਾਖ ਰਜਾਏ ਨਾਨਕ ਸਹਿਜ ਭਾਏ ਗੁਣ ਗਾਏ ਧਨਾਸਰੀ ਮਹੱਲਾ ਪੰਜਵਾਂ ਘਰ ਸੇਵਾ ਅਸ਼ਟਪਦੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਜੋ ਜੋ ਜੂਨੀ ਆਇਓ ਤਿਹ ਤਿਹ ਉਰਜਾਇਓ ਮਾਨਸ ਜਨਮ ਸੰਜੋਗ ਪਾਇਆ ਤਾਕੀ ਹੈ ਓਟ ਸਾਧ ਰਾਖੁ ਦੇਹ ਕਰ ਹਾਥ ਕਰ ਕਿਰਪਾ ਮੇਲੋ ਹਰ ਰਾਇਆ ਅਨਕ ਜਨਮ ਭਰਾਮ ਹਥਿਤ ਨਹੀਂ ਪਾਈ ਕਰੋ ਸੇਵਾ ਗੁਰ ਲਾਗੋ ਚਰਨ ਗੋਬਿੰਦ ਜੀ ਕਾ ਮਾਰਗ ਦੇਹੋ ਜੀ ਬਤਾਈ ਰਹਾਓ ਅਨਕੋ ਭਾਵ ਕਰੋ ਮਾਇਆ ਕੋ ਬਚਿਤ ਧਾਰੋ ਮੇਰੀ ਮੇਰੀ ਕਰਤ ਸਾਧ ਵਿਹਾਵੈ ਕੋਈ ਐਸੋ ਰੇ ਭੇਟ ਸੰਤ ਮੇਰੀ ਲਾਹੈ ਸਗਲ ਚਿੰਤ ਠਾਕੁਰ ਸੋ ਮੇਰਾ ਰੰਗ ਲਾਵੈ ਪੜੇ ਰੇ ਸਗਲ ਭੇਦ ਨੇ ਚੁੱਕੇ ਮਨ ਭੇਦ ਇੱਕ ਖਿਨ ਨਾ ਧੀਰੇ ਮੇਰੇ ਘਰ ਕੇ ਪੰਚਾ ਕੋਈ ਐਸੋ ਰੇ ਭਗਤ ਹੈ ਜੋ ਮਾਇਆ ਤੇ ਰਹਿਤ ਇੱਕ ਅੰਮ੍ਰਿਤ ਨਾਮ ਮੇਰੇ ਹਿਰਦੈ ਸੰਚਾ ਜੇ ਤੇਰੇ ਤੀਰਥ ਨਾਏ ਅਹਿਮਦ ਮੈਲ ਲਾਏ ਘਰ ਕੋ ਠਾਕੁਰ ਇੱਕ ਤਿਲ ਨਾ ਮਾਨੈ ਕਦ ਪਾਵ ਸਤਸੰਗ ਹਰ ਹਰ ਸਦਾ ਆਨੰਦ ਗਿਆਨ ਅੰਜਨ ਮੇਰਾ ਮਨ ਸ਼ਨਾਨੈ ਸਗਲ ਅਸਰਮ ਕੀਨੈ ਮਨਮਾਨੈ ਪਤੀਨੈ ਬਵੇਕਹੀਨ ਦੇਹਿ ਧੋਇ ਕੋਈ ਪਾਈਆ ਰਹਿ ਪੁਰਖ ਵਿਧਾਤਾ ਪਰ ਬ੍ਰਹਮ ਕੈ ਰੰਗ ਰਾਤਾ ਮੇਰੇ ਮਨ ਕੇ ਦੁਰਮਤ ਮਾਲ ਖੋਏ ਕਰਮ ਧਰਮ ਜੁਗਤਾ ਨਿਮਕ ਨ ਹੇਤ ਕਰਤਾ ਗਰਭ ਗਰਭ ਪੜੈ ਕਹੀ ਨ ਲੇਖਾ ਜਿਸ ਭੇਟੀਐ ਸਫਲ ਮੂਰਤ ਕਰ ਸਦਾ ਕੀਰਤ ਗੁਰ ਪ੍ਰਸਾਦ ਕੋ ਨੇਤਰੋ ਵੇਖੈ ਮਨ ਹੜ ਜੋ ਕਮਾਵੈ ਤਿਲ ਨ ਲੇਖ ਪਾਵੈ ਬਗਲ ਜਿਉ ਧਿਆਨ ਲਾਵੈ ਮਾਇਆ ਰੇ ਧਾਰੀ ਕੋਈ ਐਸੋ ਰੇ ਸੁਖਦਾਈ ਪ੍ਰਭ ਕੀ ਕਥਾ ਸੁਣਾਈ ਤਿਸ ਭੇਟ ਗਾਤ ਹੋਏ ਹਮਾਰੀ ਸੁਪ੍ਰਸੰਨ ਗੋਪਾਲ ਰਾਏ ਕਟਰ ਬੰਧਨ ਮਾਏ ਗੁਰ ਕੈ ਸ਼ਬਦ ਮੇਰਾ ਮਨ ਰਾਤਾ ਸਦਾ ਸਦਾ ਸਦਾ ਸਦਾ ਆਨੰਦ ਭੇਟਿਓ ਨਿਰਭੈ ਗੋਬਿੰਦ ਸੁਖ ਨਾਨਕ ਲਾਦੇ ਹਰ ਚਰਨ ਪ੍ਰਾਤਾ ਸਫਲ ਸਫਲ ਭਾਈ ਸਫਲ ਯਾਤਰਾ ਆਵਣ ਜਾਣ ਰਹੇ ਮਿਲੇ ਸਾਧਾ ਰਹਾਉ ਦੂਜਾ ਧਨਾਸਰੀ ਮਹਲਾ ਪਹਿਲਾ ਸੰਤ ਕੋ ਓਂਕਾਰ ਸਤਿਗੁਰ ਪ੍ਰਸਾਦ ਤੀਰਥ ਨਹਾਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਗੁਰ ਗਿਆਨ ਸੱਚ ਧਨ ਤੀਰਥ ਦਸ ਪੁਰਬ ਸਦਾ ਦਸਾਹਰਾ ਹਉ ਨਾਮ ਸਦਾ ਹੋ ਨਾਮ ਹਰ ਕਾ ਸਦਾ ਜਚ ਦੇ ਪ੍ਰਭ ਧਰਨੀ ਧਰਾ ਸੰਸਾਰ ਰੋਗੀ ਨਾਮ ਦਾਰੂ ਮੈਂ ਲਾਗਾ ਸੱਚ ਬਿਨਾ ਗੁਰਵਾਕ ਨਿਰਮਲ ਸਦਾ ਚਾਨਣ ਨਿਤ ਸਾਚ ਤੀਰਥ ਮੰਜਣਾ ਸਾਚ ਨਾ ਲਗ ਮੈਲ ਕਿਆ ਮਲ ਧੋਈਐ ਗੁਣੇ ਹਾਰ ਪਰੋਏ ਕਿਸ ਕੋ ਰੋਈਐ ਵਿਚਾਰ ਮਾਰ ਤਰ ਤਰ ਉਲਟ ਜੁਨ ਨਾ ਆਵੇ ਆਪ ਪਾਰਸ ਪਰਮ ਧਿਆਨੀ ਸਾਚ ਸਾਚੇ ਭਾਵੇ ਆਨੰਦ ਐਨ ਦਿਨ ਹਰਖ ਸਾਚਾ ਦੁਖ ਕਿਲ ਵਿਖ ਪਰ ਹਰੇ ਸਚ ਨਾਮ ਧਿਆਇਆ ਗੁਰ ਦਿਖਾਇਆ ਮੈਲ ਨਾਹੀ ਸਚ ਮਨੇ ਸੰਗਤ ਮੀਤ ਮਿਲਾਪ ਪੂਰਾ ਨਾਵਣੋ ਗਾਵੇ ਗਾਵਣ ਹਾਰ ਸਬਦ ਸੁਹਾਵਣੋ ਸਲਹ ਸਚ ਮਨ ਸਤਗੁਰ ਪੁੰਨ ਦਾਨ ਦਇਆ ਮਤੇ ਫਿਰ ਸੰਗ ਭਾਵੈ ਸਹਿਜ ਨਾਵੈ ਬੈਣੀ ਦਾ ਸੰਗਮ ਸਤ ਸਤੇ ਅਰਾਧੇ ਕੰਕਾਰ ਸਚ ਨਿਤ ਦੇ ਚੜੇ ਸਵਾਇਆ ਗਤ ਸੰਗ ਮੀਤਾ ਸੰਤ ਸੰਗਤ ਕਰ ਨਦਰ ਮਿਲ ਮਿਲਾਇਆ ਕਹਿਣ ਕਹਿ ਸਭ ਕੋਈ ਕੇਵਡ ਆਖੀਐ ਹੋ ਮੂਰਖ ਨੀਚ ਅਜਾਣ ਸਮਝਾ ਸਾਖੀਐ ਸਚ ਗੁਰ ਕੀ ਸਾਖੀ ਅੰਮ੍ਰਿਤ ਭਾਕੀ ਤਿਤ ਮਨ ਮਾਨਿਆ ਮੇਰਾ ਕੂਚ ਕਰਿਆ ਵੇ ਬਿਕਲਾ ਦੇ ਸਬਦ ਸਚੈ ਗੁਰ ਮੇਰਾ ਆਖਣ ਤੋਟ ਨਾ ਭਗਤ ਭੰਡਾਰੀ ਭਰਪੁਰ ਰਹਿਆ ਸੋਈ ਨਾਨਕ ਸਾਚ ਕਹਿ ਬੇਨੰਤੀ ਮਨ ਮਾਂਜੈ ਸਚ ਸੋਈ ਧਰਾਸਰੀ ਮਾਲਾ ਪਹਿਲਾ ਜੀਵਾ ਤੇਰੇ ਨਾਏ ਮਨ ਆਨੰਦ ਹੈ ਜੀਓ ਸਚ ਸਾਚਾ ਨਾਉ ਗੁਣ ਗੋਬਿੰਦ ਹੈ ਜੀਓ ਗੁਰ ਗਿਆਨ ਪਾਰਾ ਸਰਜਣਹਾਰਾ ਜਿਨ ਸਿਰਜੀ ਤਿਨ ਗੋਈ ਪਰਵਾਣਾ ਆਇਆ ਹੁਕਮ ਪਠਾਇਆ ਫੇਰ ਨਾ ਸਕੇ ਕੋਈ ਆਪੇ ਕਰ ਵੇਖੇ ਸਿਰ ਸਿਰ ਲੇਖੇ ਆਪੇ ਸੁਰਤ ਬੁਝਾਈ ਨਾਨਕ ਸਾਹਿਬ ਅਗਮ ਗੋਚਰੇ ਜੀਵਾ ਸੱਚੀ ਨਾਈ ਤੁਮ ਸਰਿਆ ਵਰਨ ਕੋਈ ਆਇਆ ਜਾਏ ਸੀ ਜੀਓ ਹੁਕਮੀ ਹੋਏ ਨਿਬੇੜ ਭਰਮ ਚੁਕਾਏ ਸੀ ਜੀਓ ਗੁਰ ਭਰਮ ਚੁਕਾਏ ਅਕਥ ਕਹਾਏ ਸਚ ਮੈਂ ਸਾਚ ਸਮਾਣਾ ਆਪ ਪਾਏ ਆਪ ਸਮਾਏ ਹੁਕਮੀ ਹੁਕਮ ਪਛਾਣਾ ਸਚ ਵਡਿਆਈ ਗੁਰ ਤੇ ਪਾਈ ਤੂੰ ਮਨ ਅੰਤ ਸਖਾਈ ਨਾਨਕ ਸਾਹਿਬ ਵਰਨਾ ਦੂਜਾ ਨਾਮ ਤੇਰੇ ਵਡਿਆਈ ਤੂੰ ਸੱਚਾ ਸਿਰਜਣਹਾਰ ਅਲੱਖ ਸਰੰਦਿਆਂ ਜੀਓ ਏਕ ਸਾਹਿਬ ਦੇ ਰਾਹ ਵਾਦ ਵਧੰਦਿਆਂ ਜੀਓ ਦੁਇ ਰਾਹ ਚਲਾਏ ਹੁਕਮ ਸਬਾਏ ਜਨਮ ਮੁਆ ਸੰਸਾਰਾ ਨਾ ਬਿਨਾ ਨਾ ਹੀ ਕੋ ਬੇਲੀ ਬਿਖਲ ਦੇ ਸਿਰ ਭਾਰਾ ਹੁਕਮ ਆਇਆ ਹੁਕਮ ਨਾ ਬੂਜੈ ਹੁਕਮ ਸਵਾਰਨ ਹਾਰਾ ਨਾਨਕ ਸਾਹਿਬ ਸਬਦ ਸੰਜਾਪੈ ਸਾਚਾ ਸਿਰਜਣ ਹਾਰਾ ਭਗਤ ਸੁਹਿ ਦਰਬਾਰ ਸਬਦ ਸੁਹਾਇਆ ਜੀਓ ਬੋਲੇ ਅੰਮ੍ਰਿਤ ਬਾਣ ਰਸਨ ਰਸਾਇਆ ਜੀਓ ਰਸਨ ਰਸਾਏ ਨਾਮ ਤਿਤਾਏ ਗੁਰਗ ਸਬਦ ਵਿਕਾਣੇ ਪਾਰਸ ਪਰਸਿਆ ਪਾਰਸ ਹੋਵੈ ਜਾ ਤੇਰੇ ਮਨ ਭਾਣੇ ਅਮਰਾ ਪਦ ਪਾਇਆ ਆਪ ਗਵਾਇਆ ਵਿਰਲਾ ਗਿਆਨ ਵਿਚਾਰੀ ਨਾਨਕ ਭਗਤ ਸੋਹਨ ਦਰ ਸਾਚੈ ਸਾਚੇ ਕੇ ਵਪਾਰੀ ਭੂਖ ਪਿਆਸੋ ਆਤ ਕਿਉਂ ਦਰ ਜਾਏ ਸਾਜੀਓ ਸਤਿਗੁਰ ਪੂਛ ਜਾਏ ਨਾਮ ਧਿਆਏ ਸਾਜੀਓ ਸਚ ਨਾਮ ਧਿਆਏ ਸਾਚ ਜੁਆਏ
1: ਦੀਨਾ ਨਾਥ ਦਿਆਲ ਨਿਰੰਜਨ ਆਂਦੇ ਨਾਮ ਵਿਖਾਣਾ ਕਰਨੀ ਕਾਰ ਤੁਰੋ ਫਰਮਾਈ ਆਪ ਮੁਵਾ ਮਨ ਮਾਰੀ ਨਾਨਕ ਨਾਮ ਮਹਾਰਸ ਮੀਠਾ ਤਿਰਾ ਨਾਮ ਨਿਵਾਰੀ ਧਨਾ ਸ੍ਰੀ ਛੰਦ ਮਹੱਲਾ ਪਹਿਲਾ ਪੈਸਾ ਮੁਠੜੀਏ ਖਬਰ ਨਾ ਪਾਈਆਂ ਜੀਓ ਮੈਂ ਲਿਖੜਿਆ ਲੇਖ ਪੂਰਬ ਕਮਾਇਆ ਜੀਓ ਲੇਖ ਨਾ ਮਿੱਟੀ ਪੂਰ ਕਮਾਇਆ ਕਿਆ ਜਾਣਾ ਕਿਆ ਹੋਸੀ ਗੁਣੇ ਚਾਰ ਨੇ ਰੰਗ ਰਾਤੀ ਹੀ ਆਪਗਨ ਬਹਿ ਬਹਿ ਰੋਸੀ ਤਨ ਜੋ ਬਣਿਆ ਕੀ ਛਾਇਆ ਬਿਰਧ ਪਏ ਦਿਨ ਪੁੰਨਿਆ ਨਾਨਕ ਨਾ ਬਿਨਾ ਦੁਹਾਗਣ ਛੋਟੇ ਝੂਠ ਵਿਛੰਨਿਆ ਬੋਡੀ ਕਰ ਕਾਲਿਓ ਗੁਰ ਕਹਿ ਪਾਏ ਚਲੋ ਸਾਚਾ ਨਾਮ ਧਿਆਏ ਪਾਵੇ ਸੁਖ ਮਿਲੋ ਹਰ ਨਾਮ ਧਿਆਏ ਤਾਂ ਸੁਖ ਪਾਏ ਭੇੜੀਏ ਦਨਚਾਰੇ ਨਿਜ ਘਰ ਜਾਏ ਬੈ ਸੱਚ ਪਾਏ ਆਂਦੇ ਨਾਲ ਪਿਆਰੇ ਮਿਨ ਭਗਤੀ ਕਰ ਵਾਸ ਨਾ ਹੋਵੀ ਸੁਣਿਓ ਲੋਕ ਸਭਾਏ ਨਾਨਕ ਸਰਸੀ ਤਾਂ ਫਿਰ ਪਾਏ ਰਾਤੀ ਸੱਚ ਨਾਏ ਫਿਰ ਤਨ ਪਾਵੇ ਤਾਂ ਫਿਰ ਪਾਵੇ ਨਾਰੀ ਜੀਓ ਰੰਗ ਪ੍ਰੀਤ ਰਾਤੀ ਗੁਰ ਕਹਿ ਸ਼ਬਦ ਵਿਚਾਰੀ ਜੀਓ ਗੁਰ ਸ਼ਬਦ ਵਿਚਾਰੀ ਨਾ ਪਿਆਰੀ ਨਿਮਨੇ ਭਗਤ ਕਰੇ ਹੀ ਮਾਇਆ ਮੋਹ ਜਲਾਏ ਪ੍ਰੀਤਮ ਅਜਮੈ ਰੰਗ ਕਰੇ ਹੀ ਪ੍ਰਭ ਸਾਚੇ ਛੇਤੀ ਰੰਗ ਰੇਤੀ ਲਾਲ ਪਈ ਮਨ ਮਾਰੀ ਨਾਨਕ ਸਾਚ ਵਸੀ ਸੁਹਾਗਣ ਫਿਰ ਸੋ ਪ੍ਰੀਤ ਪਿਆਰੀ ਫਿਰ ਕਰ ਸੋਹੇ ਨਾਰ ਜੇ ਫਿਰ ਪਾਵੇ ਜੀਓ ਝੂਠੇ ਵੈਨ ਚਵੇ ਕੰਮ ਨ ਆਵੇ ਜੀਓ ਝੂਠ ਚਲਾਵੇ ਕੰਮ ਨ ਆਵੇ ਨਾ ਫਿਰ ਦੇਖੇ ਨੈਣੀ ਔਗਨਿਆਰੀ ਕੰਤ ਵਿਸਾਰੀ ਛੋਟੀ ਵੇਦਾਂ ਰਹਿਣੀ ਗੁਰ ਸ਼ਬਦ ਨਾ ਮਾਨੇ ਫਾਹੀ ਫਾਦੀ ਸਾਹ ਤਨ ਮਹਿਲ ਨਾ ਪਾਏ ਨਾਨਕ ਆਪੇ ਆਪ ਪਛਾਣੇ ਗੁਰਮੁਖ ਸਹਿ ਸਮਾਏ ਧਨ ਸੁਹਾਗਣ ਆਰਜਨ ਤੇ ਜਾਣਿਆ ਜੀਓ ਨਾ ਬਿਨਾ ਕੁੜਿਆਰ ਕੂੜ ਕਮਾਣਿਆ ਜੀਓ ਹਰ ਭਗਤ ਸੁਆਹੀ ਸਾਚੇ ਪਾਵੀ ਪਾਏ ਭਗਤ ਪਰੋ ਰਾਤੀ ਪਰਲੀਆਂ ਜੋ ਬਨ ਬਾਲਾ ਤੇ ਸਰਾਵੇ ਰੰਗ ਰਾਤੀ ਗੁਰ ਸ਼ਬਦ ਵਿਗਾਸੀ ਸੋਰ ਵਾਸੀ ਫਲ ਪਾਇਆ ਗੁਣਕਾਰੀ ਨਾਨਕ ਸਾਚ ਨਿਮਲੇ ਵਡਿਆਈ ਪੀਰ ਘਰ ਸੋਹੇ ਨਾਰੀ ਤਨਾਸਰੀ ਛੰਦ ਮਹੱਲਾ ਚੌਥਾ ਘਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਹਰ ਜੀਓ ਕਿਰਪਾ ਕਰੇ ਤਾਂ ਨਾਮ ਧਿਆਈ ਜੇ ਜੀਓ ਸਤਿਗੁਰ ਮਿਲੇ ਸਵਾਹੇ ਸਹਿਜ ਗੁਣ ਗਾਈਏ ਜੀਓ ਗੁਣ ਗਾਏ ਵਿਕਸੇ ਸਦਾ ਸਦਾ ਆਂਦਨ ਜਾਏ ਆਪ ਸਾਚੇ ਪਾਵੇ ਕਾਰ ਹੋਮੇ ਤਜੇ ਮਾਇਆ ਸਹਿਜ ਨਾਮ ਸਮਾਵੇ ਪ੍ਰਿਆਪ ਕਰਤਾ ਕਰੇ ਸੋਈ ਆਪ ਦੇ ਤਾਂ ਪਾਈਏ ਹਜੂ ਕਿਰਪਾ ਕਰੇ ਤਾਂ ਨਾਮ ਧਿਆਈਏ ਜੀਓ ਅੰਦਰ ਸਾਚਾ ਨੇਹੋ ਪੂਰੇ ਸਤਿਗੁਰੇ ਜੀਓ ਹੋ ਤੇ ਸੇਵੀ ਦੇ ਰਾਤ ਮੈਂ ਕਦੇ ਨਾ ਵਿਸਰੇ ਜੀਓ ਕਦੇ ਨਾ ਵਿਸਾਰੀ ਆਂਦੇ ਸਮਾਰੀ ਜਾਂ ਨਾਮ ਲਈ ਤਾਂ ਜੀਵਾਂ ਸੁਣੀ ਸੁਣੀ ਤਾਂ ਏ ਮਾਂ ਦੇਵਤੇ ਗੁਰਮੁਖ ਅੰਮ੍ਰਿਤ ਪੀਵਾਂ ਨਦਰ ਗਏ ਤਾਂ ਸਤਿਗੁਰ ਮੇਲੇ ਅੰਦ ਵੇਕ ਬੁੱਧ ਵਿੱਚ ਰਹਿ ਅੰਦਰ ਸਾਚਾ ਨੇਹੋ ਪੂਰੇ ਅੰਦਰ ਸਾਚਾ ਨੇਹੋ ਪੂਰੇ ਸਤਿਗੁਰੇ ਸਤਸੰਗਤ ਮਿਲੇ ਬਟਭਾਗ ਤਾਂ ਰਸ ਆਵੇ ਜੀਓ ਆਂਦਾ ਰਹੇ ਲਿਵਲਾਏ ਤਾਂ ਸਹਿਜ ਸਮਾਵੇ ਜੀਓ ਸਹਿਜ ਸਮਾਵੇ ਤਾਂ ਹਰ ਮਨ ਪਾਵੇ ਸਜਾ ਅਤੀਤ ਬਰਾਗੀ ਹਲਤ ਪਲਤ ਸੋਭਾ ਜਗ ਅੰਤਰ ਰਾਮ ਨਾਮ ਲਿਵ ਲਾਗੀ ਹਰ ਸੋ ਦੁਆਂ ਤੇ ਮੁਕਤਾ ਜੋ ਪੈ ਕਰੇ ਸੁਭਾਵੇ ਸਤਸੰਗਤ ਮਿਲੇ ਵਡ ਭਾਗ ਤਾਂ ਹਰ ਰਸ ਆਵੇ ਜੀਓ ਦੂਜੇ ਪਾਏ ਦੁੱਖ ਹੋਏ ਮਨਮੁਖ ਜਮ ਜੋਇਆ ਜੀਓ ਹਾਏ ਹਾਏ ਕਰੇ ਦਿਨ ਰਾਤ ਮਾਇਆ ਦੁੱਖ ਮੋਇਆ ਜੀਓ ਮਾਇਆ ਦੁੱਖ ਮੋਇਆ ਹੋਮੇ ਰੋਇਆ ਮੇਰੀ ਮੇਰੀ ਕਰਤਵਿਆਵੇ ਜਬਰਾ ਦੇ ਤੇ ਚੇਤੇ ਨਾਹੀਂ ਅੰਤ ਗਿਆ ਪਛੋਤਾਵੇ ਮਿਹਨਾ ਮਿਖੋ ਸਾਤ ਨ ਚਾਲੇ ਪੁੱਤਰ ਕੜਤਰ ਮਾਇਆ ਤੁਹਿਆ ਦੂਜੇ ਪਾਏ ਦੁੱਖ ਹੋਏ ਮਨਮੁਖ ਜਮ ਜੋਹਿਆ ਜੀਓ ਕਰ ਕਿਰਪਾ ਲਿਓ ਮਲਾਏ ਮਹਿਲ ਹਰ ਪਾਇਆ ਜੀਓ ਸਦਾ ਰਹੇ ਕਰ ਜੋੜ ਪ੍ਰਭ ਮਨ ਪਾਇਆ ਜੀਓ ਪਰ ਮਨ ਪਾਵੇ ਤਾਂ ਹੁਕਮ ਸਮਾਵੇ ਹੁਕਮ ਮਨ ਸੁਖ ਪਾਇਆ ਅੰਨ ਦਿਨ ਜਾਪਤ ਰਹੇ ਦਿਨ ਰਾਤੀ ਸਹਿਜੇ ਨਾਮ ਧਿਆਇਆ ਨਾਮੋ ਨਾ ਮਿਲੇ ਵਡਿਆਈ ਨਾਨਕ ਨਾਮ ਮਨ ਪਾਵੇ ਕਰ ਕਿਰਪਾ ਲਿਓ ਮਲਾਹੇ ਮਹਿਲ ਹਰ ਪਾਵੇ ਜੀਓ ਤਨਾਸਰੀ ਮਹੱਲਾ ਪੰਜਵਾਂ ਸ਼ੰਤ ਏਕ ਓਂਕਾਰ ਸਤਿਗੁਰ ਪ੍ਰਸਾਦ ਨਾਮ ਸਤਸੰਗ ਰਾਵੀਏ ਜੀਓ ਸਤਿਗੁਰ ਦੀਨ ਦਿਆਲ ਜੇ ਸੰਗ ਹਰ ਗਾਵੀਏ ਜੀਓ ਅੰਮ੍ਰਿਤ ਹਰ ਕਾ ਨਾਮ ਸਾਧ ਸੰਗ ਰਾਵੀਏ ਜੀਓ ਪਰ ਸੰਗ ਸਾਧੂ ਇੱਕ ਇੱਕ ਰਾਧੂ ਜਰਮ ਮਰਨ ਦੁਖ ਨਾਸੇ ਤੁਰ ਕਰਮ ਲਿਖਿਆ ਸੱਚ ਲਿਖ ਸਿੱਖਿਆ ਕੱਟੀ ਜਮਖੀ ਫਾਸੇ ਪੈ ਪਰਮ ਨਾਠੇ ਛੁੱਟੀ ਗਾਂਠੇ ਜਾਂ ਪੰਥ ਮੂਲ ਨਾ ਆਵੀਐ ਬਲਵੰਤ ਨਾਨਕ ਧਾਰ ਕਿਰਪਾ ਸਦਾ ਹੋਰ ਗੁਣ ਗਾਵੀਏ ਧਰਿਆ ਧਰ ਏਕ ਨਾਮ ਨਿਰੰਜਨੋ ਜੀਓ ਤੂੰ ਦਾਤਾ ਦਤਾਰ ਸਰਬ ਦੁੱਖ ਭੰਜਨੋ ਜੀਓ ਦੁੱਖ ਹਰਤ ਕਰਤਾ ਸੁਖ ਸਵਾਮੀ ਸਰਨ ਸਾਧੂ ਆਇਆ ਸੰਸਾਰ ਸਾਗਰ ਮਹਾ ਬਿਖੜਾ ਪਰ ਏਕ ਮਾਹੇ ਧਿਆਇਆ ਪੂਰਿਆ ਸਰਬ ਥਾਈ ਗੁਰ ਗਿਆਨ ਨੇਤਰੀ ਅੰਜਨੋ ਬਿਨਵੰਤ ਨਾਨਕ ਸਦਾ ਸਿਮਰੀ ਸਰਬ ਦੁੱਖ ਪੈ ਭੰਜਨੋ ਆਪ ਲੀਏ ਲੜ ਲਾਏ ਕਿਰਪਾ ਧਾਰੀਆਂ ਜੀਓ ਮੋਹੇ ਨਿਰਗੋ ਨੀਚ ਅਨਾਥ ਪ੍ਰਭ ਅਗੰਮ ਅਪਾਰੀਆ ਜੀਓ ਦਿਆਲ ਸਦਾ ਕਿਰਪਾਲ ਸਵਾਮੀ ਨੀਚ ਥਾਪਨਾਰਿਆ ਜੀ ਜਨ ਸਭ ਵਸ ਤੇਰੇ ਸਗਲ ਤੇਰੀ ਸਾਰਿਆਂ ਆਪ ਕਰਤਾ ਆਪ ਭੁਗਤਾ ਆਪ ਸਗਲ ਬਿਨਚਾਰੀਆਂ ਬਿਨਤ ਨਾਨੇ ਗੁਣ ਗਾਏ ਜੀਵਾਂ ਹਾ ਜਪ ਜਪੋ ਬਨਵਾਰੀਆਂ ਤੇਰਾ ਦਰਸ ਅਪਾਰ ਅਨਾਮ ਅਮੋਲੇ ਜੀਓ ਨ ਜਪੇ ਤੇਰੇ ਦਾਸ ਪੁਰਖ ਅਤੋਲੀ ਜੀਓ ਸੰਤ ਰਸਨ ਬੂਟਾ ਆਪ ਤੁਟਾ ਹਰ ਰਸੈ ਸੋਈ ਮਾਤਿਆ ਉਹ ਚਰਨ ਲਾਗੇ ਮਹਾਂ ਪਾਗੇ ਸਦਾ ਅਨ ਦਿਨ ਜਾਗਿਆ ਸਾ ਸਦਾ ਸਿਮਰਤ ਸਵਾਮੀ ਸਾਸ ਸਾਸ ਗੁਣ ਬੋਲੀ ਮੈਨੂੰ ਨਾਨਕ ਧੂਰ ਸਾਧੂ ਨਾਮ ਪ੍ਰਭੂ ਅਮੋਲੀ ਤਨਾਸ ਰਾਗ ਤਨਾਸੀ ਬਾਣੀ ਭਗਤ ਕਬੀਰ ਜੀ ਕੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਤਨਾ ਸਮੇਤ ਸਮਾਨਾ ਸਿਹਨਾ ਤੇਰੋ ਮਰਮਾ ਜਾਨਾ ਸੰਤ ਸੰਗਮ ਸਤ ਸੰਗਤ ਰਾਮ ਹਿਰਦੇ ਵਸਾਈ ਰਾਓ ਹਰ ਮਾਰ ਸਰਗਰ ਸਮਾਨਾ ਸੁਰਭਨ ਨਰਭਨ ਨਹੀਂ ਗੁਣ ਜਾਨਾ ਚਾਰ ਬੇਦਿਆ ਸਿਮਰਤ ਪੁਰਾਨਾ ਕਮਲਾ ਪਤ ਕਬਲਾ ਨਹੀਂ ਜਾਨਾ ਕਹਿ ਵੀ ਸੋ ਪਰ ਮੈਂ ਨਾਹੀ ਪੱਗ ਲੱਗ ਰਾਮ ਰਹੇ ਸਰਨਾਹੀ ਦਿਨ ਤੇ ਬੈਰ ਪੈਰ ਤੇ ਘੜੀਆਂ ਆਪ ਘੜੇ ਤਾਂ ਸੀਜੇ ਕੱਲ ਹੇਰੀ ਫਿਰੇ ਬੰਦਕ ਜਿਉਂ ਕਹੋ ਕੌਣ ਬੇਕੀਜੇ ਸੋਧਨ ਆਵਣ ਡਾਗਾ ਮਾਤ ਪਿਤਾ ਭਾਈ ਸੁਭਨੀਤਾ ਕਹੋ ਕਿਉਂ ਕੋ ਹੈ ਕਾ ਰਾਓ ਦਾਵਲਾ ਜੋਤ ਕਾਇਆ ਮੈਂ ਭਗਤ ਵਰਤੇ ਆਪਾ ਪਸ਼ੂ ਨ ਬੂਝੇ ਲਾਜ ਕਰੇ ਜੀਵਨ ਪਦ ਕਾਰਨ ਲੋਚਨ ਕੁਛ ਨਾ ਸੂਝੇ ਕੈਦ ਕਿਵੀ ਸੁਣੋ ਰੇ ਪ੍ਰਾਣੀ ਛੋਡੋ ਮਨ ਕੇ ਪਰਮਾ ਕੇਵਲ ਨਾ ਜਪੋ ਰੇ ਪ੍ਰਾਣੀ ਪਰੋ ਏਕ ਕੀ ਸਰਨਾ ਜੋ ਜਾਣ ਪਾਓ ਭਗਤ ਕੋ ਜਾਣੇ ਤਾਂ ਕੋ ਚਰਜ ਕਾਹੋ ਜੋ ਜਲ ਜਲ ਮੈਂ ਪੈਦ ਨਕਸ਼ੇ ਤੂੰ ਟੋਰ ਮਿਲਿਓ ਜੋ ਲਾਹੋ ਹਰ ਕੇ ਲੋਗਾ ਮੈਂ ਤੋਂ ਮਤ ਕਾ ਪੂਰਾ ਜੋ ਧਨ ਕਾਸੀ ਤਵੇ ਤਜੇ ਕਬੀਰਾ ਰਮਈਏ ਕਾਂ ਨਿਹੋਰਾ ਰਹੋ ਕਹਿ ਕਬੀਰ ਸਨੋਰੇ ਲੋਈ ਪਰਮਾ ਭੂਲੋ ਕੋ ਹੋਈ ਕਿਆ ਕਾਸੀ ਕਿਆ ਯੁਗ ਖੁਰ ਮਗਰ ਰਾਮ ਹਿਰਦੇ ਜੀ ਹੋਈ ਇੰਦਰ ਲੋਕ ਸੇ ਜੋ ਕੇ ਜੈਬੋ ਹੋਏ ਤਬ ਕਰ ਬੋ ਕਿਆ ਮੌਕੇ ਧਿਰ ਨਾਹੀ ਰਾਮ ਨਾਮ ਰਖ ਮਨ ਮਾਹੀ ਰਹੋ ਸੋਭਾ ਰਾਜ ਬਿਬੇ ਬੜਿਆਈ ਅੰਤ ਨ ਕਾਹੂ ਸੰਗ ਸਾਹੀ ਪੁੱਤਰ ਲਛਮੀ ਪੁੱਤਰ ਕਰਤਰ ਲਛਮੀ ਮਾਇਆ ਇੰਤੇ ਕਹੂੰ ਕਨੇ ਸੋ ਪਾਇਆ ਕਹਿ ਕਬੀਰ ਔਰ ਨਹੀਂ ਕਾਮਾ ਹਮਰੇ ਮਨ ਤਾਂ ਰਾਮ ਕੇ ਨਾਮਾ ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਪਾਈ ਰਾਮ ਨਾ ਸਿਮਰ ਬੈਣ ਬੂਟ ਤੇ ਤਕਾਈ ਰਹੋ ਪਿਤਾ ਸੋ ਦੇਖ ਰੇ ਸੰਪਾ ਸੁਖਦਾਈ ਇਨ ਮੈਂ ਕਛ ਨਾ ਤੇਰੋ ਕਾਲ ਅਵਧ ਪਾਈ ਆਜਾ ਮਲ ਗਜਗਨ ਕਾ ਪਤਕਰ ਮਕੀਨੇ ਤੇ ਉਤਰ ਪਾਲ ਪਰੇ ਰਾਮ ਨਾਮ ਲੀਨੇ ਸ਼ੂਕਰ ਕੁਕਰ ਜੋਨ ਪਰਮੇ ਤੂੰ ਲਾਜ ਨਾ ਆਈ ਰਾਮ ਨਾ ਛੱਡਿਆ ਮਦ ਕਾਹੇ ਬਿਖਾਈ ਤਾਜ ਪਰਮ ਕਰਮ ਬਿਦਨ ਕੇ ਰਾਮ ਨਾਮ ਲੇਹੀ ਗੁਮ ਸਾਹ ਜਨ ਕਵੀ ਵੀਰ ਰਾਮ ਕਾਰ ਸੁਨੇਹੀ ਤਨਾਸਰੀ ਬਾਣੀ ਭਗਤ ਨਾਮਦੇਵ ਜੀ ਕੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਗਹਿਰੀ ਕਰਕੇ ਨੀਬ ਖਵਾਦਾਈ ਉੱਪਰ ਮੰਡਪ ਛਾਹੇ ਮਾਰਕੰਡੇ ਤੇ ਕੋ ਅਧਕਾਈ ਜੈ ਤੈ ਤਰ ਮੋਂਡ ਬੁਲਾਏ ਹਮਰੋ ਕਰਤਾ ਰਾਮ ਸੁਨੇਹੀ ਕਾਇਰੇ ਨਰ ਗਰਭ ਕਰਤ ਹੋ ਬਿੰਸ ਜਾਏ ਝੂਠੀ ਦੇਹੀ ਰਾਓ ਮੇਰੀ ਮਰੀ ਕਹਿਰੋਂ ਕਰਤੇ ਦੁਰਯੋਧਨ ਸੇ ਪਾਹੀ ਬਾਬਾ ਜੋਜ ਛਤਰ ਚਲੇ ਤਾਂ ਦੇਹੀ ਗਿਰਜਨ ਗਾਈ ਸਰਵ ਸੋਨ ਕੀ ਲੰਕਾ ਹੋਤੀ ਰਾਵਣ ਸੇ ਅਧਕਾਹੀ ਕਾਂ ਪਿਓ ਦਰ ਬਾਂਧੇ ਹਾਥੀ ਕਹਿਣ ਮੈਂ ਪਈ ਪਰਾਈ ਦਰਵਾਸਾ ਸਿਉਂ ਕਰ ਤਠਗੌਰੀ ਜਾਦ ਇਹ ਫਲ ਪਾਹੇ ਕਿਰਪਾ ਕਰੀ ਜਾਣ ਆਪਣੇ ਉੱਪਰ ਨਾਮ ਜੋ ਹਰ ਗੁਣ ਗਾਏ ਦਬ ਰਾਗਨ ਮੋਹ ਬਾਸਕੀਨੀ ਪੰਚੋ ਕਾ ਬਣਨਾਵੋ ਸਦਾ ਦੇ ਭਰੇ ਅੰਮ੍ਰਿਤਸਰ ਬੇਕੂ ਮਾਰ ਕਢਾਵੋ ਪਾਛੇ ਬੋਲ ਨਿਆਵਨ ਪਾਵੋ ਬਾਣੀ ਕੱਢ ਕੇ ਉਚਰੋ ਆਤਮ ਕੋ ਸਮਝਾਵੋ ਰਾਓ ਬੈਕਟਾਰ ਮੋਹਿਆ ਜੀਨਾ ਘਰ ਮਿਹਨਤ ਲੱਗ ਪਾਵੋ ਸੰਤਨ ਕੀ ਹਾਂ ਮੁੱਠੇ ਸੇਵਕ ਭਗਤਾਂ ਤੇ ਡਰ ਪਾਵੋ ਇਸ ਸਾਰ ਤੇ ਤਾਬੀ ਛੂਟੋ ਜੋ ਮਾਇਆ ਨਾ ਲਪਟਾਵੋ ਮਾਂ ਨਾਮ ਗਰਭ ਜੋਨ ਕਾ ਤਦਾ ਦਰਸ਼ਨ ਪਾਵੋ ਇਸ ਕਾ ਪਦ ਕਰੇ ਸੋ ਜਨ ਤਿੰਨ ਭੋ ਸਗਲ ਜਗਾਈਏ ਕਹਿ ਨੌ ਦੇ ਬਾਹਰ ਕੀਆ ਪਰਮੋਏ ਸੰਜਮ ਹਰ ਪਾਈਏ ਮਾਰਵਾੜ ਜੈਸੇ ਨੀਰ ਬਾਲਾ ਬੀਰ ਬਾਲਾ ਕਰੜਾ ਜੋ ਕਰੰਕ ਨਿਸ ਨਾਦ ਬਾਲਾ ਤੂੰ ਮੇਰੇ ਮਨ ਰਾਮਈਆ ਤੇਰਾ ਨਾਮ ਰੂੜੋ ਰੂਪ ਰੂੜੋ ਅਤਰੰਗ ਰੂੜੋ ਮੇਰੋ ਰਮਈਆ ਰਾਓ ਤਰਨ ਜਿਉਂ ਤਰਨੀ ਕੋ ਇੰਦਰ ਬਾਲਾ ਕੁਸਮ ਬਾਦ ਜੈਸੇ ਕਾ ਪਰਬਲਾ ਜੋ ਕੋਕ ਕੋ ਅੰਬ ਬਾਹਲਾ ਤੂੰ ਮੇਰੇ ਮਨ ਰਮਈਆ ਚਵ ਕੋ ਜੈਸੇ ਸੂਰ ਬਾਲਾ ਮਾਨਸਰੋਵਰ ਹੰਸਲਾ ਜੋ ਤਰਨੀ ਕੋ ਕੰਤ ਬਾਲਾ ਤੂੰ ਮੇਰੇ ਮਨ ਰਮਈਆ ਬਾਰੇ ਕੋ ਜੈਸੇ ਖੀਰ ਬਾਲਾ ਚਾਤਰਕ ਮੁਖ ਜੈਸੇ ਜਲਤਰਾ ਮਛਲੀ ਕੋ ਜੈਸੇ ਨੀਰ ਬਾਲਾ ਤੂੰ ਮੇਰੇ ਮਨ ਰਾਮਈਆ ਸਾਧਕ ਸੇ ਸਗਲ ਮੁਨ ਚਾਹੇ ਬੇਲੇ ਕਾਹੋਂ ਡਿਠਲਾ ਸਗਲ ਪਾਉਣ ਤੇਰੋ ਨਾਮ ਬਾਲਾ ਤੂੰ ਨਾਮੇ ਮਨ ਬਿਠਲਾ ਪਹਿਲ ਪੂਰੀਏ ਪੁਨ ਕਰ ਬਨਾ ਤਾਂ ਚ ਹੰਸਾ ਸਗਲੇ ਜਨਾ ਕਿਸਨਾ ਤੇ ਜਾਨੋ ਹਰ ਹਰ ਨਾ ਚੰਤੀ ਨਾਚਨਾ ਪਹਿਲ ਪੁਰ ਸਾਬਰਾ ਅਤੋਨ ਪੁਰ ਸਾਦਮਰਾ ਅਸਗਾ ਆਸੁਸਗਾ ਹਰ ਕਾ ਬਾਗਰਾ ਨਾਚੇ ਪਿੰਦੀ ਮਹਿ ਸਾਗਰਾ ਰਹੋ ਨਚੰਤੀ ਗੋਪੀ ਜਾਨਾ ਨਈਆ ਤੇ ਬੈਰੇ ਕੰਨਾ ਤਰਕ ਨਾਚਾ ਪਰਮੀਆਂ ਚਾ ਕੇਸਵਾ ਬਚੋਨੀ ਆਈਏ ਮਈ ਏਕ ਆਨ ਜੀਓ ਪੈਸੇ ਉਪਕਲੇ ਸੰਸਾਰਾ ਪਰਮ ਪਰਵ ਆਏ ਤੁਮ ਚੋ ਦੁਆਰਾ ਤੂੰ ਕੁੰਨ ਰੇ ਮੈਂ ਜੀ ਨਾਮਾ ਹੈ ਜੀ ਆਲਾ ਤੇ ਨਿਵਾਰਨਾ ਜਮ ਕਾਂਗਣਾ ਪਤਿਤ ਪਾਵਨ ਮਾਧੋ ਬਿਰਦ ਤੇਰਾ ਧਨ ਦੇਵੇ ਮੁੰਜਨ ਜਿਨ ਧਿਆਇਓ ਹਰ ਪ੍ਰਭ ਮੇਰਾ ਮੇਰੇ ਮਾਥੇ ਲਾਗੀ ਲੈ ਤੂਰ ਗੋਬਿੰਦ ਚਰਨਨ ਕੀ ਸੁਰ ਨਰ ਮੁੰਜਨ ਤਿਨੋ ਤੇ ਦੂਰ ਰਹਾਓ ਦੀਨ ਕਾ ਦਿਆਲ ਮਾਧੋ ਗਰਭ ਬਹਾਰੀ ਚਰਨ ਸਰਨਾਮਾ ਬਲ ਤਿਹਾਰੀ ਤਨਾਸਰੀ ਭਗਤ ਰਵਿਦਾਸ ਜੀ ਕੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਹਮ ਸਾਰੋ ਦੀਨ ਦਿਆਲ ਤੁਮ ਸਾਰਿਆ ਪਤਿਆ ਹਰ ਕੀ ਆ ਕੈਜ ਕੀਜੇ ਬਚਨੀ ਤੋਰ ਮੋਰ ਮਨ ਮਾਨੇ ਜਨ ਕੋ ਪੂਰਨ ਦੀਜੇ ਹੋਂ ਬਲ ਬਲ ਜੋ ਰਮਈਆ ਕਾਰਨੇ ਕਾਰਨ ਕਵਨ ਬੋਲ ਰਹਾਓ ਬਹੁਤ ਜਨਮ ਬਿਛੜੇ ਤੇ ਮਾਧੋ ਇਹ ਜਨਮ ਤੁਮਾਰੇ ਲੇਖੇ ਕਹੇ ਰਵਿਦਾਸ ਆਸ ਲਗ ਜੀਵੋ ਚਿਰ ਪਇਓ ਦਰਸ਼ਨ ਦੇਖੇ ਚਿਰ ਸਿਮਰਨ ਕਰੋ ਨੈਣ ਅਵਲੋਕਨੋ ਸਰਵਰ ਬਾਣੀ ਸੁਜਪੋ ਰੱਖੋ ਮਨ ਸੂ ਮਤ ਕਰੋ ਚਰਨ ਹਿਰਦੇ ਤਰੋ ਰਸਨ ਅੰਮ੍ਰਿਤ ਨਾਮ ਨਾਮ ਪਾਖੋ ਮੇਰੀ ਪ੍ਰੀਤ ਗੋਬਿੰਦੋ ਜਨ ਕਟੈ ਮੋਹ ਤੋਂ ਮੋਲ ਮਹਿੰਗੀ ਲਈ ਜੈ ਜੀ ਸਟੇ ਰਹੋ ਸਾਧ ਸੰਗਤ ਬਿਨ ਪਾਓ ਨਹੀਂ ਹੋਜੇ ਭਾਵ ਬਿਨ ਭਗਤ ਨਹੀਂ ਹੋਏ ਤੇਰੀ ਕਹੀ ਰਵਿਦਾਸ ਏਕ ਬੇਨਤੀ ਹਰ ਜੀਓ ਪੈ ਰਾਖੋ ਰਾਜਾ ਰਾਮ ਮੇਰੀ ਨਾਮ ਤੇਰੋ ਆਰਤੀ ਮੰਜਨ ਮਰਾਰੇ ਹਰ ਕੇ ਨਾਮ ਬਿਨ ਝੂਠੇ ਸਗਲ ਪਿਛਾਰੇ ਰਹੋ ਨਾਮ ਤੇਰੋ ਆਸਰੋ ਨਾਮ ਤੇਰੋ ਉਤਸਾਹ ਨਾਮ ਤੇਰਾ ਕੈਸਰੋ ਲੇਹ ਛੁਟਕਾਰੇ ਨਾਮ ਤੇਰੇ ਅੰਬਲਾ ਨਾਮ ਤੇਰੋ ਚੰਦਨੋ ਕਾ ਜਪੇ ਨਾਮ ਲੈ ਤੁਝੇ ਕੋ ਚਾਰੇ ਨਾਮ ਤੇਰਾ ਦੀਵਾ ਨਾਮ ਤੇਰੋ ਬਾਤੀ ਨਾਮ ਤੇਰੋ ਤੇਲ ਲੈ ਮਾਹੇ ਪਸਾਰੇ ਨਾਮ ਤੇਰੀ ਜੋਤ ਲਗਾਈ ਉਜਾਰੋ ਪਵਨ ਸਗਰਾਰੇ ਨਾਮ ਤੇਰੋ ਤਾਗਾ ਨਾ ਫੁੱਲ ਮਾਲਾ ਪਠਾਰਾਂ ਸਗਲ ਜੁਠਾਰੇ ਤੇਰੋ ਕੀਆ ਤੁਝੇ ਕੀਆ ਅਰਪੋ ਨਾਮ ਤੇਰਾ ਤੂੰ ਹੀ ਚਰਟਾਰੇ ਦਸ ਅੱਠਾਂ ਅੱਠ ਸੱਠੇ ਚਾਰੇ ਖਾਣੀ ਇਹ ਬਰਤਨ ਹੈ ਸਗਲ ਸੰਸਾਰੇ ਕਹੇ ਰਵਿਦਾਸ ਨਾਮ ਤੇਰੋ ਆਰਤੀ ਸਤ ਨਾਮ ਹੈ ਹਰ ਭੋਗ ਤੁਹਾਰੇ ਤਨਾਸੀ ਬਾਣੀ ਭਗਤਾਂ ਕੀ ਤਲੋਚਨ ਇੱਕ ਓਂਕਾਰ ਸਤਿਗੁਰ ਪ੍ਰਸਾਦ ਨੈ ਨਿੰਦ ਕਾਹੇ ਭੂਲੀ ਗਵਾਰੀ ਦੁਕਿਰਤ ਸੁਕਿਰਤ ਥਾਰੋ ਘਰ ਮਰੀ ਰਾਓ ਸੰਕਰਾ ਮਸਤਕ ਬਸਤਾ ਸੁਸਰੀ ਇਸ਼ਨਾਨ ਰੇ ਕੁੰਜਨ ਮਧੇ ਮਿਲਿਓ ਸਾਰਗ ਪਾਨ ਰੇ ਕਰਮ ਕਰਨ ਕਲੰਕ ਮਰੀ ਪ੍ਰਸਰੀ ਵਿਸੁਕਾ ਦੀਪਕ ਸਵਾਮੀ ਤਾਂ ਚਰ ਸਵਾਰਥੀ ਪੰਖੀ ਰਾਏ ਗਰੁੜ ਤਾਂ ਕੇ ਬਾਂਧਵਾ ਕਰਮ ਕਰ ਔਰਨ ਪਿੰਗਲਾਰੀ ਨਿਕ ਪਾਤੇ ਕਰਤਾ ਅਰਤਾ ਤ੍ਰਿਵਨਾਥ ਹਰੀ ਤੀਰਥ ਤੀਰਥ ਪਰਮਤਾ ਲਹਿ ਨਾ ਪਾਰੀ ਕਰਮ ਕਰ ਕਪਾਲ ਮੇ ਵੀ ਪੜਸੀ ਅਮਰ ਸੱਚੇ ਤੇਨ ਲਛਮੀ ਕਲਪੱਤਰ ਸਿਖਰ ਸੁਨਾਗਰ ਨਦੀ ਤੇ ਨਾਥੰ ਕਰਮ ਕਰ ਖਾਰ ਵੀ ਵਰਸੀ ਨਦੀਲੇ ਲੰਕਾ ਗਰ ਪੜਲੇ ਵਾਵਨ ਬਣ ਸਲ ਵਿਸਲ ਆਣ ਤਕੀਲੇ ਹਰੀ ਕਰਮ ਕਰ ਕਸੋਟੀ ਮਫੀ ਪਟਸਰੀ ਪੁਰਬ ਲੋ ਕਿਰਤ ਕਰਮ ਨਾ ਮਿਟੇਰੀ ਕਰ ਗਿਆਨ ਤਾਂ ਚੇ ਮੋਏ ਜਾਪਿਓ ਰਾਮ ਚੇ ਨਾਮੰ ਮਤ ਲੋਚਨ ਰਾਮ ਜੀ ਸ੍ਰੀ ਸੈਨ ਦੋਪ ਦੀਪ ਕਿਰਸਾਜ ਆਰਤੀ ਮਾਮਨੇ ਜਿਉ ਕਮਲਾਪਤੀ ਮੰਗਲਾ ਹਰ ਮੰਗਲਾ ਨਿਤ ਮੰਗਲ ਰਾਜਾ ਰਾਮ ਰਾਏ ਕੋ ਰਾਓ ਹੋਤਮ ਦੀਰਾ ਨਿਰਮਲ ਬਾਤੀ ਤੁਹੇ ਨਿਰੰਜਨ ਕਮਲਾ ਪਾਤੀ ਰਾਮਾ ਪਰ ਰਾਮਾ ਨਾ ਜਾਣੇ ਪੂਰਨ ਪਰਮਾਨੰਦ ਬਕਾਨੇ ਮਦਨ ਮੂਰਤ ਪੈ ਤਾਰ ਗੋਬਿੰਦੇ ਸੈਨ ਪਰੇ ਪਜ ਪਰਮਾਨੰਦੇ ਪੀਪਾ ਕਾਵੋ ਦੇਵਾ ਕਾਯੋ ਦੇਵਲ ਕਾਯੋ ਜੰਗਮ ਜਾਤੀ ਕਾਯੋ ਧੂਪ ਦੀਵ ਨਿਵੇਦਾ ਕਾਯੋ ਪੂਜੋ ਪਾਤੀ ਕਾਇਬੋ ਖੰਡ ਬੋਜਦੇ ਨਵ ਨਿਪਾਹੀ ਨਾ ਕੁਛ ਆਇਬੋ ਨਾ ਕੁਛ ਜਾਇਬੋ ਰਾਮ ਕੀ ਦੁਹਾਈ ਰਹੋ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ ਪੀਪਾ ਪਮਨੇ ਪਰਮ ਤੱਤ ਹੈ ਸਤਰ ਹੋਏ ਲਿਖਾਵੇ ਤੰਨਾ ਗੋਪਾਲ ਤੇਰਾ ਯਾਰਤਾ ਜੋ ਜਨ ਤੁਮਰੀ ਭਗਤ ਕਰੇਂਦੇ ਤਿੰਨ ਕੇ ਕਾਜ ਸਵਾਰਤਾ ਰਹੋ ਦਾਲ ਸੀਂਦਾ ਮੰਗੋ ਕੀਓ ਹਮਰਾ ਖੁਸ਼ੀ ਕਰੇ ਨਿਤ ਜੀਓ ਪੰਨੀਆਂ ਸ਼ਾਦਨੀ ਕਾ ਅਨਾਜ ਮੰਗੋ ਸਤ ਸੀਕਾ ਗਊ ਭੈਸ ਮੰਗੋ ਲਵੇਰੀ ਇਕ ਤਾਜਾ ਤੁਰੀ ਚੰਗੇਰੀ ਕਾਰ ਕੀ ਗੀਹਨ ਚੰਗੀ ਜਾਂ ਤੰਨਾ ਲੇਵੇ ਮੰਗੀ ਜੈਸੀ ਮੱਲਾ ਚੌਥਾ ਕਰ ਪਹਿਲਾ ਚੌਪਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਮੇਰੇ ਹੀਏ ਰਤਨ ਨਾਮ ਹਰ ਵਸਿਆ ਘੁਰਾ ਤਰਿਓ ਮੇਰੇ ਮੱਥਾ ਜਨਮ ਜਨਮ ਕੇ ਕਿਰਵੇ ਦੁੱਖ ਉਤਰੇ ਕੋ ਨਾਮ ਦਿਓ ਰਿਨ ਲਥਾ ਮੇਰੇ ਮਨ ਰਾਮ ਨਾਮ ਸਭ ਅਰਥਾ ਗੁਰ ਪੂਰਿਆ ਨਾਮ ਦੜਾਇਆ ਮੈਂ ਨਾਮੇ ਜੀਵਨ ਬਿਰਤਾ ਰਹੋ ਬਿਨ ਗੋਰ ਮੂੜੇ ਪਏ ਹੈ ਮਮ ਤੇ ਮੋਹ ਮਾਇਆ ਨਿਤ ਫਾਥਾ ਤਿੰਨ ਸਾਧੂ ਚਰਨਾ ਸੇਵੇ ਕਾ ਜੈ ਦਰਨਾ ਸੇਵੇ ਕਬੂ ਤਿੰਨ ਸਾ ਜਨਮੇ ਅਕਾਥਾ ਤਿੰਨ ਸਾਧੂ ਚਰਨ ਸਾਧ ਪਗ ਸੇਵੇ ਤਿੰਨ ਸਫਲਿਓ ਜਨਮ ਸੁਨਾਥਾ ਮੋਕੋ ਕੀ ਜੇ ਦਾਸ ਦਾਸ ਦਾਸਨ ਕੋ ਹਰ ਦਿਆ ਤਾਰ ਜਗਨਾਥਾ ਹਾਮੇ ਅੰਦਲੇ ਗਿਆਨਹੀਨ ਗਿਆਨੀ ਕਿਉਂ ਚਾਲੇ ਮਾਰਗ ਪੰਥਾ ਹਮਦਲੇ ਕੋ ਗੁਰ ਅੰਚਲ ਦੀਜੇ ਜੇ ਨਾਨਕ ਚਲੇ ਮਲੰਥਾ ਜੈ ਸ੍ਰੀ ਮੱਲਾ ਚੌਥਾ ਹੀਰਾ ਲਾਲ ਅਮੁੱਲ ਕਹਿ ਪਾਰੀ ਮਿਨ ਗਾਹਕ ਮੀਕਾ ਕਾਖਾ ਰਤਨ ਗਾਹਕ ਗੁਰ ਸਾਧੂ ਦੇਖਿਓ ਤਾਂ ਰਤਨ ਬੇਕਾਨੋ ਲੱਖਾ ਮੇਰੇ ਮਨ ਗੋ ਹੀਰ ਰੱਖਾ ਦੀਨ ਦਿਆਲ ਮੇ ਲਾਇਓ ਗੁਰ ਸਾਧੂ ਗੁਰ ਮਿਲੀਏ ਹੀਰ ਪਰਾਖਾ ਰਹੋ ਮਾਨੋ ਕੋਠੀ ਗਿਆਨ ਅੰਧੇਰਾ ਤਿੰਨ ਘਰ ਰਤਨ ਲੱਖਾ ਤੇ ਉਜੜ ਪਰਮ ਮੋਏ ਗਵਾਰੀ ਮਾਇਆ ਪਿਅੰਗ ਬਿਕ ਚਾਖਾ ਹਰ ਸਾਧ ਮੇਲੋ ਜਾਨੀ ਕੇ ਹਰ ਸਾਧੂ ਸਰਨ ਹਮ ਰੱਖਾ ਹਰ ਅੰਗੀਕਾਰ ਕਰੋ ਪ੍ਰਭ ਸਵਾਮੀ ਪਰੇ ਪਾਹਾ ਤੂੰ ਪਾਖਾ ਜੇ ਵਾਕਿਆ ਗੁਣ ਆਖ ਬਖਾਨੇ ਤੂੰ ਵਾਢਿਆ ਗਾਂ ਵੱਢ ਪੁਰਖਾ ਜਨ ਨਾਨਕ ਹਰ ਕਿਰਪਾ ਤਾਰੀ ਖਾਨ ਡੂਬ ਧਾਰ ਰੱਖਾ ਜੈ ਸ੍ਰੀ ਮੱਲਾ ਚੌਥਾ ਹਾਂ ਬਾਰੇ ਕਛੂ ਨਾ ਜਾਣੇ ਗਦਮਿਤ ਤੇਰੇ ਮੂਰਖ ਮੁਖ ਦੇ ਅੰਨਾ ਹਰ ਕਿਰਪਾ ਤਾਰ ਦੀਜੇ ਮਤਿ ਉੱਤਮ ਕਰ ਲੀਜੇ ਮੁਕਤ ਸਿਆਨਾ ਮੇਰਾ ਮਨ ਆਲਸੀਆ ਉਗਲਾਨਾ ਹਰਾਨ ਮਲਾਇਓ ਗੁਰ ਸਾਧੂ ਸਾਧੂ ਕਪਟ ਖੁਲਾਨਾ ਰਹਾਓ ਗੁਰ ਕਿਨ ਕਿਨ ਪੀਤ ਲਗਾਵੋ ਮੈਂ ਰਹੀ ਰਹਿ ਮੈਂ ਪੀਤਮ ਨਾ ਪੁਰਾਨਾ ਬਿਨਾ ਵੇ ਮਰ ਜਾਈਏ ਮੇਰਾ ਠਾਕਰੋ ਜੋ ਅਮਲੀ ਅਮਲ ਲਵਾਨਾ ਜਮਾਂ ਪ੍ਰੀਤ ਲੱਗੀ ਹਰ ਕੇਰੀ ਤਿੰਨ ਤੁਰ ਪਾਗ ਬੁਰਾਨਾ ਤਿੰਨ ਹਮ ਚਰਨ ਸਰੇਵੇ ਖਿੰਨ ਖਿੰਨ ਜਿਨ ਹਰ ਮੀਠ ਲਗਾਨਾ ਹਰ ਕਿਰਪਾ ਧਾਰੀ ਮੇਰਾ ਠਾਕਰ ਜਾਂ ਵਿਛੜਿਆ ਜਿਰੀ ਮਲਾਨਾ ਧੰਨ ਧੰਨ ਸਤਿਗੁਰ ਜੀ ਨਾਮ ਦੜਾਇਆ ਜਾਂ ਨਾਨਕ ਤੇ ਸੁਕੁਰਬਾਨਾ ਜੈ ਸ੍ਰੀ ਮੱਲਾ ਚੌਥਾ ਸਤਿਗੁਰ ਸਾਜਨ ਪੁਰਖ ਵੱਡ ਪਾਇਆ ਹਰ ਰਸਕ ਰਸਕ ਫਲ ਲਾਗੀ ਪਾ ਮਾਇਆ ਪਿਆਂਗ ਬਰੈਸਿਓ ਹੈ ਪ੍ਰਾਣੀ ਗੁਰਬਚਨੀ ਬਿਸਾਰ ਕਾਢੀ ਪਾ ਮੇਰਾ ਮਨ ਰਾਮ ਨਾਮ ਰਸ ਲਾਗ ਪਾ ਹਰ ਵੇ ਪਦ ਪਿੱਤਰ ਸਾਧ ਗੁਰ ਹਰ ਨਾਮੇ ਹਰ ਰਸ ਚਗਵਾ ਰਾਓ ਤਨ ਤਨ ਵਡ ਪਾਕ ਮਿਲਿਓ ਗੁਰ ਸਾਧੂ ਮੈਂ ਸਾਧੂ ਲੇ ਹੁਣ ਮਨ ਲਾ ਕੇ ਪਾ ਤਿਆਗਨ ਬੁਝੀ ਸਾਂਤ ਪਾਈ ਹਰ ਨਿਰਮਾਨਿਓ ਗੁਰ ਜਾਗ ਪਾ ਤਿਨਕੇ ਪਾ ਕੀ ਤੁਰ ਪਾਏ ਮੈਂ ਸਾਧਗੁਰ ਦਸ ਨਾ ਪਾਏ ਬਾ ਤੇ ਦੂਜੇ ਪਾਏ ਪਾਵੇ ਗੁਣ ਜੋਨੀ ਪ੍ਰਾ ਸਭ ਬਿਰਥਾ ਜਨਮ ਤੈ ਜਾਏ ਬਾ ਹਰ ਦੇਹ ਬਿਮਲ ਮਤ ਗੁਰ ਸਾਧ ਪਾ ਸੇਵ ਹਮਾਰ ਮੇਲ ਲਗਾਏ ਬਾ ਜਾਂ ਨਾਨਕ ਰੇਨ ਸਾਧ ਪਗ ਮਾਂਗੇ ਹੋਏ ਦਿਆਲ ਦਵਾਏ ਬਾ ਜੈ ਸਿਮਲਾ ਚੌਥਾ ਜੈ ਹਿਰਦੇ ਨਾਮ ਨਾ ਬਸੀ ਓ ਮਾਤ ਕੀਜੇ ਹਰ ਵਾਂਝਾ ਤੈ ਸੁਝੀ ਦੇ ਫਿਰੇ ਬਿਨਾ ਹਰ ਕਿਰਪਾ ਕਿਰਪਾ ਤਾਰੀ ਗੁਰ ਗਿਆਨ ਦੀ ਮਨ ਸਮਝਾ ਰਹੋ ਹਰ ਕੀ ਕਾਲ ਜੁਗ ਪਦ ਉੱਤਮ ਹਰ ਪਾਈਏ ਸਤਿਗੁਰ ਮਾਂਝਾ ਹਮ ਬਰਾਰੀ ਸਤਿਗੁਰ ਆਪਣੇ ਜਨ ਗੋਪਤ ਨਾ ਪਰਗਾਜਾ ਦਰਸ਼ਨ ਸਾਹਿਬ ਮਿਲਿਓ ਬੜ ਪਾਗੀ ਸਭ ਕਿਲਵੇ ਗਏ ਗਵਾਜਾ ਸਭ ਪਾਇਆ ਬਟਦਾਨਾ ਹਰ ਬਹੁ ਗੁਣ ਸਾਂਝਾ ਜਿਨ ਕਿਰਪਾ ਕਰ ਜਗ ਜੀਵਨ ਹਰ ਉਤਾਰਿਓ ਮਨ ਮਾਂਝਾ ਤਨ ਮਰਾਏ ਦਾ ਕਾਗਦ ਪਾੜੇ ਨਾ ਨਾਨਕ ਲੇਖਾ ਸਮਝਾ ਜੈ ਸ੍ਰੀ ਮੱਲਾ ਚੌਥਾ ਸਤਸੰਗ ਸਾਧ ਪਾਈ ਪੜਾਈ ਮਨ ਚਲ ਤੋ ਭਿਉ ਅਰੂੜਾ ਮਾਨ ਤੁਨ ਵਾਜੇ ਨਿਤ ਵਾਜੇ ਹਰ ਅੰਮ੍ਰਿਤ ਹਰ ਰਸ ਲੀੜਾ ਮੇਰੇ ਮਨ ਜਪ ਰਾਮ ਨਾਮ ਅਰੂੜਾ ਮੇਰੇ ਮਨ ਤਾਂ ਪ੍ਰੀਤ ਲਗਾਈ ਸਭ ਹਰ ਮਿਲਿਓ ਲਾਏ ਹੇ ਚਵੀੜਾ ਰਹੋ ਸਖਤ ਬੰਦ ਪਏ ਹੈ ਮਾਇਆ ਮੇ ਸੰਚੇ ਲਾਏ ਚਕੀੜਾ ਹਰ ਕੇ ਅਰਥ ਖਰਚ ਨਾ ਸਾਕੇ ਨਮਕਾਰ ਸਿਰ ਪੀੜਾ ਜਨ ਅਰਥ ਸੀਰ ਲਗਾਇਆ ਗੁਰ ਸਾਧੂ ਬਹੁ ਸਰਦਾ ਲਾਏ ਮੁਖ ਤੂੜਾ ਅਲ ਬਰ ਹਰ ਸੋਭਾ ਪਾਵੇ ਹਰੰਗ ਲਗਾ ਮਨ ਕੂੜਾ ਹਰ ਮੇਲ ਮੇਲ ਜਨ ਸਾਧੂ ਸਾ ਜਨ ਹਰ ਕੀੜਾ ਨਾ ਪੀਤ ਲਗੀ ਬਸ ਸਾਧੂ ਮੈਂ ਸਾਧੂ ਖਾਨ ਮਾਰ ਮੂੜਾ ਜੈਸੀ ਮੈਂ ਚੌਥਾ ਕਰ ਦੂ ਜਾਏ ਕਿਉਂ ਕਸ ਹਾ ਸਿਵ ਕੰਮ ਪਾਰਾ ਜਿਸੇ ਮੈਂ ਤੋਂ ਮਿਟਿਆ ਮਾਰਾ ਹਰ ਸਾਧੂ ਪੁਰਖ ਮਿਲਾਵੋ ਗੁਰ ਮਿਲੀਏ ਸੁਖ ਹੋਈ ਗਾ ਰਾਮ ਹਰ ਗੁਣ ਗਾਵੋ ਮੀਤ ਹਮਾਰੇ ਹਰ ਨਾਮ ਰੱਖੋ ਹੋਰ ਤਾਰੇ ਹਰ ਅੰਮ੍ਰਿਤ ਵਚਨ ਸੁਨਾਵੋ ਗੁਰ ਮਿਲੀਏ ਪ੍ਰਗਟ ਹੋਈ ਰਾਮ ਮਸਾਧਨ ਹਰ ਮਾਧੋ ਪ੍ਰਾਨਾ ਮੇਰੇ ਮਨ ਤਾਂ ਅੰਮ੍ਰਿਤ ਮੇਲ ਲਗਾਨਾ ਹਰ ਅਧਿਆਹ ਕਰੋ ਮੇਰੇ ਮੇਲੋ ਹੋਰ ਗੁਮ ਨਿਰੰਜਨ ਸੋਈ ਰਾਮ ਹਰ ਨਾਮ ਮੇਰਾ ਮਨ ਹਰ ਮਹਾਂਪੁਰਖ ਮੇਲੋ ਗੁਰੂ ਨਾਨਕ ਨਾਮ ਸੁਭ ਹੋਈ ਰਾਮ ਜੈ ਸ੍ਰੀ ਮੱਲਾ ਚੌਥਾ ਹਰ ਹਰ ਹਰ ਨਾਮ ਜਪਾਹਾ ਗੁਰੂ ਨਾਮ ਸਦਾ ਲੈ ਲਾਹਾ ਹਰ ਹਰ ਹਰ ਭਗਤੜਾਵੋ ਹਰ ਨਾਮ ਮਹਾਰਾਮ ਹਰ ਨਾਮ ਦਿਆਲ ਤਿਆ ਹਰ ਕੇ ਰੰਗ ਸਦਾ ਗੁਣ ਗਾਹਾ ਹਰ ਹਰ ਰਸ ਕੁਮਰ ਪਾਵੋ ਮੈਂ ਸਤਸੰਗਤ ਮੈਂ ਸਤਸੰਗਤ ਮਹਾਰਾਮ ਅਸੀਂ ਹਰ ਮੇਲ ਮਲਾਹਾ ਸੁਨਕਤਾ ਨਾਮ ਲੈ ਲਾਹਾ ਹਰ ਕਿਰਪਾ ਤਾਰ ਗੁਰ ਮੇਲੋ ਗੁਰ ਮਿਲੀਏ ਹਰ ਮਹਾਰਾਮ ਕਾ ਕਿਰਤ ਦਸ ਗਾਮਤਾ ਕਿਨ ਰਾਮ ਨਾਮ ਗਵਾ ਮੋਕੋ ਤਾਰ ਕਿਰਪਾ ਮਿਲੀਏ ਗੁਰ ਦਾਤੇ ਹਰ ਨਾਮ ਮਾਗ ਭਗਤ ਮਹਾਰਾਮ ਜੈ ਸ੍ਰੀ ਮੱਲਾ ਚੌਥਾ ਰਾਜਾ ਰਾਮ ਅਰਸਾਰ ਸਲਾਹ ਮਨ ਰਾਮ ਨਾ ਬਿਨਾ ਲੈ ਲਾਹਾ ਖਿੰਨ ਖਿੰਨ ਭਗਤ ਕਰੇ ਦੇ ਰਾਤੀ ਗੁਰ ਭਗਤ ਮਹਾਰਾਮ ਹਰ ਗੁਣ ਗੋਬਿੰਦ ਜਪਾਹਾ ਮਨ ਤਨ ਜੀ ਸ਼ਬਦ ਲੈ ਲਾਹਾ ਗੁਰ ਪੰਜ ਦੂਤ ਭਾਵੇ ਮਨ ਤਨ ਹਰ ਮਹਾਰਾਮ ਰਾਮ ਰਤਨ ਹਰ ਨਾਮ ਜਪਾ ਹਰ ਗਾਇ ਸਦਾ ਲੈ ਲਾਹਾ ਜੀ ਦਾ ਕਿਰਪਾ ਕਰ ਮਾਧੋ ਹਰ ਹਰ ਨਾਮ ਮਹਾਰਾਮ ਜਪ ਜਗਦੀਸ਼ ਜਪਿਓ ਮਨ ਮਹਾ ਹਰ ਜਗਨਾਥ ਜੈ ਲਾਹਾ ਧੰਨ ਧੰਨ ਵੱਡੇ ਠਾਕੁਰ ਪਾ ਮੇਰੇ ਜਪ ਨਾਨਕ ਭਗਤੋ ਮਹਾਰਾਮ ਜੈ ਸਿ ਮੱਲਾ ਚੌਥਾ ਆਪੇ ਜੋਗੀ ਜੁਗ ਦਿਆ ਆਪੇ ਨਭੋ ਤਾੜੀ ਲਾਹਾ ਆਪੇ ਆਪ ਵਰਤੇ ਆਪੇ ਨਾਮ ਮਹਾਰਾਮ ਆਪੇ ਦੀਪ ਲੋਧ ਪਾ ਆਪੇ ਸਾਗ ਸੁਮਤਾ ਆਏ ਮਹਾਰਾ ਤਗੜਾਏ ਜਪ ਨਾਮ ਰਤ ਮਹਾਰਾਮ ਸਾਖੀ ਮਿਲੋ ਮਿਲ ਗੁਣ ਗਵਾਹਾ ਗੁਰ ਨਾਮ ਜਪਵਾ ਲਾਹੋ ਹਰ ਭਗਤੜੀ ਮਨ ਪਾਈ ਹਰ ਨਾਮ ਮਹਾਰਾਮ ਆਪ ਵਰਦਾਨ ਵਰਸਾਹਾ ਗੁਰ ਪੂੰਜੀ ਨਾਮ ਸਾਹ ਹਰ ਦਾ ਗੁਰੂ ਪ੍ਰਭਾਵੇ ਗੁਰ ਨਾਨਕ ਨਾਮ ਮਹਾਰਾਮ ਜੈ ਸ੍ਰੀ ਮਾਲਾ ਚੌਥਾ ਮੈਂ ਸਤ ਸੰਗ ਸੰਘੋ ਰਾਹਾ ਪੂੰਜੀ ਨਾਮ ਗੁਰਮਾਮ ਸਾਹ ਹਰ ਕਿਰਪਾ ਧਾਰ ਮਸੂਹਨ ਮੈਂ ਸਤ ਸੰਗ ਮਹਾਰਾਮ ਹਰ ਗੁਣ ਬਾਣੀ ਸਰਵਸਨਾਹਾ ਕਰ ਕਿਰਪਾ ਸਤਿਗੁਰ ਮਲਾਹਾ ਗੁਣ ਗਾਵੇ ਗੁਣ ਬੋਲੇ ਬਾਣੀ ਹਰ ਗੁਣ ਜਪ ਮਹਾਰਾਮ ਸਭ ਤੀਰਥ ਵਰਤ ਜਗ ਪੁੰਨ ਤੁਲਾਹਾ ਹਰ ਨਾਮ ਨਾ ਪੂਜੇ ਵਿਆਹ ਹਰ ਤੁਰ ਤੋਲ ਅਤ ਗੁਪਾਰੀ ਗੁਣ ਜਪ ਮਹਾਰਾਮ ਸਭ ਕਰਮ ਤੁਹਾਡਾ ਨਾਮ ਜਪਾਹਾ ਕਿਲਵੇ ਮੈਲ ਪਾਪ ਤੁਲਾਹਾ ਦੀਨ ਦਿਆਲ ਹੋ ਜਾਣ ਉੱਪਰ ਜੋ ਨਾਨਕ ਨਾਮ ਮਹਾਰਾਮ ਜੈ ਸ੍ਰੀ ਮਲਾਹਾ ਪੰਜਵਾਂ ਕਰ ਤੀਜਾ ਇਹ ਕਿਉਂ ਕਰ ਸਬਦਾ ਕੋਈ ਜਾਣੇ ਕਾਵਨ ਆ ਜਗ ਮੀਤ ਜਿਸ ਹੋਏ ਕਿਰਪਾਲ ਰਸੋਈ ਬਿਦ ਬੂਝੇ ਤਾਂ ਕਿ ਨਿਰਮਰੀਤ ਰਾਓ ਮਾਪਿਆ ਬਨੀਤਾ ਸੰਬੰਧ ਇਸ ਮੀਤ ਹਰ ਪਾਈ ਉਹ ਜਨ ਕੇ ਮਿਲੇ ਸੋ ਜੋਗੀ ਆਂਤੇ ਕੋ ਨ ਸਾਈ ਮੁਕਤ ਮਾਲੇ ਕਰ ਲਾਲ ਹੀਰਾ ਨਿਰੰਜਨ ਕੀ ਮਾਇਆ ਹਾ ਹਾ ਕਰਤ ਬਿਹਾਨੀ ਆਵਦੇ ਤਾਂ ਮੈਂ ਦੋ ਨਵਾਇਆ ਅੱਜ ਰਾਤ ਯਸ ਪਾਉਣ ਤੇ ਪਤਾ ਨੀ ਪੁੰਮਨ ਚਤਰਾਗਾ ਸੰਗਲ ਚੱਲੇ ਹੋਏ ਮੈਂ ਕੁਛ ਵੇ ਉੜਦਾ ਹੋ ਨਾਗਾ ਹਰ ਕਿਸਾਨ ਦੇ ਪ੍ਰੇ ਪ੍ਰੀਤਮ ਪ੍ਰਭ ਕੇ ਤਾਂ ਕਿ ਹਰ ਹਰ ਗਾਈਏ ਨਾਨੀ ਹਾਂ ਸੁਖ ਆ ਕੇ ਮਕੁਜਲ ਸੰਗ ਸੰਤਨ ਕਹਿ ਹੈ ਪਾਈਏ ਜੈ ਸ੍ਰੀ ਮਹਲਾ ਪੰਜਵਾਂ ਕਰ ਤੀਜਾ ਦੁੱਬ ਦੇ ਕਿਉਂ ਕਾਰ ਸਭ ਪ੍ਰਸਾਦ ਦੇਖ ਰੋ ਕਿਉ ਪ੍ਰੀ ਕਹੀਓ ਵੀ ਭਾਈ ਮੈਂ ਬੋਬੇ ਸੁਣਤੇ ਕੋ ਸੁਹਾਗਣ ਸਹੀ ਰਾਓ ਕੋ ਕਹਿ ਤੋ ਸਾ ਬਾਹਰ ਬਾਰ ਕੋ ਕਹਿ ਤੋ ਸਾ ਮਈਓ ਬਰਨਾ ਤੀ ਸੱਚੇ ਨਾ ਲਖੀਏ ਸਵਾਗਨ ਸਾਤ ਬੁਝਈਓ ਸਭ ਨਾਸੀ ਕਟਰਾ ਵਾਸੀ ਲੇਵ ਨਹੀਂ ਅਲ ਪਹੀਓ ਨਾਨਕ ਕਹਿ ਸੁਣੋ ਰੇ ਲੋਕ ਸਰਸਨ ਕੋ ਵਸਈਓ ਜੈ ਸ੍ਰੀ ਮੱਲਾ ਪੰਜ ਤੀਰੋ ਸੋ ਤੀਰੋ ਪ੍ਰਾ ਕੋ ਰਾਓ ਜੀ ਪ੍ਰਾਣ ਮਨ ਤਨ ਸਭ ਅਰਪਿਓ ਨੀਰੋ ਭੇਖ ਪ੍ਰਭ ਕੋ ਨੀਰੋ ਬੇ ਸਵਾਭ ਬੇਅੰਤ ਵਰਦਾਤਾ ਮਨੇ ਹੀਰੋ ਭੇਖ ਪ੍ਰਾ ਕੋ ਜੋ ਚਾਹ ਸੋਚ ਸੀ ਪਾਵੋ ਅਸਾ ਮਨ ਸਾ ਪੂਰੋ ਜਾ ਪ੍ਰਭ ਕਹੋ ਗੁਰਪ੍ਰਸਾਦ ਨਾਨਕ ਮਨ ਵਸਿਆ ਦੋਗਣਾ ਕਬੂ ਝੂਰੋ ਬੁਜ ਪ੍ਰਭ ਕੋ ਜੈ ਸ੍ਰੀ ਮੱਲਾ ਪੰਜਵਾਂ ਲੋੜਿੰਦੜਾ ਸੱਜਣ ਮੇਰਾ ਕਰ ਕਾ ਮੰਗ ਗਾਵੋ ਨੀਕੇ ਕਾਟ ਕਾਟ ਸੇ ਵਸੇਰਾ ਰਹੋ ਸੋ ਰਾਧਾ ਦੋ ਰਾਧਾ ਮਿਸਨ ਕਾਹੂ ਬੇਰਾ ਨਾਮ ਜਗ ਕੋਟ ਸੁਰਜਾਰਾ ਮਿਸੇ ਪਰਮ ਦੇਰਾ ਤਾਂ ਤੁਰੰਤ ਸਾਵਣੀ ਜਾਈ ਜੋ ਦਿਸੇ ਸੋ ਤੇਰਾ ਸੰਸਾ ਪਾਵੇ ਜੋ ਨਾਨਕ ਤੇ ਬੋਰਨਾ ਹੋਈ ਹੈ ਫੇਰਾ ਜੈ ਸ੍ਰੀ ਮੱਲਾ ਪੰਜਵਾਂ ਕਰ ਚੌਥਾ ਹਾਂ ਮੈਂ ਸੋ ਪਾਇਓ ਗੁਰ ਆਗ ਤੇ ਸਿਆਣਮ ਚਿੰਤ ਵਿਜ਼ਾਰੀ ਹਾਂ ਛੋਟਿਓ ਹੈ ਤਿਆਗ ਰਹੋ ਜੋ ਦੇਖੋ ਤੋਂ ਸਗਲ ਮੋਏ ਮੋਹਿਓ ਤੋਂ ਸਰਨ ਭਰਿਓ ਗੁਰਭਾਗ ਕਰ ਕਿਰਪਾ ਟਹਿਲ ਹਰ ਲਾਇਓ ਤੋ ਜਮ ਛੋਟੀ ਮੋਹਰੀ ਲਾਗ ਤੇਰੇ ਸਾਗਰ ਪਾਵਕੋ ਜੋ ਸੰਤ ਬੇਟੇ ਵਡਭਾਗ ਜਾਂ ਨਾਨਕ ਸਰਵ ਸੁਖ ਪਾਏ ਮੋਰੋ ਹਰ ਚਰਨੀ ਚਿਤ ਲਾਗ ਜੈ ਸ੍ਰੀ ਮੱਲਾ ਪੰਜਵਾਂ ਮਾਮੇ ਸਤਿਗੁਰ ਧਿਆਨ ਧਰਾ ਜੋ ਗਿਆਨ ਮੰਤਰ ਹਨਾਮਾ ਪਾਜੋ ਮਮਾਇਆ ਕਰਾ ਰਹੋ ਕਾਲ ਜਰ ਮਹਾ ਜਨਾਲਾ ਚੁੜਕੇ ਜਾਵੇ ਡਰਾ ਆਇਓ ਦੁੱਖ ਹਰ ਸਰਨ ਪਤ ਗਯੋ ਚਰਨ ਆਸਰਾ ਨਾਮ ਰੂਪ ਹੋ ਸਾ ਸੰਗ ਭਾਵਨੇ ਪਾਰ ਪਰਾ ਅਭਿਯੋਗ ਦਿਓ ਪਰਮਾ ਕੋ ਨਾਨਕ ਜਰਾ ਜੈ ਸਿੰਘ ਮੱਲਾ ਪੰਜਵਾਂ ਜਾਉ ਭਏ ਗੋਬਿੰਦ ਸਾਈ ਸੋ ਸਹਿ ਨੰਦ ਸਗਲ ਸਿਉ ਮਹਾ ਕੋ ਵਿਆਧ ਨ ਕਾਈ ਰਹੋ ਤੇ ਸਭ ਸੰਗ ਰਹੇ ਅਲੇਪਾ ਨਾ ਵਿਆਪੇ ਹੁਣ ਮਾਈ ਇੱਕ ਰੰਗ ਤਾਤਨ ਬੇਤੇ ਸਭ ਦੇ ਬੁੱਧ ਪਾਈ ਦਿਆ ਮਿਆ ਕਿਰਪਾ ਠਾਕੁਰ ਕੀ ਸਹੀ ਸੰਸਵਾਈ ਤਿੰਨ ਕੇ ਸੰਗ ਨਾਨਕ ਨਿਸਤਰੀਏ ਰਸ ਹਰ ਗੁਣ ਗਾਹੀ ਜੈ ਸ੍ਰੀ ਮੱਲਾ ਪੰਜਵਾਂ ਗੁੰਜੀਆਂ ਪ੍ਰਾਣ ਤੰਤ ਰੂਪ ਗਿਆਨ ਮੋਹ ਮਗਨ ਮਹਾਂ ਪ੍ਰਾਣੀ ਦਾਰੇ ਮੈਂ ਦੀਪ ਰਾਓ ਸਭ ਦਰਸ਼ਨ ਤੁਮਰਾ ਪਾਪੀ ਤਮ ਤਿੰਨ ਕੁਆਨ ਉਪ ਨਿਕ ਬਾਰ ਕਰਿਓ ਤੇ ਬੰਧਨ ਮਨ ਚੜਾਵੋ ਤੂੰ ਹਾਰ ਪਿਓ ਤੁਮਰੇ ਪ੍ਰਦਵਾਰੇ ਕਾ ਗਈ ਤੁਮਾਰੀ ਲੋਕ ਕਾਲ ਨਾਨਕ ਆਪਣੇ ਕੋ ਪਾਓ ਤੇ ਕੋ ਜੈ ਸ੍ਰੀ ਮੱਲਾ ਪੰਜਵਾਂ ਕੋਈ ਜਨਰ ਚੁੰਦੇ ਵੇਰ ਜੋਰ ਚਰਨ ਕਹੋ ਕੋ ਬਖੋ ਸੋ ਰਸਨ ਦੀਜੇ ਪ੍ਰਾਣ ਕੋ ਰਹੋ ਮਾਤਾ ਨਿਰਮਲ ਕਰਤ ਗਿਆਰੋ ਹਾਂ ਸਿੰਚੇ ਸੂਦਨ ਜੋਰ ਯਾਰ ਰਸ ਮੈਂ ਹੈ ਮਗਨ ਹੋ ਕਿਰਪਾ ਤੇ ਮਾਂ ਵਿਖਿਆ ਤੇ ਤੋਰ ਆਇਓ।

ਕੇ ਨੀਚੀ ਜਾਂਦਾ ਯਾਰ ਵੇ ਤੈਰ ਆਵੇ ਆ ਲਾਲਣ ਮੂੰਹ ਦੇ ਦਸੰਦਾ ਲਾਲਣ ਕੇ ਪਾਇਆ ਆਪ ਗਵਾਇਆ ਜੈ ਧਨ ਪਾਗ ਮਦਾਨੇ ਮਾਂ ਪਰਠਾ ਕਰੋ ਵੇ ਦੀ ਉਹਨੇ ਆਪਣਾ ਨਾ ਪਛਾਣੇ ਉਹਨਾਂ ਹਾਰ ਨਾ ਪਾਇਆ ਰੰਗ ਲਾਲ ਬਣਾਇਆ ਤੇ ਹੋ ਕੇ ਦਸੰਦਾ ਤੇ ਨਾਨਕ ਤਨ ਸੁਹਾਗਣ ਸਾਈ ਜੇ ਸੰਗ ਪਦਾਰ ਪਸੰਦਾ ਯਾਰ ਮੇ ਸੁਖ ਉਸ ਕਹਿੰਦੀ ਤਾਂ ਮੈਂ ਪਾਈ ਭੁਲਣ ਦਾ ਆਇਆ ਭੱਜੀ ਵਧਾਈ ਮਾਂ ਮੰਗਲ ਰਹਿ ਸਤੀਆ ਫਿਰ ਦਿਆਰ ਸਰ ਨਵਰੰਗੀਆਂ ਵੱਡ ਭਾਗ ਪਾਇਆ ਗੁਰਮਲਾਇਆ ਸਾਧ ਕੇ ਸਤਸੰਗ ਆਸਾ ਮਨਸਾ ਸਗਲ ਪੂਰੀ ਤੇ ਅੰਕ ਅੰਕ ਮਲਾਈ ਮੇ ਨਾਨਕ ਸੁਖ ਉਸ ਕਹਿੰਦੀ ਸਾ ਮੈਂ ਗੁਰ ਮਿਲ ਪਾਈ ਜੈਸੀ ਮੱਲਾ ਪੰਜਵਾਂ ਘਰ ਦੂਜਾ ਛੰਦ ਇੱਕ ਓਂਕਾਰ ਸਤ ਪ੍ਰਸਾਦ ਸਲੋਕ ਉੱਚਾ ਗਮ ਪਾਰਾ ਪ੍ਰਕਤ ਨ ਜਾਏ ਕਤ ਨਾਨ ਪ੍ਰਭ ਨਾਗ ਦੀ ਰਾਖੋ ਕੋ ਸਮਰਾਤ ਛੰਦ ਜਾਣੇ ਤੂੰ ਰਾਖ ਕਰ ਪ੍ਰਭ ਤੇਰਿਆ ਏਤੇ ਗਨਿਓ ਸੰਖ ਅਵਗਨ ਮੇਰਿਆ ਸੰਖ ਅਵਗਨ ਕਰਦੇ ਫੇਰੇ ਤੇ ਪ੍ਰਸਾਦ ਭੁਲੀਏ ਮੁਮਾ ਬਿਕਰਾਲ ਮਾਇਆ ਤੋਂ ਪ੍ਰਸਾਦੀ ਕੋਲੀਏ ਲੋਕ ਕਰਦ ਵਿਕਾਰ ਵਿਕੜੇ ਆ ਨੇਰੋ ਤੇ ਨੇਰਿਆ ਨਾਨੀ ਦਿਆ ਧਾਰੋ ਕਾਢ ਭਜਲ ਫੇਰਿਆ ਸਲੋ ਨਿਤਨਾ ਪਾ

ਪ੍ਰਭ ਕਾ ਨਾਉ ਨਾਨੇ ਕੀ ਬੇਨਤੀਆਂ ਮਿਲੇ ਨਿਤਾਵੇ ਥਾਉ ਛੰਦ ਦੁਸਾ ਨਾਇ ਠਾਉ ਕਾ ਪੈ ਜਾਈਏ ਆਠ ਪੈ ਕਾ ਜੋੜ ਸੋ ਪ੍ਰਾਪਤ ਆਈਏ ਤੈ ਸੋ ਪ੍ਰਭ ਸਦਾ ਆਪਣਾ ਮਾਂ ਚਿੰਦਿਆ ਪਾਈਏ ਤੇ ਮਾਨ ਮੋਹ ਵਿਕਾਰ ਦੂਜਾ ਏਕ ਸਿਉਂ ਲਿਵ ਲਾਈਏ ਹਰ ਮਨ ਤਨ ਪ੍ਰਭੁ ਵਾਗੇ ਆਪ ਸਲ ਮਟਾਈਏ ਮੈਂ ਨਾਨਕ ਤਾਰ ਕਿਰਪਾ ਸੱਚ ਨਾਮ ਸਮਾਈਏ ਸਲੋਕ ਹੇ ਮਾਤਾ ਕੋ ਤਿਆਈਏ ਤਬੇ ਜਾ ਕੋ ਹੱਥ ਨਾਮ ਨਾਮ ਤਨ ਸੰਚੀਏ ਨਾਰਿਣ ਡਿਬੇ ਸਾਧ ਛੰਦ ਸਾਧੜੀਆ ਪ੍ਰਭ ਇੱਕ ਦੂਸਰ ਨਾ ਕੋਏ ਥਾਂ ਤਰ ਤਰਿਆਪ ਜਾ ਤਰ ਭੋਰ ਸੋਏ ਦਾਤਾ ਭੋਰ ਦਾਤਾ ਮਈ ਹੈ ਪੋਰਿਆ ਸੋ ਦਾਦਾ ਪਾਤਾ ਨੀ ਗੋਪਾਲ ਗੋਇੰਦ ਸੰਤਰ ਨਾਹੀ ਅਭਿਅੰਤ ਗੁਣ ਤਾਂ ਕੇ ਕਿਆ ਗਣੀ ਪਸੰਦ ਸਵਾਮੀ ਸੋਗਾਮੀ ਤੇ ਬਿਨਾ ਨਾਨ ਨਾ ਕੋਈ ਬਨਵੰਤ ਨਾਨਕ ਦਇਆ ਤਾਰੋ ਤੇ ਪ੍ਰਾਪਤ ਨਾਮ ਹੋਏ ਸਲੋਕ ਚਿਤ ਨਾ ਚਿਤ ਵਿਆਹ ਸੋ ਮੈਂ ਪਾਇਆ ਨਾਨ ਨਾਮ ਧਿਆਏ ਸੋ ਪਾਇਆ ਚੰਦ ਆਮਾ ਛੁੱਟ ਗਿਆ ਸਭ ਸਾਂ ਮਿਲੇ ਗੁਰੂ ਨਾਮ ਲਿਆ ਜੋਤੀ ਜੋਰ ਲੇ ਹਰ ਨਾਮ ਸਿਮਰਨ ਮਿਠੇ ਗਿਰ ਬੋਝ ਸਭ ਦਾ ਕੰਨ ਗੈ ਪੂਜਾ ਲੈਨੇ ਦਇਆ ਕਿਨੇ ਆਪਣੇ ਘਰ ਮੰਨਿਆ ਲਿਅੰਕ ਲਾਏ ਹਰ ਮਲਾਏ ਜਨਮ ਮਰਾਂ ਦੁਖ ਜਲੇ ਮੇਰਾ ਨਾਨਕ ਨਾਨਕ ਦਇਆ ਧਾਰੀ ਮੇਲੀ ਨੇ ਏਕ ਪਲੇ ਜਾ ਸ੍ਰੀ ਮਹਲਾ ਛੰਦ ਮਹਲਾ ਪੰਜਾ ਬਦਾ ਅਨੁਸਾਰ ਘਰ ਵਟਿਆ ਕਰਤੇ ਪਾਪ ਅਨੇਕ ਮਾਇਆ ਰੰਗ ਰਟਿਆ ਦੋ ਮਹਿਮਾਨ ਬੂਢੇ ਮਨ ਚੇਤ ਨਾ ਆਵੇ ਪੁੱਤਰ ਮਿੱਤਰ ਵਿਹਾਰ ਮਨਿਤਾ ਕਰਤ ਵਿਹਾਵੇ ਪੁੱਜ ਦੇਵ ਦੇ ਆਏ ਲਿਖੇ ਮਾਏ ਦੁੱਖ ਧਰਮ ਦੂ ਤੋਂ ਡਿਟਿਆ ਕਿਤ ਕਰਮ ਨਾ ਮਿਟੇ ਨਾਨਕ ਹਰ ਨਾਮ ਧਨ ਕੱਟਿਆ ਉਦਮ ਕਰੇ ਅਨੇਕ ਹਰ ਨਾਮ ਨਾ ਗਾਵੀ ਹਰ ਮੈਂ ਜੋਨ ਸੰਕਮਰ ਜਨਮੇ ਆਵੀ ਪਸ਼ੂ ਪੰਖੀ ਸਾਹ ਤਰਵ ਸੁਣੇ ਆਵੇ ਬੀਜ ਬੋਸ ਭੋਗ ਭੋਗੇ ਕਹਿ ਆਪਣਾ ਪਾਵੇ ਰਤਨ ਜਨਮ ਹਰ ਅੰਤ ਜੂਵੇ ਪ੍ਰਭਾਵ ਨਾ ਪਾਵੇ ਬਿਨਵੰਤ ਨਾਨਕ ਭਰਮੇ ਪਵਾਰ ਮਾਏ ਕਿਨ ਏਕ ਟਿਕਨ ਨਾ ਪਾਵੀ ਜੋਵਨ ਗਿਆ ਬੇਤੀਤ ਜਰ ਮਲ ਬੈਠੀਆਂ ਕਰ ਕੰਪੇ ਸਿਰ ਡੋਲ ਨੈਣ ਨਾ ਡਿਟਿਆ ਨਾ ਨੈਣ ਦਿੱਸੇ ਬਿਨ ਭਜਨ ਇਸੇ ਛੋੜਨ ਮਾਇਆ ਚਾਲਿਆ ਕਿਆ ਨਾ ਮਾਨੇ ਸਿਰ ਖਾਕ ਛਾਨੇ ਨੇ ਸੰਗ ਮਨ ਤਨ ਜਾਲਿਆ ਸ਼ਰਾਮ ਰੰਗ ਪਾਰ ਪੂਰਨਾ ਨਿਭ ਮਨ ਮੈਂ ਉੱਠਿਆ ਨਾਨੇ ਕੋਟ ਕਾਗਰ ਮੇਦਾਰ ਨਾ ਝੂਟਿਆ ਚੰਨ ਕੰਮ ਸੁਣਾਏ ਨਾਨਕ ਆਇਆ ਤੁਸ ਪਾਇਆ ਸੰਸਾਰ ਪ੍ਰਭ ਆਪ ਤਰਾਇਆ ਮੈਂ ਸਤ ਸੰਗੇ ਪੈਸੇ ਤਰ ਕਰ ਅੰਗ ਪ੍ਰਭ ਜੀ ਤਾਰਿਆ ਹਰ ਮਾਨ ਲੀਗੇ ਨਾਮ ਦੀਏ ਹਰ ਕੁਛ ਨਾਮ ਵਿਚਾਰਿਆ ਗੁਣਦਾਨ ਅਪਾਰ ਠਾਕੁਰ ਮਨ ਲੜੀਂਦਾ ਪਾਇਆ ਬਿੰਦਨਾ ਨੇ ਸਦਾ ਦੇਵ ਦੇ ਹਰ ਨਾਮ ਭੋਜਨ ਖਾਇਆ ਤੈਸੀ ਮੱਲਾ ਪੰਜਵਾਂ ਬਾਸ ਲੋਕਾਂ ਨਾਲ ਇਹ ਕਿਉਂ ਕਾਰ ਸਤਿਗੁਰ ਪ੍ਰਸਾਦ ਸਲੋਕ ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਵਰ ਸੁਨੰਤ ਸੰਤੋਸਵਤ ਰਮ ਨਾਨਕ ਅਗਨਾਸਨ ਜਗਦੀਸ਼ਰ ਭੇਖਣ ਸੁਣ ਸੁਨਾਮਨੋ ਮਨ ਮੈਂ ਦੜੀਏ ਸਾਚ ਪੂਰਿਓ ਸਰਬਤਨ ਮੈਂ ਨਾਨੇ ਹਰ ਰੰਗ ਰਾਜ ਪੌੜੀ ਹਰੇਕ ਨੰਜਨ ਗਾਈਏ ਸਮੰਤਰ ਸੋਈ ਕਨਕਾਨ ਸਮਰਥ ਪੂਰ ਪ੍ਰਭ ਜੋ ਕਰੇ ਸੋਈ ਕਿਨਮਤਾ ਪ੍ਰਤਾਪਦਾ ਤੇ ਮੈਂ ਨਹੀਂ ਕੋਈ ਕਣ ਮੈਂ ਪਤਾਲ ਦੀਪ ਰਵੇ ਆ ਸਭ ਲੋਈ ਆਪ ਜਾਏ ਸੋ ਭੂਸੀ ਨਿਰਮਲ ਨਾ ਸੋਈ ਸਲੋਕ ਚੰਤ ਕੀ ਆ ਰਚਨਾ ਮਾਤਗਰ ਵਿਵਸਥਾਪਨ ਸਾਹ ਸਾਹ ਸਿਮਰੰਤ ਨਾਨਕ ਮਾਯਗ ਨਾ ਬਿਨਾਸ਼ਨ ਮੁਕਤਲੇ ਪੈਰ ਉਪਰੇ ਬਸੰਦੋ ਕੋ ਹੱਤੜੇ ਤਬਾਏ ਨਾਨ ਸੋ ਤਾਨੀ ਸੰਸਾਰਿਓ ਉਦੇ ਜਿਸ ਦਹਿ ਨਾਏ ਪੌੜੀ ਰਕਤ ਬਿੰਦ ਕਰ ਨਿਮਿਆ ਅਗਰ ਨੇ ਉਦਰ ਮਜਾਰ ਉਦ ਮੁਖੋ ਚੀਲ ਮਿਕ ਨਰਕ ਕੋਰ ਗੁਬਾਰ ਹਾਰ ਸਿਮਰਤ ਤੂੰ ਨਾ ਜਲੇ ਮਨ ਤਾ ਨੇ ਉਰ ਤਹਾਰ ਮਿਖ ਮਥਾਂ ਨੋ ਜਨ ਰੱਖਿਆ ਤੇ ਤਿਲ ਨਾ ਵਿਸਾਰ ਪ੍ਰਭ ਬਿਸਰ ਸੁਖ ਦੇਣਾ ਨਾਹੀ ਜਸੇ ਜਨਮ ਹਾਰ ਸਲੋਕ ਮਨ ਇੱਛਾ ਦਾਨ ਕਰਨ ਸਵਤ ਰਾਸਾ ਪੂਰਨੇ ਕੰਨ ਕਲ ਕਲੇਸੇ ਪ੍ਰਭ ਸਿਮਰ ਨਾਨਕ ਨਾ ਦੂਰ ਨੇ ਹਬ ਰੰਗ ਮਾਨੇ ਜਿਸ ਸੰਗ ਤੈਸੋ ਲਾਈਏ ਨੇ ਸੋ ਸੋ ਬਿੰਦ ਨਾ ਵਿਸਰਿਓ ਨਾਨਕ ਜਿਨ ਸੁੰਦਰ ਰਚਾ ਦੇ ਪੌੜੀ ਜੋ ਪ੍ਰਾਣ ਤਨ ਧਨ ਦੀਆ ਦੀਨੇ ਰਸ ਭੋਗ ਰਹਿ ਮੁੰਦਰ ਰਾਤੇ ਅਸ ਦੀਏ ਰਜ ਭਲੇ ਸੰਜੋ ਸੁਤਮਨੀਤਾ ਸਾਜਨ ਸਿਉ ਦੀਏ ਪ੍ਰਭ ਦੇਵ ਜੋ
Hasimratan Maharya, Laja Abijo, Sasangar Gunramo, Vince Sabro, Slow, Ramajatan Karnang, Maya Nekudma, Alpagadba Hinan, Nan Pravistra to Pretate, Tutunia Saprit, So Lai Bian Sio, Nasachiri the Sain, Seti Ratia Bodhi. Tanaposamoi, Tate Sapreto, Ken Graham, Bosana Devi, Genjo, so yet, Aru on earth, Darbsantia, Soka Juke, Jasabi, Jesolone, Carmia Keto, Katagana, Arabisra, Johnny Permit, Slog, Court Dan Snanning, Nick Sodana Parvitre, Tantanan Har Harasna, Sarpa Bemute. In the Ketomo, Kanapoli, the team by Man of a Sandro, such so Nan Habe, Ducre Lai, Podi, Cordiaga Savnas, Hosem Rara now, Martin de Valpaye, Harke Gonagau, Janumba, Katia, Nature Satown, Puro Velikia, Achana Samau, Karakipa, Rakalu, Nanik Balijau, Slow. Erechna Parang, Mamla Swadang Rase, Katachana Samaran, Nanu Dejan to Hovista Kreme, Mocha Dumber Havaku, Manjamabane, Soy Sai Javisare, Naso Tanaki, Podi, Sunda Seneg, Sura Pogan Pure, Grasson Chandana Sugando, Lai Moti Hire, Manches of Manada, Kishanai Visure. So, Rajetana Yavi, Vishnaka Kiri, Menarnam, Nasatoi, Kilabidamantiri, Srog, Chernakam, Birhang, Kojanta Bragi, the Hadise, the Agantu, Capital Roop, Manan Gananta Roop, Sasangamahe, Mazai Mokucharavata, Belo, Nanihabo, Artambari, Kudia Sonjima, Sachi Suepodi, Baito T. Champodi, Chirhava Shinna, Jadana Patana Yadro, Udiyan Parmina, Mitterna, Yetu Tandu Rupi, Kisaganasina, Raja Sarishitka, Anna Manpina, Deki Turma Nudre, Prabhoi Persan Persana, Slok, Akalila Rajras, Romishatan Mata of the Asnam, Chantamuda Gyan, and the Nan Supne, Marutumaya, Supne Abarangamania, Mitralagda Moho, Nan Namunia, Sundar Mayatro, Podi. So, Murgalaya, Mr. Raja Pog, Jag to Pagalaya, Ajagivia, Tantetaya, Ponpe, Nakam, Moya, Maya, Javichara, Janto, Japalaya, Slow, Santa Svargaloke, Jepitvi, now Kandanahe, Santa Arkopale, Nate Prani, Udian Paramanahe, Ote Koto, Tomasia, Chitanaya, Sanao. Nanika Kodi, Narkabarabre, Ojad Soita, Podi, Mapian Diano, Nagarmania, Chutu Samagri Pek, Sachikar Jania, Am, Rodhankar, Meredavania, Selaga Jamdan, Tapistania, and Pure Gurdi, Pereshdania, Slow, Rai Captain, Roo Captain, Tan Captain, Kullo Gurte, Santa Vikya Sharan Shedrang, Nan Benhar Sangana Charte. Padrona Polatuma, this is on the Analandromal Nanaku Sath Najoli Maya Pody Chaldea Nar the Chale, so comes Sanji, Tesga Koki Ajatan, Tiskan no Tevanji, Arbisrek Otraptave, Naman Ranji, Prabhu Shoda Lage, Naksamji, Okarbal Dar, Nana Popanji, Do Nataraj Sukumistan. Na Pog Rai Mistang, Na Mistang Sukumaya, Miss Sat Sang, Hanan Das Mistang Pradasang, Lagada So Neho, Man Maja Uratia, with such a tog, Nan Nuku Mitra So Dani Bodhi, Harbinko Chanalagi, Patanko Mitra, Hanswad Savikya, Kanino Dita, Narbando Katia, Korpay Vasita, Janoman Bedia, Jorang Majita, Yubran Danaman Prabhu. Mesa Chutaslo, Yagajalang Na Jeev, Minanatiag, Chatrigame, Mandalahi,
बाल दंज कुरंक नादं अल बंधन कुसम बासनाए चरण कमल अर्चंत संत नान गान नारुते मुख दिखाओ पलक छड आनंद जेतो जीवन संग होते सनी हर नानक संता मित बौड़ी और मछली बिन पानी जो जीवन पावे बोंद भी ना चादरो क्यों करत बतावे नाद कुरंक बेंदिया सन मोड़तावे पर लोभी कुसम बास कमिल आबदावे तो संजना हर पीता ने दस गावे श्रो चेतवत चरण कमल सा साराधने नाम विश्रांत नाम चुत नाल आस पूर्ण परमेश्वरे चित्रा मन मजाहे पलक ना ती वे बार नाल आसड़ी निभाए सदा बखंदरो सजदनी पौड़ी आसा मजास गुसाई पूरी ए मेलो गोपालो गोविंद ना कबो चोरिए दे दर्स मन चाओ लै जो है विसारिए होए हिमे होए पवित्र सिर रचना तोरिए पाप रंग देव सदा हजूरिए श्लोक रचना अंत नाम स्वर्ण और चंत शब्द अमतरे नानक तिन सत बलिहार जिना ध्यान पार मन हन हब ओड़ा वे कम एक साई बारे नान सही धन जिना पढ़ी सच स्यों पौड़ी सब भाई तिना जे सुनते हर कथा पूर्त प्रधान नवावे प्रभु मथा हर जस लिखे बेअंत सोए जहता चन पनीत पवित्र चाले प्रभता संता संगदार सगला दुखलता श्रोक पावी दोन करन रमन जोग पूर्ण कपाल दस पेट सफल नानक सो सूरते केम न सका पाए सुख में तो बारे ना सा विरड़े परवान कै महिंद्रो मा पेरी पौड़ी सा वेला को कौन है जे प्रभु को पाई सो मूर्त बड़ा संजोग है जन मिले गुसाई हाट पै त्याय कह मन छपजाई बटे पास सत्संग होए निभ लागा पाई मन दर्शन की प्यास है नानक बल जाई श्रो पत तपनीत गोविंदे सब दो अनवार ने तन सो पाने जो नानक हर हरे छो हब आप लगड़ो चरना पास नठो दुख पात आप नान प्रभ कंदिया पौड़ी मेल ले दयाल टैप द्वारिया टक ले दी दयाल परमत बहु हरिया हो तेरा फिर हर पत उदारिया तो मैं ना ही कोई बिनियो मोय सारिया कर गए लियो दयाल सागर संसार स्लो संत उदरन दयाल इकबाल कीतने नवन संत संगेन और नानक परमेश्वरे चंदन चंदना सरद रुतो मोलना मिटी काम हिता देव नानका जबंदरो हर नाम पौड़ी तन काम की ओट उदे सगल जन सुन पुता गोबिंद ने भय मन थोड़ने आवे मूल संचा नाम तन संजना सो रंग पाइए बड़े पुन आठ पैर हर त्याए हर जानित सुन श्रो दया करन दोहरन उच नाम कीर्तने दयाल पूरा भगवान

ਸਤਨਾਮ ਵਾਹਿਗੁਰੂ ਸਾਹਿਬ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ।

ਜਿਸ ਪਾਸ ਬੈਠਿਆ ਸੋਹੀ ਐ ਸਭਨਾ ਦਾ ਬੇਸਾ ਇੱਕ ਓਅੰਕਾਰ ਸਤ ਗੁਰਪ੍ਰਸਾਦ ਸਲੋਕ ਮਹੱਲਾ ਨੌਵਾਂ

ਹਰ ਸੰਗ ਅਸ਼ਟ ਸੁੱਤ ਉੱਠ ਤਾਨ ਕਲੋਲ ਗਾਇਨ ਤਾਰ ਮਿਲਾਵਹੀ ਤੇ ਲੰਗੀ ਦੇਵ ਕ੍ਰਿਆਈ ਬਸੰਤੀ ਸੰਦੂਰ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਸਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਜਗ ਦਾਤਾ ਸੋਏ ਭਗਤ ਵਸ਼ਲ ਤੇ ਲੋਏ ਜੀਓ। ਗੁਰੂ ਸ਼ਬਦ ਸਮਾਵੇ ਅਵਨਾ।

ਨਿਰੰਜਨ ਅੰਤ ਚਲਦਿਆਂ ਹੋਏ ਬੇਲੀ ਜਮਦੂਤ ਕਾਲ ਨਿਖੰਜਨੋ ਸਤਿਗੁਰੂ ਕੀ ਬੇਨਤੀ ਪਾਈ ਹਰ ਪ੍ਰਭ ਸੁਣੀ ਅਰਦਾਸ ਜੀਓ ਹਰਧਾਰ ਕਿਰਪਾ ਸਤਿਗੁਰ ਮਿਲਾਇਆ ਧਨ ਧਨ ਕਹੇ ਸ਼ਾਬਾਸ ਜੀਓ ਮੇਰੇ ਸਿੱਖ ਸੁਣੋ ਪੁੱਤ ਭਾਈ ਹੋ ਮੇਰੀ ਹਰ ਪਾਣਾ ਆਓ ਮੈਂ ਪਾਸ ਜੀਓ ਹਰ ਭਾਣਾ ਗੁਰ ਪਾਇਆ ਮੇਰਾ ਹਰ ਪ੍ਰਭ ਕਰੇ ਸ਼ਾਬਾਸ ਜੀਓ ਭਗਤ ਸਤਿਗੁਰ ਪੁਰਖ ਸੋਈ ਜਿਸ ਹਰ ਪ੍ਰਭ ਭਾਣਾ ਪਾਵੇ ਆਨੰਦ ਅਨਹਦ ਵਜੇ ਵਾਜੇ ਹਰ ਆਪ ਗਲ ਮੇਲਾਵੇ

ਸਜੀਉ ਸਤਿਗੁਰ ਭਾਣੇ ਆਪਣੇ ਬਹਿ ਪਰਵਾਰ ਸਦਾਇਆ। ਮਤ ਮੈਂ ਪਿੱਛੇ ਕੋਈ ਰੋਵ ਸੀ ਸੋ ਮੈਂ ਮੂਲ ਨਾ ਪਾਇਆ। ਮਿਤ ਪੈਜੇ ਮਿਤ ਬਿਗ ਸਹਿਜ ਸਮਿਤ ਕੀ ਪੈਜ ਪਾਵੇ। ਤੁਸੀਂ ਵਿਚਾਰ ਦੇਖੋ ਪੁੱਤ ਭਾਈ ਹਰ ਸਤਿਗੁਰੂ ਪਹਿਨਾਵੇ। ਸਤਿਗੁਰੂ ਪ੍ਰਤੱਕ ਹੁੰਦੇ ਬੈਰਾਜ ਆਪ ਟਕਾਇਆ। ਸਭ ਸਿੱਖ ਬੰਧਪ ਪੁੱਤ ਭਾਈ ਰਾਮਦਾਸ ਪੈਰੀ ਪਾਇਆ। ਅੰਤੇ ਸਤਿਗੁਰੂ ਬੋਲਿਆ ਮੈਂ ਪਿੱਛੈ ਕੀਰਤਨ ਕਰਿਓ ਨਿਰਬਾਣ ਜੀਓ ਕੇਸੋ ਗੋਪਾਲ ਪੰਡਿਤ ਸੱਦਿਓ ਹਰ ਹਰ ਕਥਾ ਪੜੇ ਪੁਰਾਣ ਜੀਓ। ਹਰ ਕਥਾ ਪੜ੍ਹੀਐ ਹਰ ਨਾਮ ਸੁਣੀਐ ਬੇਬਾਣ ਹਰ ਰੰਗ ਗੁਰ ਭਾਵੇ। ਪਿੰਡ ਪੁੱਤਲ ਕਿਰਿਆ ਦੀਵਾ ਫੁੱਲ ਹਰ ਸਰ ਪਾਵੇ। ਹਰ ਪਾਇਆ ਸਤਿਗੁਰੂ ਬੋਲਿਆ ਹਰ ਮਿਲਿਆ ਪੁਰਖ ਸੁਜਾਣ ਜੀਓ। ਰਾਮਦਾਸ ਸੋਢੀ ਤਿਲਕ ਦੀਆ ਗੁਰ ਸ਼ਬਦ ਸੱਚ ਨੀਸਾਣ ਜੀਓ। ਸਤਿ

ਸਭ ਪਵੈ ਪੈਰੀ ਸਤਿਗੁਰੂ ਕੇਰੀ, ਜਿੱਥੇ ਗੁਰੂ ਆਪ ਰੱਖਿਆ ਕੋਈ ਘਰ ਬਖੀਲੀ, ਨਵੇ ਨਾਹੀ ਫਿਰ ਸਤਿਗੁਰੂ ਆਣ ਨਿਵਾਇਆ।

ਤੁਮਹੀ ਜਹ ਨਾਨਕ ਦਾਸ ਸਦਾ ਕੁਰਬਾਨੀ ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੇ ਹੋਇ ਸਹਾਏ ਅਰਜਨ ਹਰਿ ਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨੌਨ ਦਿਆਵੇ ਧਾਈ ਸਭ ਥਾਈ ਹੋਇ ਸਹਾਏ ਦਸਵਾਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਸ਼ਹੀਦਾਂ ਮਰੀਦਾਂ ਹੱਠੀਆਂ ਜੱਪੀਆਂ ਤੱਪੀਆਂ ਸਿਦਕਵਾਨਾਂ ਜਿਨ੍ਹਾਂ ਨਾਮ ਜਪਿਆ ਵੰਡ ਕੀ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਸਚਾਰਿਆਂ ਪਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੀ ਤਾਨਾਰਿਆਂ ਨਾਲ ਚਰਵਾਏ ਸਿੱਖੀ ਸਿਦਕ ਕਿਸਾਂ ਸਵਾਸਾਂ ਸੰਗ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕਹੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਵੇ ਚੇਤਾ ਮਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਏ ਦੇਗ ਤੇਗ ਫਤਿਹ ਬਿਰਧ ਕੀ ਪੈਜ ਰਹੇ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੁ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਕਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਸੇਵਾ ਸਮਾਨਤਾ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਮਾਣਿਆਂ ਦੀ ਮਾਣ ਸਤਿਗੁਰੂ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਸੱਚੇ ਪਿਤਾ ਵਾਹਿਗੁਰੂ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਅਰਦਾਸ ਬੇਨਤੀ ਹੈ ਆਪ ਜੀ ਦੇ ਅਟਲ ਹੁਕਮਾਂ ਦੀ ਤਾਵੀਲ ਕਰਦਿਆਂ ਦਰ ਕਰਦੇ ਸੇਵਕ ਸਰਦਾਰ ਮਹਿੰਦਰ ਸਿੰਘ ਜੀ ਸਿੱਧੂ ਜਿਹਾ ਚਿਰੀ ਲਿਖਿਆ ਤਿਹਾ ਹੁਕਮ ਕਮਾਏ ਕੱਲੇ ਆਵੀ ਨਾਨਕਾ ਸੱਦੇ ਉੱਠੀ ਜਾਏ ਦੇ ਮਾਂ ਬਾਪਾਂ ਸਾਹਿਬ ਸੇਵਕਾਂ ਨੂੰ ਆਪ ਜੀ ਨੇ ਜਿਤਨੀ ਆਰਜਾ ਬਖਸ਼ਿਸ਼ ਕੀਤੀ ਸੀ ਸੰਸਾਰਕ ਯਾਤਰਾ ਸੰਪੂਰਨ ਕਰਦਿਆਂ ਹੋਇਆਂ ਪਰਲੋਕ ਪਿਆਨਾ ਕਰ ਗਏ ਸਨ ਉਹਨਾਂ ਦੇ ਪੰਜ ਭੌਤਿਕ ਸਰੀਰ ਨੂੰ ਅੰਤਮ ਸੰਸਕਾਰ ਤੋਂ ਉਪਰੰਤ ਸਮੂਹ ਪਰਿਵਾਰ ਵੱਲੋਂ ਆਪ ਜੀ ਦੇ ਚਰਨਾਂ ਦਾ ਓਟ ਆਸਰਾ ਲੈ ਕੇ ਸਹਿਜ ਪਾਠ ਆਰੰਭ ਕੀਤੇ ਸਨ ਆਪ ਦੀਆਂ ਰਹਿਮਤਾਂ ਸਦਕਾ ਸੰਪੂਰਨਤਾਵਾਂ ਹੋਈਆਂ ਉਪਰੰਤ ਅੰਮ੍ਰਿਤਮਈ ਬਾਣੀ ਦੇ ਸ਼ਬਦ ਕੀਰਤਨ ਹੋਏ ਬਾਣੀ ਪੜ੍ਹਦਿਆਂ ਅਨੇਕਾਂ ਭੁੱਲਾਂ ਹੋ ਗਈਆਂ ਹੋਣਗੀਆਂ ਅਲਪਗ ਜਾਣ ਕੇ ਖਿਮਾ ਕਰਨੀ ਅੱਗੋਂ ਵਾਸਤੇ ਸਮੱਤ ਬਖਸ਼ਣਾ ਅੰਮ੍ਰਿਤਮਈ ਬਾਣੀ ਦਾ ਭਾਉ ਸ਼ੀਤਲ ਦਾ ਵਿਛੜੀ ਆਤਮਾ ਨੂੰ ਪਰਲੋਕ ਵਿੱਚ ਸਹਾਇ ਕਰਨਾ ਸਦੀਵੀ ਕਾਲ ਵਾਸਤੇ ਆਪਣੇ ਚਰਨਾਂ ਕਮਲਾਂ ਚ ਨਿਵਾਸ ਬਖਸ਼ਣਾ ਪਿੱਛੇ ਸਰਬੱਤ ਪਰਿਵਾਰ ਦੇ ਸਿਰ ਤੇ ਰਹਿਮਤਾਂ ਭਰੇ ਹੱਥ ਰੱਖਣਾ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ ਪਰਿਵਾਰਾਂ ਵਿੱਚ ਸੁੱਖ ਸ਼ਾਂਤੀਆਂ ਪ੍ਰਦਾਨ ਕਰਨੀਆਂ ਅੰਗ ਸੰਗ ਸਹਾਈ ਹੋਣਾ ਦਰ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਸਰਬੱਤ ਨੂੰ ਦਰੋਂ ਕਰੋ ਨਾਮ ਦਾਨ ਸਿੱਖੀ ਸਿਦਕ ਭਰੋਸੇ ਦੀ ਦਾਤ ਬਖਸ਼ ਕੇ ਕਿਰਤਾਰਥ ਕਰਨਾ ਬਖਸ਼ੇ ਹੋਏ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦੀ ਦੇਗ ਦਰ ਤੇ ਹਾਜ਼ਰ ਹੈ ਪ੍ਰਵਾਨ ਹੋਏ ਪ੍ਰਵਾਨ ਹੋਇਆ ਪ੍ਰਸ਼ਾਦ ਸਰਬੱਤ ਸਾਧ ਸੰਗਤ 'ਚ ਵਰਤਾਉਣ ਦੀ ਆਗਿਆ ਹੋਵੇ ਪਾਵਨ ਹੁਕਮਨਾਮੇ ਬਖਸ਼ ਕੇ ਸੇਵਕਾਂ ਨੂੰ ਕਿਰਤਾਰਥ ਕਰੋ ਸਹੀ ਪਿਆਰੇ ਮਿਲੋ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ
ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ ਤਵੇ ਚਲਾਇਓ, ਸਭ ਸਿੱਖਾਂ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲੋ ਚਾਹੈ, ਰਾਜ ਕਰੀਗਾ ਖਾਲਸਾ ਕੀ। ਖੁਆਰ ਹੋਈ ਸਭ ਮਿਲੇਂਗੇ, ਵਾਹਿਗੁਰੂ ਨਾਮ ਜਹਾਜ ਹੈ, ਜੋ ਸ਼ਰਧਾ ਕਰ ਸੇਮ ਦੇ ਗੁਰੂ ਪਾਰ, ਖੰਡਾ ਜਾ ਕੇ ਹੱਥ ਮੈਂ, ਸੋ ਹਮਰੀ ਰੱਥਿਆ ਕਰੇ ਗੁਰੂ ਕਲਗੀ ਤਰ, ਸੋ ਹਮਰੀ ਰੱਥਿਆ ਕਰੇ ਗੁਰੂ ਕਲਗੀ ਤਰ ਜਗਦੀ ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਤਾਂ ਵਾਹਿਗੁਰੂ ਜੀ ਕੀ ਫਤਿਹ।
1: ਪਰਮ ਸਤਿਕਾਰਯੋਗ ਗੁਰੂ ਸਾਰੀ ਸਾਧ ਸੰਗਤ ਜੀਓ, ਸਤਿਗੁਰੂ ਜੀ ਦੇ ਅਟਲ ਹੁਕਮਾਂ ਦੀ ਤਾਮੀਰ ਕਰਦਿਆਂ ਦਰ ਕਰਦੇ ਸੇਵਕ ਸਰਦਾਰ ਮਹਿੰਦਰ ਸਿੰਘ ਜੀ ਸਿੱਧੂ, ਸਤਿਗੁਰੂ ਨੇ ਉਹਨਾਂ ਨੂੰ ਜਿਤਨੀ ਆਰਜਾ ਬਖਸ਼ਿਸ਼ ਕੀਤੀ ਸੀ, ਸੰਸਾਰਕ ਯਾਤਰਾ ਸੰਪੂਰਨ ਕਰਦਿਆਂ ਹੋਇਆਂ ਪਰਲੋਕ ਪਿਆਨਾ ਕਰ ਗਏ ਸਨ। ਸੋ ਉਹਨਾਂ ਦੀ ਰੂਹ ਦੀ ਸ਼ਾਂਤੀ ਲਈ ਸਮੂਹ ਪਰਿਵਾਰ ਵੱਲੋਂ ਗੁਰੂ ਚਰਨਾਂ ਦਾ ਓਟ ਆਸਰਾ ਲੈ ਕੇ ਸਹਿਜ ਪਾਠ ਆਰੰਭ ਕਰਵਾਏ ਸਨ। ਸਤਿਗੁਰ ਦੀ ਮਿਹਰ ਸਦਕਾ ਸੰਪੂਰਨ ਦਾਵਾਂ ਹੋਈਆਂ ਉਪਰੰਤ ਦੀਵਾਨ ਸਜੇ, ਅੰਮ੍ਰਿਤਮਈ ਬਾਣੀ ਦੇ ਸ਼ਬਦ ਕੀਰਤਨ ਹੋਏ ਉਪਰੰਤ ਆਪਾਂ ਸਾਰਿਆਂ ਨੇ ਸੰਗਤੀ ਰੂਪ ਦੇ ਵਿੱਚ ਵਿਛੜੀ ਆਤਮਾ ਲਈ ਗੁਰੂ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕੀਤੀ ਹੈ। ਸਤਿਗੁਰੂ ਜੀ ਰਹਿਮਤ ਕਰਨ ਵਿਛੜੀ ਆਤਮਾ ਨੂੰ ਸਦੀਵੀ ਕਾਲ ਵਾਸਤੇ ਆਪਣੇ ਚਰਨਾਂ ਕਮਲਾਂ 'ਚ ਨਿਵਾਸ ਬਖਸ਼ਣ, ਪਰਿਵਾਰ ਨੂੰ ਸਤਿਗੁਰੂ ਜੀ ਪਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ। ਸੋ ਪਰਿਵਾਰ ਵੱਲੋਂ ਸਾਰੀਆਂ ਆਈਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ, ਜੋ ਕਿ ਆਪ ਜੀ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਸੇਵਕ ਪਰਿਵਾਰ ਦੀ ਦੁੱਖ ਦੀ ਘੜੀ ਦੇ ਵਿੱਚ ਸ਼ਰੀਕ ਹੋ ਕੇ ਦੁੱਖ ਨੂੰ ਵੰਡਾਇਆ ਹੈ। ਸੋ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਕੜਾ ਪ੍ਰਸ਼ਾਦ ਦੀ ਦੇਗ ਲੈਣ ਤੋਂ ਉਪਰੰਤ ਜਿਨ੍ਹਾਂ ਨੇ ਲੰਗਰ ਨਹੀਂ ਛਕਿਆ, ਗੁਰੂ ਕੇ ਲੰਗਰ ਤਿਆਰ ਨੇ, ਲੋੜ ਅਨੁਸਾਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਸੋ ਇੱਥੇ ਹੀ ਦੀਵਾਨ ਦੀ ਸਮਾਪਤੀ ਹੈ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।